0: ਅੱਛਾ ਤੇ ਨਹੀਂ ਮੈਂ ਨਹੀਂ ਖਾਦਾ
1: ਹਨਾ ਬਾਹਰੋਂ ਤੁਸੀਂ ਉਹਦੀ ਆਊਟਰ ਹੀ ਉਹ ਥੋੜਾ ਜਿਹਾ ਖਾਣਾ ਹੁੰਦਾ ਪਰ ਵਧੀਆ ਵਾ ਮਸਟ ਟਰਾਈ ਜੇ ਕਿਸੇ ਨੂੰ ਲੱਭੇ ਕਿਤੇ ਵੀ ਲੱਭੇ ਤੁਹਾਨੂੰ
0: ਪਤਾ ਸਾਡੇ ਉੱਤੇ ਕੁਛ ਹੋਰ ਨਾ ਹੋਏ ਇਹਦਾ
1: ਕਿਹਦਾ
0: ਮਤਲਬ ਇਸੀ ਚੀਜ਼ ਕਿੱਥੇ ਮਤਲਬ ਰਾਜਸਥਾਨ ਦੇ ਵਿੱਚ
1: ਹੋ ਸਕਦਾ ਲੰਗਾਠਾ ਹੋਣਗੀਆਂ ਜ਼ਰੂਰ ਤੁਹਾਡੇ ਕਿਉਂਕਿ ਗਰਮੀ ਜੀ ਦਾ ਜਿੱਦਾਂ ਜਾਮ ਨੂੰ ਜੇ ਹੈਗਾ ਤੇ ਵੀ ਹੋਊਗਾ ਪਰ ਇੱਥੇ ਮੈਂ ਇੰਡੀਆ ਬਹੁਤ ਘੱਟ ਵੇਖਿਆ ਇੱਥੇ ਤੇ ਆਮ ਹੀ ਵੇਖਿਆ ਹਾਂ ਇੱਥੇ ਕਾਫੀ ਆ ਪਰ ਇੱਥੇ ਸਿਰਫ ਉਹਨਾਂ ਨਵੇਂ ਇਲਾਕਿਆਂ 'ਚ ਆ ਸੋਰੀ ਪੁਰਾਣੇ ਇਲਾਕਿਆਂ 'ਚ ਆ ਜਿਹੜੇ ਨਵੇਂ ਇਲਾਕੇ ਨੇ ਉਹਨਾਂ ਨੇ ਲਾਉਣਾ ਛੱਡਤਾ ਹੁਣ ਮੈਂ ਨਵੇਂ ਕਿਸੇ ਇਲਾਕੇ 'ਚ ਨਹੀਂ ਕਦੀ ਵੇਖਿਆ ਜਿਹੜੇ ਪੁਰਾਣੇ ਨੇ ਉਹਨਾਂ 'ਚ ਤਾਂ ਬਹੁਤ ਵੱਡੇ ਵੱਡੇ ਰੁੱਖ ਵੀ ਹੈਗੇ ਸੰਡੋਲਬਨਸ ਤਾਂ ਮੈਂ ਬਹੁਤ ਵੇਹਨਾ ਨਾ ਆਉਂਦੇ ਜਾਂਦੇ ਹਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਆਪਾਂ ਜੇ ਵਾਕ ਕਰਾਂਗੇ ਤੇ ਪਰਪਜ਼ਲੀ ਮੈਂ ਕਈ ਵਾਰੀ ਵਾਕ ਕਰਦਾ ਹੁੰਦਾ ਤੇ ਬੜੇ ਘਰਾਂ ਤੋਂ ਬਾਹਰ ਲਮਕੰਡੀ ਹੁੰਦੀਆਂ ਫਿਰ ਖਾ ਲਈ ਦਾ ਤੇ ਥੈਂਕ ਯੂ ਤੁਹਾਡਾ ਜੀ ਮਿਹਰਬਾਨੀ ਤੇ ਸਤਿ ਸ਼੍ਰੀ ਅਕਾਲ ਤੇ ਕਹਿੰਦੇ ਹੋਪ ਤੁਸੀਂ ਠੀਕ ਠਾਕ ਹੋ ਗਏ ਹੁਣ ਆਪਾਂ ਲੇਟ ਹੋ ਗਏ ਥੋੜ੍ਹੇ ਜਿਹੇ ਤੇ ਆਪਾਂ ਹਾਂ ਬ੍ਰੇਕ ਦੇ ਟਾਈਮ ਤੋਂ ਲੰਘ ਗਏ ਹਾਂ ਆਪਾਂ ਵੈਸੇ ਤੇ ਹੁਣ ਸੂਤਰ ਜਿਹਾ ਨਹੀਂ ਬਹਿਣਾ ਹੁਣ ਆਪਾਂ ਇੱਕੋ ਇਕੱਠੀ ਬ੍ਰੇਕ ਲੈਂਦੇ ਹਾਂ ਥੋੜ੍ਹਾ ਜਿਹਾ ਆਪਾਂ ਮੈਸੇਜ ਆਪਾਂ ਹਲਕੇ ਕਰ ਲਈਏ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਹੋਪ ਤੁਸੀਂ ਠੀਕ ਠਾਕ ਹੋ ਗਏ ਜਾਮਨ ਦਾ ਨਾਮ ਸੁਣ ਕੇ ਕਹਿੰਦੇ ਕਿ ਮੇਰੇ ਬਚਪਨ ਦੀ ਯਾਦ ਤਾਜ਼ਾ ਹੋ ਗਈ ਸਾਡੇ ਪਿੰਡ ਵਾਲੇ ਘਰ ਦੇ ਵਿੱਚ ਜਾਮਨ ਐਂਡ ਗਾਵਾ ਯਾਨੀ ਕਿ ਅਮਰੂਦ ਦਾ ਟ੍ਰੀ ਹੁੰਦਾ ਸੀ ਤੇ ਐਂਡ ਹਾਂਜੀ ਅਸੀਂ ਜੰਮ ਦੇ ਟ੍ਰੀ ਦੇ ਉੱਪਰ ਚੜ੍ਹ ਕੇ ਉੱਥੇ ਹੀ ਬੈਠ ਕੇ ਖਾਂਦੇ ਸੀ ਤੇ ਹੁਣ ਵੇਖ ਲਓ ਤੁਸੀਂ ਟ੍ਰੀ ਕਹਿੰਦੇ ਹੋ ਤੁਸੀਂ ਗਾਵਾ ਕਹਿੰਦੇ ਹੋ ਸੋਚੋ ਅਸੀਂ ਕਿੰਨੇ ਚੇਂਜ ਹੋ ਗਏ ਤੇ ਕਹਿੰਦੇ ਕਿ ਲਾਗੇ ਨੇਬਰ ਸਵਾਹ ਦੇਖੋ ਜੀ ਪਹਿਲਾਂ ਪਹਿਲਾਂ ਅਸੀਂ ਗੁਆਂਢੀ ਕਹਿੰਦੇ ਹੁੰਦੇ ਸੀ ਚਾਚਾ ਜੀ ਤਾਇਆ ਜੀ ਕਹਿੰਦੇ ਹੁੰਦੇ ਸੀ ਹੁਣ ਆਪਾਂ ਨੇਬਰ ਕਹਿੰਦੇ ਹਾਂ ਨੇਬਰ ਦੇ ਬੱਚੇ ਵੀ ਉੱਥੇ ਕਹਿੰਦੇ ਕਿ ਬੱਚੇ ਵੀ ਆਉਂਦੇ ਸੀ ਤੋੜਨ ਲਈ ਹੈਂ ਤੋੜਨ ਲਈ ਓਕੇ ਤੋੜਨ ਦੇ ਲਈ ਅਤੇ ਬਹੁਤ ਸੋਹਣਾ ਟਾਈਮ ਸੀ ਉਹ ਪਿੰਡ ਵਾਲਾ ਆਈ ਰੀਅਲੀ ਮਿਸ ਦੈਟ ਧੰਨਵਾਦ ਤੁਹਾਡਾ ਨਵਨੀਤ ਜੀ ਤੁਸੀਂ ਪਹੁੰਚ ਗਏ ਉੱਥੇ ਅਤੇ ਉੱਥੋਂ ਹੋਰ ਕੁਛ ਕੱਢ ਕੇ ਖਾਣ ਪੀਣ ਦਾ ਕੀ ਤੁਸੀਂ ਪਹਿਲਾਂ ਅਤੇ ਹੁਣ ਦਾ ਫਰਕ ਮਹਿਸੂਸ ਕਰਦੇ ਹੋ ਉਹਦੇ ਬਾਬਤ ਵੀ ਜ਼ਰੂਰ ਦੱਸਿਓ ਸਾਡੇ ਕਹਿੰਦੇ ਮੋਸਟਲੀ ਮੋਰਨਿੰਗ ਪਲੇਨ ਪਰੌਂਠੇ ਜਾਂ ਫਿਰ ਨਮਕ ਵਾਲੇ ਲਾਲ ਮਿਰਚ ਵਾਲੇ ਅਤੇ ਵਿਦ ਅਚਾਰ ਅਤੇ ਚਾਹ ਇਨ ਮੋਰਨਿੰਗ ਐਂਡ ਆਫਟਰਨੂਨ ਮੋਸਟਲੀ ਡਬਲ ਰੋਟੀ ਆਉਂਦੀਆਂ ਸੀ ਅਤੇ ਟੀ ਅਤੇ ਹੁਣ ਕਹਿੰਦੇ ਕਿ ਮੋਰਨਿੰਗ ਐਵਰੀ ਡੇ ਡਿਫਰੈਂਟ ਹੁੰਦੀ ਆ ਕਦੇ ਟੀ ਕਦੇ ਓਟਸ ਕਦੇ ਓਮਲੈਟ ਵੱਡਾ ਫਰਕ ਪੈ ਗਿਆ
0: ਪਹਿਲਾਂ ਉਹਦੀ ਬਹੁਤ ਡੋਮੀਨੇਟ ਹੋ ਗਈ ਲੋਕ
1: ਹਾਂ
0: ਮੈਨੂੰ ਲੱਗਦਾ ਹੁਣ ਹਰ ਚੀਜ਼ ਆਪਾਂ ਨਾ ਜਿਸ 'ਚ ਆਪਾਂ ਤੁਰਦੇ ਫਿਰਦੇ ਖਾ ਲਈ ਇੱਦਾਂ ਦਾ ਆਪਸ਼ਨ ਭਾਲਦੇ ਹਨਾ
1: ਤੁਰਦੇ ਫਿਰਦੇ ਨਹੀਂ ਮਤਲਬ ਤਾਂ ਆਪਣੇ ਇਹ ਵੀ ਕਹਿ ਸਕਦੇ ਤੁਸੀਂ ਪਰ ਆਪਾਂ ਜਿੱਦਾਂ ਦਾ ਸੁਣ ਲੈਂਦੇ ਹਾਂ ਨਾ ਵੀ ਇਸ ਚੀਜ਼ ਦੇ ਨਾਲ ਸਾਡੀ ਸਿਹਤ ਨੂੰ ਜ਼ਿਆਦਾ ਫਾਇਦਾ ਵਾ ਕੋਈ ਰੀਲ ਵੇਖ ਲਈ ਫੋਟੋ ਵੇਖ ਲਈ ਅਸੀਂ ਉੱਦਾਂ ਦਾ ਟਰਾਈ ਕਰਦੇ ਹਾਂ ਹੈ ਨਾ ਜਿੱਦਾਂ ਕਿਸੇ ਨੇ ਦੱਸਤਾ ਵੀ ਆਹ ਚੀਜ਼ ਦਾ ਆਹ ਨੁਕਸਾਨ ਹੈ ਅਸੀਂ ਉਹ ਛੱਡ ਕੇ ਅਤੇ ਦੂਸਰੇ ਪਾਸੇ ਨੂੰ ਆਪਾਂ ਟਰਾਈ ਕਰਦੇ ਹਾਂ ਸੋ ਬਹੁਤ ਸਾਰੀਆਂ ਚੀਜ਼ਾਂ 'ਤੇ ਆਪਾਂ ਇੱਦਾਂ ਹੀ ਚੇਂਜ ਕੀਤੀਆਂ ਆਪਣੀਆਂ ਹੁਣ ਵੈਸੇ ਵੀ ਆਪਾਂ ਨਵੀਆਂ ਨਵੀਆਂ ਚੀਜ਼ਾਂ ਜਦੋਂ ਟਰਾਈ ਕਰਦੇ ਹਾਂ ਅਤੇ ਸਾਨੂੰ ਲੱਗਦਾ ਵੀ ਆਪਾਂ ਪ੍ਰੋਗਰੈਸਿਵ ਹਾਂ ਤਰੱਕੀ ਕਰ ਰਹੇ ਹਾਂ
0: ਬਿਲਕੁਲ ਆਊਟਡੇਟਿਡ ਨਹੀਂ ਹੈ
1: ਹਾਂ ਆਊਟਡੇਟਿਡ ਨਹੀਂ ਆ ਫਿਰ ਇੱਕ ਫੈਸ਼ਨ ਵੀ ਆ ਵੀ ਮੰਨ ਲਓ ਬਾਹਰ ਅੰਦਰ ਤੁਸੀਂ ਕਿਤੇ ਗਏ ਹੋ ਹੁਣ ਸਾਡੀ ਮਜਬੂਰੀ ਵੀ ਆ ਸਮੇਂ ਦੀ ਤੁਸੀਂ ਕਿਤੇ ਗਏ ਹੋ ਪਾਰਟੀ 'ਤੇ ਬਾਹਰ ਅੰਦਰ ਅਤੇ ਉੱਥੇ ਜੇ ਤੁਸੀਂ ਇਹ ਚੀਜ਼ਾਂ ਨਹੀਂ ਖਾਂਦੇ ਤਾਂ ਤੁਹਾਨੂੰ ਜੱਜ ਕੀਤਾ ਜਾਂਦਾ ਅੱਛਾ ਹਾਲੇ ਤੱਕ ਵੀ ਨਹੀਂ ਆਉਂਦਾ ਹੀ ਨਹੀਂ ਤੁਹਾਨੂੰ ਪਤਾ ਨਹੀਂ ਕਿਸੇ ਨੇ ਤਾਂ ਕੀ ਕਰਨਾ ਅਸੀਂ ਆਪਣੇ ਆਪ 'ਚ ਫੀਲ ਕਰਦੇ ਹਾਂ ਵੀ ਆਹ ਚੀਜ਼ਾਂ ਅੱਛਾ ਉੱਥੇ ਤਾਂ ਭਾਵੇਂ ਕਈ ਵਾਰੀ ਨਾਮ ਹੀ ਖਾਣਾ ਹੋਵੇ ਨਾ ਅਤੇ ਉੱਥੇ ਖਾ ਲਈ ਦਾ ਧੱਕੇ ਨਾ ਫੜ ਕੇ ਪਲੇਟ 'ਚ ਐਂ ਪਾਈ ਦਾ ਵਾ ਵੀ ਜਿੱਦਾਂ ਅਗਲਾ ਸੋਚੇ ਵੀ ਇਹ ਬੜਾ ਵਧੀਆ ਖਾਂਦੇ ਆ ਇਹ ਤਾਂ ਬੜਾ ਹੈਲਦੀ ਹੈਲਦੀ ਖਾਂਦੇ
0: ਜਿਵੇਂ ਮਤਲਬ ਇੱਥੇ ਆ ਕੇ ਸਭ ਤੋਂ ਜ਼ਿਆਦਾ ਜਿਹੜੀ ਇੱਕ ਉਹ ਨਹੀਂ ਆਸਟ੍ਰੇਲੀਅਨ ਖਾਂਦੇ ਨੇ ਕਿ ਕਾਲਾ ਕਾਲਾ ਜਿਹਾ ਹੁੰਦਾ ਜੈਮ ਵਰਗਾ
1: ਪਰ ਉਹ ਇਦਾਂ ਦਾ ਨੀ ਆ ਵੀ ਤੁਸੀਂ ਉਹਨੂੰ ਆਪਣੀ ਰੁਟੀਨ ਚ ਲੈ
0: ਮਤਲਬ ਤੁਸੀਂ ਵਾਓ ਫੀਲ ਨਹੀਂ ਹੁੰਦਾ ਉਹਨੂੰ ਖਾ ਕੇ
1: ਮਤਲਬ ਉਹਦੇ ਚ ਉਹ ਨਹੀਂ ਆ ਨਾ ਆਪਾਂ ਮਿੱਠੀਆਂ ਮਿੱਠੀਆਂ ਜਿਹਾ ਚੀਜ਼ਾਂ ਜ਼ਿਆਦਾ ਪਸੰਦ ਕਰਦੇ ਹਾਂ ਅਤੇ ਉਸ ਚੱਕਰ ਦੇ ਵਿੱਚ ਬਾਕੀ ਤਾਂ ਆਪਾਂ ਖਾ ਲੈਂਦੇ ਸਤਿ ਸ਼੍ਰੀ ਅਕਾਲ ਕਹਿੰਦੇ ਵੀ ਯੂਜ਼ ਰਾਈਸ ਐਂਡ ਚਪਾਤੀ ਐਂਡ ਪਰਾਂਠਾ ਓਨਲੀ 5% ਅਤੇ ਫ੍ਰੀਕੁਐਂਟਲੀ ਯੂਜ਼ ਡਿਫਰੈਂਟ ਚੀਲਾਜ਼ ਓਵਰਨਾਈਟ ਓਟਸ ਐਂਡ ਡਿਫਰੈਂਟ ਫਰੂਟਸ ਐਂਡ ਨਟਸ ਐਂਡ ਸੀਡਸ ਐਂਡ ਯੂਜ਼ ਕਿਨਵਾ ਇੰਸਟੈਡ ਆਫ ਰਾਈਸ ਵੀ ਫੀਲ ਵੈਰੀ ਐਨਰਜੈਟਿਕ ਨੋ
0: ਨਹੀਂ
1: ਇਹ ਤਾਂ ਮੈਨੂੰ ਪਤਾ ਨਹੀਂ ਕੌਣ ਹੈ ਪਰ ਸਾਡਾ ਜਿਹੜਾ ਸਵਾਲ ਸੀ ਉਹ ਇਹ ਆ ਜੀ ਕਿ ਸਾਡਾ ਪਹਿਲਾਂ ਦੇ ਨਾਲੋਂ ਕਿੱਦਾਂ ਚੇਂਜ ਹੋਇਆ ਅਤੇ ਤੁਸੀਂ ਆਪਣੀ ਰੂਟੀਨ ਦੱਸਦੀ ਚਲੋ ਹੁਣ ਦੀ ਕੀ ਆ ਅਤੇ ਤੁਸੀਂ ਇਹ ਦੱਸਣਾ ਵੀ ਪਹਿਲਾਂ ਕੀ ਸੀ ਕਿਹੜੀ ਚੀਜ਼ ਤੁਸੀਂ ਫਰਕ ਮਹਿਸੂਸ ਕਰਦੇ ਹੋ ਪਹਿਲੀਆਂ
0: ਕੀ ਚੇਂਜ

0: ਕੀਤਾ ਤੁਹਾਡੀ ਪਲੇਟ ਦੇ
1: ਵਿੱਚ? ਹਾਂ, ਤੁਹਾਡੀ ਪਲੇਟ ਦੇ ਵਿੱਚ, ਚਲੋ ਇਨ ਸ਼ਾਰਟ, ਹਾਂ ਇਟਸ ਗੁੱਡ, ਤੁਹਾਡੀ ਪਲੇਟ 'ਚ ਤੁਸੀਂ ਕੀ ਪਹਿਲਾਂ ਦੇ ਨਾਲੋਂ ਕੀ ਚੇਂਜ ਕਰ ਲਿਆ? ਅਤੇ ਆਹ ਵਿਨੋਦ ਜੀ ਨੇ ਭੇਜਤੀ ਲਗਾ ਤੁਹਾਡੇ ਲਈ, ਕਹਿੰਦੇ ਕਰ ਲਓ ਚੈੱਕ, ਕਰਾ ਲਓ, ਵਿਖਾ ਲਓ, ਤੁਹਾਨੂੰ ਮੈਂ ਬ੍ਰੇਕ 'ਚ ਵਿਖਾ ਦਿੰਦਾ ਤੁਹਾਨੂੰ ਮੈਂ, ਅਤੇ ਤੁਸੀਂ ਵੀ ਨਾ ਕਹੋ ਵੀ ਮੈਨੂੰ ਕਿਸੇ ਚੀਜ਼ ਦਾ ਪਤਾ ਨਹੀਂ। ਅਤੇ ਸਤਿ ਸ਼੍ਰੀ ਅਕਾਲ ਬਲਜੀਤ ਜੀ, ਕਹਿੰਦੇ ਕਿ ਵੀ ਹੈਡ ਐਗ ਸੈਂਡਵਿਚ ਵਿਦ ਫਰੈਸ਼ ਔਰੇਂਜ ਜੂਸ ਫੋਰ ਬ੍ਰੇਕਫਾਸਟ, ਸੋ ਵਾਹ। ਅਤੇ ਆਈ ਥਿੰਕ ਕਿ ਬ੍ਰੇਕ ਸਾਡੀ ਲਾਈਫ ਦੇ ਵਿੱਚ ਸ਼ਾਮਿਲ ਹੋ ਗਈ, ਬਟ ਪਹਿਲਾਂ ਪਿੰਡ ਵਿੱਚ ਜਦੋਂ ਸਿੱਖ ਹੁੰਦੇ ਸੀ ਤਾਂ ਉਦੋਂ ਬ੍ਰੈਡ ਖਾਂਦੇ ਹੁੰਦੇ ਸੀ। ਹਾਂ, ਇਹ ਵੀ ਗੱਲ ਸਹੀ ਤੁਹਾਡੀ, ਬ੍ਰੈਡ ਨੂੰ ਹਲਕਾ ਸਮਝਿਆ ਜਾਂਦਾ। ਹਾਂ ਹਾਂ, ਬਿਲਕੁਲ ਸਹੀ ਨਾ, ਯਾਦ ਕਰਾਇਆ ਮੈਨੂੰ, ਹੁਣ ਚੇਤਾ ਆ ਗਿਆ ਵੀ ਡਬਲ ਰੋਟੀ ਵੀ ਉਦੋਂ ਲਿਆਂਦੀ ਜਾਂਦੀ ਸੀ ਜਦੋਂ ਆਪਾਂ ਬਿਮਾਰ ਹੁੰਦੇ। ਹਾਂ, ਇਹ ਸਮਝਿਆ ਜਾਂਦਾ,
0: ਐਗਜ਼ੈਕਟ ਮੈਨੂੰ ਉਹ ਸੀਨ ਜੇ ਯਾਦ ਆ ਗਿਆ।
1: ਵੇਖ ਲਓ ਤੁਸੀਂ, ਇਹ ਮਾਰਕੀਟ ਹੀ ਹੈ ਨਾ।
0: ਹਾਂ, ਆਪਣੇ ਦਿਮਾਗ 'ਚ ਇਹ ਸੀਡਿੰਗ ਇਸ ਤਰੀਕੇ ਦੇ ਨਾਲ ਕਿ ਹਾਂ ਤੁਹਾਡੇ ਪਰੌਂਠੇ ਭਾ ਰਹੇ ਹੁੰਦੇ, ਇਹ ਡਾਈਜੈਸਟ ਵਧੀਆ ਹੋ ਜਾਂਦੀ ਹੈ, ਹੈ ਨਾ। ਦਲੀਆ ਖਿਚੜੀ ਨੂੰ ਹਟਾ ਕੇ ਸਾਈਡ ਲਾਈਨ ਕਰਕੇ ਡਬਲ ਰੋਟੀ ਆਈ ਸੀ ਵਾਕਈ।
1: ਜੋ ਵੀ ਤੁਹਾਨੂੰ ਵੇਖ ਲਓ ਕੋਈ ਦੱਸ ਦੇ, ਜੋ ਵੀ ਟੀਵੀ ਤੇ ਵੇਖ ਲਓ,
0: ਮੈਨੂੰ ਲੱਗਦਾ ਓਟਸ ਵੀ ਤਾਂ ਹੀ ਹਾਈਲਾਈਟ ਹੋਏ ਹੈਲਥ ਨਾਲ, ਉਹਨੂੰ ਜੋੜ ਜੋੜ ਕੇ ਨਾ, ਓਟਸ ਨੂੰ ਵੀ ਇੰਨਾ ਜ਼ਿਆਦਾ ਮਾਰਕੀਟ 'ਚ ਇੰਨਾ ਜ਼ਿਆਦਾ ਮਤਲਬ ਕਹਿ ਲਓ ਉਹਦਾ ਐਡਵਰਟੀਜ਼ਮੈਂਟ ਕੀਤਾ ਗਿਆ ਕਿ ਹਾਂ
1: ਜਿਹਨੇ ਜਿਹੜੀ ਚੀਜ਼ ਦਾ ਵਪਾਰ ਕਰ ਲਿਆ, ਜਿਹਨੇ ਜਿਹੜੀ ਚੀਜ਼ ਵੇਚਣੀ ਆ, ਉਹਨੇ ਉਹ ਚੀਜ਼ ਆਪਣੇ ਹਿਸਾਬ ਦੇ ਨਾਲ ਉਹਦੇ ਫਾਇਦੇ ਕੱਢ ਕੱਢ ਕੇ ਤੁਹਾਨੂੰ ਦੱਸਣੀ ਆ, ਅਤੇ ਆਪਾਂ ਖਾਣੀ ਆ, ਆਪਾਂ ਖਾਧੀ ਆ, ਕਿਹੜੀ ਨਹੀਂ ਖਾਧੀ, ਆਪਾਂ ਹਰ ਇੱਕ ਖਾਧੀ, ਆਪਾਂ ਈਚ ਐਂਡ ਸਿੰਗਲ ਖਾਧੀ ਆ। ਅਤੇ ਉਸ ਤੋਂ ਬਾਅਦ ਥੈਂਕ ਯੂ, ਅਤੇ ਓਕੇ ਜੀ, ਥੈਂਕ ਯੂ, ਮਿਹਰਬਾਨੀ, ਮੈਂ ਇੱਕ ਵਾਰੀ ਚੈੱਕ ਕਰ ਲੈਂਦਾ ਜੀ, ਅਤੇ ਦੁਬਾਰਾ ਤੁਸੀਂ
0: ਮਤਲਬ ਮੈਨੂੰ ਇੱਦਾਂ ਲੱਗਦਾ ਕਿ ਹਾਂ ਇਹ ਚੀਜ਼ਾਂ ਵਾਕਈ ਜਿਹੜੀਆਂ ਨਾ ਇਹ ਮਾਰਕੀਟ ਤੁਹਾਡੇ ਲਈ ਲੈ ਕੇ ਆਉਂਦੀ ਹੈ, ਅਤੇ ਮਾਰਕੀਟ ਦੇ ਨਾਲ ਆਲੇ ਦੁਆਲੇ ਦੀ ਜਿਹੜੀ ਮਾਊਥ ਪਬਲਿਸਿਟੀ ਹੁੰਦੀ ਹੈ, ਇਹ ਵੀ ਹੁੰਦਾ ਕਿ ਅੱਛਾ ਹਾਂ ਤੁਸੀਂ ਪਰੌਂਠੇ ਰੋਜ਼ ਰੋਜ਼ ਖਾਂਦੇ ਹੋ, ਹੁਣ ਜੇ ਬਿਮਾਰ ਹੋ ਆਹ ਖਾ ਕੇ ਵੇਖ ਲਓ, ਹੈ ਨਾ, ਜਾਂ ਤੁਸੀਂ ਅਗਰ ਵੇਟ ਲੋਸ ਕਰਨਾ, ਜਾਂ ਤੁਸੀਂ ਮਤਲਬ ਕੋਲੈਸਟਰੋਲ ਜਾਂ ਜੋ ਵੀ ਕੁਛ ਵੀ ਕਹਿ ਲਓ, ਮਤਲਬ ਜੇ ਤੁਹਾਨੂੰ ਲੱਗਦਾ ਕਿ ਕਿਸੇ ਨਾ ਕਿਸੇ ਚੀਜ਼ ਨੂੰ ਆਪਾਂ ਰਿਪਲੇਸ ਕਰਦੇ ਨਾ, ਤਾਂ ਹਮੇਸ਼ਾ ਆਪਣੀ ਇੱਕ ਮਜਬੂਰੀ ਹੁੰਦੀ ਹੈ ਹੈਲਥ ਕਰਕੇ ਕਿ ਹਾਂ ਹੁਣ ਤਲਿਆ ਤੁਲਿਆ ਘੱਟ ਖਾਈਏ, ਹੈ ਨਾ, ਓਟਸ ਖਾ ਲੈਂਦੇ, ਲਾਈਟ ਹੁੰਦੇ, ਹੈਲਦੀ ਹੁੰਦੇ। ਇੱਕ ਜਿਹੜਾ ਮਤਲਬ ਮੈਨੂੰ ਕਦੇ ਵੀ ਨਹੀਂ ਪਸੰਦ ਆਇਆ, ਲੇਕਿਨ ਉਹ ਸਾਡੇ ਇੱਥੇ ਚਾਈਲਡ ਕੇਅਰਾਂ 'ਚ ਬੜਾ ਵਰਤੇ ਜਾਂਦੇ, ਜਿਹੜੇ ਉਹ ਮੈਨੂੰ ਇੱਦਾਂ ਲੱਗਦਾ ਉਹ ਜਿਵੇਂ ਗੱਤੇ ਨੂੰ ਗਲਾ ਕੇ ਖਾ ਰਹੇ ਹੋ, ਜਿਹੜੇ ਓਟਸ ਵਰਗੇ ਹੁੰਦੇ, ਜਿਹੜੇ ਕਰੈਕਰ ਵਰਗੇ ਦੁੱਧ 'ਚ ਦੁੱਧ ਨਾਲ ਮਿਕਸ ਕਰਕੇ ਖਾਂਦੇ ਆ ਬੱਚੇ। ਇੱਕ ਤਾਂ ਸੈਰਲੈਕ ਸੀਰੀਅਲ ਹੁੰਦਾ ਹੈ, ਇੱਕ ਹੋਰ ਉਹਦੇ ਵਰਗਾ ਹੀ ਹੁੰਦਾ ਹੈ, ਤੁਹਾਡੇ
1: ਬਚਪਨ ਦੀ ਚੀਜ਼ ਹੈ ਨਾ, ਉਹ ਤੁਸੀਂ ਬੱਚੇ ਨੂੰ ਖਾਓ, ਉਹਨਾਂ ਕਹਿਣਾ ਯਾ ਕਾ ਕੀ ਆ।
0: ਪਰ ਵੀਟ ਬਿਕਸ ਮੈਨੂੰ ਦੇਖਣ ਜੇ ਦੇਖੀਏ ਤਾਂ ਏਦਾਂ ਨੀ ਲੱਗਦਾ ਕਿ ਗੱਤੇ ਨੂੰ ਗਲਾ
1: ਹੈ ਤੇ ਦਹੀਂ
0: ਕਿ ਉਹਨੂੰ ਗਲਾਇਆ ਹੈ, ਤੇ ਛੋਟੇ ਛੋਟੇ ਬੱਚਿਆਂ ਨੂੰ ਤੇ ਪਾਣੀ ਨਾਲ ਉਹਨੂੰ ਗਲਾ ਕੇ ਦਿੰਦੇ ਨੇ, ਤੇ ਉਹ ਤੇ ਹੋਰ ਜ਼ਿਆਦਾ ਹੀ ਗੱਲਿਆ ਗੱਤਾ, ਮਤਲਬ ਉਹ ਕਨਵਿੰਸਿੰਗ ਨਹੀਂ ਲੱਗਦਾ।
1: ਖੈਰ ਹੁਣ ਗੱਲਾਂ ਗੱਤੇ ਤੇ ਪਹੁੰਚ ਗਈਆਂ ਨੇ ਤੇ ਆਪਾਂ,
0: ਪਰ ਮੈਂ ਸਹੀ ਕਹਿ ਰਹੀ ਹਾਂ ਨਾ, ਮੇਰੀ ਇਮੈਜੀਨੇਸ਼ਨ ਮਤਲਬ ਉਹ ਲੱਗਦਾ
1: ਹੈ ਹੈ ਤਾਂ ਇੱਦਾਂ ਹੀ ਹੈ ਤੇ ਇੱਦਾਂ ਹੀ, ਪਰ ਜੇ ਕੋਈ ਖਾ ਰਿਹਾ ਹੋਵੇ ਤੇ ਮੈਂ ਫਿਰ ਤਾਂ ਕਰਕੇ,
0: ਹਾਂ ਫਿਰ ਤੇ ਕੋਈ ਚੱਕਰ ਨਹੀਂ।
1: ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ, ਆ ਕੇ ਗੱਲਬਾਤ ਹੁੰਦੀ ਆ ਕਿ ਬਚਪਨ ਤੋਂ ਲੈ ਕੇ ਜਾਂ ਫਿਰ ਪਹਿਲਾਂ ਤੁਹਾਡਾ ਖਾਣ ਪੀਣ ਹੁਣ ਕਿਹੜੀਆਂ ਚੀਜ਼ਾਂ ਦੇ ਨਾਲ ਰਿਪਲੇਸ ਹੋ ਚੁੱਕਾ ਅਤੇ ਕਿਉਂ ਹੋ ਚੁੱਕਾ, ਅਤੇ ਕੀ ਤੁਸੀਂ ਉਹਦੇ ਤੋਂ ਬਾਅਦ ਅਤੇ ਪਹਿਲਾਂ ਵਾਲਾ ਕੀ ਮਹਿਸੂਸ ਕਰਦੇ ਹੋ, ਤੁਸੀਂ ਆਪਣਾ ਐਕਸਪੀਰੀਅੰਸ ਸਾਂਝਾ ਕਰ ਸਕਦੇ ਹੋ, ਕਿਹੜੀਆਂ ਕਿਹੜੀਆਂ ਚੀਜ਼ਾਂ ਨਵੀਆਂ ਤੁਸੀਂ ਆਪਣੀ ਲਾਈਫ 'ਚ ਆਪਣੀ ਪਲੇਟ ਦੇ ਵਿੱਚ ਜਿਹੜੀਆਂ ਸ਼ਾਮਿਲ ਕਰ ਲਈਆਂ ਨੇ। ਇੱਕ ਨਿੱਕੀ ਜੀ ਬ੍ਰੇਕ 'ਤੇ ਵਾਪਸੀ ਕਰਦੇ ਹਾਂ ਰੇਡੀਓ, ਹਾਂਜੀ 1674 AM।

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
3: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਦੇ ਅਗਲੇ ਇਸ ਸੈਗਮੈਂਟ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਖਾਣ ਪੀਣ ਦੇ ਸਾਡੇ ਬਦਲੇ ਰੁਝਾਨਾਂ ਦੇ ਉੱਤੇ। ਪਹਿਲਾਂ ਆਪਾਂ ਕੀ ਖਾਂਦੇ ਸੀ ਅਤੇ ਹੁਣ ਸਾਡੀ ਪਲੇਟ ਦੇ ਵਿੱਚ ਕੀ ਬਦਲ ਗਿਆ? ਮੇਰੇ ਨਾਲ ਨੇ ਯਸ਼ਪ੍ਰੀਤ।
1: ਬਿਲਕੁਲ, ਕਿਸੇ ਨਾ ਕਿਸੇ ਦਿਨ ਤੇ ਦਾਲ ਗਲੇਗੀ ਗਾਣੇ ਦੇ ਅਕੋਰਡਿੰਗ। ਪਰ ਹਾਂ, ਵਾਕਈ ਜਿਸ ਹਿਸਾਬ ਨਾਲ ਆਪਾਂ ਅੱਗੇ ਵੱਧ ਰਹੇ ਆਪਣੀ ਲਾਈਫ ਦੇ ਵਿੱਚ, ਅਤੇ ਉੱਦਾਂ ਦੁਕਾਨਾਂ ਦੇ ਵਿੱਚ ਵੀ ਕਿੰਨੇ ਆਪਸ਼ਨਸ ਹੁੰਦੇ ਨੇ ਹੁਣ। ਨਾ ਸਿਰਫ ਪਹਿਲੇ ਦੀ ਆਪਾਂ ਮਾਰਕੀਟਸ ਦੀ ਗੱਲ ਕਰੀਏ, ਜਿਹੜੀ ਗਰੋਸਰੀ ਸ਼ੋਪਸ ਹੁੰਦੀ ਸੀ ਜਾਂ ਪਰਚੂਨੀ ਦੀ ਦੁਕਾਨ ਹੁੰਦੀ ਸੀਗੀ, ਉੱਥੇ ਤੇ ਲਿਮਿਟਿਡ ਜਿਹਾ ਸਮਾਨ ਹੁੰਦਾ ਸੀਗਾ, ਤੁਸੀਂ ਜਾਣਾ ਉਹਨਾਂ ਤੋਂ ਲੈ ਲੈਣਾ। ਹੁਣ ਤੇ ਤੁਸੀਂ ਕਹਿ ਲਓ, ਭਾਵੇਂ ਬ੍ਰੈਡ ਕਹਿ ਲਓ, ਅੰਡੇ ਕਹਿ ਲਓ, ਦੁੱਧ ਕਹਿ ਲਓ, ਇੱਕ ਹੀ ਚੀਜ਼ ਦੀ ਕਿੰਨੀ ਵੈਰਾਈਟੀ, ਕਿੰਨੇ ਆਪਸ਼ਨਸ ਅਵੇਲੇਬਲ ਹੁੰਦੇ ਨੇ।
0: ਮਹਿੰਗਾਈ ਵੀ ਤੇ ਵੇਖੋ ਜੈਸੀ ਇਸੇ ਕਰਕੇ ਵਧੀ ਹੈ ਨਾ। ਵੇਖੋ ਪਹਿਲੀਆਂ ਦੇ ਵਿੱਚ ਆਪਾਂ ਕੀ ਲੈਣਾ ਸੀ, ਸਿਰਫ ਆਟਾ, ਤੇ ਆਟਾ ਵੀ ਨਹੀਂ ਲੈਣਾ ਕਿਉਂਕਿ ਪਿੰਡਾਂ ਦੇ ਵਿੱਚ ਤੋਂ ਵੀ ਘਰਾਂ ਦਾ ਹੀ ਹੁੰਦਾ ਸੀ। ਹੁਣ ਆਪਾਂ ਜਦੋਂ ਹੁਣ ਆਪਾਂ ਤੁਸੀਂ ਆਪਣੀ ਜਦੋਂ ਪਲੇਟ ਵੱਲ ਝਾਤੀ ਮਾਰੋਗੇ ਤੇ ਗਰੋਸਰੀ ਲਿਸਟ ਵੱਲ ਝਾਤੀ ਤੁਹਾਡੀ ਵੱਜੂਗੀ, ਜਿਹੜਾ ਆਪਾਂ ਇਸ ਸੈਗਮੈਂਟ 'ਚ ਖਿਆਲ ਕਰਾਂਗੇ ਕਿ ਤੁਸੀਂ ਸੋਚ ਕੇ ਵੇਖੋ ਜਿੰਨੀਆਂ ਵੀ ਚੀਜ਼ਾਂ ਆਪਾਂ ਹੁਣ ਰਿਪੀਟ ਕੀ ਕਰਨੀਆਂ, ਜਿੰਨੀਆਂ ਚੀਜ਼ਾਂ ਆਪਾਂ ਪਿੱਛੇ ਡਿਸਕਸ ਕਰਕੇ ਹਟੇ ਹਾਂ, ਹੁਣ ਪਰੌਂਠੇ ਜਾਂ ਆਲੂ ਵਾਲੇ ਪਰੌਂਠੇ ਤੱਕ ਤੁਹਾਨੂੰ ਵੱਧ ਤੋਂ ਵੱਧ ਜਵੈਣ ਚਾਹੀਦੀ ਹੈ ਤੇ ਤੁਹਾਨੂੰ ਆਲੂ ਚਾਹੀਦੇ ਆ, ਬਾਕੀ ਲੂਣ ਤੁਸੀਂ ਬਾਹਰੋਂ ਲਿਆਉਣਾ ਹਨਾ, ਤੇ ਆਟਾ ਤੁਹਾਡਾ ਘਰ ਦਾ ਹਨਾ, ਚੁੱਲ੍ਹਾ ਲੱਕੜਾਂ ਉਹ ਸਾਰਾ ਕੁਛ ਤੁਹਾਡੇ ਕੋਲ ਹੈ। ਹੁਣ ਤੁਸੀਂ ਸੋਚੋ ਵੀ ਜੇ ਅੱਜ ਕੱਲ੍ਹ ਆਪਾਂ ਸਿਰਫ ਬ੍ਰੇਕਫਾਸਟ ਰਹਿ ਕੇ ਹਾਲੇ ਤੱਕ ਗੱਲ ਕੀਤੀ ਸੀ, ਕਿਉਂਕਿ ਜ਼ਿਆਦਾ ਤੁਸੀਂ ਵੇਖੋ ਵੀ ਵਰਾਇਟੀ ਬ੍ਰੇਕਫਾਸਟ ਦੇ ਵਿੱਚ ਹੀ ਵਧੀ ਆ, ਜ਼ਿਆਦਾਤਰ ਜਿਹੜੀਆਂ ਆਪਸ਼ਨਾਂ ਨੇ ਉਹ ਬ੍ਰੇਕਫਾਸਟ ਦੇ ਵਿੱਚ ਹੀ ਵਧੀਆਂ ਨੇ। ਸੋ ਉੱਥੇ ਤੁਸੀਂ ਇੱਕ ਵਾਰੀ ਝਾਤ ਮਾਰ ਕੇ ਵੇਖੋ। ਇੱਕ ਚੀਜ਼ ਆਪਾਂ ਹਲੇ ਮਿਸ ਕੀਤੀ ਵਿੱਚੋਂ, ਉਹ ਆ ਸਾਡਾ ਸਲਾਦ। ਕਿੰਨੇ ਕਿੰਨੇ ਤਰ੍ਹਾਂ ਦੇ ਸੈਲਡ ਐਕਟੀਵੇਟ ਹੋ ਗਏ ਹੁਣ ਉਹਨੂੰ ਲੈ ਕੇ ਕਿੰਨਾ ਕੁਛ ਸਾਨੂੰ ਚਾਹੀਦਾ। ਹੁਣ ਤੁਸੀਂ ਉਸ ਹਿਸਾਬ ਦੇ ਨਾਲ ਮੰਨ ਲਓ ਜੇ ਸੈਂਡਵਿਚ ਹੀ ਬਣਾਉਣਾ ਤੁਸੀਂ, ਤੇ ਤੁਸੀਂ ਅਵਕਾਡੋ ਚੁੱਕੋਗੇ, ਤੁਸੀਂ ਟਮਾਟਰ ਚੁੱਕੋਗੇ, ਤੁਸੀਂ ਆਪਣੇ ਕੈਪਸਿਕਮ ਚੁੱਕੋਗੇ, ਤੇ ਚੀਜ਼ ਹਨਾ, ਤੁਹਾਨੂੰ ਲੱਗਦਾ ਵੀ ਉਹ ਬਾਈਂਡ ਨਹੀਂ ਹੁੰਦਾ ਉਹ ਤੋਂ ਬਿਨਾਂ ਹੁਣ ਹਨਾ, ਕਿੰਨਾ ਕੁਛ ਜਿਹੜਾ ਸਾਡੀਆਂ ਉਹਦੇ ਵਿੱਚ ਐਡ ਆਨ ਹੋ ਗਿਆ। ਤੁਹਾਨੂੰ ਪਤਾ ਬ੍ਰੇਕਫਾਸਟ ਇੱਕ ਥਿਊਰੀ ਹੈ ਚੱਲਦੀ ਹੈ, ਆਈ ਡੋਂਟ ਨੋ, ਮਤਲਬ ਇਹ ਹਰ ਕੋਈ ਆਪਣਾ ਆਪਣਾ ਪੜ੍ਹ ਕੇ ਇੱਥੋਂ ਦਾ ਤੱਤ ਕੱਢ ਸਕਦਾ, ਪਰ ਇੱਕ ਥਿਊਰੀ ਇੱਕ ਜਿਹੜਾ ਇਹ ਵੀ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਵਾ ਕਿ ਬ੍ਰੇਕਫਾਸਟ ਸਾਡੇ ਇਨਸਾਨੀਅਤ ਜਿਹੜਾ ਹਿਊਮਨ ਹਿਸਟਰੀ ਆ ਉਹਦੇ ਵਿੱਚ ਕੋਈ ਇੰਨਾ ਇੰਪੋਰਟੈਂਟ ਜਾਂ ਫਿਰ ਇਸ ਤਰੀਕੇ ਦੇ ਨਾਲ ਨਹੀਂ ਜਿੱਦਾਂ ਮਾਰਕੀਟ ਨੇ ਜਾਣ ਬੁੱਝ ਕੇ ਪਰੋਸਿਆ
1: ਬ੍ਰੇਕਫਾਸਟ ਨੂੰ। ਘਟਦਾ ਨਾ, ਕਿਉਂਕਿ ਜਿੰਨਾ ਜਿਹੜੀ ਚੀਜ਼ ਬਹੁਤ ਜ਼ਿਆਦਾ ਦੇਖਦੀ ਹੈ ਉਹ ਆਪਾਂ ਨੂੰ ਲੱਗਦਾ ਕਿ ਹਾਂ ਇਹ ਗੱਲ ਹੋਣੀ ਹੈ ਨਾ, ਕਈ ਵਾਰੀ ਆਪਾਂ ਐਕਸੈਪਟੈਂਸ ਲੈ ਆਉਂਦਾ ਆਪਣਾ ਦਿਮਾਗ ਕਿ ਹਾਂ ਇੰਨਾ ਜ਼ਿਆਦਾ ਮਾਰਕੀਟ ਦੇ ਵਿੱਚ ਬ੍ਰੇਕਫਾਸਟ
0: ਉਹ ਕਹਿੰਦੇ ਕਿ ਜਾਣ ਬੁੱਝ ਕੇ ਜਿਹੜੀ ਇੱਕ ਆਪਾਂ ਕੀ ਕਹਿ ਲਈਏ ਕੌਨਸਪਰੇਸੀ ਕਹਿ ਲਾਂਗੇ, ਪਤਾ ਨਹੀਂ ਕੀ ਕਹਾਂਗੇ ਇਹਨੂੰ, ਕੀ ਸ਼ਬਦ ਲਵਾਂਗੇ, ਪਰ ਉਹ ਇਹ ਕਹਿੰਦੇ ਆ ਵੀ ਬ੍ਰੇਕਫਾਸਟ ਸਾਡੀ ਹਿਸਟਰੀ ਨਹੀਂ ਰਿਹਾ ਕਦੇ ਵੀ, ਸੋ ਐਂਡ ਸੋ ਉਹਦੇ ਸੈਂਟੀਫਿਕ ਰੀਜ਼ਨ ਵੀ ਉਹ ਦੱਸਦੇ ਆ, ਅਤੇ ਬ੍ਰੇਕਫਾਸਟ ਜਿਹੜਾ ਉਹ ਜਾਣ ਬੁੱਝ ਕੇ ਸਾਨੂੰ ਇਸ ਰੂਪ ਦੇ ਵਿੱਚ ਵੇਚਿਆ ਗਿਆ, ਪਰੋਸਿਆ ਗਿਆ, ਦੱਸਿਆ ਗਿਆ ਤਾਂ ਕਿ ਵੱਧ ਤੋਂ ਵੱਧ ਆਪਾਂ ਇਸ ਪਾਸੇ ਨੂੰ ਆਈਏ, ਸਾਨੂੰ ਇਹ ਲੱਗੇ ਵੀ ਸਾਡਾ ਭਾਰ ਵਧਣ ਦਾ ਕਾਰਨ ਹੀ ਇਹ ਆ ਵੀ ਅਸੀਂ ਬ੍ਰੇਕਫਾਸਟ ਨਹੀਂ ਕਰਦੇ, ਸਾਨੂੰ ਅਲੱਗ ਅਲੱਗ ਲੱਗੀਆਂ ਬਿਮਾਰੀਆਂ ਜਿਹਦੇ ਵਿੱਚ ਗੈਸ, ਬਲੋਟਿੰਗ ਵਗੈਰਾ, ਹਾਂ, ਅਤੇ ਉਹਦੇ ਕਰਕੇ ਤੁਹਾਨੂੰ ਇਹ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ। ਸੋ ਇਸ ਕਰਕੇ ਹੌਲੀ ਹੌਲੀ ਹੌਲੀ ਹੌਲੀ ਬ੍ਰੇਕਫਾਸਟ ਇੰਨਾ ਕੁ ਜ਼ਿਆਦਾ ਹਾਵੀ ਕਰ ਦਿੱਤਾ ਗਿਆ ਵਾ ਇਨਸਾਨ ਦੇ ਉੱਤੇ, ਅਤੇ ਹੁਣ ਜੇ ਆਪਾਂ ਕੰਪੈਰੀਜ਼ਨ ਕਰੀਏ ਜਦੋਂ ਆਪਾਂ ਪਲੇਟ ਬਦਲੀ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਆਪਾਂ ਸਰੀਰ ਬਦਲੇ ਦੀ ਵੀ ਤੁਸੀਂ ਗੱਲ ਕਰੋਗੇ। ਹੁਣ ਜਦੋਂ ਕਿ ਆਪਾਂ ਇੰਨਾ ਹੈਲਦੀ ਖਾ ਰਹੇ ਹਾਂ, ਪਹਿਲੀਆਂ ਦੇ ਵਿੱਚ ਜਦੋਂ ਆਪਾਂ ਸਿਰਫ ਪਰੌਂਠਾ ਖਾ ਰਹੇ ਸੀ, ਅਤੇ ਹੁਣ ਤੁਹਾਨੂੰ ਦਸਾਂ ਦੇ ਵਿੱਚੋਂ ਕੋਈ ਤੁਹਾਨੂੰ ਦੋ ਬੰਦੇ ਫਿੱਟ ਮਿਲਣਗੇ।
1: ਹਾਰਡਵਰਕ ਪਹਿਲਾਂ ਕਿੰਨਾ ਜ਼ਿਆਦਾ ਸੀਗਾ,
0: ਹਾਂ, ਪਹਿਲੀਆਂ ਦੇ ਵਿੱਚ ਤੁਹਾਨੂੰ ਦਸਾਂ ਦੇ ਵਿੱਚੋਂ ਤੁਹਾਨੂੰ ਅੱਠ ਬੰਦੇ ਜਿਹੜੇ ਆ ਆਟੋਮੈਟਿਕਲੀ ਫਿੱਟ ਹੋ, ਕੋਈ ਥੋੜ੍ਹੀ ਵੀ ਜਿੰਮ ਜਾਣਾ ਪੈਣਾ ਜਾਂ ਕਿੱਦਾਂ ਕਰਨਾ ਪੈਣਾ, ਅਤੇ ਉਹਦਾ ਆਂਸਰ ਇਹੋ ਦਿੱਤਾ ਜਾਂਦਾ ਜੋ ਤੁਸੀਂ ਆਲਰੇਡੀ ਦੇ ਚੁੱਕੇ ਹੋ ਵੀ ਉਦੋਂ ਤਾਂ ਜੀ ਆਪਾਂ ਕੰਮ ਬਹੁਤ ਕਰਦੇ, ਹਾਂ ਉਦੋਂ ਸਰੀਰਕ ਕੰਮ ਬਹੁਤ ਹੀ, ਪਰ ਯਾਦ ਕਰਕੇ ਵੇਖੋ ਤੁਸੀਂ ਅਸਲ ਆਂਸਰ ਕਹਿੰਦੇ ਨੇ ਇਹ ਵੀ ਨਹੀਂ ਆ, ਕਿਉਂਕਿ ਤੁਸੀਂ ਆਪਣਾ ਚਲੋ ਛੱਡ ਦਿਓ, ਤੁਹਾਨੂੰ ਲੱਗਦਾ ਹੋਊਗਾ ਵੀ ਮੈਂ ਸਰੀਰਕ ਮਿਹਨਤ ਬਹੁਤ ਜ਼ਿਆਦਾ ਨਹੀਂ ਕਰ ਰਹੀ, ਮੈਂ ਨਹੀਂ ਕਰ ਰਿਹਾ, ਉੰਨੀ ਮੁਸ਼ਕਤ ਨਹੀਂ ਹੋ ਪਾ ਰਹੀ, ਪਰ ਤੁਸੀਂ ਸੋਚ ਕੇ ਵੇਖੋ ਤੁਹਾਡੇ ਆਸ ਪਾਸ ਜਿਹੜੇ ਤੁਹਾਡੇ ਸਰਕਲ ਦੇ ਵਿੱਚ ਕੋਈ ਟ੍ਰੇਡ ਦੇ ਵਿੱਚ ਬੰਦੇ ਹੋਣਗੇ, ਉਹ ਤਾਂ ਕਿੰਨੀ ਮਿਹਨਤ ਕਰਦੇ ਆ,
1: ਸਹੀ ਗੱਲ,
0: ਤੁਸੀਂ ਵੇਖੋ ਉਹਨਾਂ ਦੇ ਵੀ ਢਿੱਡ ਨਿਕਲਿਆ, ਉਹਨਾਂ ਦੀਆਂ ਵੀ ਵੱਖੀਆਂ ਬਾਹਰ ਡੁੱਲਣ ਡੀਆਂ, ਫਿਰ ਆਪਾਂ ਇਹ ਨਹੀਂ ਕਹਿ ਸਕਦੇ
1: ਫਿਰ ਮਾਰਕੀਟ ਕਹਿੰਦੀ ਹੈ ਕਿ ਹਾਂ ਤੁਸੀਂ ਮਤਲਬ ਜਿਹੜੀ ਵੇਚਣ ਵਾਲੀ ਚੀਜ਼ ਕਿ ਉਹ ਤੁਹਾਡੇ ਰੂਟੀਨ 'ਚ ਉਹ ਤੁਹਾਡੀ ਬੋਡੀ ਨੂੰ ਉਹਦੀ ਹੈਬਿਟ ਹੋ ਗਈ ਹੈ, ਲੀਕ ਤੋਂ ਹਟ ਕੇ ਤੁਹਾਨੂੰ ਐਕਸਰਸਾਈਜ਼, ਲੀਕ ਤੋਂ ਹਟ ਕੇ ਤੁਹਾਨੂੰ ਖਾਣਾ ਪੀਣਾ ਪਏਗਾ, ਜਿਹੜੀ ਚੀਜ਼ਾਂ ਸਬਜ਼ੀਆਂ ਦਾਲਾਂ ਤੁਸੀਂ ਖਾਂਦੇ ਹੋ ਉਹਨਾਂ 'ਚ ਇੰਨੀ ਨਿਊਟ੍ਰੀਸ਼ਨ ਨਹੀਂ ਹੈ, ਹੈ ਨਾ ਐਕਸਟਰਾ ਤੁਸੀਂ ਲਓ ਭਾਵੇਂ ਸਪਲੀਮੈਂਟ ਕਹਿ ਲਓ ਭਾਵੇਂ ਦਵਾਈਆਂ ਲੈ ਲਓ ਜੋ ਵੀ ਦੱਸਦਾ
0: ਸੋ ਉਹ ਸਾਰੀਆਂ ਚੀਜ਼ਾਂ ਫਿਰ ਉਹ ਅੱਗੇ ਤੋਂ ਅੱਗੇ ਕਿਉਂਕਿ ਅਸਲ ਦੇ ਵਿੱਚ ਬ੍ਰੇਕਫਾਸਟ ਜਿਹੜਾ ਉਹ ਵੇਚਣਾ ਉਹਨਾਂ ਦੇ ਮੁਤਾਬਿਕ ਵੀ ਬ੍ਰੇਕਫਾਸਟ ਵੇਚਣਾ ਲੱਗਾ ਇੱਕ ਸਟੇਜ ਦੇ ਉੱਤੇ ਵੀ ਮੰਡੀ ਆ ਪਰ ਅਸਲ ਦੇ ਵਿੱਚ ਮੰਡੀ ਸੀ ਦਵਾਈਆਂ ਵੇਚਣਾ ਉਹ ਉਹਨਾਂ ਚਿਰ ਨਹੀਂ ਵੇਖ ਸਕਦੀਆਂ ਜਿੰਨਾ ਚਿਰ ਤੱਕ ਉੱਠਦੇ ਹੀ ਦਿਨ ਚੜ੍ਹਦੇ ਹੀ ਬੰਦਾ ਮਿੱਠਾ ਨਾ ਖਾਣ ਲੱਗ ਪਏ ਜਿੰਨਾ ਚਿਰ
1: ਸ਼ੂਗਰ ਸਪਾਈਕ ਹੋ ਜਾਣੀ ਤੇ ਸ਼ੂਗਰ ਦਵਾਈਆਂ
0: ਤੇ ਇਹ ਸਾਰਾ ਕੁਝ ਮਿੱਠਾ ਹੀ ਆ ਭਾਵੇਂ ਤੁਸੀਂ ਓਟਸ ਵੀ ਖਾ ਰਹੇ ਹੋ ਭਾਵੇਂ
1: ਤੁਸੀਂ ਦੁੱਧ ਵੀ
0: ਹਾਂ ਸਾਰਾ ਕੁਝ ਜੋ ਵੀ ਤੁਸੀਂ ਖਾ ਰਹੇ ਹੋ ਇਹ ਸਾਰਾ ਕੁਝ ਮਿੱਠਾ ਹੀ ਆ ਤੇ ਔਨ ਟਾਪ ਆਫ ਹੁਣ ਅੱਜ ਕੱਲ ਆ ਪੈਨਕੇਕ ਐਂਡ ਆਲ ਐਂਡ ਕੀ ਕੁਝ ਆ ਗਿਆ
1: ਹੁਣ ਆਪਾਂ ਜੇ ਪਰੌਂਠੇ ਨੂੰ ਹੀ ਬ੍ਰੇਕ ਡਾਊਨ ਕਰੀਏ ਆਲੂ ਵਾਲੇ ਪਰੌਂਠੇ ਨੂੰ ਪਹਿਲਾਂ ਕੀ ਹੁੰਦਾ ਸੀ ਜਿਵੇਂ ਤੁਸੀਂ ਗੱਲ ਕੀਤੀ ਆ ਆਟੇ ਦੀ ਆਟਾ ਘਰ ਦਾ ਆਲੂ ਵੀ ਘਰ ਦੇ ਹੈ ਨਾ ਸਾਰਾ ਕੁਝ ਹੁਣ ਤੇ ਤੁਸੀਂ ਦੇਖ ਲਓ ਭਾਵੇਂ ਆਟਾ ਜਾਂ ਆਲੂ ਤੁਸੀਂ ਲੈਣ ਜਾਓ ਤੁਹਾਨੂੰ ਉਹਦੀ 100 ਵਰਾਇਟੀ ਮਿਲ ਜਾਏਗੀ ਆਟੇ ਦੀ ਤੁਹਾਨੂੰ ਗਲੂਟਨ ਫਰੀ ਚਾਹੀਦਾ ਹੈ ਤੁਹਾਨੂੰ ਹੋਮ ਗਰੋਨ ਚਾਹੀਦਾ ਹੈ ਤੁਹਾਨੂੰ ਆਸਟ੍ਰੇਲੀਆ ਗਰੋਨ ਚਾਹੀਦਾ ਤੁਹਾਨੂੰ ਔਰਗੈਨਿਕ ਚਾਹੀਦਾ ਹੈ ਨਾ ਤੁਹਾਨੂੰ ਮਿਕਸਡ ਆਟਾ ਚਾਹੀਦਾ ਜਿਹੜਾ ਮਲਟੀਗ੍ਰੇਨ ਆਟਾ ਚਾਹੀਦਾ ਅਤੇ ਆਲੂ ਤੁਹਾਨੂੰ ਜਿਹੜੇ ਉਹ ਕਿੰਨੇ ਤਰੀਕੇ ਦੇ ਰੈਡ ਰੈਡ ਪੋਟੇਟੋ ਮਿਲਦੇ ਹੈ ਕਿੰਨੇ ਕਵਾਸਟ ਪੋਟੇਟੋ
0: ਮਿਲਦੇ ਹੈ ਬਹੁਤ ਜ਼ਿਆਦੀਆਂ ਕਿਸਮਾਂ ਨੇ
1: ਹੈ ਨਾ ਕਿੰਨੀ ਸਾਰੀ ਮਤਲਬ ਤੁਸੀਂ ਮਾਰਕੀਟ ਦੇ ਵਿੱਚ ਤੁਸੀਂ ਜਾਓਗੇ ਤੁਹਾਨੂੰ ਇਦਾਂ ਲੱਗੇਗਾ ਕੀ ਖਾਈਏ ਕੀ ਕੀ ਚੀਜ਼ ਕਿਹੜੀ ਚੀਜ਼ ਵਧੀਆ
0: ਅਤੇ ਸਰਪ੍ਰਾਈਜ਼ਿੰਗਲੀ ਤੁਸੀਂ ਆਪਣੇ ਆਪ ਬਾਰੇ ਸੋਚ ਕੇ ਵੇਖੋ ਕਿ ਇਹ ਸਾਰੀਆਂ ਚੀਜ਼ਾਂ ਆਪਾਂ ਇੱਕ ਨਾ ਇੱਕ ਸਟੇਜ 'ਤੇ ਟਰਾਈ ਕੀਤੀਆਂ ਨੇ ਅਤੇ ਇਹਦਾ ਮਤਲਬ ਕਿ ਉਹ ਸਾਡੀ ਜੇਬ 'ਤੇ ਖਰਚਾ ਪਿਆ ਉਹ ਆਪਾਂ ਸਾਰੀਆਂ ਚੀਜ਼ਾਂ ਆਪਾਂ ਹਾਲੇ ਵੀ ਘਰਾਂ ਦੇ ਵਿੱਚ ਕਿੰਨੀਆਂ ਕਿੰਨੀਆਂ ਆਪਸ਼ਨਾਂ ਲੈ ਕੇ ਚੱਲਦੇ ਹਾਂ ਆਟਾ ਕਿੰਨੀ ਤਰ੍ਹਾਂ ਦਾ ਸਾਡੇ ਘਰਾਂ ਦੇ ਵਿੱਚ ਪਿਆ ਵਾ ਬਿਸਕਿਟ ਕਿੰਨੀ ਤਰ੍ਹਾਂ ਦੇ ਸਾਡੇ ਘਰਾਂ ਦੇ ਵਿੱਚ ਪਏ ਆ ਹੋਰ ਬ੍ਰੇਕਫਾਸਟ ਦੀਆਂ ਕਿੰਨੀਆਂ ਆਪਸ਼ਨਾਂ ਜਿਹੜੇ ਤੁਹਾਡੇ ਡੱਬੇ ਪਏ ਪਏ ਖਰਾਬ ਹੋ ਜਾਂਦੇ
1: ਆਪਾਂ ਨੂੰ ਰਿਅਲਾਈਜ਼ ਨਹੀਂ ਹੁੰਦਾ ਕਿਉਂਕਿ ਆਪਾਂ ਐਜ਼ ਅ ਇੰਡੀਅਨ ਇੱਕ ਚੀਜ਼ ਐਵਰੀ ਸਿੰਗਲ ਡੇ ਕਿੱਥੇ ਖਾ ਸਕਦੇ ਹੁਣ ਰੋਜ਼ ਇੱਕ ਸੇਮ ਸੀਰੀਅਲ ਨਹੀਂ ਖਾਵਾਂਗੇ ਹੁਣ ਉਹਦੇ ਵਿੱਚ ਵੀ ਕੋਈ ਗ੍ਰਨੋਲਾ ਖਾ ਰਿਹਾ ਹੈ ਕੋਈ ਨਿਊਟ੍ਰੀ ਮਤਲਬ ਇਹ ਤਾਂ ਮੈਂ ਬ੍ਰਾਂਡਸ ਦੀ ਗੱਲ ਕਰ ਲਈ ਕਿਸੇ ਨੂੰ ਸਿੰਪਲ ਪਲੇਨ ਚਾਹੀਦੇ ਹੈ ਕਿਸੇ ਨੂੰ ਉਸਦੇ ਵਿੱਚ ਵੀ ਗਲੂਟਨ ਫਰੀ ਆਪਸ਼ਨ ਚਾਹੀਦੇ ਅਤੇ ਹਰ ਡੱਬਾ ਰੋਜ਼ ਨਹੀਂ ਅਤੇ ਉਹ ਵੀ ਐਕਸਪਾਇਰਡ ਹੋ ਜਾਂਦਾ
0: ਮਿਊਜ਼ਲੀ ਹਾਂ ਚੀਜ਼ਾਂ
1: ਪ੍ਰੋਟੀਨ
0: ਬਾਰਸ ਹੋ ਗਈ ਇੱਕ ਦਹੀਂ ਦੁਹੀਂ ਜੇ ਵਿੱਚ ਮਿਕਸ ਕਰਕੇ ਵੀ ਕੁਝ ਖਾਂਦੇ ਬ੍ਰੇਕਫਾਸਟ ਨੂੰ ਉਹ ਵੀ ਉਹ ਅਲੱਗ ਤੋਂ ਉਹ ਚੀਜ਼ਾਂ ਆ ਗਈਆਂ ਅਤੇ ਆਪਾਂ ਬ੍ਰੇਕਫਾਸਟ ਤੋਂ ਇਸ ਕਰਕੇ ਸ਼ੁਰੂ ਕੀਤਾ ਤੁਸੀਂ ਹੁਣ ਸੋਚ ਕੇ ਵੇਖੋ ਵੀ ਇਕੱਲੇ ਬ੍ਰੇਕਫਾਸਟ ਦੇ ਵਿੱਚ ਹੀ ਕਿੰਨਾ ਕੁਛ ਆ ਗਿਆ
1: ਹਾਂ ਜਿਵੇਂ ਤੁਸੀਂ ਹੁਣ ਯੋਗਰਟ ਦੀ ਗੱਲ ਕੀਤੀ ਉਹ ਲਿਖਿਆ ਹੁੰਦਾ ਕਿ ਇੰਨੇ ਗ੍ਰਾਮ ਪ੍ਰੋਟੀਨ ਹੈ ਸਾਨੂੰ ਕਨਵਿੰਸਿੰਗ ਲੱਗ ਜਾਂਦਾ ਕਿ ਹਾਂ ਕਿ ਚੱਲ ਮੈਂ ਇਹ ਚੀਜ਼ ਚਲੋ ਦਿਨ ਦੀ ਸ਼ੁਰੂਆਤ ਵਧੀਆ ਕਰ
0: ਰਿਹਾ ਬਾਕੀ ਹਰ ਕੋਈ ਆਪਣਾ ਆਪਣਾ ਵੇਖੋ ਹਰ ਇੱਕ ਦੀ ਆਪਣੀ ਆਪਣੀ ਪੜ੍ਹਤ ਪੜ੍ਹ ਕੇ ਜਾਣ ਕੇ ਉਸ ਹਿਸਾਬ ਦੇ ਨਾਲ ਕਿਉਂਕਿ ਆਪਾਂ ਕੋਈ ਇਸ ਮਸਲੇ ਦੇ ਆਪਾਂ ਸਪੈਸ਼ਲਿਸਟ ਨਹੀਂ ਇੱਧਰੋਂ ਸੁਣਿਆ ਤੁਹਾਡੇ ਤੱਕ ਦੱਸਤਾ ਅਤੇ ਜਿੰਨੀ ਕੁ ਸਾਨੂੰ ਸਮੇਂ ਲੱਗਦੇ ਅਸੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਸਕਦੇ ਹਾਂ ਵੀ ਆ ਆ ਆਹ ਚੀਜ਼ਾਂ ਚੱਲ ਰਹੀਆਂ ਨੇ ਬਾਕੀ ਆਪਾਂ ਤੁਹਾਨੂੰ ਇਹ ਹਰਗਿਜ਼ ਨਹੀਂ ਕਹਿ ਰਹੇ ਵੀ ਤੁਸੀਂ ਬ੍ਰੇਕਫਾਸਟ ਕਰੋ ਨਾ ਕਰੋ ਛੱਡ ਦਿਓ ਆਹ ਖਾਓ ਜਾਂ ਆਹ ਖਾਓ ਕਿਉਂਕਿ ਹੁਣ ਤੱਕ ਜਿੱਦਾਂ ਜਿੱਦਾਂ ਅੱਗੇ ਅੱਗੇ ਜਾਈ ਜਾਈਦਾ ਪਹਿਲਾਂ ਕਹਿ ਦੀਦਾ ਸੀ ਹੁਣ ਤਾਂ ਮੈਂ ਜਸ ਜੀ ਇਹ ਵੇਖਿਆ ਕਿ ਇਹ ਇਹ ਇੰਨੀ ਕੁ ਵੱਡੀ ਸਾਇੰਸ ਆ ਇਨਸਾਨ ਦੀ ਬੋਡੀ ਖਾਣ ਪੀਣ ਸੌਣਾ ਉੱਠਣਾ ਜਾਗਣਾ ਤੁਸੀਂ ਬੜੀ ਨਾ ਸਮਝੀ ਆ ਜਦੋਂ ਆਪਾਂ ਇਹ ਕਹਿ ਦਿੰਦੇ ਹਾਂ ਵੀ ਹਾਂ ਇਹਦੇ ਬਾਰੇ ਮੈਨੂੰ ਪਤਾ ਕਿਉਂਕਿ ਇੱਕ ਇੱਕ ਚੀਜ਼ 'ਚ ਇੰਨੀ ਇੰਨੀ ਜ਼ਿਆਦਾ ਬਰੀਕੀ ਆ ਤੁਸੀਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਸਰੀਰ ਆ ਆਪਣੀ ਆਪਣੀ ਉਹਦੀ ਖੁਰਾਕ ਆ ਆਪਣਾ ਆਪਣੇ ਉਹਦੇ ਸੁਭਾਅ ਦੇ ਮੁਤਾਬਿਕ ਉਹਦੇ ਸਰੀਰ ਦੀ ਤਸੀਰ ਦੇ ਮੁਤਾਬਿਕ ਉਹਦੇ ਖੁਰਾਕ ਇੱਥੋਂ ਤੱਕ ਵੀ ਅੱਗੇ ਬਰੀਕੀ ਆ ਸੋ ਇਸ ਕਰਕੇ ਤੁਹਾਨੂੰ ਆਪਣੇ ਡਾਕਟਰ ਆਪ
1: ਸਗੇ ਭੈਣ ਭਰਾਵਾਂ ਨੂੰ ਵੀ ਕਈ ਚੀਜ਼ਾਂ ਸੂਟ ਨਹੀਂ ਹੁੰਦੀ ਕਿਸੇ ਨੂੰ ਕੀ ਹੈ ਅਲਰਜੀ ਕਿਸੇ ਨੂੰ ਕੀ ਵਧੀਆ ਲੱਗਦਾ
0: ਨਹੀਂ ਕਰਦੀ ਹਾਂਜੀ 1 2 3 ਮਨਦੀਪ ਜੀ ਤੁਸੀਂ ਆਉਨੇ ਰਹੋ
2: ਭਾਜੀ
1: ਸਤਿ ਸ਼੍ਰੀ ਅਕਾਲ ਯਾਸ਼ੀ ਸਤਿ ਸ਼੍ਰੀ ਅਕਾਲ
0: ਜੀ ਸਤਿ ਸ਼੍ਰੀ ਅਕਾਲ ਜਦੋਂ 1 2 3 ਕਹਿੰਦੇ ਆ ਤੇ ਭੱਜ ਨਾ ਪਿਆ ਕਰੋ ਭਲਾ ਉਹ ਤੁਹਾਡਾ ਨੰਬਰ ਆ
2: 1 2 3 ਗੋ
1: ਮੈਨੂੰ ਲੱਗਿਆ ਕੀ ਪਤਾ ਕੋਡ ਵਰਡ ਹੋਏ ਕੋਈ 1 2 3 ਬੋਲ ਵਧੀਆ ਤੁਸੀਂ ਕਲੀਅਰ ਕਰਤੀ ਗੱਲ
2: ਛੁੱਟੀਆਂ ਹੋ ਗਈਆਂ ਤੇ ਇਦਾਂ ਕਿਦਾਂ ਹੋ ਜਾਵੇ ਛੁੱਟੀਆਂ ਹੋਣ ਤੇ ਮਨਦੀਪ ਕੋਲ ਫੋਨ ਲੱਗ ਗਿਆ
1: ਸੁਣਾਣਾ
0: ਗੁੱਡ ਗੁੱਡ ਗੁੱਡ ਤੁਸੀਂ ਤੇ ਛੁੱਟੀਆਂ ਕਰਾਉਂਦੇ ਹੀ ਇਸੇ ਲਈ ਉਹਦੇ
2: ਹਾਂਜੀ ਛੁੱਟੀਆਂ ਅਸੀਂ ਉਧਰੋਂ ਨਿਕਲੇ ਆ 6 ਵਜੇ ਗ੍ਰੇਟ ਓਸ਼ਨ ਰੋਡ ਤੋਂ ਉਧਰ 12 ਅਪੋਸਲਸ ਵੱਲੋਂ ਤੇ ਮੈਨੂੰ ਇਹ ਸੀ ਮੈਂ ਟਾਈਮ ਦੇਖ ਰਹੀ ਸੀ ਵੀ ਅਸੀਂ ਕਿਤੇ ਰੁਕਾਂਗੇ ਬ੍ਰੇਕਫਾਸਟ ਕਰਾਂਗੇ ਤੇ ਫਿਰ ਅਸੀਂ ਘਰ ਕਿੰਨੇ ਵਜੇ ਪਹੁੰਚਾਂ ਕਿਉਂਕਿ ਮੈਂ ਫੋਨ ਕਰਨਾ
0: ਓਕੇ ਓਕੇ ਗੁੱਡ ਗੁੱਡ ਗੁੱਡ ਗੁੱਡ
2: ਉਸ ਹਿਸਾਬ ਨਾਲ ਟਾਈਮ ਉਹ ਮੈਨੇਜ ਕਰ ਰਹੀ ਸੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਫੋਨ ਕਰਨਾ ਕਹਿੰਦੇ ਪਰ ਇਹਨਾਂ ਦੇ ਵਰਕਸ਼ਾਪ ਦੇ ਫੋਨ ਆਉਣੇ ਸ਼ੁਰੂ ਹੋ ਗਏ ਵਿੱਚ ਕਿਉਂਕਿ ਗੱਡੀ 'ਚ ਤਾਂ ਫਿਰ ਇੱਕ ਜਣਾ ਹੀ ਫੋਨ 'ਤੇ ਗੱਲ ਕਰ ਸਕਦਾ ਨਾ
0: ਇਹ ਸਮੱਸਿਆ
2: ਇਹ ਵੀ ਸਮੱਸਿਆ ਹਰ। ਫਿਰ ਮੈਂ ਕਿਹਾ ਨਹੀਂ ਨਹੀਂ ਨਹੀਂ ਹੁਣ ਇੱਦਾਂ ਨਹੀਂ, ਤੇ ਹੁਣ ਤੁਸੀਂ ਨਾ ਇੱਦਾਂ ਕਰੋ ਮੈਂ ਚਲਾਉਂਦੀ ਹਾਂ ਗੱਡੀ, ਤੁਸੀਂ ਬੈਠੋ ਆਪਾਂ ਬ੍ਰੇਕਫਾਸਟ ਕਰ ਲਿਆ ਤੇ ਹੁਣ ਮੈਂ
0: ਭਜਾ ਕੇ ਲੈ ਜਾਓ, ਮੈਂ ਭਜਾ ਕੇ ਘਰ ਪਹੁੰਚਾਉਣੀ ਹੈ।
2: ਕਿਉਂਕਿ ਮੈਂ ਫੋਨ ਕਰਨਾ ਸੀਗਾ ਅੱਜ।
0: ਗੁੱਡ,
2: ਟੌਪਿਕ ਤੁਹਾਡਾ ਅੱਛਾ ਆ, ਤੇ ਜਿਹੜਾ ਤੁਸੀਂ ਕਹਿੰਦੇ ਆ ਨਾ ਵੀ ਤੁਹਾਡੀ ਆਲੂ ਤੋਂ ਕਿਨੂਆ ਤੱਕ ਦੀ ਜਾਂ ਕਿੱਦਾਂ, ਇਹ ਅਸੀਂ ਚੀਜ਼ਾਂ ਬਦਲ, ਕਿਸੇ ਨੂੰ ਕੁਛ ਬਦਲਣ ਦੀ ਲੋੜ ਨਹੀਂ ਆ। ਤੁਹਾਡੀ ਬੋਡੀ ਦੱਸ ਦਿੰਦੀ ਹੈ ਕਿ ਤੁਸੀਂ 40+ ਹੋ ਗਏ, ਬਦਲ ਲਓ ਸਾਰਾ ਕੁਛ ਹੈ ਹੀ
0: ਨਹੀਂ। ਪਰ ਇਹ ਵੀ ਤੇ ਮਨਦੀਪ ਜੀ ਹੁਣੇ ਹੀ ਆ ਨਾ, ਪਹਿਲੀਆਂ ਦੇ ਵਿੱਚ ਇਹ ਥੋੜੀ ਹੀ ਵੀ ਹੁਣ ਆ ਬੰਦਾ ਬਜ਼ੁਰਗ ਹੋ ਗਿਆ ਤੇ ਤਾਂ ਖਾਣਾ ਬਦਲ ਦੋ, ਵੱਧ ਤੋਂ ਵੱਧ ਖਿਚੜੀ ਖਾ ਲੂ,
1: ਦੰਦ ਨੀ ਰਹਿਣੀ,
0: ਰੋਟੀ ਤੇ ਖਾਂਦਾ ਹੀ ਰਹਿੰਦਾ ਸੀ ਬੰਦਾ। ਮੈਂ ਤੇ ਵੇਖਿਆ ਪੁਰਾਣੇ ਬਜ਼ੁਰਗ, ਤੁਸੀਂ ਸ਼ਾਇਦ ਆਪਣੇ ਘਰੋਂ ਘਰੀ ਤੁਸੀਂ ਕੀਤਾ ਹੋਊਗਾ, ਉਹ ਦੰਦ ਨਹੀਂ ਵੀ ਹੀ ਲਵਾਉਂਦੇ ਤੇ ਉਹਨਾਂ ਦੇ ਉਹਨਾਂ ਦੇ ਬੋਟੀ ਦੰਦਾਂ ਵਰਗੇ ਹੋ ਜਾਂਦੇ ਸੀ, ਉਹਦੇ ਨਾਲ ਹੀ ਰੋਟੀ ਖਾ ਲੈਂਦੇ ਸੀ,
2: ਰੋਟੀ ਖਾ ਲੈਂਦੇ ਸੀ
0: ਹਨਾ, ਭਿਉਂ ਭਿਉਂ ਕੇ ਖਾ ਲੈਣੀ, ਪਰ ਖਾਣੀ ਰੋਟੀ ਆ।
2: ਜਿਹੜੀ
0: ਚੀਜ਼ ਤੁਹਾਨੂੰ ਮਤਲਬ ਜੋ ਆਪਾਂ ਕਹਿ ਚੁੱਕੇ ਹਾਂ ਉਹ ਤੇ ਬ੍ਰੇਕਫਾਸਟ ਤੋਂ ਬਲੈਦਾ, ਤੁਸੀਂ ਕੁਝ ਦੱਸ ਸਕਦੇ ਹੋ ਜਿਹੜਾ ਤੁਹਾਨੂੰ ਲੱਗਦਾ ਹੋਵੇ ਵੀ ਆਹ ਤੇ ਬਿਲਕੁਲ ਹੀ ਨਵਾਂ ਵਾ ਪਰ ਅੱਜ ਕੱਲ ਬਹੁਤ ਓਕੇ ਆ ਮੇਰੀ ਲਾਈਫ ਚ?
2: ਬਾਜੀ ਮੈਂ 16 ਘੰਟੇ ਦੀ ਫਾਸਟਿੰਗ ਜਦੋਂ ਕਰਦੀ ਹਾਂ ਤੇ ਮੈਨੂੰ ਲੱਗਦਾ ਕਿ ਉਹ ਮੇਰੇ ਲਈ ਸੈੱਟ ਬਹਿੰਦੀ ਆ ਮੇਰੀ ਬੋਡੀ ਲਈ, ਤੇ ਮੈਨੂੰ ਨਾ ਬਲੋਟਿੰਗ ਨਹੀਂ ਹੁੰਦੀ, ਤੇ ਇਹ ਚੀਜ਼ਾਂ ਬਲੈਕ ਕਾਫੀ ਲੈਣੀ ਹੁੰਦੀ ਇੱਕ ਸਵੇਰੇ।
0: ਨਹੀਂ ਨਹੀਂ
2: ਤੇ ਮਤਲਬ ਉਹ ਜਿਹੜਾ
0: ਉਹ ਨਹੀਂ ਗੱਲ ਕਰ ਰਹੇ ਆਪਾਂ, ਪਲੇਟ ਚ ਕੀ ਬਦਲਿਆ? ਪਲੇਟ ਚ ਕੀ ਆ?
2: ਪਲੇਟ ਚ ਪਲੇਟ
0: ਤੇ ਪਲੇਟ ਹੀ ਖਾਲੀ, ਤੂੰ ਪਲੇਟ ਹੀ ਧੋ ਕੇ ਵਿਖਾਈ ਜਾਂਦੇ ਤੇ
1: ਵਰਤ ਦਿਖਾਤਾ
2: ਮੇਰੇ ਵਰਗੇ ਬੰਦੇ ਦਾ ਉਹ ਹਾਲ ਕਿ ਮੈਂ ਹੈਲਦੀ ਖਾਣਾ ਸ਼ੁਰੂ ਕਰੋ ਨਾ, ਹੈਲਦੀ ਨਾ ਵੀ ਪੂਰੀ ਪਲੇਟ ਭਰ ਜਾਂਦੀ ਹੈ, ਇੰਨਾ ਖੂਸ ਕੇ ਖਾਧਾ ਜਾਂਦਾ ਕਿ ਫੇਰ ਮੈਂ ਸੋਚਦੀ ਹਾਂ ਵੇਟ ਕਾਤੇ ਨਹੀਂ ਥੱਲੇ ਆ ਰਿਹਾ, 10 ਵੀ ਹੋ ਗਿਆ ਮੈਂ ਇੰਨੀ ਕੋਸ਼ਿਸ਼ ਕਰਦੀ।
0: 16 ਘੰਟੇ ਦੀ ਫਾਸਟਿੰਗ ਕਰਕੇ ਤੁਸੀਂ 16 ਦਿਨਾਂ ਦਾ ਇਕੱਠੇ ਖਾ ਜਾਂਦੇ ਮੁੜ ਕੇ, ਉਹਦਾ ਕੀ ਫਾਇਦਾ?
2: ਇਹਦਾ ਕੀ ਫਾਇਦਾ? ਅੱਗੇ ਮੈਂ ਇਸੇ ਗੱਲ ਤੇ ਆਉਣਾ ਹੈ ਕਿ ਇਹਦਾ ਕੀ ਫਾਇਦਾ, ਮੇਰੇ ਵਰਗੇ ਬੰਦੇ ਦਾ ਢਿੱਡ ਭਰ ਜਾਂਦਾ, ਮੈਂ ਨੀਤ ਨਹੀਂ ਭਰਦੀ ਵੀ ਮੈਂ ਹੋਰ ਖਾਣਾ ਹੈ।
1: ਫਿਰ ਕੀ ਹੋਇਆ, ਸਵਾਦ ਹੈ, ਹੈਲਦੀ ਹੈ, ਖਾ ਸਕਦੇ ਹੋ ਹਨਾ।
2: ਅੱਛਾ ਜੀ, ਪਰੌਂਠਾ ਤੁਸੀਂ ਘੇ ਤੋਂ ਬਿਨਾਂ ਹੀ ਖਾਣਾ ਆ? ਪਰੌਂਠਾ ਘੇ ਤੋਂ ਬਿਨਾਂ ਖਾਣਾ ਜਾਂ ਆਹ ਚੀਜ਼ਾਂ ਨਹੀਂ ਖਾਣੀਆਂ, ਕੀ ਫਾਇਦਾ ਜੀਣ ਦਾ? ਕਿ ਮਤਲਬ ਸਮਝੇ ਏਦਾਂ ਦੀ ਜ਼ਿੰਦਗੀ ਜੋ ਬੱਚੇ।
0: ਇਹ ਤਾਂ ਮੈਂ ਵੀ ਕਹੂੰਗਾ ਭਾਈ, ਮੈਂ ਬੜੀ ਵਾਰੀ ਇਸ ਚੀਜ਼ ਬੜਿਆਂ ਨਾਲ ਕਰਦਾ ਹੁੰਦਾ ਵੀ ਯਾਰ ਜੇ ਤੁਸੀਂ ਪਰੌਂਠਾ ਖਾਣਾ ਹੀ ਆ ਮੰਨ ਲਓ ਤੇ ਉਹ ਤੁਸੀਂ ਖਾਓ ਤੇ ਤੁਸੀਂ ਫਿਰ ਚੰਗੀ ਤਸੱਲੀ ਦੇ ਨਾਲ ਖਾਓ, ਹੈ ਨਾ, ਜਿੰਨਾ ਚਿਰ ਉਹ ਤਲਿਆ ਤੁਲਿਆ ਨਹੀਂ, ਉਹਦੇ ਚ ਬਟਰ ਨਹੀਂ ਧਰਿਆ, ਉਹਦਾ ਕੋਈ ਫਾਇਦਾ ਕੀ? ਉਹਦਾ ਅਸੀਂ ਦੇ ਅਸੀਂ ਬਿੱਦਾਂ ਤੇਲ ਦੇ ਅਸੀਂ ਜੀ ਸੁੱਕਾ ਜੀ ਅਸੀਂ ਜੀ ਰੁੱਖਾ ਜੀ ਤੇ ਨਾ ਖਾਓ,
1: ਫਿਰ ਤੇ ਰੋਟੀ ਹੋਈ ਨਾ ਪਰੌਂਠਾ ਕੀ
0: ਮਜ਼ਾ ਨਹੀਂ ਨਾ ਆਇਆ, ਫਿਰ ਤੂੰ ਪਰੌਂਠੇ ਦੀ ਵੀ ਬੇਇੱਜ਼ਤੀ ਤੁਹਾਡੀ ਵੀ ਨਹੀਂ ਤੁਹਾਡੀ ਨਹੀਂ
2: ਸਾਡੀ ਵੱਧ ਹੈ ਪਰੌਂਠੇ ਦੀ ਘੱਟ। ਸਾਗ ਤੁਸੀਂ ਦੱਸੋ ਦੇਸੀ ਕੇ ਪਾਣਾ ਨਹੀਂ ਉਹਨੂੰ ਤੜਕਾ ਲੈ, ਇਹੋ ਵੀ ਮਤਲਬ ਚੀਜ਼ਾਂ ਆ, ਉਹ ਤਾਂ ਬੇਇੱਜ਼ਤੀ ਹੋ ਗਈ ਸਾਰੇ ਪਾਸੇ, ਮਤਲਬ ਫੂਡ ਦੀ ਤਾਂ ਵੱਧ ਹੋ ਗਈ ਹਨਾ।
0: ਫਿਰ ਉਸ ਤੋਂ ਬਾਅਦ ਕੀ ਹੁੰਦਾ ਪਤਾ ਕੀ ਮਨਦੀਪ ਜੀ, ਤੁਸੀਂ ਨੋਟ ਕੀਤਾ ਹੋਊਗਾ, ਉਸ ਤੋਂ ਬਾਅਦ ਨਾ ਅਸੀਂ ਉਸ ਚੀਜ਼ ਤੋਂ ਅੱਕ ਜਾਂਦੇ ਜਿਹੜੀ ਸਾਡੀ ਫੇਵਰੇਟ ਹੁੰਦੀ ਆ, ਕਿਉਂਕਿ ਉਹਦਾ ਮੇਨ ਤੇ ਆਪਾਂ ਮਾਰ ਹੀ ਦਿੱਤਾ ਮੱਚ ਨਾ, ਹਾਂ ਹੁਣ ਸਾਗ ਦੇ ਵਿੱਚੋਂ ਤੁਸੀਂ ਬਟਰ ਕੱਢਤਾ, ਘਿਓ ਕੱਢਤਾ, ਉਹ ਗਾਂ ਤੁਹਾਡਾ ਖਾਣ ਨੂੰ ਨੀ ਜੀ ਕਰੂਗਾ, ਤੁਹਾਨੂੰ ਲੱਗੂਗਾ ਆ ਕੀ ਆ।
2: ਤੇ ਇਸ ਕਰਕੇ ਜੇ ਹੈਗਾ ਇਸ ਦੇ ਹਿਸਾਬ ਨਾਲ ਆਪਣਾ, ਮੇਰਾ ਮਤਲਬ ਇਹ ਹੈਗਾ ਕਿ ਮੈਂ ਰੋਜ਼ੇ ਪਰੌਂਠੇ ਨਹੀਂ ਖਾ ਸਕਦੀ, ਪਰ ਅਗਰ ਮੈਂ ਵੀਕ ਚ ਇੱਕ ਵਾਰੀ ਖਾਣੇ ਆ ਦੈਨ ਮੈਂ ਆਪਣੀ ਪਸੰਦ ਦੇ ਖਾਣੇ ਆ, ਇਹ ਨਹੀਂ ਹੈਗਾ ਕਿ ਮੈਂ ਉੱਥੇ ਘੇ ਨਹੀਂ ਲਾਣਾ ਜਾਂ ਕੁਛ ਨਹੀਂ ਕਰਨਾ। ਤੇ ਪਲੇਟ ਦੇ ਵਿੱਚ ਹੁਣ ਗ੍ਰੀਨ ਚੀਜ਼ਾਂ ਜ਼ਿਆਦਾ ਆ ਗਈਆਂ, ਪ੍ਰੋਟੀਨ ਆ ਗਿਆ ਜ਼ਿਆਦਾ, ਪਹਿਲਾਂ ਜੋ ਹੁੰਦਾ ਸੀਗਾ ਕਿ ਹੁਣ ਹਰ ਵਾਰੀ ਦਾਲਾਂ ਨਹੀਂ ਖਾਧੀਆਂ ਜਾ ਸਕਦੀਆਂ ਕਿ ਅਸੀਂ ਸਵੇਰੇ ਸ਼ਾਮ ਦੁਪਹਿਰੇ ਦਾਲਾਂ ਖਾ ਲਈਏ, ਤੇ ਜਿੱਦਾਂ ਮੈਂ ਨੋਨ ਵੈਜ ਖਾ ਲੈਂਦੀ ਹਾਂ ਤਾਂ ਉਹਦੇ ਵਿੱਚ ਚਿਕਨ ਬ੍ਰੈਸਟ ਵੈਜੀਜ ਦੇ ਨਾਲ ਜਾਂ ਸੂਪ ਬਣ ਜਾਂਦਾ ਪੂਰਾ ਪੂਰੇ, ਮਤਲਬ ਕਹਿ ਲਓ 2-3 ਦਿਨ ਦਾ ਇਕੱਠਾ ਉਹ ਲੰਚ ਹੋ ਜਾਂਦਾ ਆ ਸਕੂਲ ਦੇ ਲਈ। ਤੇ ਫਿਰ ਜਾਂ ਫਿਰ ਉਹਨੂੰ ਸਬਜ਼ੀਆਂ ਦੇ ਵਿੱਚ ਮਿਕਸ ਕਰਕੇ ਸਿਰਫ ਲੂਣ ਮਿਰਚ, ਉਹ ਕੋਈ ਜ਼ਿਆਦਾ ਕੋਈ ਫਾਲਤੂ ਮਸਾਲੇ ਨਹੀਂ ਆ, ਸਿਰਫ ਉਹਨੂੰ ਪੈਨ 'ਚ ਕੁੱਕ ਕਰ ਲਓ, ਦੈਟਸ ਇਟ, ਵਿਦਆਊਟ ਓਇਲ ਜਾਂ ਕੁਛ ਹੈ ਜੇ ਹੈਲਦੀ ਤੁਸੀਂ ਖਾਣਾ। ਮੇਰੇ 'ਚ ਮੇਰਾ ਇਹ ਹੋਇਆ ਹੁਣ ਚੇਂਜ।
0: ਹੁਣ ਉਹ ਹੈ ਇੱਕ ਚੀਜ਼ ਤੁਸੀਂ ਨੋਟ ਕਰੋ ਪਲੇਟ ਦੇ ਨਾਲ ਸੰਬੰਧਿਤ, ਕਿ ਹੁਣ ਆਪਾਂ ਹਰ ਇੱਕ ਚੀਜ਼ ਦੇ ਵਿੱਚ ਹੈਲਦੀ ਭਾਲਦੇ ਹਾਂ, ਪਹਿਲਾਂ ਇਹ ਸ਼ਾਇਦ ਹੈ ਨਹੀਂ ਸੀ ਇਹ ਵਾਲਾ ਸ਼ਬਦ, ਪਹਿਲਾਂ ਤੇ ਰੋਟੀ ਹੀ ਬਸ, ਰੋਟੀ ਖਾਣੀ।
1: ਮੈਨੂੰ ਇਦਾਂ ਲੱਗਦਾ ਸੀਗਾ ਕਿ ਇਹ ਹੁੰਦਾ ਸੀਗਾ ਕਿ ਹਾਂ ਘਰੇ ਜਿਹੜਾ ਕੁਝ ਬਣਿਆ ਮਾਂ ਨੇ ਬਣਾਇਆ ਉਹ ਖਾ ਲਓ ਤੈਨੂੰ, ਕਿਉਂਕਿ ਬਾਹਰੋਂ ਮਤਲਬ ਇਹ ਆਪਸ਼ਨਸ ਘੱਟ ਸੀਗੇ।
0: ਮਾਸੀ ਜੀ ਸਾਡੇ ਆਏ ਤੇ ਉਹ ਕਹਿੰਦੇ ਪਿਆ ਲੋ, ਮਾਸੀ ਜੀ ਸਲਾਦ ਲਓ, ਪਰਾਂ ਕਰ ਵੇ ਪੱਠੇ ਜੇ,
1: ਸਹਿ ਸਹੀ ਗੱਲ ਹੈ, ਉਹਨਾਂ ਦੇ ਅਕੋਰਡਿੰਗ ਤਾਂ ਹੋਈ ਹੈ, ਬਾਕੀ ਲੈਟਸ ਇੱਦਾਂ ਹੀ ਲੱਗਦੇ
0: ਹੈ ਨਾ। ਉਹ ਵੀ ਅਸੀਂ ਸਾਡੇ ਦਿਮਾਗਾਂ ਦੇ ਉੱਤੇ ਨਾ ਉਦੋਂ ਹਾਵੀ ਹੁੰਦੇ ਆ ਜਦੋਂ ਆਪਾਂ ਮੰਨ ਲਓ ਸੋਚਦੇ ਹਾਂ ਵੀ ਹੁਣ ਆਪਾਂ ਹੈਲਦੀ ਖਾਣਾ, ਹੁਣ ਅਸੀਂ ਪਤਲੇ ਹੋਣਾ, ਤੇ ਉਦੋਂ ਬੜੀ ਸਲਾਦ ਸਲਾਦ ਹੁੰਦੀ ਆ ਨਾ, ਅੱਗੋਂ ਪਿੱਛੋਂ ਉਹ ਵੀ ਫਰਿੱਜ 'ਚ ਪਿਆ ਸੜਦਾ,
2: ਜਵਾਬ ਥੋੜਾ ਜਿਹਾ ਉਹ ਸੀਰੀਅਸ ਵਾਲਾ ਵੀ ਪਤਾ ਲੱਗਿਆ, ਕਿਸੇ ਹੋਰ ਨੇ ਜਵਾਬ ਦੇ ਦਿੱਤਾ।
1: ਪਤਲੀ ਹੋਈ ਕਿ
2: ਨਹੀਂ
0: ਹੋਈ ਤੁਸੀਂ? ਨਹੀਂ ਨਹੀਂ,
2: ਪਰਸੋਂ ਮੈਂ ਕਿੱਦਾਂ ਦੀ ਭੂਆ ਬਣੂਗੀ?
0: ਭੂਆ ਕਪੱਤੀ ਹੁੰਦੀ ਆ, ਭੂਆ ਆਲਵੇਜ਼ ਭੂਆ, ਭੂਆ ਜਿੱਦਾਂ ਦੀ ਮਰਜ਼ੀ ਹੋਵੇ। ਫੁੱਫੜ ਨੂੰ ਉਸੇ ਚੀਜ਼ ਰੱਖ ਲੈ, ਫੁੱਫੜ ਭਾਵੇਂ ਜਿੱਦਾਂ ਮਰਜ਼ੀ ਸਾਊ ਹੋਵੇ।
2: ਦੇਖੋ ਨਾ ਇਹ ਵੀ ਚੀਜ਼ ਟਾਈਮ ਦੇ ਹਿਸਾਬ ਨਾਲ ਚੇਂਜ ਹੋਈ ਹੈ ਨਾ, ਭੂਆ ਮਤਲਬ ਹੁਣ ਅੱਜ ਕੱਲ ਦੀਆਂ ਭੂਆ ਥੋੜੀਆਂ ਕੂਲ ਟਾਈਪ ਵੀ ਆ।
0: ਸਵੈਟਰ ਪਾਉਂਦਾ ਫਿਰ ਪ੍ਰੈਜ਼ੈਂਟ ਕਰਦਾ ਦੁਨੀਆ ਸਾਹਮਣੇ,
2: ਤੁਸੀਂ ਕਹਿੰਦੇ ਆ ਕਿ ਭੂਆ ਇੱਕ ਇਮੇਜ ਬਣ ਗਈ ਹੈ ਕਿ ਉਹ ਕਪੱਤੀ ਹੀ ਹੋਏਗੀ, ਤੇ ਮੈਨੂੰ ਇਹ ਵਾਲਾ ਜਿਹੜੀ ਪਰੰਪਰਾ ਅੱਗੇ ਤੋਰਨੀ ਚਾਹੀਦੀ ਹੈ।
0: ਵੇਖੋ ਏਦਾਂ ਨੀ, ਚਾਹ ਕੇ ਥੋੜੀ ਬੰਦਾ ਮਿੱਥ ਕੇ ਥੋੜੀ ਕੁਛ ਕਰਦਾ, ਇਹ ਤੇ ਮਤਲਬ ਬਣੀਆਂ ਚੀਜ਼ਾਂ। ਭੂਆ ਦਾ ਚਲੋ ਕੁਛ ਇੱਕ ਉਹਦਾ ਵੈਸੇ ਤੇ ਅਲੱਗ ਇੱਕ ਟੌਪਿਕ ਹੈ, ਪਰ ਉਹਦਾ ਮੈਂ ਕਿਤੇ ਉੱਦਾਂ ਸੋਚਦਾ ਸੀ ਵੀ ਇਹਦਾ ਰੀਜ਼ਨ ਇੱਕ ਤੇ ਵੇਖੋ ਇਹ ਹੀ ਆ ਕਿ ਭੂਆ ਨਾ ਆਪਣੇ ਆਪ ਹੀ ਕੋਈ ਬਾਹਰੋਂ ਨਹੀਂ ਉਹਨੂੰ ਚੇਂਜ ਕਰਦਾ, ਭੂਆ ਸਾਈਕੋਲੋਜੀਕਲੀ ਆਪਣੇ ਅੰਦਰੋਂ ਚੇਂਜ ਹੁੰਦੀ ਆ, ਕਿਉਂਕਿ ਜਿਹੜੇ ਘਰ ਦੀ ਉਹ ਧੀ ਹੀ, ਜਿੱਥੇ ਸਿਰਫ ਉਹ ਹੀ, ਜਿੱਥੇ ਉਹਦੀ ਆਓ ਭਗਤ ਹੀ, ਜਿੱਥੇ ਉਹਦੀ ਪੂਰੀ ਸਰਦਾਰੀ ਹੀ, ਉੱਥੇ ਹੁਣ ਉਸ ਘਰ 'ਚ ਇੱਕ ਧੀ ਆ ਗਈ ਆ, ਰਿਪਲੇਸਮੈਂਟ ਆ ਗਈ ਆ, ਭੂਆ ਸੈਕਿੰਡ ਨੰਬਰ 'ਤੇ ਚੱਲ ਗਈ ਆ, ਹੁਣ ਉਹ ਉਹਦੀ ਅੰਦਰ ਦੀ ਸਾਈਕੀ ਆ ਜਿਹੜੀ ਉਹਨੂੰ ਤੰਗ ਪਰੇਸ਼ਾਨ ਕਰਦੀ।
2: ਹੁਣ ਉਹ ਚੀਜ਼ਾਂ ਖੁਸ਼ਖਬਰੀ ਸ਼ੇਅਰ ਕਰਨੀ ਸੀ ਤੁਹਾਡੇ ਨਾਲ, ਭੂਆ ਬਣ ਗਈ ਆ, ਭਰਾ ਦੇ ਘਰ ਪੁੱਤ ਹੋਇਆ ਪਰਸੋਂ।
0: ਚਲੋ ਬਹੁਤ ਬਹੁਤ ਵਧਾਈਆਂ,
2: ਮੈਸੇਜ ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ।
0: ਫਿਰ ਮੈਂ ਵਧਾਈਆਂ,
2: ਥੈਂਕਸ ਭਾਜੀ, ਉਹ ਤਾਂ ਮੈਂ ਆਪੇ ਹੀ ਐਵੇਂ ਹੀ ਪੁੱਛਿਆ ਤੁਹਾਨੂੰ ਸਵਾਲ, ਮੈਂ ਤੁਹਾਨੂੰ ਕਿਹਾ ਜਵਾਬ ਚੱਜ ਦਾ ਜਵਾਬ ਦੇ ਦਿਓ।
0: ਹਾਂ ਨਹੀਂ ਭਾਈ ਦੇਖੋ ਜਰਾ,
2: ਤੁਸੀਂ
0: ਵੇਖੋ ਜਿਹੜੀ ਸੈਂਸ ਚ ਤੁਸੀਂ ਪੁੱਛਿਆ ਉਸੇ ਸੈਂਸ ਚ ਜਵਾਬ ਮਿਲਣਾ ਹੈ ਨਾ। ਤੁਸੀਂ ਕੋਈ ਪੁੱਛਦੇ ਹੋ ਵੀ ਭੂਆ ਦੇ ਲਈ ਕੀ ਆ, ਆਪਣੇ
1: ਕੀ ਫਰਜ਼ ਹੈ, ਮੇਰਾ
0: ਭਤੀਜੇ ਭਤੀਜੀਆਂ ਭੂਆ ਦੇ ਲਈ ਕੀ ਨੇ, ਤੇ ਤੁਹਾਨੂੰ ਕੋਈ ਵਧੀਆ ਆਨਸਰ ਮਿਲਦਾ ਤੇ ਤੁਸੀਂ ਵੀ ਖੁਸ਼ ਹੁੰਦੇ, ਕਿਉਂਕਿ ਭੂਆ ਜਿੰਨਾ ਪਿਆਰ ਕਰਦੀ ਹੈ ਨਾ ਭਤੀਜੇ ਭਤੀਜੀਆਂ ਨੂੰ। ਸਮਾਜ ਵੇਖਣ ਲੱਗ ਪੈਂਦਾ। ਤੁਸੀਂ ਆਪਣੀਆਂ ਭੂਆ ਬਾਰੇ ਸੋਚ ਕੇ ਵੇਖ ਲਓ, ਦੁਨੀਆਂ ਦੀ ਹਰ ਇੱਕ ਕੁੜੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ ਦੇ ਉੱਤੇ, ਭਾਵੇਂ ਉਹ ਅਸਲੀ ਨਾ ਹੋਵੇ ਸਾਕ ਦੇ ਵਿੱਚ, ਪਰ ਭੂਆ ਹੁੰਦੀ ਹੈ ਕਿਤੇ ਨਾ ਕਿਤੇ, ਹੈਨਾ। ਹਰ ਕੋਈ ਫੁੱਫੜ ਹੁੰਦਾ ਹੀ ਆ ਕਿਤੇ ਨਾ ਕਿਤੇ, ਕੋਈ ਨਹੀਂ ਹੋਊਗਾ ਚਲੋ, ਪਰ ਕੋਈ, ਪਰ ਤੁਸੀਂ ਸੋਚ ਕੇ ਵੇਖੋ ਵੀ ਹਰ ਇੱਕ ਦੇ ਨਾਲ ਏਦਾਂ ਥੋੜੀ ਆ, ਮਤਲਬ ਹਰ ਕੋਈ ਬੰਦੇ ਚੰਗੇ ਵੀ ਆ ਮਾੜੇ ਵੀ ਆ, ਪਰ ਇਹ ਰਿਸ਼ਤਾ ਹੀ ਸ਼ਾਇਦ ਏਦਾਂ ਦਾ ਵਾ ਵੀ ਉੱਤੇ
1: ਹੁਣ
0: ਸੱਸ ਸੱਸ ਸ਼ਬਦ ਹੀ ਏਦਾਂ ਦਾ ਵਾ, ਹੁਣ ਸੱਸਾਂ ਕਈ ਚੰਗੀਆਂ ਵੀ ਹੋਣਗੀਆਂ।
1: ਜਿਹੜੀ ਉਹ ਅੰਗਰੇਜ਼ ਮੂਵੀ ਦਾ ਡਾਇਲੋਗ ਨੀ ਕਿ ਤੁਹਾਡੇ ਉੱਤੇ ਸਾਰੇ ਸਾਰੇ ਪਿੱਛੇ ਜਾਨ ਲਗਾਉਂਦੇ, ਸੱਸ ਜਾਨ ਨੀ ਹੁੰਦਾ, ਕਦੇ ਕਿਸੇ ਸਿਆਣੇ ਨੇ ਸੋਚ ਕੇ ਨੀ ਰੱਖਿਆ ਹੋਣਾ, ਚਾਚੀ ਜਾਨ ਮਾਸੀ ਜਾਨ ਸਾਰੇ।
0: ਹਾਂ ਵੇਖੋ ਇਸੇ ਤੇ ਬਹੁਤ ਬੁੱਧੀਜੀਵੀ ਇਹਦੇ ਉੱਤੇ ਲੱਗ ਪਏ ਵਿਚਾਰ ਦੇਣ, ਖਾਸ ਤੌਰ ਦੇ ਉੱਤੇ ਭੂਆ ਜਿਹੜੀ ਹੈ, ਬੁੱਧੀਜੀਵੀ ਭੂਆ ਲੱਗ ਪਈਆਂ ਤੇ ਵਿਚਾਰ ਦੇਣਾ ਆਪਣਾ, ਇਹਨੇ ਇਹ ਤੇ ਵੱਖਰਾ ਵਿਸ਼ਾ ਕਿਸੇ ਦਿਨ ਇੱਥੇ ਰੱਖਿਆ ਜਾ ਸਕਦਾ, ਤੁਸੀਂ ਮਤਲਬ ਵੱਖਰਾ ਚੈਪਟਰ ਖੋਲਤਾ ਨਾ। ਥੈਂਕ ਯੂ ਤੁਹਾਡਾ,
2: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ,
1: ਵਧਾਈਆਂ ਤੁਹਾਨੂੰ ਫਿਰ ਤੋਂ,
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਹੈ ਨਾ, ਹੁਣ ਇੱਕ ਜੇ ਆਪਾਂ ਬ੍ਰੇਕਫਾਸਟ ਤੋਂ ਉਭਰੀਏ ਤੇ ਸੂਪ,
1: ਸੂਪ
0: ਪਹਿਲੀਆਂ ਚ ਕਿਸੇ ਨੇ ਸੋਚਿਆ ਸੀ ਕਦੀ ਵੀ ਸੂਪ ਵੀ ਹੁੰਦੇ ਆ, ਸਿੱਧੂ ਸ਼ਬਦ ਸੂਪ ਹੈ ਨਾ, ਸੂਪ ਦੇ ਨਾਂ ਦੇ ਉੱਤੇ ਮਖੌਲ ਹੁੰਦੇ ਰਹੇ ਹਨ। ਫਿਰ ਹੌਲੀ ਹੌਲੀ ਫੈਸ਼ਨ ਦੇ ਰੂਪ ਦੇ ਵਿੱਚ ਸੂਪ ਸਾਡੇ ਜੀਵਨ 'ਚ ਸ਼ਾਮਿਲ ਹੋਇਆ। ਜਦੋਂ ਅਸੀਂ ਕਾਲਜ ਕੁਲਜ ਜਾਣ ਲੱਗੇ ਹੈ ਨਾ, ਤਾਂ ਉਦੋਂ ਮਨ ਚੋਂ ਬੜੀ ਹੁੰਦੀ ਹੁੰਦੀ ਸੀ ਹੈ ਨਾ, ਵੀ ਆਹ ਇੱਕ ਸੂਪ ਆ, ਇੱਕ ਸਵੀਟ ਸਾਵਰ ਸੂਪ ਆ, ਹੈ ਨਾ। ਤਾਂ ਇੱਦਾਂ ਦੇ ਸੂਪ ਜੇ ਮਤਲਬ ਦੋ ਕੀ ਨਾਂ ਚਾ ਚੇਤੇ ਹੁੰਦੇ ਸੀ, ਟਮਾਟੋ ਵਾਲਾ ਉੱਦਾਂ ਨਹੀਂ ਪਸੰਦ ਆਉਂਦਾ ਕਿਸੇ ਨੂੰ, ਤੇ ਬਸ ਉਹ ਹੀ ਪੀ ਜਾਣੇ ਸ਼ਦਾਈਆਂ ਨੂੰ। ਫਿਰ ਇੱਥੇ ਆ ਕੇ ਪਤਾ ਲੱਗਾ ਵੀ ਨਹੀਂ, ਉਹ ਵੀ ਜ਼ਬਾਨ ਦਾ ਸਵਾਦ ਹੀ, ਅਸਲ ਹੋਰ
1: ਹੈਲਦੀ ਤੜਕੇ ਲਾਏ ਹੋਏ ਸੀ,
0: ਇਹ ਹੈਲਦੀ ਵਰਜ਼ਨ ਹੋਰ ਹੁੰਦਾ ਵਾ ਕੋਈ, ਫਿਰ ਉਹ ਆ ਗਿਆ।
1: ਖੈਰ ਇਹ ਤੇ ਹੈ ਵਾਕਈ, ਲੇਕਿਨ ਸੂਪ ਨੂੰ ਵੀ ਪੂਰਾ ਆਪਾਂ ਇੱਕ ਪ੍ਰੋਪਰ, ਹੁਣ ਆਪਾਂ ਜਿੱਥੋਂ ਆਏ ਆ, ਸੂਪ ਇੱਕ ਮੀਲ ਰਿਪਲੇਸਮੈਂਟ ਨਹੀਂ ਸੀਗਾ ਆਪਣੇ ਟਾਈਮ ਚ, ਜੇ ਆ ਵੀ ਗਿਆ ਸੀ ਆਪਣੀ ਲਾਈਫ ਦੇ ਵਿੱਚ, ਮੈਨੂੰ ਜੇ ਆਪਾਂ ਥੋੜੇ ਵੱਡੇ ਹੋ ਕੇ ਗੱਲ ਕਰੀਏ,
0: ਐਜ਼ ਏ ਐਂਟਰੀ
1: ਇੰਟਰੋਡਿਊਸਰ ਐਵੇਂ ਐਕਸਟਰਾ ਐਂਟਰੀ ਵੀ ਨਹੀਂ ਪਰ ਇਹ ਹੈਗਾ, ਇੱਥੇ ਆ ਕੇ ਪਤਾ ਲੱਗਿਆ ਕਿ ਐਕਚੁਅਲ ਚ ਤੁਸੀਂ ਸੂਪ ਨੂੰ ਵੀ ਐਜ਼ ਅ ਡਿਨਰ ਆਪਸ਼ਨ, ਮਤਲਬ ਵਧੀਆ ਤੁਸੀਂ ਹੈਵੀ ਮੀਲ ਦੇ ਵਿੱਚ ਕਾਊਂਟ ਕਰ ਸਕਦੇ ਹੋ, ਮਤਲਬ ਉਸ 'ਚ ਤੁਸੀਂ ਵੈਜੀਸ ਪਾ ਦਿਓ, ਉਸ ਦੇ ਵਿੱਚ ਤੁਸੀਂ ਪ੍ਰੋਟੀਨ ਪਾ ਦਿਓ, ਕੋਈ ਵੀ
0: ਨਾਲ ਬ੍ਰੈਡ ਦਾ ਪੀਸ ਲੈ ਲਓ,
1: ਨਾਲੇ ਤੁਸੀਂ ਹਾਂ ਐਕਸਟਰਾ ਲੈ ਲਓ।
0: ਸਾਡੇ ਬੇਸਿਕਲੀ ਸੂਪ ਤੇ ਇੱਕ ਤਰ੍ਹਾਂ ਦੀ ਸਬਜ਼ੀ ਸੀ ਨਾ, ਮਤਲਬ ਜੇ ਸਾਡੇ ਟਾਈਮ ਹੁੰਦਾ ਕਿਤੇ, ਮਤਲਬ ਬਚਪਨ ਟਾਈਮ ਹੁੰਦਾ, ਤੇ ਰੋਟੀ ਦੇ ਨਾਲ ਹੀ ਦਾਲ ਵਾਂਗੂ ਖਾਈ ਆ
1: ਜਾਣਾ,
0: ਇੱਕ ਅਲੱਗ ਚੀਜ਼ ਆ, ਮਤਲਬ ਹੈਗੀ ਤੇ ਚੀਜ਼ ਉਹੀ ਆ, ਪੁੱਛ ਮਸਾਲੇ ਮਸੂਲੇ ਜੇ ਨਹੀਂ ਪਾਉਣੇ, ਐਵੇਂ ਫਿਕੜ ਜਾ ਤੁਸੀਂ ਉਦਾਂ ਹੀ ਖਾ ਲਓ। ਫਿਰ ਤੁਹਾਡੇ ਆਪਣੀਆਂ ਆ ਜਿਹੜਾ ਇੰਡੋ ਚਾਈਨੀਜ਼ ਆ ਜਾਂਦਾ ਸਾਰਾ, ਇਹ ਵੀ ਬਹੁਤ ਪਹਿਲਾਂ ਨਹੀਂ, ਪਰ ਸਾਡੇ ਬਚਪਨ ਜੇ ਚ ਕਿੱਡਾ ਇਹ ਆਇਆ, ਮਤਲਬ ਸ਼ਦਾਈਆਂ ਨੂੰ ਨੂਡਲ ਹੀ ਖਾਈ ਜਾਈਦੇ ਹੁੰਦੇ ਸੀ, ਉਦੋਂ ਨੂਡਲ ਉਦੋਂ ਵਾਲਾ ਟੇਸਟ, ਵੈਸੇ ਹੁਣ ਨਹੀਂ, ਬਾਅਦ ਚ ਨਹੀਂ ਕਦੀ ਇੰਟਰੋਡਿਊਸ।
1: ਦਿੱਲੀ ਹਜੇ ਵੀ ਤੁਹਾਨੂੰ ਮਿਲ ਜਾਂਦੇ ਜਿਹੜੇ ਉਹ ਸਮੋਕੀ ਵਾਲੇ, ਉਹ ਉਹਨੂੰ ਉੱਥੇ ਚਾਊਮੀਨ ਕਹਿੰਦੇ, ਉਹ ਹਜੇ ਵੀ ਉੱਥੇ ਹਜੇ ਵੀ ਬਰਕਰਾਰ ਹੈ ਉਹ ਟੇਸਟ।
0: ਫਿਰ ਤੁਹਾਡਾ ਜਿਹੜੀਆਂ ਆਪਣੀਆਂ ਆ ਗਈਆਂ ਮੈਗੀਆਂ ਮੁਗੀਆਂ ਜਿਹੀਆਂ, ਹੈ ਨਾ, ਫਿਰ ਆਪਣੇ ਆ ਜਿਹੜਾ ਪਾਸਤੇ,
1: ਪਾਸਤਾ
0: ਹੈ ਨਾ, ਪਾਸਤੇ ਇਸ ਰੂਪ ਦੇ ਵਿੱਚ ਤਾਂ ਕਦੀ ਵੀ ਨਹੀਂ ਸਾਡੇ ਕੋਲ, ਹੋਰ ਜਿਹੜੀਆਂ
1: ਲੱਗਦਾ ਉਹ ਜ਼ਰੂਰ ਆ ਗਈ ਸੀਗੀ ਮੈਕਰੋਨੀ।
0: ਹਾਂ ਮੈਕਰੋਨੀ, ਮੈਕਰੋਨੀ ਵੀ ਆਈ ਥਿੰਕ ਉਹ ਪਾਸਤੇ ਦੇ ਰੂਪ 'ਚ ਜ਼ਿਆਦਾ ਖਾਧੀ ਜਾਂਦੀ ਸੀ, ਜਾਂ ਵੈਜ ਮਿਕਸ ਵੈਜ 'ਚ ਪਾਉਂਦੇ ਸੀ, ਆਪਣੇ ਥੱਲੇ ਵਿੱਚ ਪਾਉਂਦੇ ਆ,
1: ਪਾ ਦਿੰਦੇ ਚੌਲਾਂ 'ਚ ਵੀ ਦੇਖਿਆ ਮੈਂ ਪਾਉਂਦੇ ਹੋਏ, ਕਿ ਮੈਕਰੋਨੀ ਵਾਲੇ ਚੌਲ ਬਣਾਏ, ਮੈਂ ਹੈਰਾਨ, ਮੈਂ ਕਿਹਾ ਅੱਛਾ ਹੈ ਵੀ ਕਿਵੇਂ ਦੇਖਿਆ, ਅੱਛਾ ਚੌਲਾਂ 'ਚ ਮਿਕਸ ਕੀਤੇ ਸੀ।
0: ਫਿਰ ਇੱਕ ਨਹੀਂ ਮੈਨੂੰ ਸਮਝ ਆਉਂਦੀ ਵੀ ਉਹ ਮਿਕਸ ਵੈਜ ਦੇ ਵਿੱਚ ਮੈਕਰੋਨੀ, ਅਤੇ ਉੱਥੇ ਲੂਣ ਕਿਉਂ ਇੰਨਾ ਜ਼ਿਆਦਾ ਪਾਉਂਦੇ ਆ, ਇੰਨਾ ਕੁ ਜ਼ਿਆਦਾ ਲੂਣ ਪਾ ਲੈਂਦੇ ਬੰਦਾ ਨਾ, ਕਈ ਵਾਰੀ ਇਹ ਸੋਚਦਾ ਵੀ ਚੱਲ ਮੈਂ ਇਹੋ ਇਕੱਲੀ ਖਾ ਲੈਣਾ, ਵੀ ਇਹਦੇ 'ਚ ਮਕਰੋਨੀ ਵੀ ਹੈਗੀ ਆ, ਪਾਸਤਾ ਵੀ ਆ ਗਿਆ, ਸਬਜ਼ੀ ਵੀ ਆ ਗਈ, ਪਰ ਉਹ 'ਚ ਇੰਨਾ ਕੁ ਜ਼ਿਆਦਾ ਸੌਸਾਂ, ਇੰਨਾ ਕੁ ਜ਼ਿਆਦਾ ਲੂਣ ਭੁੱਕਦੇ ਆ, ਵੀ ਉਹ ਇਕੱਲੀ ਤੁਸੀਂ ਖਾ ਵੀ ਨਹੀਂ ਸਕਦੇ,
1: ਸਿਰਕਾ ਸੁਰਕਾ ਵੀ ਪਾ ਕੇ,
0: ਫਿਰ ਉਹਨੂੰ ਕੱਢ ਕੁੱਢ ਕੇ ਪਾਸੇ ਕਰਨਾ ਪੈਂਦਾ, ਬਹੁਤੀ ਜਿਹੜੀ ਇਹ ਸਮੱਸਿਆ ਹੁੰਦੀ ਹੈ ਨਾ। ਫਿਰ ਤੁਹਾਡੇ ਆ ਜਿੰਨੇ ਆਪਣਾ ਚਿਕਨ ਦੀਆਂ ਜਿੰਨੀਆਂ ਵਰਾਇਟੀਆਂ ਆ ਗਈਆਂ, ਪਹਿਲੀਆਂ ਥੋੜ੍ਹੀ ਇੱਦਾਂ ਹੀ, ਬੀਫ ਆ ਗਿਆ, ਸਟੇਕਸ ਆ ਗਈਆਂ, ਸਟੇਕਸ ਉੱਥੇ ਕਿੱਥੇ ਹੁੰਦੀਆਂ ਵਾ
1: ਹੁਣ ਤੇ, ਮਤਲਬ ਜਿਵੇਂ ਹੁਣ ਚਿਕਨ ਬ੍ਰੈਸਟ ਕਹਿੰਦੇ ਕਿ ਹਾਂ ਹੈਲਦੀ ਹੁੰਦੀ ਹੈ, ਹੁਣ ਪਹਿਲਾਂ ਥੋੜ੍ਹੀ ਨਾ, ਹੁਣ ਸੁਪਰ ਮਾਰਕੀਟ ਆਉਣ ਦੇ ਬਾਅਦ ਹੀ ਤੁਹਾਨੂੰ ਡਿਸਪਲੇ 'ਤੇ ਮਿਲਣ ਲੱਗੀ ਹੈ ਨਾ, ਪਹਿਲਾਂ ਤਾਂ ਤੁਸੀਂ ਬੁੱਚੜ ਤੋਂ ਲੈ ਕੇ ਉੱਦਾਂ ਦਾ ਹੀ ਸਿਸਟਮ ਸੀਗਾ ਜਿਹੜੇ, ਹੈ ਨਾ, ਟ੍ਰੈਡੀਸ਼ਨਲ ਵੇਜ਼ ਜਿਹੜੀ ਹੈ, ਉੱਥੇ ਥੋੜ੍ਹਾ ਤੁਹਾਨੂੰ ਅਲੱਗ ਅਲੱਗ ਕਰਕੇ ਤੁਸੀਂ ਚੂਜ਼ ਕਰ ਸਕਦੇ ਹੋ।
0: ਤਾਂ ਹੁਣ ਤਾਂ ਉਹਦੇ ਵਿੱਚ ਵੀ ਕੋਈ ਹਰ ਕੋਈ ਵੀ ਚੀਜ਼ ਤੁਸੀਂ ਲੈ ਲਓ, ਉਹਦੇ ਵਿੱਚ ਕਿੰਨੀਆਂ ਸਾਰੀਆਂ ਵਰਾਇਟੀਆਂ ਆਈਆਂ। ਪਹਿਲੀਆਂ ਦੇ ਵਿੱਚ ਮੰਨ ਲਓ ਜੇ ਮੀਟ ਵੀ ਸੀ, ਪਹਿਲੀ ਗੱਲ ਤੇ ਚਿਕਨ ਬੱਕਰਾ ਦਿਸ ਦੈਟ ਸਾਰਾ ਕੁਛ ਮੀਟ ਹੀ ਹੁੰਦਾ ਸੀ, ਉਹ ਮੀਟ ਬਣਾਇਆ ਉਹਨਾਂ ਨੇ, ਹੈ ਨਾ, ਬਾਅਦ 'ਚ ਪਤਾ ਲੱਗਦਾ ਸੀ ਕੀ ਆ। ਫਿਰ ਤੁਹਾਡਾ ਜਿਹੜਾ ਆਪਣਾ ਜੇ ਬਣਾਉਣਾ ਵੀ ਆ, ਤਾਂ ਉਹਦਾ ਇੱਕੋ ਸਟਾਈਲ ਸੀ,
1: ਪੰਜਾਬੀ ਤੜਕਾ ਬਸ,
0: ਨਹੀਂ ਤਰੀ ਆ,
1: ਮਤਲਬ ਤੜਕੇ ਵਾਲਾ ਹੀ, ਤਰੀ ਵਾਲਾ,
0: ਮਟਨ ਬਣਨਾ ਉਹ ਤਰੀ ਵਾਲੇ ਬਣਨਾ ਵਾ, ਚਿਕਨ ਬਣਨਾ ਉਹ ਤਰੀ ਵਾਲੇ ਬਣਨਾ, ਇਹੋ ਹੀ ਹੁੰਦਾ ਸੀ ਵਰਾਇਟੀ। ਇਹ ਥੋੜੀ ਸੀ ਵੀ ਉਹ ਜੀ ਰੋਸਟ ਵੀ ਹੁੰਦਾ ਆ, ਉਹ ਜੀ ਬਾਰਬੀਕਿਊ ਹੁੰਦਾ ਵਾ, ਉਹ ਜੀ ਸਕਿਵਰ ਲੱਗਦੇ ਨੇ, ਉਹ ਫਲਾਨ ਟੀਂਗ ਜੇ ਵੋ, ਆਹ ਵੀ ਸਾਰਾ ਕੁਛ ਨਵਾਂ ਹੀ ਆ ਸਾਡੇ ਲਈ, ਬਣਾਉਣ ਦੇ ਤਰੀਕੇ ਉਹਦਾ ਮਹਿੰਗਾ ਹੋਣਾ ਹੌਲੀ ਹੌਲੀ,
1: ਇਹ ਸਾਰਾ ਉਹਨੂੰ ਸੈਲਡ ਨਾਲ ਇਕੱਲੇ ਖਾਣਾ, ਉਹਨੂੰ ਵੀ ਮੀਲ ਬਣਾ ਤਾ, ਪਹਿਲਾਂ ਤਾਂ ਇਹ ਹੁੰਦਾ ਸੀ ਹਾਂ ਤਰੀ ਜਾਂ ਤੇ ਰਾਈਸ ਜਾਂ ਰੋਟੀ ਨਾਲ ਹੀ ਤੁਸੀਂ ਖਾਓਗੇ, ਹੁਣ ਤੇ ਉਹ ਐਜ਼ ਅ ਸਟਾਰਟਰ ਵੀ ਆਪਾਂ ਵਰਤਦੇ ਹਾਂ, ਚਿਕਨ ਦੀ ਵੈਰਾਈਟੀ ਕਿੰਨੀ ਸਾਰੀ, ਹਾਂ ਨੌਨ ਵੈਜ ਦੀ ਵੈਰਾਈਟੀ,
0: ਫਿਰ ਮਿਲਟਸ ਆ ਗਏ,
1: ਮਿਲਟਸ
0: ਹੈ ਨਾ, ਹੁਣ ਉਹ ਗ੍ਰੇਨਸ ਦੇ ਵਿੱਚ ਮਿਲਟਸ ਕਿੰਨੇ ਪਪੂਲਰ ਹੋਏ ਆ,
1: ਕਿਨੂਆ ਵਗੈਰਾ ਹੋ ਗਿਆ, ਕੁਸਕੁਸ ਹੋ ਗਿਆ, ਇਹ ਸਾਰੀ ਚੀਜ਼ਾਂ
0: ਉਹ ਉਹ ਸਾਰੀਆਂ ਮੈਂ ਹਾਂ ਕੁਛ ਕੁਛ ਵਗੈਰਾ ਆ ਗਈਆਂ ਤੇ 897 ਤੁਸੀਂ ਆਉਂਦੇ ਰਹੋ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ।
0: ਜੀ ਸਤਿ ਸ੍ਰੀ ਅਕਾਲ ਜੀ
3: ਦੋਨਾਂ ਨੂੰ ਯਸ਼ ਜੀ ਤੇ
1: ਸਤਿ ਸ੍ਰੀ ਅਕਾਲ ਜੀ।
0: ਬੜਾ ਸਾਂਭ ਕੇ ਬੋਲਿਆ ਜੀ ਔਖਾ ਬੋਲਿਆ ਵਿਚਾਰੇ ਮੈਂ
3: ਫੋਨ ਕਰਨ ਤੋਂ ਪਹਿਲਾਂ 5-7 ਵਾਰ ਯਾਸ਼ੀ ਯਾਸ਼ੀ ਪ੍ਰੋਪਰ
0: ਇਹੋ ਜਿਹੀਆਂ ਇਹੋ ਜਿਹੀਆਂ ਨਵਾਂ ਕਿ ਜਦੋਂ ਪਿੰਡਾਂ 'ਚ ਵੇ ਆ ਆ ਜਾਂਦੀਆਂ ਉਹਨਾਂ ਦਾ ਸਭ ਤੋਂ ਪਹਿਲਾਂ ਨਾਂ ਜੱਸੂ ਰੱਖ ਲੈਂਦੇ।
1: ਅੱਛਾ ਮੈਂ ਤੇ ਮੇਰੇ ਮਤਲਬ ਮੇਰਾ ਨਾਂ ਯਸ਼ ਪਹਿਲਾਂ, ਫਿਰ ਮੈਂ ਮੇਰੀ ਬੇਟੀ ਦਾ ਨਾਂ ਆਇਸ਼ਾ ਰੱਖਿਆ ਤੇ ਡੈਡੀ ਮੇਰੇ ਸਹੁਰੇ ਸਾਹਿਬ ਉਹ ਕਹਿੰਦੇ ਇੱਕ ਤੇ ਆਪ ਦਾ ਨਾਂ ਖਰਾਬ, ਉਦਾਂ ਕੁੜੀ ਦਾ ਨਾਸਾ ਨੈਸਾ ਨੀਸਾ ਕਹਿੰਦੇ ਕੀ ਮਤਲਬ ਉਹਨਾਂ ਨੇ ਤੇ ਇੰਨਾ ਖਿਜਣਾ ਕਿ ਕੀ
0: ਤੁਹਾਡੀਆਂ
3: ਗੱਲਾਂ ਪਿੱਛੇ ਲੈ ਜਾਂਦੇ ਆ। ਜਿਵੇਂ ਅਸੀਂ ਮੈਂ ਸਪੋਰਟਸ ਕੀਤੀ ਆ ਵੀਰ ਜੀ, ਸਪੋਰਟਸ ਕੀਤੀ ਸਾਨੂੰ ਉਸ ਟਾਈਮ ਪਤਾ ਕੀ ਹੁੰਦਾ ਵੀਰ, ਜਿਹੜਾ ਹੁੰਦਾ ਸੀ ਨਾ ਕਣਕ ਦਾ ਦਲੀਆ, ਮੈਂ 800-400 ਕਰਦਾ ਰਿਹਾ 2 ਘੰਟੇ ਸੁਬਾਹ ਮਿਹਨਤ ਤੇ 2 ਘੰਟੇ ਸ਼ਾਮੀ, 4 ਘੰਟੇ ਪ੍ਰੈਕਟਿਸ ਪੂਰੀ। ਵੀਰ ਜੀ ਖੁਰਾਕ ਕੀ ਹੁੰਦੀ ਸੀ ਸਾਡੀ ਹੋਸਟਲਾਂ ਜਾਂ ਘਰੇ? ਦਲੀਆ, ਕਣਕ ਦਾ ਦਲੀਆ ਸਾਡੇ ਵਾਸਤੇ ਸੁਪਰ ਫੂਡ ਸੀ। ਤੇ ਇੱਥੇ ਆ ਕੇ ਮੇਰੇ ਵਰਗਾ 47 ਸਾਲ ਦੀ ਉਮਰ ਚ ਹੁਣ ਕਦੇ ਕਹਿੰਦੇ ਕੀ ਭਾਲ ਦਾ ਅੱਡ ਅੱਡ ਵਰਾਇਟੀਆਂ, ਤੇ ਅਸੀਂ ਉਹ 15-16 ਸਾਲ ਦੀ ਉਮਰ ਚ ਵੀਰ ਜੀ ਕੱਲਾ ਦਲੀਆ ਖਾ ਕੇ ਜਾਂ ਆਂਡੇ ਆਂਡੇ ਚਲੋ ਆਂਡੇ ਹੁੰਦੇ ਸੀਗੇ, ਇੱਕ ਅੱਧਾ ਫਰੂਟ, ਕਿਹੜੇ ਹੋਰ ਚੀਜ਼ਾਂ, ਕਿਹੜੇ ਮੀਟ ਸੀ ਵੀਰ ਜੀ,
0: ਕਿਹੜੇ ਖਾਧਾ, ਛੋਲੇ ਭਿਉਂ ਕੇ ਖਾਂਦੇ ਹੁੰਦੇ ਸੀ, ਬਦਾਮ ਭਿਉਂ ਕੇ ਖਾ ਲਈਦੇ ਸੀ।
3: ਬਾਅਦ ਤੁਹਾਡੀ ਆਈ ਦੂਜੀ ਕਹਿਣ ਲੱਗਾ ਸੀ, ਛੋਲੇ ਸੋਇਆਬੀਨ ਸਾਡੇ ਵਾਸਤੇ ਬਦਾਮਾਂ ਤੋਂ ਉੱਤੇ ਹੁੰਦੇ ਸੀ, ਕਿਉਂਕਿ ਸਸਤੇ ਹੁੰਦੇ ਸੀ ਵੀਰ ਜੀ, ਕਿੱਥੇ ਅਫੋਰਡ ਕਰ ਸਕਦੇ ਵਰਗੇ ਬਦਾਮ, 1 ਕਿਲੋ 2 ਟਨ ਮਤਲਬ ਹੀ ਨੀ। ਜਿਹੜਾ ਸਾਨੂੰ ਹੋਸਟਲ ਚ 150-200 ਗ੍ਰਾਮ ਦੁੱਧ ਮਿਲ ਜਾਣਾ, ਉਹ ਵੀ ਪਤਲਾ ਭਾਈਆਂ ਨੇ ਕਰ ਕਰਕੇ, 1 ਅੰਡਾ 2 ਆਂਡੇ ਪੜਿਆ ਜਾਂ ਕੇਲਾ,
0: ਬਦਾਮ ਹੁਣ ਵੇਖੀਦਾ ਘਰਾਂ ਚ ਰੁਲਦੇ ਫਿਰਦੇ, ਉਦੋਂ ਤੇ ਬਿੱਦ ਚੋਂ ਕੱਢ ਕੱਢ ਖਾਈਦੇ
1: ਸੀ, ਉਹਨਾਂ ਦੇ ਤੇਲ ਚੜ ਜਾਣਾ ਪਰ ਮੰਮੀ ਨੇ ਟੱਚ ਨਹੀਂ ਕਰਦੇ।
3: ਕੋਈ ਵੀਰ ਜੀ ਫਰੂਟ ਨੀ ਹੁੰਦਾ ਸੀ ਸਾਡੇ, ਯਾਮਨ ਹੁੰਦੀ ਸੀ ਉੱਤੋਂ ਚੜ ਕੇ, ਕਿਉਂਕਿ ਯਾਮਨ ਦੇ ਨਾ ਜਿਹੜੇ ਹੁੰਦੇ ਆ ਦਰਖਤ, ਬੜਾ ਹੀ ਪੋਲਾ ਹੁੰਦਾ ਉਹ, ਕੜਾ ਫੜਦਾ ਬਹੁਤ ਛੇਤੀ, ਬਹੁਤ ਬੜਾ ਡਿੱਗੇ ਆ ਉੱਥੋਂ। ਵਾਕਈ ਵੀਰ ਜੀ ਜਿਹੜੇ ਯਾਮਨ ਉੱਤੇ ਬਹਿ ਕੇ ਖਾਣ ਦਾ ਨਜ਼ਾਰਾ ਹੁੰਦਾ ਨਾ, ਜਿਹੜਾ ਪਿੱਛੇ ਖੜਾ ਹੁੰਦਾ, ਫਰੂਟ ਚੋਰੀ ਕਰਕੇ ਲਿਆਉਣੇ ਜਾਂ ਦੁਪਹਿਰੇ, ਮਤਲਬ ਕੋਈ ਫਰੂਟ ਨੀ ਹੁੰਦਾ ਸੀ। ਅੱਜ ਕੱਲ੍ਹ ਤਾਂ ਇੰਨੀਆਂ ਵਰਾਇਟੀਆਂ, ਬਾਕੀ ਆ ਜਿਹੜਾ ਨਾ, ਜਿੰਨਾ ਤੁਹਾਡੀ ਗੱਲ ਬਿਲਕੁਲ 100% ਵੀਰ ਜੀ, ਜਿੰਨਾ ਬ੍ਰੇਕਫਾਸਟ ਨੇ ਦੁਨੀਆਂ ਦਾ ਬੇੜਾ ਪਾਇਆ ਨਾ, ਤੜਕੇ ਉੱਠ ਕੇ ਸ਼ੂਗਰ ਖੇਡਦੇ ਆ, ਇਹਨੇ ਕੰਮ ਖਰਾਬ ਕੀਤਾ ਵੀਰ ਜੀ ਆਪਣੀ ਆਪਣੀ ਏਜ ਚ। ਚਲੋ ਤੁਸੀਂ ਮੇਰੇ ਤੋਂ ਛੋਟੇ ਹੋਵੋਗੇ ਥੋੜੇ ਮੋਟੇ, ਜੇ ਆਪਾਂ ਕਿਹੜਾ ਕਿਹੜਾ ਆਪਾਂ ਕਦੇ ਮੈਨ ਤੋੜ ਕੇ ਕਦੇ ਕੁਛ ਖਾਧ ਨੀ ਵੀ,
0: ਤੁਸੀਂ ਹਟਾ ਨਹੀਂ ਸਕਦੇ ਇਹਦੇ 'ਚ ਨਾ ਰੁਪਿੰਦਰ ਜੀ, ਸਮੱਸਿਆ ਇਹ ਆ ਤੁਸੀਂ ਬੱਚਿਆਂ ਨੂੰ ਕਹਿ ਕੇ ਵੇਖੋ ਵੀ ਆਹ ਨਾ ਹੀ ਖਾਣਾ, ਉਹਨਾਂ ਨੇ ਉਹਨਾਂ ਨੂੰ ਜਦੋਂ ਉਹਨਾਂ ਨੂੰ ਖੁਦ ਨੂੰ ਅਵੇਅਰਨੈਸ ਆਉਣੀ ਉਹਨੇ ਚਿਰ ਨੂੰ ਗੱਡੀ ਲੰਘ ਜਾਂਦੀ ਆ
3: ਜੀ।
0: ਹੁਣ ਆਵਾਜ਼ ਕੱਟਣ ਲੱਗ ਪਈ।
3: ਹਾਂਜੀ ਮੇਰੀ ਮੈਂ ਐਕਚੁਅਲੀ ਨਾ ਥੋੜਾ ਕੰਟਰੀ ਸਾਈਡ ਆ, ਮੇਰੀ ਰੇਂਜ ਵਿੱਚ ਵਿੱਚ ਉੱਡ ਜਾਂਦੀ ਆ, ਪਰ ਮੈਂ ਤੁਹਾਨੂੰ ਜਿਹੜੀ ਅਸਲੀ ਗੱਲ ਦੱਸਦੀ। ਧੰਨਵਾਦ ਤੁਹਾਡਾ ਦੋਨਾਂ,
0: ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਵੇਖੋ ਇਹ ਜਿਹੜਾ ਐਥਲੀਟਸ ਜਾਂ ਜਿਹੜੇ ਮਤਲਬ ਕਿਸੇ ਵੀ ਕਿਸਮ ਦੀ ਕੋਈ ਮਿਹਨਤ ਆ ਨਾ, ਤੇ ਉਹਦੇ ਵਿੱਚ ਵੀ ਬਦਲ ਗਈਆਂ ਚੀਜ਼ਾਂ
1: ਦਲੀਆ। ਵਾਕਈ ਜਿਹੜੇ ਕਹਿ ਕੇ ਗਏ ਨਾ, ਮੈਂ ਖੁਦ ਜਿਹੜੇ ਵੱਡੇ ਮਤਲਬ ਤਾਏ ਜੀ ਦੇ ਬੱਚੇ ਆ ਕਿਸੇ ਨੂੰ ਜਿਹੜੇ ਉਸ ਟਾਈਮ ਵਰਜਿਸ ਕਰਦੇ ਸੀਗੇ ਜਾਂ ਜਿਹਨਾਂ ਨੂੰ ਸੀਗਾ ਸਪੋਰਟਸ ਰਾਹੀਂ ਸਾਨੂੰ ਜੋਬ ਮਿਲ ਜਾਏ ਸਰਕਾਰੀ, ਤੇ ਉਹਨਾਂ ਨੂੰ ਮੈਂ ਲਿਟਰਲੀ, ਮੈਨੂੰ ਯਾਦ ਹੈ ਕਿ ਉਹਨਾਂ ਦੀ ਮਾਰਨਿੰਗ 'ਚ ਲੂਣ ਵਾਲਾ ਦਲੀਆ ਹੀ ਖਾਂਦੇ ਸੀਗੇ, ਦਲੀਆ ਜਾਂ ਮਿੱਠਾ ਆਲਟਰਨੇਟ ਕਰਕੇ, ਕਦੇ ਮਿੱਠਾ ਖਾ ਲੈਣਾ ਕਦੇ ਦਾਲ ਦਲੀਆ ਖਾ ਲੈਣਾ, ਐਵੇਂ ਕਰਕੇ ਮਤਲਬ ਉਹ
0: ਹੁੰਦਾ ਸੀਗਾ। ਬੜੀ ਚੀਜ਼ ਰਹੀ ਹੈ ਦਲੀਆ,
1: ਹੁਣ ਤੇ ਜਿਮ ਵਾਲਿਆਂ ਨੂੰ ਪੁੱਛੋ ਕਿੰਨਾ ਕੁਝ ਕੀ ਖਾਂਦੇ ਹੋ ਨਾ, ਕਿੰਨੀ ਵੈਰਾਈਟੀ।
0: ਤੇ ਅੰਮ੍ਰਿਤਪਾਲ ਜੀ ਕਹਿੰਦੇ ਕਿ ਲਗਾਟ ਜਿਹੜੀ ਆ ਉਹ ਇੰਡੀਆ ਦੇ ਵਿੱਚ ਪਹਾੜਾਂ ਦੇ ਵਿੱਚ ਹੁੰਦੀ ਹੈ।
1: ਓਕੇ
0: ਠੀਕ ਹੈ ਜੀ, ਇਸ ਕਰਕੇ ਨਹੀਂ ਵੇਖੀ ਤੁਸੀਂ। ਓਕੇ, ਤੇ ਸੁਖਵਿੰਦਰ ਭੈਣ ਜੀ ਕਿਆ ਕਹਿੰਦੇ ਹੈ, ਇਹ ਕਹਿੰਦੇ ਨੇ ਕਿ ਆਪਣੇ ਟਾਈਮ ਦੇ

0: ਉਸ ਸਮੇਂ ਸੰਸਕਾਰ ਅਤੇ ਸੱਭਿਆਚਾਰ ਅੱਜ ਕੱਲ੍ਹ ਬ੍ਰੇਕਫਾਸਟ ਤੋਂ ਲੈ ਕੇ ਡਿਨਰ ਤੱਕ ਵਰਾਇਟੀ ਬਣਦੀਆਂ ਨੇ ਹੁਣ
1: ਬੇਸ਼ੁਮਾਰ।
0: ਵਾਹ, ਆਹ ਵੀ ਠੀਕ ਸੀ। ਵੈਸੇ ਇਹਨਾਂ ਨੇ ਲਿਖਿਆ ਚਾਰ ਚਾਰ, ਪਰ ਬੇਸ਼ੁਮਾਰ ਵਧੀਆ ਹੈ। ਚਾਰ ਚਾਰ ਦੇ ਨਾਲ ਤੁਕਬੰਦੀ ਵਿਗੜੀ ਆ ਵੈਸੇ। 2 ਕਿਲੋਮੀਟਰ 'ਤੇ ਬੱਚਿਆਂ ਨੂੰ ਸਕੂਲ ਛੱਡਣ ਦੇ ਲਈ ਵਰਤਦੇ ਹਾਂ ਹੁਣ 4x4 ਕਾਰ। ਕਮਲੇ ਘੁੰਮਣ ਨੇ ਕਿਸੇ ਨੂੰ ਕੀ ਸਮਝਾਉਣਾ, ਸਭ ਨੇ ਆਪੋ ਆਪਣਾ ਸਾਂਭਿਆ ਸਰੋਕਾਰ।
1: ਆਪਣਾ ਪਰਿਵਾਰ।
0: ਸੁਖਦੀਪ ਸਿੰਘ ਘੁੰਮਣ ਜੀ, ਧੰਨਵਾਦ ਜੀ ਤੁਹਾਡਾ, ਮਿਹਰਬਾਨੀ ਜੀ।
1: ਬਹੁਤ ਵਧੀਆ, ਲਸੂੜੇ ਦਾ ਅਚਾਰ ਯਾਦ ਕਰਾਤਾ ਇਹਨਾਂ ਨੇ, ਉਹ ਵੀ ਅਜੇ ਤੱਕ ਵੀ ਮਤਲਬ ਮੇਰਾ ਵਨ ਆਫ ਦਾ ਫੇਵਰੇਟ ਹੈ।
0: ਅੱਛਾ, ਮਿਲ ਜਾਂਦਾ ਇੱਥੋਂ?
1: ਇੱਥੇ ਨਹੀਂ, ਇੰਡੀਆ ਤੋਂ ਮੰਗਾ ਲਓ।
0: ਨਹੀਂ, ਇੱਥੇ ਮਿਲ ਜਾਂਦਾ।
1: ਹਾਂ, ਪਰ ਉਹ ਜਿਹੜੀ ਮਾਰਕੀਟ
0: ਇੱਥੇ, ਮੈਂ ਹਿਸਾਬ ਲਾਇਆ ਜਿਹੜਾ ਮਰਜ਼ੀ ਚਾਰ ਲੈ ਲਓ, ਸਵਾਦ ਉਹਦਾ ਇੱਕੋ ਹੀ ਆ।
1: ਸੇਮ ਹੀ, ਸੇਮ ਮਸਾਲਿਆਂ 'ਚ।
0: ਸਿਰਫ ਵੇਖਣ ਨੂੰ ਤੁਹਾਨੂੰ ਲੱਗਦਾ ਵੀ ਆਹ ਵੱਖਰਾ ਵੱਖਰਾ ਵੱਖਰਾ,
1: ਮੈਨੂੰ ਮਤਲਬ ਘਰ ਦਾ ਵਧੀਆ ਲੱਗਦਾ ਲਸੂੜੇ ਦਾ ਅਚਾਰ ਬਾਜ਼ਾਰ।
0: ਹਾਂ,
1: ਅਚਾਰ ਇੱਦਾਂ ਦੀ ਚੀਜ਼ ਪਤਾ ਨਹੀਂ ਬਾਜ਼ਾਰ ਵਾਲਾ ਖਾਧਾ ਨਹੀਂ ਕਦੇ।
0: ਚੰਗੀ ਗੱਲ ਹੈ, ਕਿਉਂਕਿ ਉਹੀ ਤੁਹਾਨੂੰ ਦੱਸ
1: ਪਾ ਲੈਂਦੇ ਨਾ।
0: ਹਾਂ, ਮਿਕਸ ਜਿਹਾ ਅਲੱਗ ਅਲੱਗ ਜਾ ਜਾਂਦਾ। ਕੀਵੀ ਟ੍ਰੀਜ਼ ਹੈ ਜੀ, ਕਹਿੰਦੇ ਕਿ ਮੈਂ ਕੀਵੀ ਔਰਚਿਡ 'ਚ ਹੀ ਜੋਬ ਕਰਦਾ। ਅੱਛਾ, ਸ਼ੈਪਟਨ ਤੋਂ ਭੇਜਦੇ ਨੇ ਅੰਮ੍ਰਿਤ ਜੀ, ਮੈਸੇਜ ਨਾਲ ਭੇਜਦੇ ਨੇ ਫੋਟੋਆਂ। ਧੰਨਵਾਦ, ਮਿਹਰਬਾਨੀ। ਬਾਦਵਾ ਸਾਹਿਬ ਕਹਿੰਦੇ ਓਕਾਡੋ ਟੋਸਟ ਫੇਵਰੇਟ ਮਾਈ ਬ੍ਰੇਕਫਾਸਟ। ਅਤੇ ਸੁੱਖ ਜੀ ਕਹਿੰਦੇ ਨੇ ਸਮੂਦੀ, ਵਾਓ। ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਆਪਾਂ ਬੱਚਿਆਂ ਨੂੰ ਲੈ ਕੇ, ਬੱਚੇ ਤਾਂ ਹੋ ਗਏ ਤਿਆਰ, ਸਵੇਰੇ ਸਵੇਰੇ ਸਾਈਕਲ ਲੈ ਕੇ ਅਤੇ ਚੱਲੇ ਸਾਈਕਲਿੰਗ ਦੇ ਲਈ। ਵਾਹ, ਵੈਰੀ ਗੁੱਡ ਵੀਰ ਜੀ। ਸਰਦਾਰ ਜੀ ਬੜੀ ਟੋਰ ਸ਼ੋਰ ਕੱਢ ਕੇ ਤੁਰ ਪਏ ਸਵੇਰੇ ਸਵੇਰੇ। ਅਤੇ ਜਸਪ੍ਰੀਤ ਜੀ ਕਹਿੰਦੇ ਕਿ ਵੈਰੀ ਵੀਰ ਜੀ, ਕਈ ਕਲੀਨਿੰਗ ਪ੍ਰੋਜੈਕਟ ਅਟਕੇ ਸੀ, ਉਹ ਹੁਣ ਛੁੱਟੀਆਂ ਦੇ ਵਿੱਚ ਪੂਰੇ ਹੋਣੇ ਨੇ।
1: ਸਪ੍ਰਿੰਕਲ ਇੱਕ ਇਹ ਵੀ ਫਾਇਦਾ ਨਾ ਕਿ ਹੁਣ ਅੱਗੇ ਜਿਵੇਂ ਤਿਉਹਾਰ ਆ ਰਹੇ, ਦੀਵਾਲੀ ਆ ਰਹੀ ਹੈ, ਹੁਣ ਇਹ ਛੁੱਟੀਆਂ 'ਚ ਤੁਸੀਂ ਡੀਪ ਕਲੀਨਿੰਗ ਜਿਹੜੀ ਵਧੀਆ ਵਧੀਆ ਸਫਾਈਆਂ ਕਰ ਸਕਦੇ ਹੋ।
0: ਹਾਂ ਬਿਲਕੁਲ,
1: ਕੱਪੜਿਆਂ ਦੇ ਉਹ ਕਰ ਸਕਦੇ ਹੋ, ਜਿਹੜੇ ਕੱਢਣੇ, ਜਿਹੜੇ ਸਿੱਟਣੇ ਨੇ, ਨਵੇਂ ਲੈਣੇ ਨੇ।
0: ਹੁਣ ਉਹ ਸੇਰ ਸੋਚ ਵਿਚਾਰ ਆ ਜਾਣੇ ਹਨ। ਤੇ ਮਨਦੀਪ ਜੀ ਕਹਿੰਦੇ ਕਨੋਲਾਲ ਦੇ ਬਾਗ ਵਿਖਾ ਰਹੇ ਨੇ। ਸ਼ੈਰੀ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਆਈ ਵਾਂਟ ਟੂ ਰਿਕੁਐਸਟ ਯੂ, ਥੈਂਕ ਯੂ, ਮਿਹਰਬਾਨੀ। ਇਹ ਮੈਨੂੰ ਲੱਗਦਾ ਇਹ ਮੈਨੂੰ ਮੇਰੇ ਪੜ੍ਹਨ ਵਾਲਾ ਵਾ, ਅਤੇ ਮੈਂ ਆਪ ਪੜ੍ਹ ਕੇ ਤੁਹਾਨੂੰ ਕਰ ਦੇਣਾ ਜੀ ਰਿਪਲਾਈ, ਅਤੇ ਆਪਾਂ ਅੱਗੇ ਤੁਰਦੇ।
1: ਮੈਨੂੰ ਮਤਲਬ ਇਹ ਹੀ ਹੈ ਕਿ ਹਰ ਜਿਵੇਂ ਮਾਰਕੀਟ ਦੀ ਆਪਾਂ ਸ਼ੁਰੂ 'ਚ ਗੱਲ ਕੀਤੀ ਹੈ ਨਾ, ਬੜੀ ਸਾਰੀ ਚੀਜ਼ਾਂ ਆਉਂਦੀਆਂ, ਪਰ ਜੇ ਆਪਾਂ ਇਹ ਕਹਿ ਲਈਏ ਇਕੱਲਾ ਹੀ ਮੈਂ ਇੱਕ ਹੀ ਵਰਾਇਟੀ ਦੀ ਚੀਜ਼ ਖਾਂਦਾ, ਮਤਲਬ ਜਿਵੇਂ ਔਰਗੈਨਿਕ ਦੀ ਗੱਲ ਕਰੀਏ, ਮੈਨੂੰ ਨਹੀਂ ਲੱਗਦਾ ਕੋਈ ਇੱਦਾਂ ਹੋਏਗਾ ਕਿ ਇਕੱਲਾ ਸਿਰਫ ਹਾਂ ਹਰ ਇੱਕ ਚੀਜ਼ 'ਚ। ਹਾਂ, ਕੁਛ ਕੁਛ ਚੀਜ਼ਾਂ 'ਚ ਆਪਾਂ ਕਹਿ ਸਕਦੇ ਹਾਂ ਕਿ ਹਾਂ ਇਹ ਚੀਜ਼ਾਂ ਮੈਂ ਪ੍ਰੀਫਰ, ਜਿਵੇਂ ਹਨੀ ਹੋ ਗਿਆ, ਆਪਾਂ ਸੋਚਦੇ ਹਾਂ ਔਰਗੈਨਿਕ ਲੈ ਲਈਏ, ਜਾਂ ਕੋਈ ਮਤਲਬ ਘਰੇ ਉਸਦਾ ਕੰਮ ਕਰਦਾ ਹੋਗਾ ਕਿਉਂਕਿ ਹਨੀ, ਜਾਂ ਫਾਰਮਰ ਮਾਰਕੀਟ ਤੋਂ ਲੈ ਲਈਏ, ਮਤਲਬ ਮੈਨੂੰ ਲੱਗਦਾ ਆਪਾਂ ਸਾਰੇ ਵੈਰਾਇਟੀ 'ਚ ਬਿਲੀਵ ਕਰਦੇ ਹਾਂ ਰਾਦਰ ਦੈਨ ਕਿ ਹਾਂ ਇੱਕ ਹੀ ਟਾਈਪ ਦੀ ਚੀਜ਼ਾਂ। ਹੁਣ ਪਹਿਲਾਂ ਦੀ ਆਪਾਂ ਗੱਲ ਕਰੀਏ, ਜੇ ਫਰੂਟ ਜਾਂ ਵੈਜੀਜ਼ ਦੀ, ਜਾਂ ਤਾਂ ਤੁਸੀਂ ਮੰਡੀ ਤੋਂ ਲੈ ਕੇ ਆਉਂਦੇ ਸੀ, ਜਾਂ ਜਿਹੜੇ ਰੇਹੜੀਆਂ ਵਾਲੇ ਆਉਂਦੇ ਸੀ ਘਰਾਂ ਦੇ ਵਿੱਚ, ਮਤਲਬ ਮੈਂ ਤਾਂ ਆਪਣੇ ਉੱਥੇ ਦੀ ਗੱਲ ਕਰ ਰਹੀ ਹਾਂ। ਅਤੇ ਹੁਣ ਤਾਂ ਆਪਾਂ ਇੱਥੇ ਦੇਖ ਲਓ, ਇੱਥੇ ਤੁਸੀਂ ਵੈਜੀ ਸ਼ੋਪ ਵੀ ਹੋ ਗਈ, ਤੁਸੀਂ ਸ਼ੋਪਿੰਗ ਸੈਂਟਰਸ 'ਚ ਵੀ ਲੈਂਦੇ ਹੋ, ਪਰ ਉੱਥੇ ਵੀ ਜੇ ਸ਼ੋਪਿੰਗ ਸੈਂਟਰ ਦੀ ਗੱਲ ਕਰੀਏ, ਉੱਥੇ ਵੀ ਕਿੰਨੀ ਸਾਰੀ ਆਪਸ਼ਨਸ ਹੁੰਦੇ, ਜਾਂ ਔਰਗੈਨਿਕ ਸੈਕਸ਼ਨ ਹੁੰਦਾ ਉਹਦੇ ਵਿੱਚ, ਕਈ ਵਾਰੀ ਤਾਂ ਇਹ ਵੀ ਹੁੰਦਾ ਇਹਦੇ ਮਾਈਕਰੋ ਦੇਖ ਲਓ, ਇਹਦੇ ਮੈਕਰੋ ਦੇਖ ਲਓ, ਹੈ ਨਾ, ਕਿੰਨੀ ਸਾਰੀ ਚੀਜ਼ਾਂ ਲੇਬਲ ਦੇ ਅਕੋਰਡਿੰਗ ਵੀ ਤੁਸੀਂ ਦੇਖਦੇ ਹੋ। ਪਰ ਅਗੇਨ ਉਹੀ ਗੱਲ ਆਉਂਦੀ ਹੈ, ਜਦੋਂ ਤੁਹਾਡੀ ਹੈਲਥ ਦੇ ਵਿੱਚ ਕੁਛ ਹੁੰਦਾ ਨਾ, ਤੁਹਾਨੂੰ ਲੱਗਦਾ ਕਿ ਹਾਂ ਹੁਣ ਦੇਖੀ ਕੀ ਕੀ ਸਮੱਸਿਆ ਹੈ, ਅਤੇ ਉਹਦੇ ਕਰਕੇ ਫਿਰ ਆਪਾਂ ਫਿਰ ਵਧੀਆ ਆਪਸ਼ਨਸ ਵੱਲ ਭੱਜਦੇ ਹਾਂ। ਪਰ ਅਗੇਨ ਉੱਥੇ ਹੀ ਗੱਲ ਆ ਜਾਂਦੀ ਹੈ, ਜਿਵੇਂ ਸਟਾਰਟਿੰਗ 'ਚ ਕਿਹਾ ਸੀਗਾ ਕਿ ਸ਼ੁਰੂਆਤ 'ਚ ਜੇ ਬੱਚਿਆਂ ਨੂੰ ਆਪਾਂ ਸਟਾਰਟਿੰਗ ਦੇ ਵਿੱਚ ਹੀ ਉਹ ਹੀ ਉਹਨਾਂ ਨੂੰ ਹੈਬਿਟ ਹੋ ਜਾਂਦੀ, ਫਿਰ ਹੁਣ ਜਦੋਂ 40+ ਹੋ ਕੇ ਉਸ ਬਾਰੇ ਸੋਚਾਂਗੇ ਤਾਂ ਆਲਰੇਡੀ ਕਰ ਹੀ ਚੁੱਕਿਆ ਆਪਾਂ ਗੜਬੜ, ਫਿਰ ਕੀ ਸੰਵਾਰ ਕੇ ਫਾਇਦਾ। ਮੈਨੂੰ ਲੱਗਦਾ ਹਰ ਇੱਕ ਚੀਜ਼ ਆਪਾਂ ਇੱਕ ਮਤਲਬ ਉਹਦੀ ਕੁਆਂਟਿਟੀ ਧਿਆਨ ਰੱਖ ਕੇ ਖਾਈ ਹੈ ਨਾ, ਅਤੇ ਮੈਨੂੰ ਲੱਗਦਾ ਕੋਈ ਚੀਜ਼ ਨੁਕਸਾਨ ਕਰਦੀ ਆ। ਘਰ ਦਾ ਬਣਿਆ ਖਾਓ, ਜੋ ਚੀਜ਼ ਹੈ ਜੋ ਵੀ ਖਾ ਰਹੇ ਹੋ।
0: ਹਾਂ ਵੇਖੋ ਵੇਖੋ, ਮੋਟਾ ਚਲੋ ਇਹ ਪਲੇਟ ਤੋਂ ਪਲੈਦਾ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਜੇ ਆਪਾਂ ਉਹਨਾਂ ਨੂੰ ਅੱਗੇ ਬਰੀਕੀ ਦੇ ਵਿੱਚ ਜਾਈਏ, ਪਰ ਮੋਟਾ ਜਿਹੜਾ ਫਰਕ ਆਪਾਂ ਅੱਜ ਦੇ ਸਮੇਂ ਦੇ ਵਿੱਚ ਵੇਖਦੇ ਹਾਂ ਕਿ ਸਾਡਾ ਤਾਜ਼ਾ ਖਾਣਾ ਸਾਡਾ ਬੰਦ ਹੋ ਗਿਆ। ਆਪਾਂ ਪਹਿਲੀਆਂ ਦੇ ਵਿੱਚ ਸਾਡੇ ਤੱਕ ਜਿਹੜੀ ਚੀਜ਼ ਪਹੁੰਚਦੀ ਹੀ ਉਹ ਰੇਹੜੀਆਂ ਦੇ ਜ਼ਰੀਏ ਪਹੁੰਚਦੀ ਹੀ ਤੇ ਉਹ ਇਹ ਨਹੀਂ ਵੀ ਕੋਲਡ ਰੂਮ ਦੇ ਵਿੱਚੋਂ ਆਈ ਆ ਜਾਂ ਫ੍ਰੀਜ਼ਰ ਚੋਂ ਆਈ ਆ
1: ਉਹ ਸਿੱਧੀ ਉੱਨੀ ਉੱਨੀ ਖਰੀਦਣੀ ਆਪਾਂ
0: ਹਾਂ ਮੰਡੀ ਚੋਂ ਸਿੱਧੀ ਆਉਂਦੀ ਹੀ ਜਾਂ ਉਹ ਤਾਂ ਤੁਸੀਂ ਆਪਣੇ ਘਰੋਂ ਤੋੜ ਲਈ ਜਾਂ ਫਿਰ ਖੇਤਾਂ ਚੋਂ ਸਿੱਧੀ ਆ ਗਈ ਰੇਹੜੀਆਂ ਵਾਲੇ ਲੈ
1: ਦਹੀਂ ਦੀ ਗੱਲ ਕਰੀਏ ਆਪਾਂ ਹਰ ਦਿਨ ਜਮਾਣਾ ਦਹੀਂ ਮਤਲਬ ਇੰਡੀਆ ਚ ਗੱਲ ਕਰੀਏ ਅੱਜ ਵੀ ਦੇਖਿਆ ਜਾਏ ਇੱਕ ਪਰਿਵਾਰ ਦੇ ਅਕੋਰਡਿੰਗ ਹਰ ਦਿਨ ਹੀ ਜਮਾਣਾ ਜ਼ਿਆਦਾ ਤੋਂ ਜ਼ਿਆਦਾ ਇੱਕ ਦਿਨ ਐਕਸਟਰਾ ਚੱਲ ਜਾਣਾ ਹੁਣ ਇੱਥੇ ਆਪਾਂ ਪੰਜ ਪੰਜ ਕਿਲੋ ਹੈ ਨਾ ਲੈ ਕੇ ਆਉਣਾ ਦਹੀਂ

0: ਕਿ ਉਹ ਉਸ ਚ ਆਪਾਂ ਮਤਲਬ ਕਿਸੇ ਕੋਲ ਟਾਈਮ ਨਹੀਂ ਹੈ ਜਾਂ ਜਮਾਨਾ ਹੈ ਤਾਂ ਵੀ ਆਪਾਂ ਇੱਕ ਅੱਛੀ ਕੁਆਂਟਿਟੀ ਚ ਜਮਾਨਿਆ ਕਿਸ ਕੋਲ ਕਿ ਐਵਰੀ ਸਿੰਗਲ ਡੇ ਆਪਾਂ ਉਹ ਚੀਜ਼ ਕਰੀਏ
1: ਇੱਕ ਉਹ ਗੱਲ ਤਾਜ਼ਗੀ ਦਾ ਫਰਕ ਪੈ ਗਿਆ ਦੂਸਰਾ ਜਿਹੜਾ ਵਾ ਉਹ ਸਾਡੀ ਕੁਕਿੰਗ ਦੀ ਸਪੀਡ ਦਾ ਫਰਕ ਪੈ ਗਿਆ ਆਪਾਂ ਪ੍ਰੈਸ਼ਰ ਕੁੱਕਰ ਆ ਗਏ ਜਾਂ ਚੁੱਲ੍ਹੇ ਆ ਗਏ ਜਾਂ ਤੇਜ਼ ਆਪਾਂ ਕੁਕਿੰਗ ਆਪਾਂ ਕਹਿੰਦੇ ਵਿਦਾਉ ਦਾ ਵਿਹਲੇ ਹੋਈਏ ਪਹਿਲੀਆਂ ਦੇ ਵਿੱਚ ਆਪਾਂ ਚੁੱਲ੍ਹਿਆਂ ਦੇ ਉੱਤੇ ਸਾਡੇ ਸਬਜ਼ੀਆਂ ਬਣਦੀਆਂ ਸਲੋ ਕੁਕਿੰਗ ਹੁੰਦੀ ਹੌਲੀ ਹੌਲੀ ਅਤੇ ਉਹਦੇ ਨਾਲ ਜਿਹੜਾ ਉਹਦਾ ਪੌਸ਼ਟਿਕ ਤੱਤ ਸੀ ਉਹ ਸਬਜ਼ੀ ਦੇ ਬਣੇ ਰਹਿੰਦੇ ਸੀ ਅਤੇ ਹੌਲੀ ਹੌਲੀ ਉਹ ਕੁੱਕ ਹੁੰਦੀ ਸੀ ਉਹਦੇ ਵਿੱਚ ਸਿਆਣੇ ਤਾਂ ਵੀ ਕਹਿੰਦੇ ਆ ਵੀ ਜਿੰਨਾ ਹੌਲੀ ਹੌਲੀ ਤੁਸੀਂ ਕੁੱਕ ਕਰ ਦਿਓ ਇਹਦਾ ਮਤਲਬ ਕਿ ਪੇਸ਼ੈਂਸ ਦੇ ਨਾਲ ਕੁੱਕ ਕੀਤਾ ਅਤੇ ਖਾਣ ਵਾਲੇ ਦੇ ਵਿੱਚ ਵੀ ਉਹ ਚੀਜ਼ ਗਈ ਹੌਂਸਲਾ ਗਿਆ ਸਬਰ ਗਿਆ ਪੇਸ਼ੈਂਸ ਗਿਆ ਅਤੇ ਹੁਣ ਜਿੰਨੀ ਕਾਹਲੀ ਕਾਹਲੀ 'ਚ ਤੁਸੀਂ ਖਾਧਾ ਬਣਾਇਆ ਉੰਨੀ ਕਾਹਲੀ ਕਾਹਲੀ 'ਚ ਅਗਲਾ ਖਾਂਦਾ ਵਾ ਅਤੇ ਉੰਨੀ ਕਾਹਲੀ ਕਾਹਲੀ ਉਹਦੇ ਦਿਮਾਗ 'ਚ ਵਿਚਾਰ ਆਉਂਦੇ ਆ ਉੰਨੀ ਕਾਹਲੀ ਕਾਹਲੀ 'ਚੋਂ ਪੰਗਾ ਪਵਾ ਪੈਂਦਾ ਅਤੇ ਉੰਨੀ ਕਾਹਲੀ ਕਾਹਲੀ ਦੇ ਵਿੱਚ ਉਹ ਸਾਰੇ ਤੱਤ ਗਵਾ ਪੈਂਦਾ
0: ਉਹੀ ਹੁਣ ਤੁਸੀਂ ਦੇਖੋ ਜੇ ਸਰਚ ਕਰਕੇ ਵੀ ਦੇਖੀਏ ਗੂਗਲ ਵਾਲੇ ਤੇ ਮੋਸਟ ਲਾਈਕ ਫ੍ਰੀਕੁਐਂਟਲੀ ਆਸ ਕੁਐਸਚਨ ਚ ਇੱਕ ਹੁੰਦਾ ਕਿ ਕੁਇਕ ਬ੍ਰੈਕਫਾਸਟ ਆਈਡੀਆਜ਼ 5 ਮਿੰਟ ਕੁਇਕ ਬ੍ਰੈਕਫਾਸਟ ਆਈਡੀਆਜ਼ ਕਿਉਂਕਿ ਹੁਣ ਪਹਿਲਾਂ ਤੇ ਹੁਣ ਜੇ ਆਪਾਂ ਪਰੌਂਠੇ ਵੀ ਬਣਾਉਂਦੇ ਸੀਗੇ ਇੰਨਾ ਉਨਾ ਹੀ ਸੇਮ ਟਾਈਮ ਮੰਮੀ ਦਾ ਆਟਾ ਗੁੰਨਣਾ ਸਿਮਰਨ ਕਰਕੇ ਗੁੰਨਣਾ ਸਾਰਾ ਕੁਛ ਸਲੋਲੀ ਸਲੋਲੀ ਉਨੀ ਦੇਰ ਮਤਲਬ ਆਲੂ ਛਿਲਨੇ ਕਰਨੇ ਹੁਣ ਤੇ ਹਰ ਚੀਜ਼ ਹੀ ਆਪਾਂ ਨੂੰ
1: ਪਿਆਰ ਦੇ ਨਾਲ ਆਪਣੇ ਬੱਚਿਆਂ ਦੇ ਲਈ ਆਪਣੇ ਘਰ ਵਾਲਿਆਂ ਦੇ ਲਈ ਬਜ਼ੁਰਗਾਂ ਲਈ ਤਿਆਰ ਕਰਨਾ ਉਸ ਤੋਂ ਬਲਾਦਾ ਸਾਡਾ ਜਿਹੜਾ ਜਿੱਦਾਂ ਫਾਸਟ ਫੂਡ ਵਾਲੀ ਤੁਸੀਂ ਗੱਲ ਕੀਤੀ ਆ ਉਹ ਫਿਰ ਬਾਹਰੋਂ ਆਪਾਂ ਜਿਹੜਾ ਫੜਦੇ ਹਾਂ ਉਹ ਸਾਨੂੰ ਪਤਾ ਹੀ ਆ ਵੀ ਕੀ ਆ ਇਸ ਤੋਂ ਇਲਾਵਾ ਸਾਡਾ ਜਿਹੜਾ ਤਾਜ਼ਗੀ ਜਿਹੜੀ ਆ ਉਹ ਸਿਰਫ ਸਬਜ਼ੀਆਂ ਦੇ ਵਿੱਚ ਹੀ ਨਹੀਂ ਤਾਜ਼ਗੀ ਸਾਡੀ ਸਾਡੇ ਮੱਖਣ ਦੇ ਵਿੱਚ ਸਾਡੇ ਘਿਓ ਦੇ ਵਿੱਚ ਵੀ ਇਹ ਥੋੜ੍ਹੀ ਆ ਵੀ ਹੁਣ ਜਿਹੜਾ ਅੱਜ ਆਪਾਂ ਘਿਓ ਖਰੀਦਦੇ ਹਾਂ ਪਤਾ ਨਹੀਂ 5 ਸਾਲ ਪਹਿਲਾਂ ਬਣਿਆ ਕਿ 10 ਸਾਲ ਪਹਿਲਾਂ ਬਣਿਆ ਚਲੋ 10 ਤਾਂ ਜ਼ਿਆਦਾ ਹੋ ਗਿਆ ਪਰ ਪਤਾ ਹੀ ਨਹੀਂ ਤੁਹਾਨੂੰ ਹੈ ਨਾ ਕਦੋਂ ਬਣਿਆ ਜਾਂ ਫਿਰ ਹੁਣ ਇਹ ਨਹੀਂ ਕੁਛ ਘੋਲ ਕੇ ਕਿਸੇ ਨੇ ਤੁਹਾਨੂੰ ਕਿੱਦਾਂ ਦਾ ਦੇ ਦਿੱਤਾ ਪਹਿਲਾਂ ਤੁਹਾਡੇ ਘਰ ਦਾ ਹੀ ਵੇਖੋ ਤੁਹਾਡੇ ਤੁਹਾਡੇ ਪ੍ਰੋਸੈਸ 'ਚੋਂ ਸਾਰੀ ਚੀਜ਼ ਲੰਘੀ ਸੀ ਤੁਸੀਂ ਘਰ ਦੀ ਮੱਝ ਪਾਲੀ ਉਸ ਘਰ ਦਾ ਤੁਸੀਂ ਉਸ ਮੱਝ ਦਾ ਦੁੱਧ ਦੁੱਧ ਤੋਂ ਮੱਖਣ ਦਹੀਂ ਉਸੇ ਤੋਂ ਘਿਓ ਬਣਿਆ ਵਾ ਉਹਦਾ ਜਿਹੜਾ ਮੂਲ ਆ ਉਹ ਵੀ ਤੁਹਾਡੇ ਘਰ ਦੇ ਵਿੱਚ ਹੀ ਆ ਉਹ ਸਾਰਾ ਉੱਥੇ ਹੀ ਸਾਈਕਲ ਘੁੰਮ ਰਿਹਾ ਹੁਣ ਪਤਾ ਨਹੀਂ ਕਿੱਥੋਂ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਦੀਆਂ ਆਹ ਚੀਜ਼ਾਂ ਕਿੱਦਾਂ ਬਣ ਰਹੀਆਂ ਨੇ ਸੋ ਇਹ ਇੱਦਾਂ ਨਹੀਂ ਆ ਕਿ ਉਹਦੇ ਵਿੱਚ ਮੰਨ ਲਓ ਕੋਈ ਸਾਰਾ ਕੁਛ ਠੀਕ ਵੀ ਹੋਊਗਾ ਪਰ ਤੁਹਾਡੇ ਦਿਮਾਗ 'ਚ ਇੱਕ ਚੀਜ਼ ਇੱਕ ਸੋਚ ਹਮੇਸ਼ਾ ਪਈ ਰਹੂਗੀ ਪਤਾ ਨਹੀਂ ਕਿੱਦਾਂ ਦਾ ਵਾ ਪਤਾ ਨਹੀਂ ਮੈਂ ਸਹੀ ਖਾ ਰਿਹਾ ਜਾਂ ਸਹੀ ਖਾ ਰਹੀ ਹਾਂ ਜਾਂ ਨਹੀਂ ਜਾਂ ਫਿਰ ਇਸ ਤੋਂ ਵੀ ਇੱਕ ਅੱਗੇ ਸਟੈਪ ਚੱਲ ਜਾਓ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਇੱਕ ਬ੍ਰਾਂਡ ਇਸਤੇਮਾਲ ਕਰ ਰਹੇ ਹੋ ਪਿਛਲੇ 5 ਸਾਲਾਂ ਤੋਂ 10 ਤੋਂ ਅਚਾਨਕ ਉਹਦੇ ਬਾਰੇ ਨਿਊਜ਼ ਆਉਂਦੀ ਆ ਵੀ ਉਹ ਤੇ ਬਹੁਤ ਗਲਤ ਵੇਚ ਰਹੀ ਤੁਸੀਂ ਸੋਚੋ ਸਾਈਕੋਲੋਜੀਕਲੀ ਤੁਹਾਡੇ ਤੇ ਕੀ ਅਸਰ ਹੋਊਗਾ ਵੀ ਮੈਂ ਆਪਣੇ ਪਰਿਵਾਰ ਨੂੰ ਇੰਨੇ ਚਿਰ ਤੋਂ ਮੈਂ ਗਲਤ ਚੀਜ਼ਾਂ ਖਵਾਈ ਗਿਆ ਜ਼ਹਿਰੀ ਖਵਾਈ ਗਿਆ ਮੈਂ ਕੈਮੀਕਲੀ ਖਵਾਈ ਗਿਆ ਹੁੰਦਾ ਵਾ ਇਹ
0: 100%
1: ਪਿੱਛੇ ਜੇ ਆ ਘਿਓ ਸਾਰੇ ਦੇ ਸਾਰੇ ਮਸਾਲੇ ਨੇ ਪਿੱਛੇ ਜੇ ਘਿਓ ਮਾਰਕੀਟ ਦੇ ਵਿੱਚੋਂ ਜਿਹੜੇ ਲਗਭਗ ਸਾਰੇ ਹੀ ਸੈਂਪਲ ਫੇਲ ਹੋ ਗਏ ਸਾਰਿਆਂ ਦੇ ਈਵਨ ਕੋਸਕੋ ਵਾਲਾ ਵੀ ਉੱਥੋਂ ਲੈਂਦੇ ਸੀ ਆਪਣੇ ਇੰਡੀਅਨ ਗਰੋਸਰੀ ਦੇ ਉੱਤੇ ਵੀ ਕਿੰਨਾ ਘਿਓ ਉੱਥੋਂ ਹੀ ਆਉਂਦਾ ਸੀ ਆਪਾਂ ਵੇਖਿਆ ਵੀ ਲਗਭਗ ਬਹੁਤਾ ਨਹੀਂ ਤਾਂ ਮੈਂ ਕਹੂੰਗਾ ਵੀ 80% ਜਿਹੜੀਆਂ ਬੰਦ ਹੀ ਹੋ ਗਏ ਵਾਈਪ ਹੀ ਹੋ ਗਈ ਸੀ ਇੱਕ ਟਾਈਮ ਦੇ ਉੱਤੇ ਸੋ ਉਹਦੀ ਆਪਾਂ ਕਿਤੇ ਤਾਂ ਸੋਚਦੇ ਹੋਵਾਂਗੇ ਵੀ ਆਪਾਂ ਇਹੋ ਹੀ ਖਵਾਈ ਗਏ ਹਾਂ ਹੈ ਨਾ ਉਹੀ ਸਾਰੇ ਜਿਹੜੇ ਆ ਹਰ ਥਾਂ ਦੇ ਉੱਤੇ ਸਾਨੂੰ ਪਰੋਸਦੇ ਮਿਲਦੇ ਹੈ ਨਾ ਸੋ ਇਹ ਜਿਹੜਾ ਆਪਾਂ ਖਾਂਦੇ ਹਾਂ ਉਹਦੇ ਨਾਲ ਸਾਡੀ ਸਿਹਤ ਜੁੜੀ ਹੈ ਹੁਣ ਆਪਾਂ ਪਹਿਲੀਆਂ ਦੇ ਵਿੱਚ ਆਪਾਂ ਸਾਗ ਮੱਕੀ ਰੋਟੀ ਬਾਜਰੇ ਦੀ ਰੋਟੀ ਆਪਾਂ ਸਾਰਾ ਕੁਛ ਉਹ ਖਾਂਦੇ ਪੀਂਦੇ ਹਾਂ ਹੁਣ ਅੱਜ ਤੁਸੀਂ ਸਾਗ ਖਾਓ ਤਾਂ ਆਪਾਂ ਕਹਿੰਦੇ ਸਾਨੂੰ ਗੈਸ ਹੋ ਗਈ ਹੈ ਨਾ ਬਾਈ ਕਰ ਰਿਹਾ ਹੁਣ ਇੰਡੀਆ 'ਚ ਵੀ ਇਹੋ ਹੀ ਹਾਲ ਆ ਬਹੁਤੇ ਤੁਸੀਂ ਵੇਖੋਗੇ ਤੁਸੀਂ ਜਾ ਕੇ ਕਹਿੰਦੇ ਜੇ ਸਿਆਲ ਦੇ ਵਿੱਚ ਸਾਗ ਬਣਾਓ ਸਾਗ ਉਹ ਕਹਿੰਦੇ ਅਸੀਂ ਤਾਂ ਖਾਂਦੇ ਨਹੀਂ ਤੁਹਾਨੂੰ ਬਣਾ ਦਿੰਦੇ ਤੁਸੀਂ ਵੀ ਖਾ ਕੇ ਵੇਖ ਲੈਂਦੇ ਹੋ ਕੀ ਹੈ ਸੋ ਸ਼ਾਇਦ ਇਹੋ ਹੀ ਆ ਵਜ੍ਹਾ ਕਿ ਇਸੇ ਸਭ ਕੁਛ ਦੇ ਨਾਲ ਮੋਟਾਪਾ ਸ਼ੂਗਰ ਬਲੱਡ ਪ੍ਰੈਸ਼ਰ ਕਿੰਨੀਆਂ ਬਿਮਾਰੀਆਂ ਨਾਲ ਜੁੜੀਆਂ ਨੇ ਪਰ ਉਹ ਸਾਰੀਆਂ ਕਿਉਂਕਿ ਹੁਣ ਸਾਡਾ ਖਾਣ ਪੀਣ ਇੱਦਾਂ ਦਾ ਹੋ ਗਿਆ ਵਾ ਉਹਦੇ ਲਈ ਆਪਾਂ ਦਵਾਈਆਂ ਖਾ ਲਾਂਗੇ ਪਰ ਆਹ ਨਾਲ ਹੀ ਚੱਲਣਾ ਇਹ ਇੱਦਾਂ ਹੀ ਚੱਲੂਗਾ ਸੋ ਇਸ ਕਰਕੇ ਸੰਯਮ ਜਿਹੜਾ ਜ਼ਿੰਦਗੀ ਦੇ ਵਿੱਚ ਉਹ ਸਿਰਫ ਜੇ ਕੋਈ ਖਾਣੇ 'ਤੇ ਵੀ ਲੈ ਆਵੇ ਤਾਂ ਬੜਾ ਫਰਕ ਪੈ ਜਾਂਦਾ ਵਾ ਸੋ ਹੁਣ ਸਭ ਤੋਂ ਵੱਡਾ ਇੱਕ ਫਰਕ ਹੋਰ ਵੀ ਪਿਆ ਸਾਡੀ ਪਲੇਟ ਦਾ ਵੀ ਪਹਿਲੀਆਂ ਦੇ ਵਿੱਚ ਆਪਾਂ ਪਲੇਟ ਨਹੀਂ ਚਲੋ ਥਾਲੀ ਲੈ ਲੈਂਦੇ ਹਾਂ ਅਤੇ ਉਹ ਥਾਲੀ ਲੈ ਕੇ ਆਪਾਂ ਭੁੰਜੇ ਬਹਿੰਦੇ ਹਾਂ ਚੌਂਕੜੀ ਮਾਰ ਕੇ ਬਹਿੰਦੇ ਹਾਂ ਚੌਂਕੜੀ ਮਾਰ ਕੇ ਆਪਾਂ ਬਹਿੰਦੇ ਹਾਂ ਅਤੇ ਚੁੱਲ੍ਹੇ ਦੇ ਅੱਗੇ ਬਹਿ ਕੇ ਖਾ ਲੈਂਦੇ ਹਾਂ ਚੌਂਕੇ 'ਚ ਰਸੋਈ 'ਚ ਸੋ ਉਸ ਸਭ ਕੁਛ ਦੇ ਨਾਲ ਸਾਡਾ ਹੁਣ ਤਾਂ ਸਾਇੰਸ ਵੀ ਕਹਿੰਦੀ ਹੈ ਨਾ ਵੀ ਪਚਦਾ ਛੇਤੀ ਹੈ ਜਿਹੜਾ ਆਪਾਂ ਕੁਰਸੀ ਤੇ ਬਹਿ ਕੇ ਖਾਂਦੇ ਆ ਉਹ ਇਟਸੈਲਫ ਇੱਕ ਹੋਰ ਸਮੱਸਿਆ ਵਾ। ਸੋ ਆਪਾਂ ਹੌਲੀ ਹੌਲੀ ਵੇਖਿਓ, ਤੁਸੀਂ ਨੋਟ ਕਰੋ ਵੀ ਤੁਹਾਡੇ ਕੋਲ ਹੁਣ ਪੈਰਾਂ ਭਾਰ ਵੀ ਬਹਿਣਾ ਔਖਾ ਹੋ ਗਿਆ।
0: ਹਾਂ, ਕਈ ਲੋਕ ਬੋਲਦੇ ਕਿ ਚੌਂਕੜੀ ਨਹੀਂ ਮਾਰੀ ਜਾਂਦੀ,
1: ਚੌਂਕੜੀ ਨਹੀਂ ਮਾਰੀ ਜਾਂਦੀ ਕਈਆਂ ਕੋਲੋਂ, ਹੈ ਨਾ, ਜਦਕਿ ਚੌਂਕੜੀ ਦੇ ਨਾਲ ਕਿੰਨੀਆਂ ਉਸ ਪੋਸਚਰ ਦੇ ਨਾਲ ਕਿੰਨੀਆਂ ਬਿਮਾਰੀਆਂ ਦੂਰ ਹੁੰਦੀਆਂ ਵਾ। ਜਿਹੜੀ ਆਪਾਂ ਭਗਤੀ ਕਰਦੇ ਵੇਖਦੇ ਹਾਂ, ਤੁਸੀਂ ਕਿਸੇ ਵੀ ਧਰਮ ਦੇ ਵਿੱਚ ਵੇਖੋ, ਉਹ ਸਾਰੀਆਂ ਚੌਂਕੜੀ 'ਚ ਹੀ ਨੇ। ਹੁਣ ਉਹ ਇਸੇ ਕਰਕੇ ਹੀ ਆ ਕਿਉਂਕਿ ਉਸ ਪੁਜੀਸ਼ਨ ਦੇ ਵਿੱਚ ਤੁਹਾਡੀ ਇਕਾਗਰਤਾ ਬੈਸਟ ਬਣਦੀ ਹੈ। ਅਤੇ ਖਾਸ ਤੌਰ ਦੇ ਉੱਤੇ ਜਦੋਂ ਆਪਾਂ ਰੋਟੀ ਖਾਂਦੇ ਹਾਂ, ਅਤੇ ਰੋਟੀ ਕਿਉਂਕਿ ਤੁਸੀਂ ਅੱਗੇ ਨੂੰ ਝੁੱਕ ਕੇ ਖਾਣੀ ਹੈ, ਤੁਹਾਡਾ ਢਿੱਡ ਤੁਹਾਨੂੰ ਅਲੋਅ ਹੀ ਨਹੀਂ ਕਰੂਗਾ, ਤੁਸੀਂ ਓਵਰ ਈਟਿੰਗ ਕਰੋ। ਸਭ ਤੋਂ ਵੱਡਾ ਇਹ ਫਰਕ ਪੈ ਗਿਆ ਸਾਡੇ ਖਾਣ ਦੇ ਸਟਾਈਲ ਦਾ, ਸਾਡਾ ਫਰਕ ਪੈ ਗਿਆ।
0: ਜਿਵੇਂ ਤੁਸੀਂ ਚੌਕੇ ਦੀ ਗੱਲ ਕੀਤੀ ਨਾ, ਮੈਨੂੰ ਉਸਦੇ ਨਾਲ ਇੱਕ ਹੋਰ ਚੀਜ਼ ਕਨੈਕਟ ਕਰ ਰਹੀ ਹੈ ਕਿ ਜਿਹੜੀ ਬੌਂਡਿੰਗ ਸੀਗੀ ਪਰਿਵਾਰ ਦੀ, ਸਾਰਿਆਂ ਨੇ ਇਕੱਠੇ ਬੈਠ ਕੇ ਤੇ ਮਾਂ ਗਰਮ ਗਰਮ ਤੁਹਾਡੇ ਨਾ ਪਰੌਂਠੇ ਥਾਲੀ ਚ ਪਾਉਣੇ, ਤੇ ਹੁਣ ਤੇ ਕੀ, ਹੁਣ ਖੁਦ ਹੀ ਮਾਈਕਰੋ ਕਰਕੇ ਤੁਸੀਂ ਓਟਸ ਖਾ ਲਓ, ਸੀਰੀਅਲ ਖਾ ਲਓ।
1: ਹਾਂ, ਪਹਿਲੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਸੀ
0: ਕਿੱਥੇ ਸਮਾਨ,
1: ਹਾਂ ਕਿੱਥੇ ਸਮਾਨ ਪਿਆ ਵਾ, ਕਿੱਦਾਂ ਪਿਆ ਵਾ, ਕੀ ਆ। ਫਿਰ ਸਾਡੇ ਕੋਲ ਨਾ ਉਹ ਨਹੀਂ ਸੀ, ਬਹੁਤੇ ਆਕੜ ਮਜਾਜ ਨਹੀਂ ਸੀ, ਪਤਾ ਸੀ ਵੀ ਆਹ ਬਣੀ ਆ ਚੀਜ਼, ਪਤਾ ਆ ਵੀ ਇਹੋ ਹੀ ਆ, ਇਹ ਨਹੀਂ ਆ ਵੀ ਆਹ ਨਹੀਂ ਅਤੇ ਉਹ ਨਹੀਂ ਅਤੇ ਉਹ ਤਾਂ ਨਹੀਂ, ਤਾਂ ਫਿਰ ਬਾਹਰੋਂ ਔਡਰ ਕਰ ਲਾਂਗੇ ਆਪਾਂ। ਹੁਣ ਆਪਾਂ ਟੀ ਵੀ 'ਤੇ ਲੱਗੇ ਹਾਂ, ਮੋਬਾਈਲ ਵੇਖ ਰਹੇ ਹਾਂ, ਫਿਲਮ ਵੇਖ ਰਹੇ ਹਾਂ, ਅਤੇ ਸਾਨੂੰ ਕੋਈ ਟੈਨਸ਼ਨ ਨਹੀਂ, ਆਪਾਂ ਦਵਾ ਦਵਾ ਔਡਰ ਕੀਤਾ, ਬਾਹਰੋਂ ਮੰਗਾਇਆ ਅਤੇ ਆਪਾਂ ਖਾ ਲਿਆ। ਉਹ ਕਹਿੰਦੇ ਵੀ ਉਸ ਚੀਜ਼ ਦੇ ਨਾਲ ਤੁਹਾਡਾ ਓਨਾ ਮੋਹ ਕਦੀ ਵੀ ਨਹੀਂ ਪਊਗਾ ਉਸ ਚੀਜ਼ ਦੇ ਨਾਲ। ਫਿਰ ਜਿਹੜਾ ਤੁਸੀਂ ਵਹਿੰਦਿਆਂ ਵਹਿੰਦਿਆਂ ਖਾਂਦੇ ਹੋ, ਆਪਾਂ ਕਿੰਨੀ ਵਾਰੀ ਸੁਣ ਲਿਆ ਹੋਊਗਾ, ਕਿੰਨੀ ਵਾਰੀ ਆਪਾਂ ਇਹ ਚੀਜ਼ ਕਹਿੰਦੇ ਹਾਂ ਕਿ ਜਿਹੜੀ ਚੀਜ਼ ਤੁਸੀਂ ਖਾਂਦਿਆਂ ਜੇ ਕੁਛ ਹੋਰ ਕਰਦੇ ਹੋ ਤਾਂ ਉਹ ਖਾਣਾ ਤੁਹਾਡੇ ਸਰੀਰ ਨੂੰ ਉਸ ਤਰੀਕੇ ਦੇ ਨਾਲ ਨਹੀਂ ਲੱਗਦਾ, ਹੈ ਨਾ। ਕਿੰਨੀ ਵਾਰ ਜਿਹੜੇ ਬੱਚਿਆਂ ਨੂੰ ਆਪਾਂ ਮੋਬਾਈਲ ਵਿਖਾ ਵਿਖਾ ਕੇ ਖਵਾਉਂਦੇ ਹਾਂ, ਮਨੋਵਿਗਿਆਨੀਆਂ ਦੇ ਵੱਲੋਂ ਵਾਰ ਵਾਰ ਟੋਕਿਆ ਜਾ ਰਿਹਾ ਵਾ ਜਾਂ ਜਾਂਦਾ ਵਾ ਵੀ ਨਹੀਂ, ਉਹਨਾਂ ਨੂੰ ਇਕਾਗਰ ਹੋ ਕੇ ਖਾਣ ਦਿਓ, ਉਹਨਾਂ ਨੂੰ ਮਹਿਸੂਸ ਕਰਨ ਦਿਓ ਜੋ ਉਹ ਖਾਂਦੇ ਆ। ਸੋ ਆਪਾਂ ਵੀ ਉਹ ਇੱਕ ਚੀਜ਼ ਕਰਦੇ ਹਾਂ, ਆਪਾਂ ਝਟਪਟ ਖਾ ਕੇ ਅਤੇ ਦਵਾ ਦਾ ਫਿਰ ਕੰਮ 'ਤੇ ਜਾਣਾ ਹੁੰਦਾ, ਮਿੰਟੋ ਮਿੰਟੀ ਖਾਧਾ, ਮਿੰਟੋ ਮਿੰਟੀ ਆਪਾਂ ਵਿਹਲੇ ਹੋਏ। ਅਤੇ ਹੁਣ ਇਹ ਸਾਰਾ ਅੱਜ ਦੇ ਸਮੇਂ ਦਾ ਇਹ ਵੱਡਾ ਬਦਲਾਅ, ਇਹ ਵੱਡਾ ਰਿਵਾਜ ਹੋ ਗਿਆ, ਹੈ ਨਾ।
0: ਕਈ ਵਾਰੀ ਘੱਟ ਟੂ ਘੱਟ ਟਾਈਮ ਹੁੰਦਾ ਹੈ, ਹੁਣ ਸਾਰਿਆਂ ਨੂੰ ਹੁੰਦਾ ਕਿ ਮੇਰੇ ਕੋਲ ਇੰਨੀ ਹੀ ਵਿੰਡੋ ਹੈ ਜਿਸ 'ਚ ਮੈਂ ਖਾਣਾ, ਇੰਨੀ ਮੈਨੂੰ ਬ੍ਰੇਕ ਮਿਲੀ ਹੈ, ਇਸ ਬ੍ਰੇਕ ਦੇ ਵਿੱਚ ਜੇ ਭਾਵੇਂ ਘੰਟੇ ਦੀ ਬ੍ਰੇਕ ਹੈ, ਉਸ 'ਚ ਮੈਨੂੰ ਫੋਨ ਵੀ ਕਰਨੇ, ਉਸ 'ਚ ਮੈਨੂੰ ਕੌਫੀ ਵੀ ਪੀਣੀ ਹੈ, ਹੈ ਨਾ। ਹਰ ਇੱਕ ਚੀਜ਼ ਦਾ ਮਤਲਬ ਆਪਾਂ ਇੱਕ ਕਹਿ ਲਓ ਆਪਣੇ ਆਪ ਨੂੰ ਢਾਲ ਹੀ ਲਿਆ ਉਸ ਵਾਤਾਵਰਣ ਦੇ ਵਿੱਚ ਕਿ ਐਕਸੈਪਟੈਂਸ ਮਿਲ ਗਈ ਕਿ ਹਾਂ ਇੱਦਾਂ ਹੀ ਹੁੰਦਾ, ਹੈ ਨਾ।
1: ਹਾਂ ਬਿਲਕੁਲ, ਕੁੱਲ ਮਿਲਾ ਕੇ ਤੁਸੀਂ ਇਹ ਕਹਿ ਲਓ ਵੀ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਵਰਾਇਟੀਆਂ ਮਿਲ ਗਈਆਂ, ਅਨਲਿਮਿਟਿਡ ਵਰਾਇਟੀਆਂ ਮਿਲ ਗਈਆਂ। ਅੱਜ ਦੇ ਸਮੇਂ 'ਚ ਸਾਨੂੰ ਅਨਲਿਮਿਟਿਡ ਸਵਾਦ ਮਿਲ ਗਿਆ, ਪਹਿਲੀਆਂ ਦੇ ਵਿੱਚ ਇੰਨਾ ਖਾਣਾ ਸ਼ਾਇਦ ਸਵਾਦਿਸ਼ਟ ਨਹੀਂ ਸੀ ਜਿੰਨਾ ਅੱਜ ਦੇ ਸਮੇਂ ਦੇ ਵਿੱਚ।
0: ਤੇਲ ਮਸਾਲੇ ਨਹੀਂ ਵਰਤੇ ਜਾਂਦੇ ਸੀ ਨਾ, ਘਿਓ ਜਾਂ ਸਰੋਂ ਦਾ ਤੇਲ ਦੋਹੀ ਚੀਜ਼ਾਂ ਹੁੰਦੀ ਸੀਗੀ, ਹੈ ਨਾ। ਜ਼ਿਆਦਾ ਤੜਕੇ ਤੁੜਕੇ ਜ਼ਿਆਦਾ ਕਰੀਮਾਂ ਕਰੂਮਾਂ ਕਿੱਥੇ ਹੁੰਦੀ ਸੀਗੀਆਂ, ਮੈਰੀਨੇਸ਼ਨ, ਹੈ ਨਾ। ਹੁਣ ਜਿੰਨੀ ਜਿੰਨੀ ਜਿਹੜੀ ਚੀਜ਼ਾਂ ਚੇਂਜ ਹੋ ਰਹੀ ਹੈ ਉਹਦੇ ਨਾਲ ਨਾਲ ਫਿਰ ਉਹਦੇ ਹਰ ਇੱਕ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਤੇ ਹੈ ਹੀ,
1: ਨਾਲੇ ਹੋਰ ਬਹੁਤ ਕੁਛ ਆ ਗਿਆ ਨਾ ਯਾਚੀ, ਕਿੰਨੀਆਂ ਸਾਰੀਆਂ ਸੌਸਾਂ ਆ ਗਈਆਂ, ਹੈ ਨਾ। ਰੈਡੀਮੇਡ ਤੋਂ ਹੀ ਆਪਾਂ ਕਹਿੰਦੇ ਅਸੀਂ ਆਪ ਹੀ ਹੱਥੀਂ ਬਣਾਇਆ, ਪਰ ਸੌਸ ਉਹਦੇ 'ਚ ਤੁਸੀਂ ਰੈਡੀਮੇਡ ਪਾ ਲਈ, ਉਹ ਟੇਸਟ ਤਾਂ ਉਹਦੇ ਵਿੱਚੋਂ ਆ ਗਿਆ ਨਾ। ਉਹਦੇ ਵਿੱਚੋਂ ਕਈ ਵੇਲੇ ਯੂ ਨੈਵਰ ਨੋ ਕਿ ਕਿਹੜੀ ਉਸ ਮਸਾਲੇ 'ਚ ਉਸ ਸੌਸ 'ਚ ਕਿਹੜੀ ਚੀਜ਼ ਪਾਈ ਹੈ ਜਿਹੜੀ ਤੁਹਾਡੇ ਖਾਣੇ ਨੂੰ ਅੱਛਾ ਕਹਿ ਰਹੀ ਹੈ ਵੀ ਅੱਛਾ ਸਵਾਦ ਹੋ ਗਿਆ, ਹੈ ਨਾ। ਹੁਣ ਆਪਾਂ ਤੁਹਾਨੂੰ ਯਾਦ ਹੈ ਇੱਕ ਆਪਾਂ ਪਹਿਲੀਆਂ 'ਚ ਐਡ ਸੁਣਦੇ ਹੁੰਦੇ ਹਾਂ ਇੰਡੀਆ ਨੌਰਕੇ ਮਸਾਲੇ, ਹੈ ਨਾ, ਪਾਕਿਸਤਾਨ ਤੋਂ ਆਉਂਦੇ ਹੁੰਦੇ ਸੀ, ਹੁਣ ਸਮਝ ਆਉਂਦੀ ਆ ਵੀ ਉਹ ਕੀ ਸੀ, ਹੈ ਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਐਕਸਟ੍ਰੈਕਟ ਕੀਤਾ ਉਹ ਸਟੋਕ ਆ, ਸਟੋਕ ਦੇ ਵਿੱਚ ਐਮ ਐਸ ਡੀ ਆ। ਸੋ ਉਹ ਸਾਰੀਆਂ ਚੀਜ਼ਾਂ
0: ਜਿਹੜੀਆਂ
1: ਮੈਗੀ ਵੀ ਹੋਈ, ਮੈਗੀ ਵੀ ਹੋਈ ਆ,
0: ਉਹਨੂੰ ਬੈਨ ਕੀਤਾ ਸੀ ਫਿਰ ਵਾਪਸ ਲਿਆ, ਪਰ ਉਹ ਤੇ ਹਟਾ ਹੀ ਨਹੀਂ ਉਸ ਦੇ ਵਿੱਚੋਂ।
1: ਹਾਂ, ਉਹ ਤੇ ਉੱਥੇ ਤਾਂ ਉੱਥੇ ਹੀ ਆ, ਕਿਉਂਕਿ ਉਹ ਤੇ ਬੈਕ ਐਂਡ ਦੇ ਉੱਤੇ ਤੁਸੀਂ ਜੋ ਵੀ ਦਿੱਤਾ ਪੈਸੇ ਪੂਸੇ ਦੇ ਕੇ ਤੇ ਫਿਰ ਦੁਬਾਰਾ ਤੁਸੀਂ ਉੱਥੇ ਹੀ ਉਦਾਂ ਹੀ ਉਹਨੂੰ ਵੇਚੀ ਜਾਂਦੇ ਹੋ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੌਲੀ ਹੌਲੀ ਆਪਾਂ ਵੇਖਦੇ ਹਾਂ ਕਿ ਅਜੋਕੇ ਸਮੇਂ 'ਚ ਚਾਹੇ ਸਾਨੂੰ ਇੰਨੀਆਂ ਜ਼ਿਆਦਾ ਆਪਸ਼ਨਾਂ ਵੱਧ ਮਿਲ ਗਈਆਂ, ਇੰਨਾ ਜ਼ਿਆਦਾ ਸਾਨੂੰ ਸਵਾਦ ਮਿਲ ਗਿਆ, ਪਰ ਕੁੱਲ ਮਿਲਾ ਕੇ ਇੱਕ ਤੱਤ ਆਪਾਂ ਨੂੰ ਜ਼ਰੂਰ ਕੱਢ ਲੈਣਾ ਚਾਹੀਦਾ, ਜਿਹੜੇ ਸਿਆਣੇ ਅਕਸਰ ਹੀ ਕਹਿੰਦੇ ਆ ਵੀ ਜਿੰਨਾ ਜ਼ਬਾਨ ਦਾ ਸਵਾਦ ਤੁਹਾਨੂੰ ਮਰਵਾਉਂਦਾ ਹੋਰ ਕੋਈ ਚੀਜ਼ ਨਹੀਂ ਮਰਵਾਉਂਦੀ। ਸੋ ਇਹ ਸਾਰੇ ਸਾਡੇ ਜੀਭ ਦੇ ਸਵਾਦ ਹੀ ਆ ਕਿ ਆਪਾਂ ਕੋਈ ਵੀ ਚੀਜ਼ ਸਾਨੂੰ ਜੇ ਨਹੀਂ ਸਵਾਦ ਦੇ ਵਿੱਚ ਚੰਗੀ ਲੱਗਦੀ ਆਪਾਂ ਪਾਸੇ ਕਰ ਦਿੰਦੇ ਹਾਂ, ਉਹ ਸਾਨੂੰ ਦਵਾਈ ਲੱਗਦੀ ਆ, ਅਤੇ ਦਵਾਈ ਆਪਾਂ ਉਦੋਂ ਹੀ ਖਾਂਦੇ ਹਾਂ ਜਦੋਂ ਆਪਾਂ ਬਿਮਾਰ ਹੁੰਦੇ ਹਾਂ, ਅਤੇ ਜੇ ਆਪਾਂ ਦਵਾਈ ਸਮਝ ਕੇ ਵੀ ਆਪਾਂ ਚੰਗੀ ਚੀਜ਼ ਖਾ ਲਈਏ ਅਤੇ ਮਾੜਾ ਸੌਦਾ ਤੇ ਨਹੀਂ ਆ ਪਰ ਹੌਲੀ ਹੌਲੀ ਆਪਾਂ ਵੇਖ ਰਹੇ ਸਾਡੇ ਹੁਣ ਉਸ ਤਰੀਕੇ ਦੇ ਪੱਕ ਗਏ ਨੇ ਸਾਡੇ ਅਸੂਲ ਹੈ ਨਾ ਆਪਾਂ ਉਹੀ ਖਾਂਦੇ ਆ ਸਾਨੂੰ ਜਾਂ ਫਿਰ ਗਾਂ ਅਗਲੀ ਪੀੜ੍ਹੀ ਨੂੰ ਸਾਡੇ ਤੋਂ ਵੀ ਜ਼ਿਆਦਾ ਬਾਹਰਲਾ ਖਾਣਾ ਜ਼ਿਆਦਾ ਸਵਾਦ ਲੱਗਦਾ ਕਿਉਂਕਿ ਉਹਦੇ ਵਿੱਚ ਸੋਡੀਅਮ ਦੀ ਮਾਤਰਾ ਵੱਧ ਆ ਉਹਦੇ ਵਿੱਚ ਸ਼ੂਗਰ ਦੀ ਮਾਤਰਾ ਵੱਧ ਆ ਉਹਦੇ ਵਿੱਚ ਹੋਰ ਜਿਹੜੇ ਹਾਂ ਫਰਾਈਡ ਆ ਟੇਸਟ ਅਡਿਕਸ਼ਨਸ ਦੇ ਲਈ ਜਿਹੜੀ ਉਹਦੇ ਵਿੱਚ ਸਬਸਟਾਂਸ ਜਾਂ ਜੋ ਵੀ ਵਟ ਐਵਰ ਜੋ ਵੀ ਉਹਦੇ 'ਚ ਪਾਉਂਦੇ ਨੇ ਉਹ ਸਾਰਾ ਕੁਛ ਜਿਹੜਾ ਉਹ ਸਾਨੂੰ ਆਪਣੇ ਆਪ ਦੇ ਉੱਤੇ ਨਿਰਭਰ ਕਰਦਾ ਜਿਹਦੇ ਵਿੱਚ ਆਪਾਂ ਚਿਪਸ ਦੀਆਂ ਕਈ ਵਾਰੀ ਐਗਜ਼ਾਮਪਲਾਂ ਦਿੰਦੇ ਹਾਂ ਆਪਾਂ ਨਗਟਸ ਵਗੈਰਾ
0: ਖਾਣ ਲੱਗਦੇ ਹੋ ਚਿਪਸ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਕਿੰਨੀ ਖਾ ਜਾਂਦੇ ਹੋ
1: ਕਿੰਨੇ ਸੋਚਿਆ ਸੀ ਇੱਕ ਟਾਈਮ ਦੇ ਉੱਤੇ ਮੈਨੂੰ ਤਾਂ ਬਹੁਤ ਹੈਰਾਨੀ ਹੋਈ ਸੀ ਜਦੋਂ ਥਾਂ ਥਾਂ ਤੇ ਐਡਾਂ ਲੱਗੀਆਂ ਸੀ ਵੀ ਵੀ ਸੈੱਲ 100% ਓਰੀਜਨਲ ਚਿਕਨ ਤੇ ਬਾਅਦ 'ਚ ਇਹ ਪਤਾ ਲੱਗਾ ਵੀ ਇਹ ਤੇ ਵੱਡੀਆਂ ਵੱਡੀਆਂ ਚਿੰਨ੍ਹਾਂ ਤੇ ਨਕਲੀ ਚਿਕਨ ਵੇਚਦੇ ਰਹੇ ਆ ਮਤਲਬ ਇਹ ਤੁਹਾਡੇ ਤੁਹਾਡੇ ਲਈ ਹੈਰਾਨੀ ਵਾਲੀ ਗੱਲ ਸੀ ਵੀ ਯਾਰ ਇੱਦਾਂ ਵੀ ਹੁੰਦਾ ਇੱਦਾਂ ਕਿੱਦਾਂ ਹੁੰਦਾ ਪ੍ਰੋਗਰਾਮ ਬਹੁਤ ਸਾਰੀਆਂ ਚੀਜ਼ਾਂ ਆਪਾਂ ਹੁਣ ਰਿਵਰਸ ਨਹੀਂ ਕਰ ਸਕਦੇ ਉਹ ਸਾਡੀ ਲਾਈਫ ਦੇ ਵਿੱਚ ਇੱਦਾਂ ਚੱਲਣੀਆਂ ਪਰ ਕੁਛ ਇੱਕ ਜਿਹੜੀਆਂ ਆਪਾਂ ਇਹ ਜ਼ਰੂਰ ਆਪਾਂ ਕੁਇਕਲੀ ਉਹ ਕਰਦੇ ਹਾਂ ਵੀ ਕਿਹੜੀ ਕਿਹੜੀ ਆਪਾਂ ਕਰ ਸਕਦੇ ਹਾਂ ਫੋਰ ਐਗਜ਼ਾਮਪਲ ਮੈਨੂੰ ਲੱਗਦਾ ਵੀ ਆਪਾਂ ਵਾਪਸ ਜਿਹੜੀ ਕੁਕਿੰਗ ਆ ਉਹ ਆਪਣੇ ਟ੍ਰੈਡੀਸ਼ਨਲ ਤੇਲਾਂ 'ਚ ਕਰ ਸਕਦੇ ਹਾਂ ਹੈ ਨਾ ਘਿਓ 'ਚ ਕਰ ਲਓ ਤੁਸੀਂ ਵੈਸੇ ਤਾਂ ਮੈਨੂੰ ਲੱਗਦਾ ਹੁੰਦਾ ਵੀ ਖਾਣਾ ਜਿਹੜੀ ਤਰ੍ਹਾਂ ਦਾ ਵਾ ਨਾ ਉਹਦਾ ਡਿਪੈਂਡ ਕਰਦਾ ਕਿਉਂਕਿ ਹੁਣ ਅਸੀਂ ਅਲੱਗ ਅਲੱਗ ਤਸੀਰ ਅਲੱਗ ਅਲੱਗ ਖਿੱਤਿਆਂ ਦਾ ਖਾਣਾ ਖਾਂਦੇ ਹਾਂ ਅਤੇ ਇਸ ਕਰਕੇ ਉਸ ਖਾਣੇ ਨੂੰ ਉਸੇ ਤਰ੍ਹਾਂ ਦੇ ਹੀ ਲਿਕੁਇਡ ਉਹਦੇ 'ਚ ਲੁਬਰੀਕੇਸ਼ਨ 'ਚ ਬਣਾਇਆ ਜਾਵੇ ਜੋ ਵੀ ਉਹਨੂੰ ਕਹਿੰਦੇ ਸੋਰੀ ਤੇਲ 'ਚ ਜਾਂ ਜੋ ਵੀ ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਅਸੀਂ ਪਾਸਤਾ ਖਾਂਦੇ ਹਾਂ ਅਤੇ ਪਾਸਤੇ ਦੇ ਲਈ ਆਪਾਂ ਜੈਤੂਨ ਦਾ ਓਲਿਵ ਓਇਲ ਉਹ ਆਪਾਂ ਵਰਤ ਲਈਏ ਉਹ ਬੈਸਟ ਹੈ ਠੀਕ ਆ ਉਹ ਜੇ ਹੁਣ ਪਾਸਤੇ ਨੂੰ ਤੁਸੀਂ ਦੇਸੀ ਘਿਓ 'ਚ ਬਣਾਓਗੇ ਤਾਂ ਉਹ ਟੇਸਟ ਬੜਾ ਫਨੀ ਜਿਹਾ ਕਈ ਵਾਰੀ ਲੱਗਦਾ ਕਈਆਂ ਦੇ ਮੈਂ ਵੇਹਨਾ ਖਾਣਾ ਘਰਾਂ 'ਚ ਉਹ ਚੀਜ਼ ਉਹ ਲੱਗਦੀ ਹੈ ਨਾ ਰਿਫਾਈਨ ਜਿਹੜਾ ਵਾ ਉਹਨੂੰ ਆਪਾਂ ਇੱਕ ਪਾਸੇ ਕਰ ਸਕਦੇ ਹਾਂ ਜਿੱਦਾਂ ਸੁੱਕੀਆਂ ਸਬਜ਼ੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਜਿਹੜਾ ਸਾਡਾ ਸਰੋਂ ਦਾ ਤੇਲ ਉਹਨੂੰ ਸਾੜ ਕੇ ਤੁਸੀਂ ਵਰਤ ਲਓ
0: ਭਿੰਡੀਆਂ ਹੋ ਗਏ ਬੈਂਗਣ ਹੋ ਗਏ ਜਿੰਨੀ ਸਵਾਦ ਸਰੋਂ ਦੇ ਤੇਲ ਹਾਂ
1: ਸੁੱਕੀ ਸਬਜ਼ੀ ਹੋ ਗਈ ਗੋਭੀ ਹੋ ਗਈ ਸੋ ਇਹ ਸਾਰੇ ਫਿਰ ਜਿਹੜਾ ਤੁਹਾਡੇ ਤੜਕੇ ਦਾਲ ਦੂਲ ਵਗੈਰਾ ਉਹਦੇ 'ਚ ਦੇਸੀ ਘਿਓ ਜਾਂ
0: ਉਹ ਤੇ ਹਮੇਸ਼ਾ
1: ਹਾਂ ਸੋ ਉਹ ਤੁਸੀਂ ਉਦਾਂ ਵਰਤ ਸਕਦੇ ਹੋ
0: ਪਲੱਸ ਸਾਊਥ ਇੰਡੀਅਨ ਵਗੈਰਾ ਦੇ ਵਿੱਚ ਜਿਹੜੇ ਇਹਨਾਂ ਦੇ
1: ਪਰ ਜੇ ਤੁਸੀਂ ਸਾਊਥ ਦਾ ਕੋਈ ਖਾਣਾ ਬਣਾ ਰਹੇ ਹੋ ਫਿਰ ਤੁਸੀਂ ਸਾਊਥ ਦੇ ਹਿਸਾਬ ਨਾਲ ਬਣਾ ਲਓ ਫਿਰ ਤੁਸੀਂ ਉਹਦੇ ਵਿੱਚ ਕੌੜਾ ਤੇਲ ਪਾ ਲਓ ਜਾਂ ਤੁਸੀਂ ਨਾਰੀਅਲ ਦਾ ਤੇਲ ਤੁਸੀਂ ਯੂਜ ਕਰ ਲਓ ਪਰ ਆਪਣੇ ਵਾਲਿਆਂ ਦੇ ਵਿੱਚ ਜੇ ਆਪਾਂ ਪਾਵਾਂਗੇ ਤੇ ਉਹ ਡਿਪੈਂਡ ਕਰਦਾ ਜੇ ਤੁਹਾਡਾ ਟੇਸਟ ਬਣ ਗਿਆ ਵਾ ਤੇ ਉਹ ਤੁਸੀਂ ਜ਼ਰੂਰ ਤੁਸੀਂ ਕਰ ਲਓ ਫਿਰ ਜਿਹੜਾ ਖਾਣ ਦਾ ਤਰੀਕਾ ਵਾ ਉਹ ਤੁਸੀਂ ਥੋੜ੍ਹਾ ਜਿਹਾ ਕਰ ਸਕਦੇ ਹੋ ਅਮੈਂਡ ਆਪਾਂ ਕੁਰਸੀ 'ਤੇ ਬਹਿ ਕੇ ਜੇ ਖਾ ਰਹੇ ਹਾਂ ਤਾਂ ਕੁਛ ਮੈਂ ਇੱਕ ਦੋ ਘਰਾਂ ਦੇ ਵਿੱਚ ਗਿਆ ਉਹਨਾਂ ਨੇ ਹੁਣ ਉਹ ਜੈਪਨੀਜ਼ ਸਟਾਈਲ ਦਾ ਉਹਨਾਂ ਨੇ ਨਾ ਡਾਇਨਿੰਗ ਟੇਬਲ ਰੱਖਿਆ ਸੀ ਹਾਂਜੀ ਜੈਪਨੀਜ਼ ਸਟਾਈਲ ਕੀ ਹੈ ਵੀ ਉਹ ਥੱਲੇ ਪੀੜ੍ਹੀ ਜਿੱਦਾਂ ਆਪਣੀ ਹੁੰਦੀ ਸੀ ਆਪਣਾ ਪੰਜਾਬੀ ਅਤੇ ਉਸ ਟਾਈਪ ਦੇ ਉਹ ਬਿਲਕੁਲ ਉਨੇ ਕੀ ਹਾਈਟ ਦਾ ਵਾ
0: ਉੱਦਾਂ ਹੀ ਰਾਜਸਥਾਨ 'ਚ ਵੀ ਬਹੁਤ ਰਾਜ ਜਿਹੜੇ ਮਾਰਵਾੜੀ ਲੋਕ ਹੁੰਦੇ ਉਹਨਾਂ ਦੇ ਅੱਗੇ ਇੱਕ ਚੌਕੀ ਟਾਈਪ ਹੁੰਦੀ ਹੈ ਤੇ ਉੱਦਾਂ ਹੀ ਗੱਦੀ ਟਾਈਪ ਹੁੰਦਾ ਉਹ ਚੀਜ਼ ਉਹ ਹਜੇ ਵੀ ਮਤਲਬ ਹੈ ਕਾਮਨ ਕਿ ਉਸ ਦੇ ਵਿੱਚ ਹੀ ਬਹਿ ਕੇ ਖਾਣਾ
1: ਤੋ ਜੇ ਪੋਸੀਬਲ ਹੋਵੇ ਤੇ ਉਸ ਤਰੀਕੇ ਦੇ ਨਾਲ ਐਟਲੀਸਟ ਬੱਚਿਆਂ ਨੂੰ ਚਟਾਈ ਚੁਰੀ ਜੀ ਵਿਛਾ ਕੇ ਬਾ ਕੇ
0: ਮੈਟ ਤੇ
1: ਹਾਂ ਤੇ ਉੱਥੇ ਨਾਲੇ ਉਹਦੇ 'ਚ ਇਹ ਆ ਵੀ ਕੱਲਾ ਕੱਲਾ ਨਹੀਂ ਖਾਵਾਂਗੇ ਆਪਾਂ ਇਕੱਠੇ ਖਾਵਾਂਗੇ ਹੈ ਨਾ ਤੁਸੀਂ ਉਹ ਇੱਦਾਂ ਦੀਆਂ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਵਾਪਸ ਸ਼ਾਇਦ ਤੁਸੀਂ ਆਪਣੀ ਲਾਈਫ 'ਚ ਇੰਟਰੋਡਿਊਸ ਕਰ ਸਕਦੇ ਹੋ
0: ਅਤੇ
1: ਹਾਂ ਸਲੋ ਕੁਕਿੰਗ 'ਤੇ ਵਾਪਸ ਆ ਸਕਦੇ ਹੋ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਵੀ ਭਿਉਂ ਕੇ ਬਣਾ ਲਓ ਹੈ ਨਾ ਦਾਲਾਂ ਸਬਜ਼ੀਆਂ ਛੋਲੇ ਜਿਹੜੇ ਭਿਉਂ ਕੇ ਬਣਾ ਲਓ ਫਿਰ ਜਿਹੜਾ ਤੁਸੀਂ ਬਣਾਉਣਾ ਵਾ ਖਾਣਾ ਉਹ ਤੁਸੀਂ ਕੋਸ਼ਿਸ਼ ਕਰੋ ਵੀ ਉਨਾ ਕੀ ਲਿਆਓ ਜਿੰਨਾ ਕੁ ਬਣ ਜਾਣਾ ਬਹੁਤ ਨਾ ਲਿਆਓ ਜਿਹੜਾ ਫਰਿੱਜ 'ਚ ਪਿਆ ਸੜਦਾ ਰਹੇ ਕੈਂਡ ਜਾਂ ਫਿਰ ਫਰੋਜ਼ਨ ਫਰੂਟ ਜਿਹੜਾ ਉਹਨੂੰ ਅਵੋਇਡ ਕਰ ਲਓ ਸੋ ਜਿੰਨਾ ਕੁ ਵੀ ਪੋਸੀਬਲ ਕਰ ਸਕਦੇ ਹੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਹੁਣ ਆਪਾਂ ਵਾਪਸ ਫਿਰ ਉਹ ਪੁਰਾਣੇ ਸਮੇਂ 'ਚ ਚਲ ਜਾਣਾ ਪਰ ਜਿੰਨਾ ਕੁ ਵੀ ਹਾਂ ਜਿੰਨਾ ਕੁ ਪੋਸੀਬਲੀ ਤੁਸੀਂ ਕਰ ਸਕਦੇ ਹੋ ਉਨਾ ਕੁ ਫਰੈਸ਼ ਕਿਉਂਕਿ ਸਾਨੂੰ ਜਦੋਂ ਆਪਾਂ ਫਰੈਸ਼ ਅਤੇ ਜਦੋਂ ਆਪਾਂ ਫਰੋਜ਼ਨ 'ਤੇ ਝਾਤੀ ਮਾਰਦੇ ਹਾਂ ਤਾਂ ਜ਼ਮੀਨ ਅਸਮਾਨ ਦਾ ਪ੍ਰਾਈਜ਼ ਦੇ ਵਿੱਚ ਕਈ ਵਾਰੀ ਫਰਕ ਨਿਕਲਦਾ ਪਰ ਜੇ ਸਾਡੀ ਸਿਹਤ ਦਾ ਕੰਮ ਹੈ ਤਾਂ ਫਿਰ ਆਪਾਂ ਭਾਵੇਂ ਘੱਟ ਖਾ ਲਈਏ
0: ਥੋੜ੍ਹਾ ਖਾ ਲਓ ਲਾ ਲਾ ਖਾ ਤੁਸੀਂ ਹੱਥ ਰੋਕ ਲਿਆ ਫਿਰ ਜਦੋਂ ਮਹਿੰਗੇ ਤੁਹਾਡੇ ਡਾਕਟਰ ਦੇ ਬਿੱਲਸ ਆਣੇ ਦਵਾਈਆਂ ਆਣੀਆਂ ਉਸ 'ਚ ਕਵਰ ਅਪ ਹੋ ਜਾਣਾ
1: ਹਾਂ ਉਹਦੇ 'ਚ ਬੈਸਟ ਇਹ ਹੁੰਦਾ ਵਾ ਕਿ ਜਿਹੜਾ ਤੁਹਾਡਾ ਫਰੂਟ ਆ ਸਬਜ਼ੀਆਂ ਨੇ ਉਹ ਸੀਜ਼ਨਲ ਖਾਓ ਅਤੇ ਸੀਜ਼ਨਲ ਹਮੇਸ਼ਾ ਹੀ ਤੁਹਾਨੂੰ ਸਸਤਾ ਮਿਲਦਾ ਜਿਹੜਾ ਸੀਜ਼ਨ 'ਚ ਤੁਹਾਨੂੰ ਮਹਿੰਗਾ ਉਹ ਹੀ ਮਿਲੂਗਾ ਜਿਹੜਾ ਜਿਹੜਾ ਗੋਦਾਮਾਂ 'ਚੋਂ ਆਇਆ ਹੈ ਨਾ ਕੋਲਡ ਸਟੋਰਾਂ 'ਚੋਂ ਆਇਆ ਮਾਰਕੀਟ ਦੇ ਵਿੱਚ ਜਿਹੜੀ ਚੀਜ਼ ਦੀ ਭਰਮਾਰ ਆ ਮੰਨ ਲਓ ਤੁਸੀਂ ਮਾਰਕੀਟ ਗਏ ਹੋ ਸੇਬ ਹੀ ਸੇਬ ਢੇਰ ਲੱਗਾ ਵਾ ਇਹਦਾ ਮਤਲਬ ਉਹ ਸੀਜ਼ਨ 'ਚ ਨੇ ਫੜ ਲਓ ਲੈ ਲਓ ਸੰਤਰੇ ਲੈ ਲਓ ਜੇ ਮੰਨ ਲਓ ਨਿੱਘੀ ਜੀ ਇੱਕ ਢੇਰੀ ਲੱਗੀ ਅਵੋਇਡ ਕਰ ਦਿਉ ਹੁਣ ਤੁਸੀਂ ਜਾਓਗੇ ਗਰਮੀਆਂ ਨੇ ਗਾਂ ਅਤੇ ਹੁਣ ਤੁਹਾਨੂੰ ਦੁਆਣੇ ਦੁਆਣੇ ਦਿਖਣ ਲੱਗ ਪੈਣੇ ਚਾਰ ਚੁਫੇਰੇ ਹਾਲੇ ਥੋੜ੍ਹਾ ਰੁੱਕ ਜੋ ਗਰਮੀ ਜਿੱਦਾਂ ਜਿੱਦਾਂ ਸੋ ਇਹਦਾ ਮਤਲਬ ਕਿ ਉਹ ਸੀਜ਼ਨ 'ਚ ਆ ਗਏ ਸੋ ਕੱਦੂ ਤੁਸੀਂ ਵੇਖੋਗੇ ਜਦੋਂ ਸੀਜ਼ਨ ਆ ਗਿਆ ਉਦੋਂ ਤੁਹਾਨੂੰ ਦਿਖਣੇ ਸ਼ੁਰੂ ਹੋ ਜਾਣੇ ਅੱਜ ਕੱਲ੍ਹ 24 ਮਹੀਨੇ ਉਹ ਚੀਜ਼ਾਂ ਸੋਰੀ 12 ਮਹੀਨੇ ਤੁਹਾਨੂੰ ਮਿਲਦੀਆਂ ਨੇ ਉਹ ਚੀਜ਼ਾਂ ਪਰ ਤੁਸੀਂ ਉਹ ਲਓ ਜਿਹੜੀ ਚੀਜ਼ ਤੁਹਾਨੂੰ ਬਹੁਤ ਜ਼ਿਆਦਾ ਦਿਖ ਰਹੀ ਹੈ ਜਿਹੜੀ ਚੀਜ਼ ਸੀਜ਼ਨ 'ਚ
0: ਸੀਜ਼ਨ ਦੇ ਵਿੱਚ ਉਹੀ ਮਤਲਬ ਪੂਰਾ ਟ੍ਰੈਡੀਸ਼ਨਲ ਈਵਨ ਮੈਨੂੰ ਯਾਦ ਹੈ ਕਿ ਪਹਿਲੇ ਆਪਣੇ ਟਾਈਮ ਦੇ ਵਿੱਚ ਹੁਣ ਜਿਵੇਂ ਨੋਨ ਵੈਜ ਜਿਹੜੇ ਖਾਂਦੇ ਉਹਨਾਂ ਨੂੰ ਪਤਾ ਕਿ ਜਿਹੜਾ ਮਤਲਬ ਗੋਟ ਮੀਟ ਜਾਂ ਲੈਮ ਤਾਂ ਹੁੰਦੀ ਨਹੀਂ ਸੀ ਗੋਟ ਹੀ ਹੁੰਦੀ ਸੀਗੀ ਇੰਡੀਆ ਦੇ ਵਿੱਚ ਜਿਹੜੇ ਮਤਲਬ ਸਾਡੇ ਇਲਾਕੇ 'ਚ ਅਤੇ ਇਹ ਕਿ ਉਹ ਚੀਜ਼ਾਂ ਦਿਨੇ ਹੀ ਖਾਣੀਆਂ ਮਤਲਬ ਹਰ ਇੱਕ ਚੀਜ਼ ਦੀ ਟਾਈਮਿੰਗ ਵੀ ਹੁੰਦੀ ਸੀਗੀ ਪਹਿਲੇ ਦੇ ਆਪਾਂ ਗੱਲ ਕਰੀਏ ਕਿ ਉਹ ਜਿਹੜਾ ਰੈੱਡ ਮੀਟ ਹੈ ਉਹ ਰਾਤ ਨੂੰ ਨਹੀਂ ਖਾਣਾ ਮਤਲਬ ਇਹ ਸਾਰੀ ਚੀਜ਼ਾਂ ਵੀ ਹੁਣ ਆਪਾਂ ਕਈ ਵਾਰੀ ਹੁੰਦਾ ਕਿ ਕੁਛ ਨਹੀਂ ਹੁੰਦਾ ਲੇਕਿਨ ਉਹ ਹਰ ਇੱਕ ਚੀਜ਼ ਦਾ ਰੀਜ਼ਨ ਵੀ ਸੀਗਾ ਕਿ ਉਹਨੂੰ ਮਤਲਬ ਪਚਣ 'ਚ ਟਾਈਮ ਲੱਗਦਾ
1: ਸੋ ਹੁਣ ਆਪਾਂ ਇਜਾਜ਼ਤ ਲਈਏ ਫਿਰ
0: ਜੀ ਜੀ
1: ਠੀਕ ਹੈ ਜੀ ਟਾਈਮ ਹੋ ਗਿਆ ਸਾਡਾ ਜਾਣ ਦਾ ਸੋਡੀ ਸਾਹਿਬ ਕਹਿੰਦੇ ਨੇ ਕਿ ਹਾਈਬ੍ਰਿਡ ਭਿੰਡੀਆਂ ਕਹਿੰਦੇ ਨੇ ਕਿ ਬੀਜ ਲਾਏ ਉੱਗੇ ਨਹੀਂ ਆ ਅਤੇ ਕਿੱਥੋਂ ਲੈ ਸਕਦੇ ਇਹ ਹਾਲੇ ਨਹੀਂ ਉੱਗਣੀਆਂ ਜੀ ਭਿੰਡੀਆਂ ਭਿੰਡੀਆਂ ਦਾ ਸਮਾਂ ਨਹੀਂ ਆਇਆ ਭਿੰਡੀਆਂ ਬਹੁਤ ਜਦੋਂ ਗਰਮੀ ਵੱਧ ਜਾਂਦੀ ਆ ਬਹੁਤ ਮਤਲਬ ਇਹ ਸ਼ੁਰੂਆਤੀ ਗਰਮੀਆਂ ਦਾ ਇਹ ਨਹੀਂ ਆ ਤੁਹਾਡਾ ਇਹ ਸਬਜ਼ੀ ਸੋ ਵੇਟ ਕਰ ਲਓ ਉੱਗ ਪੈਣਗੀਆਂ ਅਤੇ ਥੈਂਕ ਯੂ ਕਹਿੰਦੇ ਕਿ ਬਲੈਕ ਚਨੇ ਅਤੇ ਸੂਜੀ ਹਲਵਾ ਇਜ਼ ਰੈਡੀ ਵਾਹ ਹਾਂ ਗੁੱਡ ਗੁੱਡ ਗੁੱਡ ਗੁੱਡ ਗੁੱਡ ਰੋਜ਼ਮੇਰੀ ਫੋਰ ਯਸ਼ ਯਸ਼ ਜੀ ਕਹਿੰਦੇ ਆਈ ਹੈਵ ਅ ਹਿਊਜ ਪਲਾਂਟ ਇਨ ਮਾਈ ਗਾਰਡਨ ਦੱਸੋ ਚਾਹੀਦਾ ਜੀ
0: ਅੱਛਾ ਜੀ ਵਾਹ ਹੂੰ ਲੈ ਲਾਂਗੇ
1: ਦੇਖੋ ਹੁਣ ਤੇ ਮੇਰੇ ਵਾਲ ਉਦਾਂ ਬੜੇ ਲੰਬੇ ਆਂਡ ਗਵਾਂਡ ਗੰਜਾ ਨੂੰ ਦਾ ਹੁਣ ਤੇ
0: ਮਤਲਬ ਤੁਸੀਂ ਕੀ ਕਹਿ ਰਹੇ ਹੋ ਆਪਣੇ ਬਾਰੇ ਨਹੀਂ ਬਟ ਥੈਂਕ ਯੂ
1: ਹਾਂ ਪਹਿਲਾਂ ਤੁਸੀਂ ਜੇ ਲਾ ਲਓ ਤੁਸੀਂ ਇੱਦਾਂ ਦਾ ਕੁਛ ਅਤੇ ਫਿਰ ਵਰਤੋਂ 'ਚ ਨਹੀਂ ਆਉਂਦਾ ਅਤੇ ਫਿਰ ਅਚਾਨਕ ਇੱਕ ਰੀਲ ਜੀ ਆਉਂਦੀ ਆ ਫਿਰ ਐਂ ਪੁੱਛਦੇ ਲੋਕੀ ਹਾਏ ਆਹ ਕਿੱਥੋਂ ਮਿਲੂਗਾ ਹਾਏ ਉਹ ਕਿੱਥੋਂ ਮਿਲੂਗਾ ਹਾਏ ਇੱਦਾਂ ਕਿੱਦਾਂ ਹਾਏ ਉੱਦਾਂ ਕਿੱਦਾਂ ਹੈ ਨਾ ਅਤੇ ਚਲੋ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਜੀ
0: ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਪ੍ਰੋਗਰਾਮ ਕਰੋ ਬੱਚਿਆਂ ਨਾਲ ਛੁੱਟੀਆਂ ਇੰਜੋਏ ਅਤੇ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ
1: 1674 AM
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
3: ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਦੋਸਤੀ ਨਿਭਾਉਣ ਆਇਆ ਸੀ।
1: This station is now the ultimate power in the universe.
2: Radio Haji 16748.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ। ਸੋ

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਆਸਟ੍ਰੇਲੀਆ, ਭਾਰਤ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਆ ਅੱਜ, ਯਾਨੀ ਕਿ ਸੋਮਵਾਰ ਦਾ ਦਿਨ 21 ਸਤੰਬਰ 2026। ਕੀ ਨੇ ਦੁਨੀਆ ਦੀਆਂ ਖਬਰਾਂ? ਆਓ ਸ਼ੁਰੂਆਤ ਕਰਦੇ ਹਾਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ, ਜਿਸ ਦਾ ਨਾਂ ਹੈ ਨਿਊਜ਼ ਰੂਮ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼। ਯੂਰਪੀ ਮੁਲਕਾਂ ਤੋਂ ਪਹਿਲੀ ਖਬਰ, ਜਿੱਥੇ ਫਰਾਂਸ ਅਤੇ ਬੈਲਜੀਅਮ ਤੋਂ ਬਾਅਦ ਹੁਣ ਇਟਲੀ ਦੇ ਵਿੱਚ ਵੀ ਬੁਰਕੇ ਤੇ ਨਕਾਬ ਦੇ ਉੱਤੇ ਪਾਬੰਦੀ ਲਗਾਉਣ ਦੀ ਤਿਆਰੀ ਚੱਲ ਰਹੀ ਹੈ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਖੁਦ ਇਹ ਐਲਾਨ ਕਰ ਚੁੱਕੇ ਨੇ। ਐਤਵਾਰ ਦੇ ਦਿਨ ਪਾਰਟੀ ਦੇ ਇੱਕ ਸਮਾਗਮ ਦੇ ਦਰਮਿਆਨ ਹੀ ਬੋਲਦੇ ਹੋਏ ਮੈਲੋਨੀ ਨੇ ਕਿਹਾ ਕਿ ਸਰਕਾਰ ਸਕੂਲਾਂ ਦੇ ਵਿੱਚ ਚਿਹਰਾ ਢੱਕਣ ਵਾਲੇ ਪਹਿਰਾਵਿਆਂ ਦੇ ਉੱਤੇ ਪਾਬੰਦੀ ਲਗਾਉਣ ਦੇ ਅਤੇ ਹੋਰਨਾਂ ਕਈ ਜਿਹੜੇ ਹੁਕਮ ਨੇ ਉਹਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਹਿਮਤੀ ਦੇ ਸਕਦੀ ਹੈ, ਜਿਵੇਂ ਹਰੇਕ ਜਮਾਤ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਹੋਵੇ। ਇਸ ਤੋਂ ਇਲਾਵਾ ਯੂਰਪ ਦੇ ਵੀ ਕਈ ਦੇਸ਼ਾਂ ਦੇ ਵਿੱਚ ਜਿਵੇਂ ਫਰਾਂਸ, ਬੈਲਜੀਅਮ, ਇੱਥੇ ਬੁਰਕੇ ਅਤੇ ਨਕਾਬ ਦੇ ਉੱਤੇ ਪਾਬੰਦੀਆਂ ਪਹਿਲਾਂ ਹੀ ਲਾਗੂ ਕੀਤੀਆਂ ਜਾ ਚੁੱਕੀਆਂ ਨੇ। ਹਾਲੀਆ ਦਿਨਾਂ ਦੇ ਵਿੱਚ ਆਸਟ੍ਰੀਆ ਦੇ ਸਕੂਲਾਂ ਦੇ ਵਿੱਚ ਵੀ ਅਜਿਹਾ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਦਰਮਿਆਨ ਭੂਮੱਧ ਸਾਗਰ ਮੈਡੀਟੇਰੀਅਨ ਸਥਿਤ ਜਿਹੜੀਆਂ ਇਟਲੀ ਯੂਰਪ ਦੇ ਵਿੱਚ ਦਾਖਲ ਹੋਣ ਦੇ ਜ਼ਰੀਏ ਪ੍ਰਵਾਸੀਆਂ ਦੇ ਲਈ ਇੱਕ ਸਭ ਤੋਂ ਪ੍ਰਮੁੱਖ ਟਿਕਾਣਾ ਹੈ। ਪ੍ਰਵਾਸੀਆਂ, ਖਾਸ ਕਰਕੇ ਮੁਸਲਿਮ ਬਹੁ ਗਿਣਤੀ ਵਾਲੇ ਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਸਮਾਜ ਦੇ ਵਿੱਚ ਸ਼ਾਮਲ ਕਰਨਾ, ਇਤਾਲਵੀ ਸਮਾਜ ਦੇ ਵਿੱਚ, ਜਾਂ ਇਤਾਲਵੀ ਜਿਹੜਾ ਜਾਂ ਇਟਾਲੀਅਨ ਕੰਟਰੀ ਹੈ ਇਸ ਵਕਤ, ਉੱਥੇ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਪ੍ਰਵਾਸੀ ਜਿਹੜੇ ਦੂਸਰੇ ਧਰਮਾਂ ਦੇ ਆਉਂਦੇ ਨੇ ਉਹ ਕਿਸ ਤਰੀਕੇ ਦੇ ਨਾਲ ਇਟਾਲੀਅਨ ਕਲਚਰ ਦੇ ਵਿੱਚ ਰਲ ਮਿਲਦੇ ਨੇ। ਵੈਸੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਸਕੂਲਾਂ ਦੇ ਵਿੱਚ ਬੁਰਕੇ ਅਤੇ ਨਕਾਬ ਦੀ ਪਾਬੰਦੀ ਲਗਾਉਣ ਵਾਲੇ ਕਾਨੂੰਨ ਦੇ ਨਾਲ ਨਾਲ ਕੁਝ ਹੋਰਨਾਂ ਕਾਨੂੰਨਾਂ ਨੂੰ ਵੀ ਪ੍ਰਸਤਾਵਿਤ ਕਰ ਸਕਦੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਯੂਰਪੀ ਯੂਨੀਅਨ ਦੀ ਪਾਰਲੀਮੈਂਟ ਦੇ ਵਿੱਚ ਵੀ ਪ੍ਰਸਤਾਵਿਤ ਕੀਤਾ ਜਾਏਗਾ। ਉਹਨਾਂ ਦੀ ਆਪਣੀ ਪਾਰਟੀ ਬ੍ਰਦਰਸ ਆਫ ਇਟਲੀ ਦੀ ਜਵੈਂਤੂ ਨਾਜ਼ਨੋਲੋ ਕਰਕੇ ਜਿਹੜੀ ਇੱਕ ਸ਼ਾਖ ਹੈ, ਉਹਨਾਂ ਦੀ ਤਰਫ ਤੋਂ ਇੱਕ ਸਮਾਗਮ ਕਰਵਾਇਆ ਗਿਆ ਸੀ, ਜਿੱਥੇ ਬੋਲਦਿਆਂ ਹੋਇਆਂ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਟਲੀ ਦੀ ਪਾਰਲੀਮੈਂਟ ਦੇ ਵਿੱਚ ਇਹ ਪ੍ਰਸਤਾਵ ਜਲਦੀ ਲਿਆ ਕੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਉੱਤੇ ਵੀ ਕਦਮ ਚੁੱਕੇ ਜਾਣਗੇ। ਉੱਥੇ ਗ੍ਰਹਿ ਯੁੱਧ ਦੀ ਅੱਗ ਦੇ ਵਿੱਚ ਝੁਲਸ ਰਹੇ ਅਫਰੀਕੀ ਦੇਸ਼ ਸੁਡਾਨ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ। ਸੁਡਾਨ ਦੇ ਉੱਤਰ ਪੂਰਬੀ ਦੂਰ ਦੁਰਾਡੇ ਦੇ ਇੱਕ ਇਲਾਕੇ ਦੇ ਵਿੱਚ ਸੋਨੇ ਦੀ ਖਾਣ ਦੇ ਅੰਦਰ ਅਚਾਨਕ ਇੱਕ ਹਿੱਸਾ ਡਿੱਗ ਪਿਆ, ਜਿਸ ਦੇ ਚੱਲਦਿਆਂ 11 ਮਜ਼ਦੂਰਾਂ ਦੀ ਮੌਤ ਹੋ ਗਈ, 30 ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਖੋਜ ਅਤੇ ਬਚਾਅ ਕਾਰਜਾਂ ਦੇ ਵਿੱਚ ਏਜੰਸੀਆਂ ਇਸ ਵਕਤ ਲੱਗੀਆਂ ਹੋਈਆਂ, ਪਰ ਉਹਨਾਂ ਦਾ ਕਹਿਣਾ ਕਿ ਮਲਬੇ ਥੱਲੇ ਹਾਲੇ ਵੀ ਕਈ ਲੋਕ ਫਸੇ ਹੋ ਸਕਦੇ ਨੇ। ਰੈੱਡ ਸੀ ਸਟੇਟ ਦੇ ਦੂਰ ਦੁਰਾਡੇ ਦੇ ਓਨੀ ਇਲਾਕੇ ਦੇ ਵਿੱਚ ਖਾਣ ਦੇ ਅੰਦਰ ਇਹ ਹਾਦਸਾ ਬੀਤੀ ਰਾਤ ਵਾਪਰਿਆ ਸੀ। ਸਰਕਾਰੀ ਮਾਲਕੀ ਵਾਲੀ ਸੁਡਨੀਜ਼ ਮਿਨਰਲ ਰਿਸੋਰਸਿਸ ਕੰਪਨੀ ਦੇ ਅਧਿਕਾਰੀ ਨੇ ਨਾ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਇੱਕ ਕੌਮਾਂਤਰੀ ਖਬਰ ਏਜੰਸੀ ਨੂੰ ਦੱਸਿਆ ਹੈ ਕਿ ਇਸ ਦਰਮਿਆਨ 11 ਲਾਸ਼ਾਂ ਹੁਣ ਤੱਕ ਬਰਾਮਦ ਕਰ ਲਈਆਂ ਗਈਆਂ ਨੇ। ਕੰਪਨੀ ਨੇ ਜਾਨੀ ਨੁਕਸਾਨ ਦੇ ਬਾਰੇ ਫਿਲਹਾਲ ਇੱਕ ਸੋਗ ਦਾ ਪ੍ਰਗਟਾਵਾ ਕੀਤਾ, ਪਰ ਕੋਈ ਮੁਆਵਜ਼ਾ ਦਿੱਤਾ ਜਾਏਗਾ ਜਾਂ ਇਸ ਕਿਸਮ ਦੀ ਕੋਈ ਖਬਰ ਸਾਂਝੀ ਨਹੀਂ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਸੁਡਾਨ ਦੇ ਵਿੱਚ ਇੱਕ ਹਫ਼ਤੇ ਦੇ ਅੰਦਰ ਹੀ ਸੋਨੇ ਦੀ ਖਾਣ ਡਿੱਗਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਵੀ ਐਤਵਾਰ ਦੇ ਦਿਨ ਸੁਡਾਨ ਦੇ ਪੱਛਮੀ ਖੇਤਰ ਦੇ ਵਿੱਚ ਕਈ ਖਾਨਾਂ ਡਿੱਗਣ ਦੀਆਂ ਖਬਰਾਂ ਹਾਸਲ ਹੋਈਆਂ ਸੀ। ਉਦੋਂ 82 ਲੋਕਾਂ ਦੀ ਮੌਤ ਦੀ ਖਬਰ ਉਹਨਾਂ ਘਟਨਾਵਾਂ ਦੇ ਵਿੱਚ ਸਾਹਮਣੇ ਆਈ ਸੀ। ਅਪ੍ਰੈਲ 2023 ਤੋਂ ਸੁਡਾਨੀ ਫੌਜ ਅਤੇ RSF ਇੱਕ ਉੱਥੋਂ ਦਾ ਬਾਗੀ ਗੁੱਟ ਹੈ, ਦੋਹਾਂ ਦੇ ਦਰਮਿਆਨ ਜੰਗ ਚੱਲ ਰਹੀ ਹੈ, ਯਾਨੀ ਦੇਸ਼ ਦੇ ਅੰਦਰ ਇਸ ਵਕਤ ਇੱਕ ਕਿਸਮ ਦੀ ਅੰਦਰੂਨੀ ਜੰਗ ਚੱਲ ਰਹੀ ਹੈ ਔਰ ਇਸ ਦੇ ਚੱਲਦਿਆਂ ਇਹ ਮੁਲਕ ਪੂਰੀ ਤਰ੍ਹਾਂ ਦੇ ਨਾਲ ਤਬਾਹੀ ਦੇ ਕੰਢੇ ਦੇ ਉੱਤੇ ਹੈ। ਆਰਮਡ ਕਨਫਲਿਕਟ ਲੋਕੇਸ਼ਨਸ ਐਂਡ ਇਵੈਂਟ ਡੇਟਾ ਪ੍ਰੋਜੈਕਟ ਦੇ ਮੁਤਾਬਕ ਇਸ ਘਰੇਲੂ ਯੁੱਧ ਦੇ ਵਿੱਚ ਹੁਣ ਤੱਕ 60,000 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਨੇ। ਸਰਕਾਰੀ ਸਹਾਇਤਾ ਸੰਸਥਾਵਾਂ ਦਾ ਮੰਨਣਾ ਹੈ ਕਿ ਮੌਤਾਂ ਦੀ ਅਸਲ ਗਿਣਤੀ ਇਸ ਤੋਂ ਵੀ ਕਿਤੇ ਵੱਧ ਹੋ ਸਕਦੀ ਹੈ। ਸੰਯੁਕਤ ਰਾਸ਼ਟਰ ਦੇ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਸੁਡਾਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸੋਨੇ ਦੀ ਤਸਕਰੀ ਕੀਤੀ ਜਾ ਰਹੀ ਹੈ ਔਰ ਇਸ ਦੇ ਵਿੱਚ RSF ਦੇ ਫੌਜੀ ਕਾਰਜਾਂ ਦੀ ਤਰਫ ਤੋਂ ਫੰਡ ਵੀ ਜੁਟਾਏ ਜਾ ਰਹੇ ਨੇ, ਪਰ ਇਸ ਵਕਤ ਸੁਡਾਨ ਦੇ ਵਿੱਚ ਹਾਲਾਤ ਖਰਾਬ ਹੀ ਨੇ। ਸੁਡਾਨ ਦੇ ਨਾਲ ਹੀ ਸੀਰੀਆ ਤੋਂ ਵੀ ਖਬਰ। ਸੀਰੀਆ ਦੇ ਉੱਤਰੀ ਹਿੱਸੇ ਅਲੇਪੋ ਸੂਬੇ ਦੇ ਵਿੱਚ ਅਲ ਏਸ ਸ਼ਹਿਰ ਦੇ ਅੰਦਰ ਅੱਜ ਸਵੇਰ ਵੇਲੇ ਕਈ ਧਮਾਕੇ ਹੋਣ ਦੀ ਖਬਰ ਹਾਸਲ ਹੋਈ ਹੈ। ਸੀਰੀਆਈ ਸਰਕਾਰੀ ਟੈਲੀਵਿਜ਼ਨ ਅਲ ਅਖਬਾਰੀਆ ਦੇ ਮੁਤਾਬਕ
ਇਹਨਾਂ ਧਮਾਕਿਆਂ ਦੇ ਵਿੱਚ ਸੀਰੀਆਈ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਇਹ ਇੱਕ ਹਥਿਆਰਾਂ ਦੇ ਨਾਲ ਜੁੜੇ ਹੋਏ ਡਿਪੋ ਦੇ ਵਿੱਚ ਧਮਾਕੇ ਹੋਏ ਨੇ। ਘਟਨਾ ਤੋਂ ਬਾਅਦ ਸਥਿਤੀ ਨੂੰ ਲੈ ਕੇ ਫਿਲਹਾਲ ਜਾਣਕਾਰੀ ਜੁਟਾਈ ਜਾ ਰਹੀ ਹੈ। ਧਮਾਕਿਆਂ 'ਚ ਕਿਸੇ ਦੇ ਜ਼ਖਮੀ ਹੋਣ, ਹਲਾਕ ਹੋਣ ਦੀ ਕੋਈ ਵੀ ਖਬਰ ਹਾਲੇ ਤੱਕ ਹਾਸਲ ਨਹੀਂ ਹੋ ਸਕੀ ਹੈ। ਜਦੋਂ ਲਾਈਵ ਖਬਰਾਂ ਦੀ ਸਾਂਝਾ ਤੁਹਾਡੇ ਨਾਲ ਪਾ ਰਹੇ ਹਾਂ, ਕੁਝ ਸਥਾਨਕ ਸੂਤਰਾਂ ਨੇ ਸਰਕਾਰੀ ਮੀਡੀਆ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਜ਼ਰਾਈਲ ਦੇ ਦੁਆਰਾ ਹਵਾਈ ਹਮਲਾ ਕੀਤਾ ਗਿਆ ਹੋ ਸਕਦਾ, ਜਿਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਹਥਿਆਰਾਂ ਦੇ ਡਿਪੂ ਨੂੰ ਅੱਗ ਲੱਗੀ ਹੋਵੇ। ਇਹਨਾਂ ਰਿਪੋਰਟਾਂ 'ਚ ਇਹ ਵੀ ਦਾਅਵਾ ਕੀਤਾ ਗਿਆ ਕਿ ਨਿਸ਼ਾਨਾ ਬਣਾਇਆ ਗਿਆ ਡਿਪੋ ਤੁਰਕੀ ਦੀ ਹਮਾਇਤ ਵਾਲੇ ਗੁੱਟ ਦੇ ਲਈ ਹਥਿਆਰ ਰੱਖਣ ਦਾ ਇੱਕ ਅੱਡਾ ਸੀ ਜਾਂ ਇੱਕ ਟਿਕਾਣਾ ਸੀ। ਉੱਥੇ ਯੂਕਰੇਨ ਦੇ ਰਾਸ਼ਟਰਪਤੀ ਵੋਲਦਮਿਰ ਜ਼ੇਲੈਂਸਕੀ ਨੇ ਦੱਸਿਆ ਹੈ ਕਿ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਕਰ ਲਈ ਹੈ ਅਤੇ ਉਹ ਨਿਊਯਾਰਕ ਦੇ ਵਿੱਚ ਮਿਲਣ ਦੇ ਵਾਸਤੇ ਉਹਨਾਂ ਦੇ ਨਾਲ ਸਹਿਮਤ ਹੋ ਗਏ ਨੇ। ਜ਼ੇਲੈਂਸਕੀ ਨੇ ਐਤਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਟਰੰਪ ਦੇ ਨਾਲ ਹੋਣ ਵਾਲੀ ਬੈਠਕ ਦੇ ਵਿੱਚ ਬਹੁਤ ਕੁਝ ਬਦਲ ਸਕਦਾ। ਹਾਲੇ ਮੈਂ ਟਰੰਪ ਦੇ ਨਾਲ ਗੱਲਬਾਤ ਕੀਤੀ ਹੋ ਹੈ ਇਹਨਾਂ ਮੁੱਦਿਆਂ ਦੇ ਉੱਤੇ, ਇਸ ਤੋਂ ਇਲਾਵਾ ਵੀ ਹੋਰ ਕਈ ਮੁੱਦਿਆਂ ਦੇ ਉੱਤੇ ਅਸੀਂ ਨਿਊਯਾਰਕ ਦੇ ਵਿੱਚ ਮਿਲਣ ਦੇ ਲਈ ਸਹਿਮਤ ਵੀ ਹੋਏ ਹਾਂ। ਗੱਲਬਾਤ ਅੱਗੇ ਵੱਧ ਰਹੀ ਹੈ। ਉਹਨਾਂ ਲਿਖਿਆ ਕਿ ਮੈਂ ਰਾਸ਼ਟਰਪਤੀ ਨੂੰ ਸਟੀਵ ਵਿਟਕੋਫ ਅਤੇ ਜੈਰਡ ਕੁਸ਼ਨਰ ਦੇ ਕੀਵ ਦੌਰੇ ਦੇ ਦਰਮਿਆਨ ਉਹਨਾਂ ਦਾ ਧੰਨਵਾਦ ਵੀ ਕੀਤਾ ਸੀ। ਇਹ ਵੀ ਦੱਸਿਆ ਉਹਨਾਂ ਕਿਹਾ ਕਿ ਅਸੀਂ ਜ਼ਰੂਰੀ ਗੱਲਾਂ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕੀਤੀ ਹੈ ਕਿਉਂਕਿ ਯੂਕਰੇਨ ਦੀ ਸਥਿਤੀ ਨੂੰ ਉਹਨਾਂ ਨੇ ਖੁਦ ਦੇਖਿਆ ਹੋਇਆ। ਅਸੀਂ ਅਮਰੀਕੀ ਟੀਮ ਦੇ ਨਾਲ ਰਲ ਕੇ ਕੰਮ ਕਰ ਰਹੇ ਹਾਂ ਅਤੇ ਅਸਲ ਦੇ ਵਿੱਚ ਕੁਝ ਵੱਡੇ ਕਦਮ ਚੁੱਕਣ ਜਾ ਰਹੇ ਹਾਂ। ਉਹਨਾਂ ਲਿਖਿਆ ਕਿ ਮੈਂ ਅਮਰੀਕੀ ਰਾਸ਼ਟਰਪਤੀ ਨੂੰ ਲਿੰਜੇ ਗ੍ਰਾਹਮ ਬਿੱਲ ਨੂੰ ਕਾਨੂੰਨ ਬਣਨ ਦੇ ਲਈ ਧੰਨਵਾਦ ਕਰਦਾ ਅਤੇ ਅਸੀਂ ਸਾਰੇ ਸਹਿਮਤ ਹਾਂ ਕਿ ਸ਼ਾਂਤੀ ਹੋਣੀ ਚਾਹੀਦੀ ਔਰ ਯੂਕਰੇਨ ਦੇ ਨਾਲ ਸਾਰੇ ਲੋਕਾਂ ਦਾ ਧੰਨਵਾਦ। ਅਸਲ 'ਚ ਲਿੰਜੇ ਗ੍ਰਾਹਮ ਬਿੱਲ ਇਸ ਵਕਤ ਹਾਲ ਹੀ ਦੇ ਵਿੱਚ ਅਮਰੀਕਾ ਦੇ ਅੰਦਰ ਪਾਸ ਕੀਤਾ ਗਿਆ ਜਦੋਂ ਡੋਨਾਲਡ ਟਰੰਪ ਦੇ ਇਸ ਦੇ ਉੱਤੇ ਹਸਤਾਖਰ ਹੋ ਚੁੱਕੇ ਨੇ। ਇਸ ਤੋਂ ਪਹਿਲਾਂ ਅਮਰੀਕੀ ਕਾਂਗਰਸ ਯਾਨੀ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਇਸ ਨੂੰ ਪਾਸ ਕੀਤਾ ਗਿਆ ਸੀ ਹੇਠਲੇ ਅਤੇ ਉੱਪਰਲੇ ਸਦਨ ਦੇ ਦੁਆਰਾ। ਇਹ ਕਾਨੂੰਨ ਅਮਰੀਕੀ ਰਾਸ਼ਟਰਪਤੀ ਨੂੰ ਰੂਸ ਤੋਂ ਕੱਚਾ ਤੇਲ ਜਾਂ ਕੁਦਰਤੀ ਗੈਸ ਖਰੀਦਣ ਵਾਲੇ ਸਿਖਰਲੇ 5 ਇੰਪੋਰਟਰ ਮੁਲਕ ਯਾਨੀ ਕਿ ਗੈਸ ਅਤੇ ਕੱਚਾ ਤੇਲ ਖਰੀਦਣ ਵਾਲੇ ਸਿਖਰਲੇ 5 ਮੁਲਕ ਜਿਨ੍ਹਾਂ ਦੇ ਵਿੱਚ ਭਾਰਤ ਅਤੇ ਚੀਨ ਸ਼ਾਮਲ ਨੇ, ਇਹਨਾਂ ਦੇ ਉੱਤੇ 100% ਤੱਕ ਦਾ ਭਾਰੀ ਭਰਕਮ ਟੈਰਿਫ ਲਗਾਉਣ ਦਾ ਹੁਕਮ ਦਿੱਤਾ ਗਿਆ। ਕਦੇ ਭਾਰਤ ਨੂੰ ਆਪਣਾ ਦੇਸ਼ ਦੱਸਣ ਵਾਲੇ ਯੂਕਰੇਨੀ ਰਾਸ਼ਟਰਪਤੀ ਨੂੰ ਹੁਣ ਭਾਰਤ ਚੀਨ ਦੇ ਉੱਤੇ ਰੂਸ ਦੇ ਨਾਲ ਵਪਾਰ ਹੋਣ ਦੇ ਉੱਤੇ ਇਸ ਟੈਰਿਫ ਨੂੰ ਲੈ ਕੇ ਹੁਣ ਖੁਸ਼ੀ ਜ਼ਾਹਰ ਹੋ ਰਹੀ ਹੈ। ਹਾਲਾਂਕਿ ਭਾਰਤ ਨੇ ਯੂਕਰੇਨ ਦੀ ਇਸ ਟਿੱਪਣੀ ਦੇ ਉੱਤੇ ਕਾਊਂਟਰ ਟਿੱਪਣੀ ਨਹੀਂ ਕੀਤੀ ਹੈ। ਦਿੱਲੀ ਯੂਨੀਵਰਸਿਟੀ ਦੇ ਵਿੱਚ ਭਾਰਤ ਦੀਆਂ ਖਬਰਾਂ ਦੀ ਸਾਂਝ ਪਾ ਲਈ ਹੈ। ਦਿੱਲੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੀਆਂ ਚੋਣਾਂ ਦੇ ਨਤੀਜਿਆਂ ਦਾ ਅਸਰ ਸਮਾਜਵਾਦੀ ਪਾਰਟੀ ਦੇ ਕੌਮੀ ਜਿਹੜੇ ਹਿੱਤ ਨੇ ਉਹਨਾਂ ਦੇ ਉੱਤੇ ਪਏਗਾ, ਇਸ ਤੋਂ ਪੂਰੀ ਤਰ੍ਹਾਂ ਦੇ ਨਾਲ ਇਨਕਾਰ ਕਰਦਿਆਂ ਹੋਇਆਂ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਮੁੱਖ ਅਖਿਲੇਸ਼ ਯਾਦਵ ਨੇ ਐਤਵਾਰ ਰਾਤ ਆਪਣੀ ਟਿੱਪਣੀ ਦਿੱਤੀ। ਅਖਿਲੇਸ਼ ਯਾਦਵ ਨੇ ਦੋਸ਼ ਲਗਾਇਆ ਕਿ ਬੀਜੇਪੀ ਨੇ DU ਦੇ ਵਿੱਚ ਵਿਦਿਆਰਥੀ ਸੰਘ ਦੀਆਂ ਚੋਣਾਂ ਨੂੰ ਘਪਲੇ ਦੇ ਨਾਲ ਜਿੱਤਿਆ। ਜੈਨਜ਼ੀ ਨੇ ਦਿਖਾ ਦਿੱਤਾ ਹੈ ਕਿ ਭਾਜਪਾ ਦਾ ਵਿਰੋਧ ਇਸ ਹੱਦ ਤੱਕ ਸੀ ਕਿ ਉਹਨਾਂ ਨੂੰ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ ਤੋਂ ਪਹਿਲਾਂ ਹੀ ਘਪਲਾ ਕਰਨਾ ਪਿਆ। ਜਦਕਿ ਆਜ਼ਾਦ ਉਮੀਦਵਾਰਾਂ ਤੋਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹਾਰ ਗਈ ਤਾਂ ਉਹਨਾਂ ਦੀ ਹਾਲਤ ਅਜਿਹੀ ਹੈ ਕਿ ਨੌਜਵਾਨਾਂ ਦੇ ਦਰਮਿਆਨ ਜਾ ਵੀ ਨਹੀਂ ਪਾ ਰਹੇ ਨੇ। ਦਰਅਸਲ ਭਾਜਪਾ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। ਉਹਨਾਂ ਦੇ ਹਮਾਇਤੀ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਝੂਠੇ ਸਰਟੀਫਿਕੇਟ ਨੇ, ਉਸ ਦੇ ਨਾਲ ਉਹ ਜਿੱਤੇ ਨੇ ਸੱਚੀ ਵੋਟਿੰਗ ਦੇ ਨਾਲ ਨਹੀਂ। ਉਹਨਾਂ ਲਿਖਿਆ ਕਿ ਭਾਜਪਾ ਦੇ ਉੱਪਰਲੇ ਸਾਰੇ ਜਿਹੜੇ ਅਹੁਦੇ ਨੇ ਉਹਨਾਂ ਦੇ ਉੱਤੇ ਜਿਹੜੇ ਭ੍ਰਿਸ਼ਟਾਚਾਰ ਦੇ ਨਾਲ ਅਨੈਤਿਕ ਤਰੀਕੇ ਦੇ ਨਾਲ ਬੈਠੇ ਲੋਕ ਨੇ। ਜ਼ਿਕਰਯੋਗ ਹੈ ਕਿ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥੀ ਸੰਘ ਦੀਆਂ ਚੋਣਾਂ ਦੇ ਦਰਮਿਆਨ 3 ਪ੍ਰਮੁੱਖ ਸੀਟਾਂ ਦੇ ਉੱਤੇ ਭਾਜਪਾ ਦੀ ਹਮਾਇਤ ਵਾਲੇ ABVP ਧੜੇ ਨੂੰ ਜਿੱਤ ਮਿਲੀ ਹੈ ਅਤੇ ਨਾਲ ਇੱਕ ਆਜ਼ਾਦ ਉਮੀਦਵਾਰ ਨੂੰ ਜਿੱਤ ਮਿਲੀ ਹੈ। ਦਿੱਲੀ ਯੂਨੀਵਰਸਿਟੀ ਚੋਣਾਂ ਦੇ ਵਿੱਚ ਪ੍ਰਮੁੱਖ ABVP ਦੇ ਯਸ਼ ਡਬਾਸ, ਵਾਈਸ ਪ੍ਰੈਜ਼ੀਡੈਂਟ ਆਜ਼ਾਦ ਉਮੀਦਵਾਰ ਦੀਪਾਂਸ਼ੂ ਸ਼ੌਕੀਨ, ਇਸ ਤੋਂ ਇਲਾਵਾ ABP ਦੀ ਰੀਆ ਛਾਵੜੀ ਨੂੰ ਸਕੱਤਰ ਅਤੇ ਸੰਯੁਕਤ ਸਕੱਤਰ ਦੇ ਤੌਰ ਦੇ ਉੱਤੇ ਲਕਸ਼ਾ ਰਾਜ ਚੌਧਰੀ ਨੂੰ, ਇਹ ਵੀ ABVP ਪਾਰਟੀ ਦੇ ਹੀ ਨੇ, ਇਹਨਾਂ ਨੂੰ ਚੁਣਿਆ ਗਿਆ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਭਾਰਤ ਦੇ ਨਾਲ ਜੁੜੀਆਂ ਸਾਂਝ ਪਾਈਏ ਅਤੇ ਕੇਂਦਰ ਸਰਕਾਰ ਦੀ ਤਰਫ ਤੋਂ ਸਾਲ 2029 ਤੱਕ ਭਾਰਤ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਦਾ ਟੀਚਾ ਮਿਥਿਆ ਗਿਆ। ਇਸ ਦੇ ਲਈ ਸਾਲ 2026 ਤੋਂ 29 ਦੇ ਵਾਸਤੇ 3 ਸਾਲਾਂ ਦਾ ਸਮਾਂਬੱਧ ਰੋਡ ਮੈਪ ਤਿਆਰ ਕੀਤਾ ਗਿਆ। ਇਸ ਰੋਡ ਮੈਪ ਦੇ ਵਿੱਚ 4 ਪ੍ਰਮੁੱਖ ਥੰਮ ਨੇ।
25 ਕੰਪੋਨੈਂਟਸ ਤੇ 200 ਤੋਂ ਵੱਧ ਐਕਸ਼ਨ ਪੁਆਇੰਟਸ ਸ਼ਾਮਲ ਕੀਤੇ ਗਏ ਨੇ। ਸ਼ਿਮਲਾ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਤੇ ਸੂਚਨਾ ਪ੍ਰਸਾਰਣ ਮੰਤਰਾਲੇ ਦੀ ਤਰਫ ਤੋਂ ਜਾਰੀ ਨਸ਼ਾ ਮੁਕਤ ਭਾਰਤ ਅਭਿਆਨ 2029 ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਕਿ ਭਾਰਤ ਦੇ ਵਿੱਚ ਨਸ਼ੇ ਤੋਂ ਮੁਕਤ ਕਰਨ ਦੇ ਲਈ ਆਉਣ ਵਾਲੇ ਸਾਲਾਂ ਦੇ ਵਿੱਚ ਕੀ ਯੋਜਨਾਵਾਂ ਅਪਣਾਈਆਂ ਜਾਣਗੀਆਂ। 2029 ਤੱਕ ਵਿਦੇਸ਼ਾਂ ਤੋਂ ਨਸ਼ਾ ਤਸਕਰੀ ਚਲਾ ਰਹੇ 100 ਪ੍ਰਮੁੱਖ ਭਗੌੜਿਆਂ ਨੂੰ ਵਾਪਸ ਲਿਆਉਣ ਦਾ ਟੀਚਾ ਵੀ ਮਿੱਥਿਆ ਗਿਆ। ਦੂਜੇ ਥੰਮ ਦੇ ਤਹਿਤ ਗੈਰ ਕਾਨੂੰਨੀ ਜਿਹੜੀਆਂ ਲੈਬਸ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਕਸਣ ਤੇ ਪ੍ਰੀਕਰਸਰ ਕੈਮੀਕਲਸ ਦੀ ਮੈਨੂਫੈਕਚਰਿੰਗ ਤੋਂ ਲੈ ਕੇ ਖਪਤ ਤੱਕ 100% ਡਿਜੀਟਲ ਨਿਗਰਾਨੀ ਕਰਨਾ ਵੀ ਯਕੀਨੀ ਬਣਾਇਆ ਗਿਆ। ਇਸ ਤੋਂ ਇਲਾਵਾ ਹਰ ਇੱਕ ਸੂਬੇ ਦੇ ਵਿੱਚ ਲੈਸ ਐਂਟੀ ਨਾਰਕੋਟਿਕਸ ਟਾਸਕ ਫੋਰਸ ਗਠਿਤ ਕਰਨ ਤੇ ਫੋਰੈਂਸਿਕ ਰਿਪੋਰਟਾਂ 30 ਦਿਨਾਂ ਦੇ ਅੰਦਰ ਉਪਲਬਧ ਕਰਵਾਉਣ ਦਾ ਟੀਚਾ ਵੀ ਮਿੱਥਿਆ ਗਿਆ ਹੈ। ਉੱਥੇ ਹੀ ਵੋਟਰ ਸੂਚੀ ਦੇ ਵਿੱਚ ਸੁਧਾਈ ਦੀ ਪ੍ਰਕਿਰਿਆ ਚੱਲ ਰਹੀ ਹੈ ਉੱਤਰੀ ਸੂਬਿਆਂ ਦੇ ਵਿੱਚ, ਔਰ ਇਸ ਦਰਮਿਆਨ ਕਈ ਵੱਡੇ ਨਾਂ ਸਾਹਮਣੇ ਆਏ ਨੇ ਜਿਹੜੇ ਵੋਟਰ ਸੂਚੀਆਂ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ ਨੇ। ਇਸ ਦੇ ਵਿੱਚ ਭਾਜਪਾ ਦੇ ਹੀ ਸੀਨੀਅਰ ਨੇਤਾ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਰਹਿ ਚੁੱਕੇ ਲਾਲ ਕ੍ਰਿਸ਼ਨ ਅਡਵਾਨੀ ਤੇ ਮੌਜੂਦਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਇੱਥੋਂ ਤੱਕ ਕਿ ਚੋਣ ਕਮਿਸ਼ਨਰ ਐਸ ਐਸ ਸੰਧੂ ਦੇ ਨਾਮ ਵੀ ਸ਼ਾਮਲ ਨੇ। ਇੱਕ ਰਿਪੋਰਟ ਦੇ ਮੁਤਾਬਕ ਲਿਸਟ ਦੇ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਤੇ ਸੰਸਦ ਮੈਂਬਰ ਕਪਿਲ ਸਿੱਬਲ, ਕਾਂਗਰਸ ਦੇ ਨੇਤਾ ਅਭਿਸ਼ੇਕ ਮਨੂ ਸਿੰਘਵੀ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਂ ਵੀ ਸ਼ਾਮਲ ਨੇ। ਇਹਨਾਂ ਲੋਕਾਂ ਨੂੰ ਵੀ ਵੱਖ ਵੱਖ ਮਾਮਲਿਆਂ ਦੇ ਵਿੱਚ ਵੋਟਰ ਸੂਚੀਆਂ ਦੇ ਨਾਲ ਜੁੜੇ ਹੋਏ ਰਿਕਾਰਡ ਦੀ ਤਸਦੀਕ ਕਰਨ ਦੇ ਲਈ ਨੋਟਿਸ ਭੇਜਿਆ ਗਿਆ। ਨੋਟਿਸ ਦੇ ਮੁਤਾਬਕ ਇਲੈਕਸ਼ਨ ਕਮਿਸ਼ਨਰ ਜਿਹੜੇ ਨੇ ਚੋਣ ਕਮਿਸ਼ਨਰ ਐਸ ਐਸ ਸੰਧੂ ਦੇ ਮਾਮਲੇ ਦੇ ਵਿੱਚ ਤਾਂ ਵੋਟਰ ਰਿਕਾਰਡ ਦੇ ਵਿੱਚ ਉਹਨਾਂ ਦੇ ਸਪੈਲਿੰਗ ਦੇ ਵਿੱਚ ਫਰਕ ਪਾਇਆ ਗਿਆ, ਜਦਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਉਹਨਾਂ ਦੀ ਪਤਨੀ ਕੇ ਐਸ ਜੈਸ਼ੰਕਰ ਦਾ ਵੀ ਨਾਂ ਨੋਟਿਸ ਦੇ ਵਿੱਚ ਨੋਟਿਸ ਲਿਸਟ ਦੇ ਵਿੱਚ ਪਾਇਆ ਗਿਆ। ਕਪਿਲ ਸਿੱਬਲ ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਂ ਐਸ ਆਈ ਆਰ ਦੇ ਪਿਛਲੇ ਰਿਕਾਰਡ ਦੇ ਨਾਲ ਮੇਲ ਨਹੀਂ ਖਾ ਰਹੇ, ਇਸ ਕਰਕੇ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ। ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੀ ਖਬਰ ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਜਨਰਲ ਅਜਲਾਸ ਦੇ ਨਾਲ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਦੀ ਤਰਫ ਤੋਂ ਕੌਮਾਂਤਰੀ ਭਾਈਚਾਰੇ ਦੀ ਵੱਲੋਂ ਆਪਣੇ ਆਪ ਨੂੰ ਹਮਾਇਤ ਇਕੱਠੀ ਕਰਨ ਦੇ ਲਈ ਇੱਕ ਜਿਹੜੀ ਇਸ ਵਕਤ ਮੁਹਿੰਮ ਵਿੱਢੀ ਗਈ ਹੈ, ਇੱਕ ਕੈਂਪੇਨ ਚਲਾਇਆ ਜਾ ਰਿਹਾ ਤਾਂ ਕਿ ਯੂਨਾਈਟਿਡ ਨੇਸ਼ਨ ਦੀ ਸਲਾਮਤੀ ਕੌਂਸਲ ਯਾਨੀ ਸਿਕਿਉਰਿਟੀ ਕੌਂਸਲ ਦੇ ਵਿੱਚ ਆਸਟ੍ਰੇਲੀਆ ਨੂੰ 2029-30 ਦੇ ਲਈ ਇੱਕ ਪੱਕੇ ਮੈਂਬਰ ਦੇ ਤੌਰ ਦੇ ਉੱਤੇ ਨਿਯੁਕਤ ਕੀਤਾ ਜਾ ਸਕੇ। ਪਰ ਇਸ ਦਰਮਿਆਨ ਜਿੱਥੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਇਸ ਮਹਾਸਭਾ ਇਜਲਾਸ ਦੇ ਵਿੱਚ ਆਸਟ੍ਰੇਲੀਆ ਦੀ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਬਚਾਉਣ, ਏ ਆਈ ਦੇ ਪ੍ਰਭਾਵਾਂ ਤੋਂ ਬਚਾਉਣ ਆਦਿ ਦੇ ਬਾਰੇ ਆਪਣੀ ਪਿੱਠ ਥਾਪੜਨਗੇ, ਉੱਥੇ ਨਾਲ ਹੀ ਇੱਕ ਹੋਰ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਐਵਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਖਾਸ ਤੌਰ ਦੇ ਉੱਤੇ ਭਾਈਚਾਰੇ ਦੇ ਬੱਚਿਆਂ ਦੇ ਨਾਲ ਜਿਹੜਾ ਵਿਵਹਾਰ ਹੋਇਆ ਜਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਉਸ ਟਰੈਕ ਰਿਕਾਰਡ ਦੇ ਉੱਤੇ ਆਪਣਾ ਜਵਾਬ ਵੀ ਦੇਣਾ ਹੋਏਗਾ। ਪਤਾ ਇਹ ਚੱਲਿਆ ਹੈ ਕਿ 10 ਤੋਂ 17 ਸਾਲ ਤੱਕ ਦੇ ਜਿਹੜੇ ਇੰਡੀਜਨਸ ਮੂਲ ਦੇ ਜਿਹੜੇ ਨੌਜਵਾਨ ਬੱਚੇ ਨੇ, ਛੋਟੇ ਬੱਚੇ ਨੇ, ਉਹਨਾਂ ਦੀ ਕੁੱਲ ਆਬਾਦੀ ਦੇ ਵਿੱਚੋਂ 60% ਨੂੰ ਤਾਂ ਅਲੱਗ ਅਲੱਗ ਯੂਥ ਡਿਟੈਂਸ਼ਨ ਸੈਂਟਰਸ ਦੇ ਵਿੱਚ ਰੱਖਿਆ ਜਾਂਦਾ ਹੈ। ਇਸ ਦਰਮਿਆਨ ਯੂਨਾਈਟਿਡ ਨੇਸ਼ਨਸ ਦੇ ਵਿੱਚ ਕਮੇਟੀ ਔਨ ਐਲੀਮੀਨੇਸ਼ਨ ਆਫ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੀ ਤਰਫ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਇੰਡੀਜਨਸ ਬੱਚਿਆਂ ਦੀ ਸਿੱਖਿਆ, ਉਹਨਾਂ ਦੀ ਸਿਹਤ ਅਤੇ ਉਹਨਾਂ ਦੀ ਘਰਾਂ ਦੀ ਕੰਡੀਸ਼ਨ ਇੱਕ ਮਹੱਤਵਪੂਰਨ ਇਸ ਗੱਲ ਦਾ ਫੈਕਟਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਨਾਲ ਕਿਸ ਕਿਸਮ ਦਾ ਵਰਤਾਰਾ ਹੋ ਰਿਹਾ। ਦੱਸ ਦਈਏ ਕਿ 60% ਬੱਚੇ ਯੂਥ ਡਿਟੈਂਸ਼ਨ ਸੈਂਟਰਸ ਦੇ ਵਿੱਚ ਨੇ ਦੇਸ਼ ਭਰ ਦੇ ਅੰਦਰ। ਇਹ ਕੁੱਲ ਆਬਾਦੀ ਦੇ ਨਾਲ ਜੁੜਿਆ ਅੰਕੜਾ ਪਿਛਲੇ ਸਾਲ ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੀ ਤਰਫ ਤੋਂ ਜਾਰੀ ਕੀਤਾ ਗਿਆ ਸੀ। ਇੰਡੀਜਨਸ ਨੌਜਵਾਨ ਬੱਚੇ ਜਿਹੜੇ ਨੇ, ਖਾਸ ਤੌਰ ਦੇ ਉੱਤੇ ਲੜਕੇ, ਉਹ ਦੂਸਰੇ ਨੌਨ ਇੰਡੀਜਨਸ ਜਿਹੜੇ ਦੇਸ਼ ਦੇ ਵਿੱਚ ਲੜਕੇ ਨੇ ਉਹਨਾਂ ਦੇ ਨਾਲੋਂ 21 ਗੁਣਾ ਵਧੇਰੇ ਕਿਸੇ ਨਾ ਕਿਸੇ ਡਿਟੈਂਸ਼ਨ ਸੈਂਟਰ ਦੇ ਵਿੱਚ ਜਾਣ ਦੇ ਜਾਂ ਭੇਜੇ ਜਾਂਦੇ ਨੇ ਜਾਂ ਫਿਰ ਉਹਨਾਂ ਨੂੰ ਇਸ ਕਿਸਮ ਦੇ ਨਾਲ ਉਹਨਾਂ ਦੇ ਨਾਲ ਜਿਹੜੇ ਵਰਤਾਰੇ ਹੁੰਦੇ ਨੇ। ਦੱਸ ਦਈਏ ਕਿ ਆਸਟ੍ਰੇਲੀਆ ਨੂੰ ਆਪਣੇ ਪੱਖ ਦੇ ਵਿੱਚ ਸਫਾਈ ਜ਼ਰੂਰ ਦੇਣੀ ਹੋਏਗੀ ਜਦੋਂ ਹੁਣ ਸੰਯੁਕਤ ਰਾਸ਼ਟਰ ਦੇ ਵਿੱਚ ਖੜ੍ਹੇ ਹੋ ਕੇ ਮਹਾਸਭਾ ਦੇ ਵਿੱਚ ਆਸਟ੍ਰੇਲੀਆ ਨੂੰ ਆਪਣਾ ਪੱਖ ਸਪਸ਼ਟ ਰੱਖਣਾ ਹੈ ਕਿ ਕਿਉਂ ਆਸਟ੍ਰੇਲੀਆ ਨੂੰ ਸਲਾਮਤੀ ਕੌਂਸਲ ਦਾ 2 ਸਾਲ ਦੇ ਲਈ ਓਬਜ਼ਰਵਰ ਨਿਯੁਕਤ ਕੀਤਾ ਜਾਵੇ। ਉਧਰ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਆਪਣੇ ਪੈਲੇਸਤੀਨੀਅਨ ਹਮਰੁਤਬਾ ਵਾਰਸਿਨ ਅਖਬੇਖਤਾਨ ਦੇ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਇਸ ਦਰਮਿਆਨ ਪੈਲੇਸਤੀਨੀ ਇਲਾਕਿਆਂ ਦੇ ਵਿੱਚ ਹਾਲਾਤ ਕੀ ਨੇ ਉਸ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਣੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇ ਦਿਨ ਇਹਨਾਂ ਦੀ ਆਪਸ ਦੇ ਵਿੱਚ
ਜਿਹੜੀ ਗੱਲਬਾਤ ਹੋਈ ਸੀ ਆਸਟ੍ਰੇਲੀਆ ਦੀ ਤਰਫ ਤੋਂ ਟੂ ਸਟੇਟ ਸੋਲਿਊਸ਼ਨ ਨੂੰ ਹਾਲੇ ਵੀ ਪ੍ਰਚਾਰਿਆ ਜਾ ਰਿਹਾ ਜਿਸ ਨੂੰ ਕਿ ਇਜ਼ਰਾਈਲ ਕਦੇ ਵੀ ਸਵੀਕਾਰ ਨਹੀਂ ਕਰਦਾ। ਉੱਥੇ ਲੇਬਰ ਪਾਰਟੀ ਆਪਣੇ ਮੌਜੂਦਾ ਅਤੇ ਪਿਛਲੇ ਰਿਕਾਰਡ ਦੇ ਚੱਲਦਿਆਂ ਹੋਇਆਂ ਦੇਸ਼ ਦੇ ਵਿੱਚ ਅਲੱਗ ਅਲੱਗ ਪੋਲੀਟੀਕਲ ਸਰਵੇਖਣ ਦੇ ਵਿੱਚੋਂ ਪਛੜ ਰਹੀ ਹੈ, ਵਨ ਨੇਸ਼ਨ ਦੇ ਨਾਲੋਂ ਸਰਵੇਖਣ ਦੇ ਵਿੱਚ ਪਛੜਨ ਦੀ ਇੱਕ ਤਾਜ਼ਾ ਖਬਰ ਨਿਊਜ਼ ਪੋਲ ਦੇ ਸਰਵੇ ਦੇ ਵਿੱਚ ਸਾਹਮਣੇ ਆਈ ਹੈ, ਜਿੱਥੇ ਲੇਬਰ ਪਾਰਟੀ ਦਾ ਪ੍ਰਾਇਮਰੀ ਵੋਟ ਬੈਂਕ 29% ਤੋਂ ਘੱਟ ਕੇ 27% ਰਹਿ ਗਿਆ, ਜੋ ਕਿ ਪਾਰਟੀ ਦਾ 2012 ਤੋਂ ਬਾਅਦ ਜਦੋਂ ਜੂਲੀਆ ਗਿਲਾਰਡ ਪ੍ਰਧਾਨ ਮੰਤਰੀ ਹੁੰਦੇ ਸੀ ਉਦੋਂ ਵੀ ਇਹੀ ਪ੍ਰਦਰਸ਼ਨ ਸੀ, ਪਰ ਉਸ ਤੋਂ ਵੀ ਇਹ ਥੱਲੇ ਇਹ ਪ੍ਰਦਰਸ਼ਨ ਚਲਾ ਗਿਆ ਜਦੋਂ ਪ੍ਰਾਇਮਰੀ ਵੋਟ ਬੈਂਕ ਟੁੱਟ ਰਿਹਾ ਹੋਵੇ। ਉੱਥੇ ਵਨ ਨੇਸ਼ਨ ਪਾਰਟੀ ਇਸ ਵਕਤ ਸਥਿਰ ਬਣੀ ਹੋਈ ਹੈ, ਜਿਨ੍ਹਾਂ ਦਾ ਪ੍ਰਾਇਮਰੀ ਵੋਟ ਬੈਂਕ ਹੁਣ 30% ਦੇ ਆਸ ਪਾਸ ਚੱਲ ਰਿਹਾ, ਹਾਲਾਂਕਿ ਗੱਠਜੋੜ ਇਸ ਵਕਤ 19% ਅਤੇ ਗ੍ਰੀਨਸ ਪਾਰਟੀ ਦਾ ਪ੍ਰਾਇਮਰੀ ਵੋਟ ਫੀਸਦ 17% ਦੱਸਿਆ ਜਾ ਰਿਹਾ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਅਪਰੂਵਲ ਰੇਟਿੰਗ ਦੇ ਵਿੱਚ ਵੀ 27 ਅੰਕਾਂ ਦੀ ਗਿਰਾਵਟ ਹੋਈ ਹੈ, ਹੁਣ ਉਹ 35% ਵੋਟਰ ਹੀ ਨੇ ਜਿਹੜੇ ਉਹਨਾਂ ਦੀ ਕਾਰਗੁਜ਼ਾਰੀ ਤੋਂ ਸਹਿਮਤ ਨਜ਼ਰ ਆਉਂਦੇ ਨੇ, ਜਦਕਿ ਬੰਡਾਈ ਬੀਚ ਦੇ ਉੱਤੇ ਹੋਏ ਹਮਲੇ ਤੋਂ ਪਹਿਲਾਂ ਉਹਨਾਂ ਦੇ ਹੱਕ ਦੇ ਵਿੱਚ 62% ਲੋਕ ਨਜ਼ਰ ਆ ਰਹੇ ਸੀ। ਅਜਿਹੇ ਦੇ ਵਿੱਚ ਸਾਬਕਾ ਨੇਤਾ ਪੀਟਰ ਡਟਨ ਦਾ ਸਕੋਰ ਵੀ 24% ਰਹਿ ਚੁੱਕਿਆ ਸੀ ਉਸ ਸਮੇਂ ਤੇ ਦਰਮਿਆਨੀ ਉਸ ਤੋਂ ਪਹਿਲਾਂ, ਪਰ ਐਂਥਨੀ ਐਲਬਨੀਜ਼ ਦੀ ਬਤੌਰ ਪ੍ਰਧਾਨ ਮੰਤਰੀ ਹੁੰਦਿਆਂ ਹੋਇਆਂ ਰੈਂਕਿੰਗ ਜਾਂ ਮਕਬੂਲੀਅਤ ਦੇ ਵਿੱਚ ਗਿਰਾਵਟ ਹੋਣੀ ਉਹਨਾਂ ਦੀ ਪਾਰਟੀ ਦੇ ਲਈ ਇੱਕ ਚੰਗਾ ਸੰਕੇਤ ਨਹੀਂ ਹੋ ਸਕਦਾ। ਉੱਥੇ ਨਿਊ ਸਾਊਥ ਵੇਲਸ ਤੋਂ ਅਗਲੀ ਖਬਰ, ਜਿੱਥੇ ਮੈਂਟਲ ਹੈਲਥ ਦੇ ਨਾਲ ਜੁੜੀ ਹੋਈ ਹੈ, ਯਾਨੀ ਕਿ ਦਿਮਾਗੀ ਸਿਹਤ ਦੇ ਨਾਲ ਜੁੜੀ ਹੈ, ਜਿੱਥੇ ਇਹ ਪਤਾ ਚੱਲਦਾ ਹੈ ਕਿ NSW ਸਟੇਟ ਦੇ ਦਿਹਾਤੀ ਖੇਤਰਾਂ ਦੇ ਵਿੱਚ ਸਾਈਕੈਟ੍ਰਿਸਟ ਦੀ ਇੱਕ ਭਾਰੀ ਕਮੀ ਹੈ। ਪੋਰਟ ਮੈਕੁਆਇਰੀ ਦੇ ਇੱਕ ਪ੍ਰੈਕਟੀਸ਼ਨਰ ਦੀ ਤਰਫ ਤੋਂ ਅਧਾਰੇ ਡੇਲੀ ਟੈਲੀਗ੍ਰਾਫ ਨੂੰ ਦੱਸਿਆ ਗਿਆ ਕਿ ਉਹ ਬਜ਼ੁਰਗਾਂ ਦੇ ਉੱਤੇ ਸਾਈਕੈਟ੍ਰਿਸਟ ਦੇ ਤੌਰ ਦੇ ਉੱਤੇ ਬਜ਼ੁਰਗਾਂ ਦੇ ਨਾਲ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਕੇਸਾਂ ਦੇ ਉੱਤੇ ਕੰਮ ਕਰਦੇ ਨੇ। ਅਜਿਹੇ ਦੇ ਵਿੱਚ ਜੇਕਰ ਕਿਸੇ ਨੂੰ ਨਾਲ ਦੇ ਖੇਤਰੀ ਇਲਾਕਿਆਂ ਦੇ ਵਿੱਚ ਮਿਡ ਨੌਰਥ ਕੋਸਟ ਦੇ ਅੰਦਰ ਬੱਚਿਆਂ ਦੇ ਨਾਲ ਜੁੜੇ ਹੋਏ ਕਿਸੇ ਸਾਈਕੈਟ੍ਰੀ ਟ੍ਰੀਟਮੈਂਟ ਦੇ ਲਈ ਜਾਣਾ, ਤਾਂ ਉਹਨਾਂ ਨੂੰ ਲੋਰੀਟਨ ਜਾਂ ਇਸ ਤੋਂ ਵੀ ਦੂਰ ਦੁਰਾਡੇ ਦੇ ਇਲਾਕਿਆਂ ਦੇ ਵਿੱਚ ਜਾਣਾ ਪਏਗਾ, ਜਦਕਿ ਪੋਰਟ ਮੈਕੁਆਇਰੀ ਦੇ ਵਿੱਚ ਇੱਕ ਪ੍ਰਾਈਵੇਟ ਸਾਈਕੈਟ੍ਰਿਸਟ ਮੌਜੂਦ ਜ਼ਰੂਰ ਨੇ, ਪਰ ਉੱਥੇ ਵੀ ਜਿਹੜੀ ਬੁਕਿੰਗ ਕ੍ਰਿਸਮਿਸ ਤੱਕ ਲਗਭਗ ਫੁੱਲ ਹੀ ਚੱਲ ਰਹੀ ਹੈ। ਇੱਧਰ ਮਾਇਓ ਪ੍ਰਾਈਵੇਟ ਹਸਪੀਟਲ ਜਿਹੜਾ ਟਾਰੀ ਦੇ ਵਿੱਚ ਆ, ਉਹਨਾਂ ਦਾ ਇਹ ਕਹਿਣਾ ਹੈ ਕਿ ਸਾਈਕੈਟ੍ਰਿਸਟ ਸੇਵਾਵਾਂ ਦੇ ਲਈ ਮਾਇਓ ਪ੍ਰਾਈਵੇਟ ਕਲੀਨਿਕ ਦੇ ਵਿੱਚ ਸਿਰਫ 2 ਦਿਨ ਦੀ, ਯਾਨੀ ਕਿ ਮੰਗਲਵਾਰ ਅਤੇ ਸ਼ੁੱਕਰਵਾਰ ਦੇ ਦਿਨ ਦੀਆਂ ਅਪਾਇੰਟਮੈਂਟਸ ਲਈਆਂ ਜਾ ਰਹੀਆਂ ਨੇ। ਉਸ ਦੇ ਵਿੱਚ ਵੀ ਨਵੀਆਂ ਅਪਾਇੰਟਮੈਂਟਸ ਜਿਹੜੀਆਂ ਨੇ ਲਈਆਂ ਜਾ ਰਹੀਆਂ, ਨਹੀਂ ਉਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਪੁਰਾਣੇ ਕਸਟਮਰਸ ਜਿਹੜੇ ਨੇ, ਪੁਰਾਣੇ ਲੋਕ ਜਿਹੜੇ ਇਸ ਕਲੀਨਿਕ ਦੇ ਨਾਲ ਆਲਰੇਡੀ ਰਜਿਸਟਰਡ ਨੇ, ਉਹ ਆਪਣੀ ਦਿਮਾਗੀ ਸਿਹਤ ਦੇ ਨਾਲ ਜੁੜੀ ਇਨਕੁਆਇਰੀ ਇੱਥੇ ਜ਼ਰੂਰ ਲਿਜਾ ਸਕਦੇ ਨੇ। ਉੱਥੇ ਕੌਫ ਸਾਰਬਰ ਦੇ ਵਿੱਚ ਵੀ ਇੱਕ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ, ਵੈਸੇ ਇਹ ਇਕੱਲੇ NSW ਦੀ ਸਮੱਸਿਆ ਨਹੀਂ ਹੈ, ਆਸਟ੍ਰੇਲੀਆ ਦੇ ਲਗਭਗ ਹਰ ਇੱਕ ਸਬਬ ਦੇ ਵਿੱਚ ਦੂਰ ਦੁਰਾਡੇ ਦੇ ਜਿਹੜੇ ਖੇਤਰ ਨੇ ਉੱਥੇ ਸਾਈਕੈਟ੍ਰਿਸਟ ਸੇਵਾਵਾਂ ਜਿਹੜੀਆਂ ਉਪਲਬਧ ਹੋ ਸਕਣ, ਇਹ ਜ਼ਰੂਰੀ ਨਹੀਂ ਹੈ। ਉੱਥੇ ACT ਯਾਨੀ ਕੈਨਬਰਾ ਦੀ ਸਰਕਾਰ ਦੀ ਤਰਫ ਤੋਂ ਇਹ ਐਲਾਨ ਕੀਤਾ ਗਿਆ ਹੈ ਕਿ ਸਾਲ 1971 ਦੇ ਵਿੱਚ ਕੈਰਨ ਰੋਲੈਂਡ ਨਾਮ ਦਾ ਜਿਹੜਾ ਇੱਕ ਨਰਸ ਸੀ, ਉਸ ਦੀ ਕਤਲ ਦੇ ਮਾਮਲੇ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਸੂਚਨਾ ਦੇਣ ਵਾਲੇ ਨੂੰ $5,00,000 ਤੱਕ ਦਾ ਇਨਾਮ ਦਿੱਤਾ ਜਾਏਗਾ। ਔਰ ਇਸ ਦਰਮਿਆਨ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ACT ਸਰਕਾਰ ਦੀ ਤਰਫ ਤੋਂ ਹੁਣ ਤੱਕ ਇਸ ਕੇਸ ਦੇ ਵਿੱਚ ਕੋਈ ਵੀ ਕਾਮਯਾਬੀ ਹਾਸਲ ਨਹੀਂ ਕੀਤੀ ਜਾ ਸਕੀ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਚੀਨ ਦੀ 13 ਸਾਲ ਦੀ ਤੈਰਾਕ ਯੂ ਜੀ ਨੇ ਏਸ਼ੀਅਨ ਗੇਮਸ ਦੇ ਵਿੱਚ ਪਹਿਲੇ ਹੀ ਦਿਨ ਮਹਿਲਾਵਾਂ ਦੀ 200 ਮੀਟਰ ਬਟਰਫਲਾਈ ਜਿਹੜੀ ਕੰਪੀਟੀਸ਼ਨ ਸੀ ਉਸ ਦੇ ਵਿੱਚ ਗੋਲਡ ਮੈਡਲ ਜਿੱਤ ਲਿਆ। ਯੂ ਜੀ ਨੇ 2 ਮਿੰਟ ਤੋਂ ਬਾਅਦ 5 ਸੈਕਿੰਡ ਅਤੇ ਉਸ ਦੇ ਅੱਗੇ 8ਵਾਂ ਹਿੱਸਾ ਇੰਨਾ ਸਮਾਂ ਲੈ ਕੇ ਰੇਸ ਪੂਰੀ ਕੀਤੀ ਔਰ ਇਸ ਦਰਮਿਆਨ ਏਸ਼ੀਅਨ ਗੇਮਸ ਦਾ ਇੱਕ ਨਵਾਂ ਰਿਕਾਰਡ ਬਣਾ ਲਿਆ। ਯੂ ਜੀ ਦਾ ਸਮਾਂ 3 ਸਾਲ ਪਹਿਲਾਂ ਉਹਨਾਂ ਦੀ ਹੀ ਹਮਵਤਨ ਤੈਰਾਕ ਜਾਂਗ ਯੂਫੇਈ ਦੇ ਰਿਕਾਰਡ ਦੇ ਕਰੀਬ ਆ ਗਿਆ ਔਰ ਇਸ ਦਰਮਿਆਨ ਗੋਲਡ ਮੈਡਲ ਜਿੱਤਣ ਤੋਂ ਬਾਅਦ ਯੂ ਜੀ ਨੇ ਆਪਣੇ ਪ੍ਰਦਰਸ਼ਨ ਨੂੰ ਸਿਰਫ ਠੀਕ ਠਾਕ ਦੱਸਿਆ। ਉਹਨਾਂ ਕਿਹਾ ਕਿ ਬਟਰਫਲਾਈ ਤਕਨੀਕ ਦੇ ਵਿੱਚ ਹਾਲੇ ਵੀ ਸੁਧਾਰ ਦੀ ਗੁੰਜਾਇਸ਼ ਹੈ। ਯੂ ਜੀ ਨੇ ਕਿਹਾ ਕਿ ਮੈਂ ਇਸ ਤੋਂ ਵੀ ਤੇਜ਼ ਤੈਰਨਾ ਚਾਹੁੰਦੀ ਹਾਂ ਅਤੇ ਮੈਂ ਆਪਣੇ ਸਮੇਂ ਦੇ ਵਿੱਚ 0.9 ਸੈਕਿੰਡ ਦਾ ਸੁਧਾਰ ਕੀਤਾ। ਮੈਨੂੰ ਯਕੀਨ ਹੈ ਕਿ ਅਗਲੀ ਵਾਰ ਬਿਹਤਰ ਪ੍ਰਦਰਸ਼ਨ
ਜ਼ਰੂਰ ਕਰਾਂਗੀ। ਏਸ਼ੀਆ ਏਸ਼ੀਆਈ ਖੇਡਾਂ ਜਿਹੜੀਆਂ ਨੇ ਇਸ ਵਕਤ ਜਾਪਾਨ ਦੇ ਵਿੱਚ ਚੱਲ ਰਹੀਆਂ ਨੇ। ਸਵੇਰ ਵੇਲੇ ਖਬਰਾਂ ਦੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਏਸ਼ੀਆਈ ਖੇਡਾਂ ਦਾ ਜ਼ਿਕਰ ਸਾਂਝਾ ਕੀਤਾ ਸੀ। ਉੱਧਰ ਆਸਟ੍ਰੇਲੀਆ ਅਤੇ ਭਾਰਤ ਦਾ ਅੰਡਰ 19 ਜਿਹੜਾ ਟੂਰਨਾਮੈਂਟ ਹੈ ਕ੍ਰਿਕਟ ਦੇ ਵਿੱਚ ਉਹ ਵੀ ਚੱਲ ਰਿਹਾ ਹੈ। ਇਸ ਦਰਮਿਆਨ ਉਹਦੀ ਜਾਣਕਾਰੀ ਜਿਹੜੀ ਉਹ ਮੋਟੀ ਮੋਟੀ ਜੀ ਇਹ ਸਾਹਮਣੇ ਆ ਰਹੀ ਹੈ ਕਿ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਭਾਰਤ ਨੇ ਅੰਡਰ 19 ਦੇ ਆਪਣੇ ਇਸ ਮੈਚ ਦੇ ਵਿੱਚ 50 ਓਵਰਾਂ ਦਾ ਕਿਉਂਕਿ ਮੈਚ ਖੇਡਿਆ ਜਾ ਰਿਹਾ ਤਾਂ ਇਸ ਦੇ ਵਿੱਚ ਇੱਕ ਵਿਕਟ ਜਿਹੜੀ ਉਹ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਆਲਰੇਡੀ ਗਵਾ ਦਿੱਤੀ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ, ਕਾਲ 02906316 18, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
4: Yaar, tu itthe niche te aake pakka vi ho gaya. Ki jugaad laya hai?
5: Jugaad nahi, eh hai 8 saalan ton vi vadda tajurba Bansal Immigration da, jinna ne vadiya course vich admission karai ate fir mainu PR di raah vi vikhai. Inna hi nahi, eh student visa, AAT appeals, skilled visas, PR, US visitor visa ate hor vi kai migration services provide karde ne.
4: Number ta de Bansal Immigration walian da.
5: Haan ji, appointment book karwaun layi call karo 0406-660-960 de, ya fir visit karo bansalimmigration.com.au.
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਲੋ ਜੀ, ਮੈਨੂੰ ਲੱਗਿਆ ਸੀਗਾ ਕਿਤੇ ਪ੍ਰੇਮ ਗੋਦ ਲੈ ਲਈਆ, ਪਰ ਇਹ ਤਾਂ ਹੈਗਾ ਪ੍ਰੇਮ ਮੋਲ ਲੈ ਲਈਆ। ਹੁਣ ਇਹ ਆਯੁਸ਼ਮਾਨ ਖੁਰਾਨਾ ਅਤੇ ਸ਼ਰਵਰੀ ਵਾਘ ਦੀ ਫਿਲਮ ਆ ਰਹੀ ਹੈਗੀ ਆ, ਇਹ ਪ੍ਰੇਮ ਮੋਲ ਲੈ ਲਈਆ, ਉਹਦਾ ਇਹ ਟਾਈਟਲ ਟਰੈਕ ਹੈ। ਨਵੀਂ ਮੂਵੀ ਆ ਰਹੀ ਹੈ ਅਤੇ ਕੋਈ ਵੀ ਤੁਹਾਨੂੰ ਡਾਊਟ ਰਹਿਣਾ ਨਹੀਂ ਚਾਹੀਦਾ ਇਸ ਕਿਸਮ ਦੀਆਂ ਫਿਲਮਾਂ ਕੌਣ ਬਣਾਉਂਦਾ ਹੈਗਾ, ਪਤਾ ਹੀ ਇਹੀ ਆ। ਇਸ ਕਿਸਮ ਦੀਆਂ ਫਿਲਮਾਂ ਕੌਣ ਬਣਾ ਸਕਦਾ, ਪ੍ਰੇਮ ਰਤਨ ਧਨ ਪਾਇਓ, ਹਮ ਸਾਥ ਸਾਥ ਹੈ, ਫਲਾਣਾ ਧਿਮਕਾ, ਬੜਜਾਤੀਆ ਸਾਹਿਬ। ਸੋ ਸੂਰਜ ਬੜਜਾਤੀਆ ਦੀ ਇਹ ਅਗਲੀ ਫਿਲਮ ਆ ਰਹੀ ਹੈਗੀ, ਮੈਂ ਸੋਚਿਆ ਕਿ ਤੁਹਾਨੂੰ ਗਾਣਾ ਸੁਣਾਉਂਦੇ ਚੱਲੀਏ। ਰੇਡੀਓ ਹਾਂਜੀ 1674 AM 'ਤੇ ਉੱਤੇ ਪ੍ਰੋਗਰਾਮ, ਸੋਮਵਾਰ ਦਾ ਦਿਨ ਹੈਗਾ ਜੀ, ਅਤੇ ਪ੍ਰੋਗਰਾਮ ਕਿਹੜਾ ਅੱਜ, ਹਾਂ ਡੀਪ ਟਾਕ ਸ਼ੋਅ। ਡੀਪ ਟਾਕ ਸ਼ੋਅ ਦੇ ਵਿੱਚ ਅੱਜ ਦੇ ਦਿਨ ਸ਼ਾਮੀ 5 ਵਜੇ ਗੱਲਬਾਤ ਕਰਾਂਗੇ, ਜਦ ਤੱਕ ਕੁਛ ਨਵੇਂ ਨਵੇਂ ਗਾਣੇ ਸੁਣਦੇ ਰਹੋ ਤੁਸੀਂ, ਆ ਵੀ ਸੁਣ ਲਓ ਪੰਜਾਬੀ।

ਵੈਸੇ ਜਦੋਂ ਆਊਗੀ ਇਹ ਫਿਲਮ ਉਦੋਂ ਆਊਗੀ, ਆਪਾਂ ਉਦੋਂ ਹੀ ਗੱਲ ਕਰਾਂਗੇ। ਪਰ ਫਿਲਹਾਲ ਅੱਜ ਕੁਛ ਨਵੇਂ ਨਵੇਂ ਪੰਜਾਬੀ ਹਿੰਦੀ ਗਾਣੇ ਤੁਹਾਨੂੰ ਸੁਣਾ ਦਿੰਦੇ ਹਾਂ। ਪੀਆ ਜੀ ਤੋਂ ਯਾਦ ਆਇਆ ਇੱਕ ਹੋਰ ਗਾਣਾ, ਪੀਆ ਜੀ ਵਾਲਾ ਆਇਆ ਹੋਇਆ ਹੈਗਾ ਡਰਾਈਵ ਬੈਕ ਸ਼ੋਅ ਦੇ ਵਿੱਚ, ਬੈਕ ਟੂ ਬੈਕ।

ਦੁਨੀਆ ਬਦਲ ਜੂ ਪਰ ਇਸ ਸੁਦੇਸ਼ ਕੁਮਾਰੀ ਤੇ ਸੁਰਜੀਤ ਭੁੱਲਰ ਦਾ ਅੰਦਾਜ਼ ਨਹੀਂ ਬਦਲਣਾ ਹੈਗਾ। ਉਹੋ ਜਿਹੀ ਅੰਦਾਜ਼ ਦੇ ਗਾਣੇ ਆਉਂਦੇ ਹੈਗੇ ਨੇ, ਪਰ ਲੋਕਾਂ ਨੂੰ ਪਸੰਦ ਵੀ ਇਹੀ ਹੈ। ਮੈਨੂੰ ਲੱਗਦਾ ਕੋਈ ਹੋਰ ਸਟਾਈਲ ਦੇ ਕੱਢ ਵੀ ਨਹੀਂ ਸਕਦੇ, ਇਹ ਕੱਢ ਲੈਣਗੇ ਪਰ ਕਿਸੇ ਨੇ ਸੁਣਨਾ ਹੀ ਨਹੀਂ ਹੈਗੇ। ਐਨੀਵੇਸ ਬਾਕੀ ਜਿਹੜੇ ਕੱਢਦੇ ਨੇ ਉਹਨਾਂ ਤੋਂ ਕਿਹੜਾ ਸਟਾਈਲ ਬਦਲੇ ਜਾਂਦੇ ਨੇ, ਉਹਨਾਂ ਖਾਣ ਪੈਣੀ ਦਾ ਵੀ ਦੇਖ ਲੈਂਦੇ ਹਾਂ ਕਿਹੋ ਜਿਹਾ।

ਖਾਣ ਪੈਣੀ ਉਹੀ ਚੱਕਵੇਂ ਜਿਹੇ ਗਾਣੇ ਬਣਾ ਲਵੇ ਭਰਾਵਾ, ਸੈਡ ਸੂਡ ਸੌਂਗ ਜੇ ਐਡੇ ਚੱਲਦੇ ਵੀ ਨਹੀਂ ਹੈਗੇ ਤੇਰੇ, ਮਤਲਬ ਚੱਲਦੇ ਚੱਲ ਸਕਣਗੇ ਪਰ ਪਤਾ ਨਹੀਂ ਮੈਨੂੰ ਠੀਕ ਹੀ ਲੱਗਿਆ। ਚਲੋ ਐਨੀ ਵੇਜ਼, ਬੈਕ ਟੂ ਬੈਕ ਡਰਾਈਵ ਬੈਕ ਸ਼ੋਅ ਦੇ ਵਿੱਚ ਹੁਣ ਆਪਾਂ ਗੱਲਾਂ ਵੀ ਘੱਟ ਹੀ ਕਰਾਂਗੇ, ਤੁਸੀਂ ਬੈਕ ਟੂ ਬੈਕ ਗਾਣੇ ਸੁਣੋ ਤੁਸੀਂ ਰੇਡੀਓ, ਹਾਂਜੀ 1674 AM ਦੇ ਉੱਤੇ।

ਗੁਰੂ ਰੰਧਾਵਾ ਦਾ ਵੀ ਇੱਕ ਗਾਣਾ ਆਇਆ ਦੋ ਵਾਈਸ, ਮੈਨੂੰ ਲੱਗਦਾ ਹਿੰਦੀ, ਆਈ ਐਮ ਨੋਟ ਸ਼ੋਰ, ਪਰ ਹੁਣ ਆਹ ਕਾਪੀ ਗਾਣੇ ਨੂੰ ਕੀ ਸੁਣੀ ਜਾਣਾ ਹੈਗਾ। ਅਤੇ ਇਸ ਤੋਂ ਬਾਅਦ ਬ੍ਰੇਕ ਲਵਾਂਗੇ ਜੀ, ਦੋ ਤਿੰਨ ਗਾਣੇ ਬੈਕ ਟੂ ਬੈਕ, ਅਤੇ ਫਿਰ ਆਪਾਂ ਆਉਂਦੇ ਹਾਂ ਅਗਲਾ ਪ੍ਰੋਗਰਾਮ ਲੈ ਕੇ, ਡੀਪ ਟਾਕ ਸ਼ੋਅ, ਸਾਇੰਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ ਜੀ ਆਇਆਂ ਨੂੰ। ਵੈਲਕਮ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ। ਇੱਕ ਪੋਡਕਾਸਟ ਸੁਣ ਰਹੇ ਹੋ ਤਾਂ ਵੀ, ਨਵਾਂ ਐਪੀਸੋਡ ਰੇਡੀਓ 'ਤੇ ਲਾਈਵ ਸੁਣ ਰਹੇ ਹੈਗੇ ਹੋ ਤਾਂ ਵੀ ਤੁਹਾਡਾ ਧੰਨਵਾਦ, ਸ਼ੁਕਰੀਆ। ਬਹੁਤ ਜ਼ੇਰਾ ਨਵਾਜ਼ੀ ਇਸ ਸ਼ੋਅ ਨੂੰ ਸੁਣਦੇ ਹੋ, ਔਰ ਪੋਡਕਾਸਟ ਤੋਂ ਸਾਨੂੰ ਫੁੱਟਸਟੈਪਸ ਜਿਹੜੇ ਆਉਂਦੇ ਨੇ ਉਹ ਤੋਂ ਪਤਾ ਚੱਲ ਜਾਂਦਾ ਹੈਗਾ ਕਿ ਕਿਸ ਪਾਸੇ ਨੂੰ ਲੋਕ ਜ਼ਿਆਦਾ ਜਾ ਰਹੇ ਹੈਗੇ ਨੇ। ਸੋ ਨਹੀਂ ਤਾਂ ਫਿਰ ਗੱਲ ਹੀ ਕੀ ਸੀਗੀ। ਪਰ ਧੰਨਵਾਦ ਇਸ ਪੋਡਕਾਸਟ ਨੂੰ, ਇਸ ਸਪੈਸ਼ਲੀ ਇਨਫੋਰਮੇਸ਼ਨ ਵਾਲੇ ਸ਼ੋਅ ਜ਼ਿਆਦਾਤਰ ਇੰਨੇ ਲੰਬੇ ਟਿਕਦੇ ਨਹੀਂ ਹੁੰਦੇ, ਪਰ ਤੁਸੀਂ ਦੱਸਦੇ ਹੋ ਕਿ ਇਸ ਕਿਸਮ ਦੇ ਸ਼ੋਅ ਦੀ ਲੋੜ ਹੈਗੀ ਹੈ, ਔਰ ਸਿਆਣੇ ਹੁੰਦੇ ਆ ਪੰਜਾਬੀ। ਸੋ ਆਪਾਂ ਕਿੰਨੇ ਕੁ ਸਿਆਣੇ ਹੈਗੇ ਅੱਜ ਦੇ ਦਿਨ। ਅੱਜ ਕੁਛ ਸਰੀਰਕ ਬਣਤਰ ਦੀ, ਸਰੀਰਕ ਸੰਰਚਨਾ ਦੀ, ਬਾਡੀ ਸਟਰਕਚਰ ਦੀ, ਬਾਡੀ ਫਾਰਮੇਸ਼ਨ ਦੀ ਗੱਲ ਜਿਹੜੀ ਆ ਅੱਜ ਦੇ ਦਿਨ ਇਸ ਸਾਇੰਸ ਵਾਲੇ ਸ਼ੋਅ ਦੇ ਵਿੱਚ ਕਰਨੀ ਹੈ, ਪਰ ਬਗੈਰ ਕਿਸੇ ਦੇਰੀ ਤੋਂ। ਮੈਂ ਤਾਂ ਨਹੀਂ ਕਰ ਸਕਦਾ ਹੈਗਾ, ਕਰਦੇ ਤਾਂ ਗੱਲਾਂ ਡਾਕਟਰ ਸੰਦੀਪ ਕੌਰ ਨੇ ਸਾਡੇ ਨਾਲ ਇਸ ਵਕਤ ਫੋਨ ਲਾਈਨ 'ਤੇ ਮੌਜੂਦ ਹੈ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਨੇ ਜੀ? ਲਗਭਗ ਮੈਨੂੰ ਸ਼ਕਤੀਮਾਨ ਵਾਲੀ ਯਾਦ ਆ ਗਈ। ਜਦੋਂ ਅਸੀਂ ਸ਼ਕਤੀਮਾਨ ਦੇਖਦੇ ਹੁੰਦੇ ਸੀਗੇ ਤਾਂ ਉਹ 'ਚ ਕਹਿੰਦੇ ਸੀਗੇ ਪਾਂਚ ਤੱਤਵੋਂ ਸੇ ਬਣਾ ਹੈ ਸ਼ਕਤੀਮਾਨ, ਭੂਮੀ, ਵਾਯੂ, ਅਗਨੀ, ਜਲ, ਆਕਾਸ਼। ਤੁਹਾਡੇ ਪਤਾ ਨਹੀਂ ਯਾਦ ਹੈ ਕਿ ਨਹੀਂ, ਅਤੇ ਏਅਰ ਬੈਂਡਰ ਵੀ ਜਿਹੜੇ ਨੇ ਉਹ 'ਚ ਉਹ ਚਾਰ ਕਿਸਮ ਦੇ ਦਿਖਾਉਂਦੇ ਨੇ ਕਿ ਇੱਕ ਫਾਇਰ ਹੈ, ਇੱਕ ਅਰਥ ਹੈ, ਇੱਕ ਵਾਟਰ ਹੈ ਅਤੇ ਇੱਕ ਏਅਰ ਹੈ। ਅਤੇ ਇਹ ਚਾਰ ਕਿਸਮ ਦੇ ਏਅਰ ਬੈਂਡਰ ਹੈਗੇ ਨੇ, ਜਦੋਂ ਚਾਰੇ ਮਿਲ ਜਾਂਦੇ ਨੇ ਤਾਂ ਉਹ ਧਰਤੀ ਦਾ ਸਭ ਤੋਂ ਵੱਡਾ ਏਅਰ ਬੈਂਡਰ ਬਣਦਾ, ਅਤੇ ਫਿਰ ਉਹ ਧਰਤੀ ਦੇ ਉੱਤੇ ਜਿਹੜੀਆਂ ਮਾੜੀਆਂ ਤਾਕਤਾਂ ਨੇ ਉਹਨਾਂ ਨੂੰ ਕਿਵੇਂ ਖਤਮ ਕਰਨਾ। ਪਰ ਫਾਇਰ ਨੂੰ ਸਭ ਤੋਂ ਜ਼ਿਆਦਾ ਅਗਰੈਸਿਵ ਦੱਸਿਆ ਗਿਆ ਹੈਗਾ ਹੈ। ਮੈਂ ਇਹ ਸਾਰੀਆਂ ਗੱਲਾਂ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਜਿਹੜੀਆਂ ਡਰਾਮੇ ਨੇ ਜਾਂ ਫਿਲਮਾਂ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਬੜੀ ਉੱਭਰ ਕੇ ਆਉਂਦੀ ਹੈਗੀ ਹੈ ਕਿ ਸਰੀਰ ਇਹਨਾਂ ਤੱਤਾਂ ਦਾ ਬਣਿਆ ਹੋਇਆ ਹੈਗਾ। ਪਰ ਅਸੀਂ ਜਦੋਂ ਸੰਦੀਪ ਜੀ ਗੱਲ ਕਰਦੇ ਹਾਂ ਸਰੀਰਕ ਫਾਰਮੇਸ਼ਨ ਦੀ, ਹਿਊਮਨ ਬਾਡੀ ਦੀ, ਤਾਂ ਅਕਸਰ ਇਹ ਕਹਿ ਦਿੱਤਾ ਜਾਂਦਾ, ਜਿਵੇਂ ਕਹਿ ਨਹੀਂ ਦਿੱਤਾ ਜਾਂਦਾ ਬਲਕਿ ਆਪਾਂ ਵੀ ਆਪਣੇ ਐਪੀਸੋਡਸ ਦੇ ਵਿੱਚ ਸ਼ੁਰੂਆਤੀ ਦਿਨਾਂ ਦੇ ਵਿੱਚ ਸਪੇਸ ਦੀ ਗੱਲ ਜਦੋਂ ਕਰਨ ਲੱਗੇ ਕਿ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਰੋਸ਼ਨੀ ਸੀ, ਉਹ ਫਟਦੀ ਹੈ, ਫਿਰ ਯੂਨੀਵਰਸ ਬਣਦਾ ਹੈ, ਫਿਰ ਉਹਦੇ 'ਚੋਂ ਅਲੱਗ ਅਲੱਗ ਤਾਰੇ ਨਿਕਲਦੇ ਨੇ, ਅਲੱਗ ਅਲੱਗ ਗ੍ਰਹਿ ਨਿਕਲਦੇ ਨੇ, ਗ੍ਰਹਿ ਥੋੜ੍ਹੇ ਸੋਲਿਡ ਫਾਰਮੇਸ਼ਨ 'ਚ ਹੁੰਦੇ ਨੇ, ਸਟਾਰਸ ਥੋੜ੍ਹੇ ਜਿਹੇ, ਉਹਨਾਂ ਦੀ ਆਪਣੀ ਇੱਕ ਇੰਡੀਵਿਜੁਅਲਿਟੀ ਹੁੰਦੀ ਹੈ। ਅਤੇ ਫਿਰ ਆਪਾਂ ਅਕਸਰ ਪੁਰਾਣੀਆਂ ਕਹਾਣੀਆਂ ਦੇ ਵਿੱਚ ਵੀ ਕਹਿ ਦਿੰਦੇ ਹਾਂ ਕਿ ਜਿਵੇਂ ਉਹ ਕਵਿਤਾਵਾਂ ਵੀ ਪੜ੍ਹੀਆਂ ਨਾ ਕਿ ਜੋ ਬੰਦ ਉੱਤੇ ਜੋ ਵੀ ਮਰਦਾ ਫੁੱਲ ਬਣਦਾ ਜਾਂ ਤਾਰਾ, ਵੀ ਜਾਂ ਆਪਾਂ ਫਲਾਵਰਸ ਬਣ ਜਾਂਦੇ ਹਾਂ ਧਰਤੀ ਦੇ ਉੱਤੇ, ਖਾਦ ਬਣ ਜਾਂਦੇ, ਜਾਂ ਫਿਰ ਸਿਤਾਰੇ ਬਣ ਜਾਂਦੇ ਹਾਂ ਕਿਉਂਕਿ ਉੱਥੋਂ ਹੀ ਆਏ ਹਾਂ। ਸੋ ਕੀ ਅਸੀਂ ਆਸਮਾਨ ਦੇ ਵਿੱਚੋਂ ਆਏ ਹਾਂ, ਜਾਂ ਫਿਰ ਅਸੀਂ ਇਹਨਾਂ ਤੱਤਾਂ ਦੇ ਸੁਮੇਲ ਹੈਗੇ ਹਾਂ, ਜਾਂ ਕੀ ਹੈ ਬਾਡੀ ਸਟਰਕਚਰ ਦੇ ਬਾਰੇ, ਇਹ ਸਾਰੀਆਂ ਗੱਲਾਂ ਕਰਨੀਆਂ। ਪਰ ਪਹਿਲਾ ਸਵਾਲ ਹੀ ਮੇਰਾ ਇਹੀ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ?
1: ਹਾਂਜੀ ਬਿਲਕੁਲ, ਅਸੀਂ ਸਟਾਰਡਸਟ ਤੇ ਬਣਿਆ, ਬਟ ਇਸ ਚੀਜ਼ ਨੂੰ ਜਦੋਂ ਆਪਾਂ ਸਟਾਰਡਸਟ ਦੀ ਗੱਲ ਕਰਦੇ ਹਾਂ, ਆਪਾਂ ਪੋਡਕਾਸਟ ਚ ਆਪਣੀ ਵੀ ਗੱਲ ਕੀਤੀ ਸੀ ਲਾਈਫ ਓਰੀਜਨ ਦੀ, ਹੈ ਨਾ, ਉਸ ਟਾਈਮ ਅਸੀਂ ਸਾਰੀ ਗੱਲ ਕੀਤੀ ਸੀ। ਬਟ ਇਹਨੂੰ ਐਕਸਪਲੇਨ ਕਰਨ ਦੇ ਲਈ ਪਹਿਲਾਂ ਜਿਵੇਂ ਤੁਸੀਂ ਕਿਹਾ ਅਲੱਗ ਅਲੱਗ ਤੱਤਾਂ ਦੀ ਗੱਲ ਕੀਤੀ ਹੈ, ਉਹਨੂੰ ਜਾਣਨਾ ਜ਼ਰੂਰੀ ਹੈ ਕਿ ਸਾਡੀ ਬੋਡੀ ਦੇ ਵਿੱਚ ਕੀ ਹੁੰਦਾ ਨਾ, ਉਹਦੀ ਐਕਸਪਲੇਨੇਸ਼ਨ ਤੋਂ ਬਾਅਦ ਹੀ ਅਸੀਂ ਇਹ ਦੱਸ ਸਕਦੇ ਹਾਂ ਕਿ ਸਟਾਰ ਡਸਟ। ਔਰ ਇਸੇ ਤਰ੍ਹਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਵੀ ਉਹਨਾਂ ਸਟਾਰਸ ਤੋਂ ਹੀ ਬਣੇ ਆ ਜਿਹਨਾਂ ਤੋਂ ਜਿਹੜੇ ਆ ਡਾਇਨਾਸੋਰਸ ਬਣੇ ਸੀ, ਜਾਂ ਬਾਕੀ ਜਿਹੜੇ ਆ ਐਨੀਮਲਸ ਬਣੇ ਸੀ, ਜਾਂ ਅੱਜ ਦੇ ਜਿਹੜੇ ਪਲਾਂਟਸ ਔਰ ਐਨੀਮਲਸ ਬਣੇ ਆ। ਕੋਈ ਵੀ ਐਨੀਮਲ ਹੈਗਾ, ਕੋਈ ਵੀ ਜਿਹੜਾ ਤੁਸੀਂ ਟ੍ਰੀ ਦੇਖਦੇ ਆ, ਉਹਦੇ 'ਚ ਵੀ ਸੇਮ ਉਹੀ ਜਿਹੜੇ ਆ ਐਲੀਮੈਂਟਸ ਹੈਗੇ ਆ ਜਿਹੜੇ ਸਾਡੇ 'ਚ ਹੈਗੇ ਆ ਹਿਊਮਨਸ ਦੇ ਵਿੱਚ। ਔਰ ਤੁਹਾਨੂੰ ਪਤਾ ਕਿ ਹਿਊਮਨ ਬੋਡੀ ਕਿੰਨੀ ਕੰਪਲੈਕਸ ਆ, ਹੈ ਨਾ। ਇਸ ਟਾਈਮ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੇ ਨਾ ਮਤਲਬ ਸਾਨੂੰ ਨੋਟਿਸ ਨਾ ਹੁੰਦੇ ਹੋਏ ਵੀ ਸਾਡੀ ਬੋਡੀ ਕਿੰਨੇ ਕੰਮ ਕਰ ਰਹੀ ਆ, ਅਸੀਂ ਸਾਹ ਲੈ ਰਹੇ ਹਾਂ, ਸਾਡਾ ਫੂਡ ਡਾਇਜੈਸਟ ਹੋ ਰਿਹਾ ਹੈ, ਹੈ ਨਾ, ਔਰ ਬਹੁਤ ਸਾਰੇ ਹੋਰ ਜਿਹੜੀਆਂ ਰਿਐਕਸ਼ਨਸ ਹੋ ਰਹੀ, ਸਾਡਾ ਹਾਰਟ ਪੰਪ ਕਰ ਰਹੇ ਆ ਬਲੱਡ ਨੂੰ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਬੋਡੀ ਦੇ ਵਿੱਚ ਹੋ ਰਹੀਆਂ ਜਿਹਨਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਲੱਗਦਾ, ਹੈ ਨਾ। ਸੋ ਇੰਨੀਆਂ ਜਦੋਂ ਕੰਪਲੈਕਸ ਚੀਜ਼ਾਂ ਸਾਡੀ ਬੋਡੀ ਦੇ ਵਿੱਚ ਹੁੰਦੀਆਂ ਹੈਗੀਆਂ ਆ, ਉਹਨਾਂ ਦੇ ਹੋਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ। ਜਿਵੇਂ ਸਾਨੂੰ ਸਾਡੀ ਮਸਲ ਸੈਲਸ ਲਈ ਪ੍ਰੋਟੀਨ ਚਾਹੀਦਾ ਹਨਾ, ਉਹ ਸਾਡੀ ਮਸਲ ਜਿਹੜੀ ਵਧੀਆ ਬਣਾਉਂਦੀਆਂ, ਨਿਊਰੋਨਸ ਜਿਹੜੀ ਜਿਹਨਾਂ ਦੀ ਅਸੀਂ ਗੱਲ ਕੀਤੀ ਸੀ ਆਪਣੀ ਸਾਈਕੋਲੋਜੀ ਵਾਲੇ ਪੋਡਕਾਸਟ ਦੇ ਵਿੱਚ, ਉਹਨਾਂ ਦੀ ਵਜ੍ਹਾ ਨਾਲ ਸਾਡਾ ਬ੍ਰੇਨ ਕੰਮ ਕਰਦਾ, ਫੋਰਮੇਸ਼ਨ ਦਾ ਜਿਹੜਾ ਇਨਫੋਰਮੇਸ਼ਨ ਦਾ ਟ੍ਰਾਂਸਫਰ ਹੁੰਦਾ ਹੈ ਨਾ ਸਾਡੀ ਬੋਡੀ ਦੇ ਵਿੱਚ. ਉਸ ਤੋਂ ਇਲਾਵਾ ਲਿਵਰ ਸੈਲ ਸਾਡੇ ਜਿਹੜੇ ਅਲੱਗ ਕੰਮ ਕਰਦੇ ਆ, ਸਾਡੇ ਇਮਿਊਨ ਸੈਲਸ ਵੀ ਅਲੱਗ ਕੰਮ ਕਰਦੇ ਆ. ਸੋ ਇਹ ਸਾਰੇ ਜਿਹੜੇ ਇੰਨੀਆਂ ਸਾਰੀਆਂ ਪ੍ਰੋਸੈਸਿਸ ਦੇ ਹੋਣ ਦੇ ਲਈ ਬਹੁਤ ਸਾਰੇ ਜਿਹੜੇ ਐਲੀਮੈਂਟਸ ਦੀ ਲੋੜ ਹੁੰਦੀ ਆ, ਜਿਹਨਾਂ ਦੀ ਜਦੋਂ ਅਸੀਂ ਬਲੱਡ ਟੈਸਟ ਵੀ ਕਰਾਉਣ ਜਾਂਦੇ ਹਾਂ ਨਾ, ਸਾਨੂੰ ਪਤਾ ਸਾਨੂੰ ਡਾਕਟਰ ਕਦੇ ਕਹਿ ਦਿੰਦੇ ਕਿ ਉੱਥੇ ਤੁਹਾਡੇ ਮਤਲਬ ਕਿਸੇ ਦਾ ਆਇਰਨ ਘੱਟ ਹੋ ਗਿਆ ਜਾਂ ਕਿਸੇ ਦੇ ਵਿੱਚ ਹੋਰ ਕੋਈ ਜਿਹੜਾ ਮੈਗਨੀਸ਼ੀਅਮ ਘੱਟ ਹੋ ਗਿਆ, ਅਸੀਂ ਸਪਲੀਮੈਂਟਸ ਲੈਂਦੇ ਹਾਂ. ਸੋ ਇਹ ਸਾਰੇ ਜਿਹੜੇ ਐਲੀਮੈਂਟਸ ਜਿਹੜੇ ਸਾਡੀ ਬੋਡੀ ਦੇ ਵਿੱਚ ਮਿਲਦੇ ਆ, ਇਹ ਉਹੀ ਐਲੀਮੈਂਟਸ ਆ ਜਿਹੜੇ ਤੁਹਾਨੂੰ ਇੱਕ ਨੋਰਮਲ ਆਇਰਨ ਰੋਡ ਦੇ ਵਿੱਚ ਮਿਲਣੇ ਆ ਹਨਾ. ਜੇ ਆਇਰਨ ਜਿਹੜਾ ਸਾਡੀ ਬੋਡੀ ਦੇ ਵਿੱਚ ਮਿਲਦਾ, ਉਹੀ ਉਹਦੀ ਕੰਪੋਜੀਸ਼ਨ ਕੈਮੀਕਲ ਕੰਪੋਜੀਸ਼ਨ ਸੇਮ ਆ ਜਿਹੜੀ ਤੁਹਾਨੂੰ ਇੱਕ ਆਇਰਨ ਰੋਡ ਦੇ ਵਿੱਚ ਮਿਲੂਗੀ, ਜਿਹੜੀ ਸਾਡੇ ਚ ਮਿਲੂਗੀ ਉਹੀ ਸਾਨੂੰ ਇੱਕ ਪੇਪਰ ਦਾ ਜਿਹੜਾ ਪੀਸ ਆ ਉਹਦੇ ਚ ਮਿਲੂਗੀ. ਸੋ ਇਹ ਜਿਹੜੇ ਐਲੀਮੈਂਟਸ ਪੂਰੀ ਅਰਥ ਦੇ ਉੱਤੇ ਹੁਣ ਹੈਗੇ ਆ, ਜਿਹਦੀ ਵਜ੍ਹਾ ਨਾਲ ਲਾਈਫ ਜਿਹੜੀ ਸਾਡੀ ਜਿਹੜੀ ਹੋਈ ਆ, ਮਤਲਬ ਲਾਈਫ ਓਰੀਜੀਨੇਟ ਹੋਈ ਆ ਅਰਥ ਦੇ ਉੱਤੇ. ਇਹ ਆਏ ਕਿੱਥੋਂ? ਇਹ ਜਿਹੜੇ ਉਹਨਾਂ ਸਟਾਰਸ ਤੋਂ ਹੀ ਜਿਹੜੇ ਇਹ ਆਏ ਹੈਗੇ ਆ ਐਲੀਮੈਂਟ ਹਨਾ. ਤੇ ਇਹਨਾਂ ਦੇ ਵਿੱਚ ਮੇਨ ਐਲੀਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਕਾਰਬਨ, ਕਿਉਂਕਿ ਸਾਨੂੰ ਪਤਾ ਕਿ ਜਿਹੜੇ ਹਿਊਮਨ ਹੁੰਦੇ ਆ ਅਸੀਂ ਕਾਰਬਨ ਬੇਸਡ ਸਟਰਕਚਰ ਹੈਗੇ ਆ ਮੋਸਟਲੀ ਲਾਈਫ ਜਿਹੜੀ ਅਰਥ ਦੇ ਉੱਤੇ ਆ ਉਹ ਕਾਰਬਨ ਦੇ ਬੇਸਿਸ ਤੇ ਹੈਗੀ ਆ. ਇਹਦਾ ਮਤਲਬ ਹੈ ਕਿ ਜਿੱਦਾਂ ਸਾਨੂੰ ਪਤਾ ਜਿਹੜੇ ਸਾਡੇ ਪ੍ਰੋਟੀਨ ਸਾਡੀ ਬੋਡੀ ਦੇ ਵਿੱਚ ਹੁੰਦੇ ਆ ਹਨਾ, ਅਮਾਈਨੋ ਐਸਿਡਸ ਹੁੰਦੇ ਜਾਂ ਸਾਡਾ DNA ਆ, RNA ਆ, ਇਹ ਸਾਰੀਆਂ ਚੀਜ਼ਾਂ ਕਾਰਬਨ ਦੀਆਂ, ਇਹਦੇ ਵਿੱਚ ਕਾਰਬਨ ਦਾ ਹਿੱਸਾ ਹੁੰਦਾ. ਸ਼ੂਗਰ ਅਸੀਂ ਖਾਂਦੇ ਹਾਂ ਉਹਦੇ ਵਿੱਚ ਕਾਰਬਨ ਹੁੰਦਾ ਹੈ ਨਾ, ਕਾਰਬਨ ਦੇ ਬੌਂਡ ਹੁੰਦੇ ਆ, ਮਤਲਬ ਜਿਹੜੇ ਕੈਮੀਕਲ ਐਟਮਸ ਪੀਰੀਓਡਿਕ ਟੇਬਲਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਯਾਦ ਹੋਣਾ ਸਾਰਿਆਂ ਨੂੰ, ਜਦੋਂ ਕੈਮਿਸਟਰੀ ਕਲਾਸ ਦੇ ਵਿੱਚ ਪੜ੍ਹਦੇ ਸੀ ਪੀਰੀਓਡਿਕ ਟੇਬਲ ਹੈ ਨਾ, ਪਹਿਲਾਂ ਹਾਈਡਰੋਜਨ, ਹੀਲੀਅਮ, ਲੀਥੀਅਮ, ਫਿਰ ਅੱਗੇ ਅੱਗੇ ਜਿੱਦਾਂ ਜਿੱਦਾਂ ਐਟਮ ਨੰਬਰ ਵੱਧਦੇ ਜਾਂਦੇ ਆ ਉਦਾਂ ਉਦਾਂ ਜਿਹੜੇ ਕੈਮੀਕਲ ਵੀ ਜਿਹੜੇ ਵੱਧਦੇ ਜਾਂਦੇ ਆ, ਮਤਲਬ ਡਿਫਰੈਂਟ ਡਿਫਰੈਂਟ ਕੈਮੀਕਲ. ਇਹਨਾਂ ਦੇ ਵਿੱਚ ਜਿਹੜੇ ਬੇਸਿਕ ਜਿਹੜੇ ਕੈਮੀਕਲ ਜਾਂ ਐਲੀਮੈਂਟ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਉਹ ਚਾਰ ਹੈਗੇ ਆ, ਜਿਹਨਾਂ ਵਿੱਚ ਆਕਸੀਜਨ, ਕਾਰਬਨ, ਹਾਈਡਰੋਜਨ ਤੇ ਨਾਈਟ੍ਰੋਜਨ, ਇਹ ਚਾਰ ਬੇਸਿਕ ਐਲੀਮੈਂਟਸ ਆ ਜਿਹੜੇ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਆ. ਤੇ ਸਾਡੀ ਬੋਡੀ ਦਾ 96% ਜਿਹੜਾ ਬੋਡੀ ਮਾਸ ਦਾ ਜਿਹੜਾ ਹਿੱਸਾ ਹੈਗਾ, ਜੇ ਮੈਂ ਗੱਲ ਕਰਾਂ ਮਤਲਬ ਇੱਕ ਮੰਨ ਲਓ ਕਿ ਐਵਰੇਜ ਇੱਕ ਪਰਸਨ ਆ ਜਿਹਦਾ ਵੇਟ 80 kg ਵੇਟ ਆ, ਤੇ ਉਹਦੀ ਬੋਡੀ ਦੇ ਵਿੱਚ ਜਿਹੜਾ ਆਲਮੋਸਟ 43 kg ਜਿਹੜੀ ਆਕਸੀਜਨ ਜਿਹੜੀ ਹੋਊਗੀ, 16 kg ਜਿਹੜਾ ਕਾਰਬਨ ਹੋਏਗਾ ਉਹਦੀ ਬੋਡੀ ਦੇ ਵਿੱਚ, ਔਰ 7 kg ਜਿਹੜਾ ਅਰਾਊਂਡ ਹਾਈਡਰੋਜਨ ਉਹਦੀ ਬੋਡੀ ਚ ਹੋਗਾ, ਤੇ ਨਾਈਟ੍ਰੋਜਨ ਆਲਮੋਸਟ 2 kg ਜਿਹੜਾ ਨਾਈਟ੍ਰੋਜਨ ਹੋਗਾ. ਤੇ ਇੱਕ ਐਵਰੇਜ 80 kg ਦੇ ਪਰਸਨ ਦੀ ਵੇਟ ਵਾਲੇ ਦੀ ਗੱਲ ਕਰਦੇ ਹਾਂ ਆਪਾਂ. ਤੇ ਜਿਹੜੇ ਚਾਰ ਐਲੀਮੈਂਟ ਹੈਗੇ ਆ ਇਹ ਬੇਸਿਕ ਪਾਰਟ ਬਣਾਉਂਦੇ, ਔਰ ਸਾਨੂੰ ਇਹ ਵੀ ਪਤਾ ਕਿ ਸਾਡੀ ਬੋਡੀ ਜਿਹੜੀ ਆ ਉਹ ਮੋਸਟਲੀ ਜਿਹੜਾ ਉਹਦਾ ਪਾਰਟ ਵਾਟਰ ਦੇ ਨਾਲ ਬਣਿਆ ਹਨਾ. ਅਸੀਂ ਕਹਿੰਦੇ ਹਾਂ ਕਿ ਸਾਡੀ ਬੋਡੀ ਜ਼ਿਆਦਾਤਰ 70% ਜਿਹੜਾ 60-70% ਦੇ ਵਿਚਕਾਰ ਜਿਹੜਾ ਵਾਟਰ ਹੈਗਾ. ਸੋ ਜਿਹੜਾ ਵਾਟਰ ਦੀ ਜਦੋਂ ਅਸੀਂ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਕਿ ਵਾਟਰ ਜਿਹੜਾ ਹਾਈਡਰੋਜਨ ਤੇ ਆਕਸੀਜਨ ਨੂੰ ਮਿਲ ਕੇ ਬਣਦਾ ਹੈ, ਇਸੇ ਲਈ ਹਾਈਡਰੋਜਨ ਐਂਡ ਆਕਸੀਜਨ ਜਿਹੜੇ ਆ ਉਹ ਜਿਹੜੇ ਮੇਨ ਇਹਨਾਂ ਚਾਰ ਇੰਗਰੀਡੀਐਂਟਸ ਤੋਂ ਵਿੱਚ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ. ਉਸ ਤੋਂ ਇਲਾਵਾ ਕਾਰਬਨ ਤਾਂ ਜਿਵੇਂ ਮੈਂ ਦੱਸਿਆ ਹੀ ਆ ਕਿ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਮੋਸਟਲੀ ਕਾਰਬਨ ਹੁੰਦਾ ਹੈ, ਔਰ ਇਸੇ ਲਈ ਅਸੀਂ ਕਾਰਬਨ ਬੇਸਡ ਸਟਰਕਚਰਸ ਹੈਗੀਆਂ. ਸੋ ਇਹ ਜਿਹੜੇ ਚਾਰ ਮੇਨ ਐਲੀਮੈਂਟ ਜਿਹੜੀ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ. ਉਸ ਤੋਂ ਇਲਾਵਾ ਜਿਹੜੇ ਕੁਛ ਇਸੈਂਸ਼ੀਅਲ ਹੋਰ ਐਲੀਮੈਂਟਸ ਹੁੰਦੇ ਜਿਹੜੇ ਘੱਟ ਅਮਾਊਂਟ ਦੇ ਵਿੱਚ ਪਾਏ ਜਾਂਦੇ ਆ ਇਹਨਾਂ ਦੇ ਕੰਪੈਰੇਟਿਵਲੀ, ਬਟ ਉਹ ਬਹੁਤ ਜ਼ਿਆਦਾ ਜਿਹੜੇ ਇੰਪੋਰਟੈਂਟ ਹੁੰਦੇ ਆ ਸਾਡੀ ਬੋਡੀ ਦੇ ਲਈ ਹਨਾ, ਜਿਵੇਂ ਕੈਲਸ਼ੀਅਮ ਹੋ ਗਿਆ, ਫੋਸਫੋਰਸ ਹੋ ਗਿਆ, ਪੋਟੈਸ਼ੀਅਮ, ਸਲਫਰ ਹੋ ਗਿਆ, ਜਾਂ ਡਿਫਰੈਂਟ ਡਿਫਰੈਂਟ ਜਿਹੜੇ ਹੋਰ ਹੈਗੇ, ਸੋਡੀਅਮ, ਮੈਗਨੀਸ਼ੀਅਮ ਹੋ ਗਿਆ, ਜਾਂ ਆਇਰਨ ਜਿਹੜਾ ਹੈਗਾ ਹੀ ਆ ਸਾਡਾ ਹਨਾ. ਇਹ ਸਾਰੇ ਜਿਹੜੇ ਇਹਨਾਂ ਦੇ ਅਲੱਗ ਅਲੱਗ ਜਿਹੜੇ ਕੰਮ ਹੈਗੇ, ਜਿਵੇਂ ਸਾਡੀ ਬੋਨਸ ਜਿਹੜੀਆਂ ਸਟਰੋਂਗ ਸਾਡੀਆਂ ਬੋਨਸ ਆ, ਸਾਨੂੰ ਪਤਾ ਕੈਲਸ਼ੀਅਮ ਦੀ ਵਜ੍ਹਾ ਨਾਲ ਹੈਗੀਆਂ ਹਨਾ, ਉਹਦੇ ਲਈ ਸਾਨੂੰ ਕੈਲਸ਼ੀਅਮ ਐਲੀਮੈਂਟ ਚਾਹੀਦਾ ਹੈਗਾ, ਜਾਂ ਹੈਲਦੀ ਮਸਲਸ ਦੇ ਲਈ ਸਾਨੂੰ ਪੋਟੈਸ਼ੀਅਮ ਜਾਂ ਮੈਗਨੀਸ਼ੀਅਮ ਚਾਹੀਦਾ ਹੈਗਾ, ਹੈਲਦੀ ਹਾਰਟ ਦੇ ਲਈ ਸਾਨੂੰ ਪੋਟੈਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਚਾਹੀਦਾ ਆ, ਤੇ ਮਾਇੰਡ ਕਲੀਅਰ ਕਰਨ ਦੇ ਲਈ ਸਾਨੂੰ ਮੈਗਨੀਸ਼ੀਅਮ ਐਪਰੋਪਰੀਏਟ ਅਮਾਊਂਟ ਦੇ ਵਿੱਚ ਚਾਹੀਦਾ ਹਨਾ, ਕੋਈ ਵੀ ਘੱਟ ਜਾਂ ਵੱਧ ਅਮਾਊਂਟ ਜਿਹੜਾ ਸਾਡੀ ਬੋਡੀ ਨੂੰ ਹਾਰਮ ਕਰਦਾ. ਸੋ ਇਹ ਜਿਹੜੇ ਉਹ ਵਾਲੇ ਕੁਛ ਐਲੀਮੈਂਟ ਹੈਗੇ ਆ ਜਿਹੜੇ ਘੱਟ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੁੰਦੇ ਹੈਗੇ ਆ ਕੰਪੈਰੇਟਿਵਲੀ ਚਾਰ. ਸੋ ਮੇਜਰ ਜਿਹੜੇ ਚਾਰ ਐਲੀਮੈਂਟ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਉਸ ਤੋਂ ਬਾਅਦ ਜਿਹੜੇ ਆ ਉਹਦੇ ਤੋਂ ਘੱਟ ਅਮਾਊਂਟ ਦੇ ਵਿੱਚ ਜਿਹੜੇ ਬਾਕੀ ਅਸੀਂ ਸੁਣਦੇ ਹੈਗੇ ਆ ਆਇਰਨ, ਮੈਗਨੀਸ਼ੀਅਮ ਵਗੈਰਾ, ਉਹ ਸਾਰੇ ਮਿਲਦੇ ਆ. ਤੇ ਉਸ ਤੋਂ ਵੀ ਘੱਟ ਅਮਾਊਂਟ ਦੇ ਵਿੱਚ ਜਿਹੜੇ ਆ ਬਹੁਤ ਮਤਲਬ 1 mg ਤੋਂ ਵੀ ਘੱਟ ਅਮਾਊਂਟ ਦੇ ਵਿੱਚ ਮਿਲਦੇ ਆ, ਜ਼ਿੰਕ, ਕਾਪਰ ਵਗੈਰਾ ਹੋ ਗਿਆ, ਜਾਂ ਹੋਰ ਕੁਛ ਹੈਗੇ ਆ ਜਿਹੜੇ ਸਿਲੇਨੀਅਮ, ਕੋਬਾਲਟ ਹੋ ਗਿਆ, ਮਤਲਬ ਕੁਛ ਹੋਰ ਐਲੀਮੈਂਟਸ ਹੈਗੇ ਆ. ਤੇ ਇਹ ਸਾਰੇ ਐਲੀਮੈਂਟਸ ਜਿਹੜੇ ਆ ਮਿਲ ਕੇ ਸਾਡੀ ਬੋਡੀ ਦਾ ਜਿਹੜਾ ਡਿਫਰੈਂਟ ਡਿਫਰੈਂਟ ਜਿਹੜੀ ਪਰਸੈਂਟੇਜ ਮੈਂ ਦੱਸੀ ਹੈ ਕਿ ਇੰਨਾ ਇੱਕ 80 kg ਪਰਸਨ ਦੇ ਵਿੱਚ ਜਿਹੜਾ ਇੰਨਾ ਹੁੰਦਾ ਆ। ਸੋ ਇਹ ਅਗਰ ਐਲੀਮੈਂਟ ਨਹੀਂ ਹੋ ਗਏ ਸਾਡੀ ਬਾਡੀ ਦੇ ਵਿੱਚ ਤਾਂ ਹਿਊਮਨ ਬਾਡੀ ਜਿਹੜੀ ਆ ਉਹ ਆਪਣੇ ਜਿਹੜੇ ਪ੍ਰੋਪਰ ਫੰਕਸ਼ਨ ਜਿਹੜੇ ਕਰਦੇ ਹਾਂ ਅਸੀਂ, ਸਾਡੇ ਰੈਸਪੀਰੇਟਰੀ ਸਿਸਟਮ ਹੋ ਗਿਆ, ਡਾਇਜੈਸਟਿਵ ਸਿਸਟਮ ਹੋ ਗਿਆ, ਹਨਾ, ਸਾਡਾ ਜਿਹੜਾ ਨਰਵਸ ਸਿਸਟਮ ਹੋ ਗਿਆ, ਤੇ ਇਹ ਕੰਮ ਨਹੀਂ ਕਰ ਸਕਣਗੇ ਜੇ ਪ੍ਰੋਪਰ ਨਹੀਂ ਜਿਹੜੇ ਐਲੀਮੈਂਟਸ ਪ੍ਰੋਪਰ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੋਊਗੇ।
0: ਰਾਈਟ ਰਾਈਟ, ਹਾਂਜੀ। ਇਹਦੇ ਚ ਫਿਰ ਮਤਲਬ ਮੈਂ ਤਾਂ ਉਹ ਥੋੜੀ ਕ੍ਰੀਏਟਿਵ ਜਿਹਾ ਸੋਚਿਆ ਸੀਗਾ ਕਿ ਇੱਦਾਂ ਜਿਵੇਂ ਫਿਲਮਾਂ ਡਰਾਮਿਆਂ ਦੇ ਵਿੱਚ ਹੁੰਦਾ ਹੈ, ਧਰਤੀ, ਵਾਯੂ, ਅਗਨੀ, ਉਹ ਐਲੀਮੈਂਟਸ ਜਾਂ ਕੋਈ ਮਤਲਬ ਆਹ ਜਿਹੜੇ ਬੇਸਿਕ ਐਲੀਮੈਂਟਸ ਤੁਸੀਂ ਦੱਸਿਆ, ਦਿਸ ਇਜ ਦੈਟਸ ਇਟ, ਇਹੀ ਹੈ, ਕੁਛ ਹੋਰ ਦਿਆ ਅਦਰ ਐਲੀਮੈਂਟਸ, ਕਿ ਜਾਂ ਉਹ ਸਿਰਫ ਕਾਲਪਨਿਕ ਨੇ, ਇਮੈਜਿਨਰੀ ਨੇ?
1: ਨਹੀਂ, ਉਹੀ ਮੈਂ ਕਹਿ ਰਹੀ ਜਿੱਦਾਂ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਜਿੱਦਾਂ ਸ਼ਕਤੀਮਾਨ ਦੀ ਵੀ ਤੁਸੀਂ ਗੱਲ ਕੀਤੀ, ਉਹਦੇ ਚ ਆਪਾਂ ਸੁਣਦੇ ਸੀ ਹਨਾ ਕਿ ਬਾਡੀ ਦੇ ਵਿੱਚ ਕੀ ਜਿਹੜੀ ਅਸੀਂ ਮਤਲਬ ਧਰਤੀ ਤੋਂ ਜਿੱਦਾਂ ਤੁਸੀਂ ਕਿਹਾ ਹਵਾ ਤੋਂ ਆ ਜਾਂ ਫਿਰ ਅੱਗ ਤੋਂ ਆ, ਹਨਾ। ਸੋ ਜਦੋਂ ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਐਗਰੀਕਲਚਰ ਜਦੋਂ ਆਪਾਂ ਕਰਦੇ ਹਾਂ ਅਸੀਂ ਜਿਹੜਾ ਖਾਦਾਂ ਜਿਹੜੀਆਂ ਪਾਉਂਦੇ ਹਾਂ ਉਹਨਾਂ ਦੇ ਵਿੱਚ ਪੋਟਾਸ਼ੀਅਮ ਵਗੈਰਾ ਹੁੰਦਾ, ਹਨਾ। ਸੋ ਇਹੀ ਮੇਰਾ ਜਿਹੜਾ ਇਹਦਾ ਮਤਲਬ ਹੈ ਕਿ ਜਿਹੜੇ ਐਲੀਮੈਂਟ ਤੁਹਾਨੂੰ ਬਾਡੀ ਦੇ ਵਿੱਚ ਚਾਹੀਦੇ ਆ ਉਹੀ ਕੈਮੀਕਲ ਕੰਪੋਜੀਸ਼ਨ ਸਾਡੀ ਸੋਇਲ ਦੇ ਵਿੱਚ ਵੀ ਉਹੀ ਐਲੀਮੈਂਟਸ ਪ੍ਰੈਜੈਂਟ ਹੁੰਦੇ ਆ। ਅਮਾਊਂਟ ਚੇਂਜ ਹੋ ਜਾਂਦਾ ਹੈ, ਡਿਫਰੈਂਟ ਲੈਸ ਔਰ ਮੋਰ ਹੁੰਦਾ, ਬਟ ਸੇਮ ਹੀ ਤੁਹਾਨੂੰ ਇਹੀ ਗੈਸਿਸ ਸਾਨੂੰ ਜਿਹੜੀਆਂ ਐਟਮੋਸਫੇਅਰ ਦੇ ਵਿੱਚ ਮਿਲਦੀਆਂ, ਜਦੋਂ ਅਸੀਂ ਗੱਲ ਕਰਦੇ ਕਿ ਨਾਈਟ੍ਰੋਜਨ ਮਿਲਦਾ ਹੈ, ਕਾਰਬਨ ਜਿਹੜੀ ਆ ਆਕਸੀਜਨ ਮਿਲਦੀ ਹਨ, ਕਾਰਬਨ ਡਾਈਆਕਸਾਈਡ ਮਿਲਦੀ ਆ। ਸੋ ਇਹ ਸਾਰੇ ਜਿਹੜੇ ਆ ਇੰਨਾ ਹੀ ਜਿਹੜੇ ਬੇਸਿਕ ਕੰਪੋਨੈਂਟ ਪੀਰੀਓਡਿਕ ਟੇਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ, ਕਾਰਬਨ, ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਇਹ ਜਿਹੜੇ ਬੇਸਿਕ ਜਿਹੜੇ ਐਟਮ ਹੈਗੇ ਆ, ਜਦੋਂ ਇਹਨਾਂ ਦੇ ਇੱਕ ਦੋ ਜਾਂ ਤਿੰਨ ਜਿੰਨੇ ਵੀ ਐਟਮ ਜਿਹੜੇ ਮਿਲ ਕੇ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਐਲੀਮੈਂਟ ਹੋਰ ਬਣਾ ਦਿੰਦੇ ਆ, ਡਿਫਰੈਂਟ ਤਰ੍ਹਾਂ ਦੀ ਗੈਸਿਸ ਬਣਾ ਦਿੰਦੇ ਆ ਜਾਂ ਹੋਰ ਜਿਹੜਾ ਪ੍ਰੋਡਕਟ ਬਣਾ ਦਿੰਦੇ ਆ। ਸੋ ਘੁੰਮ ਘੁਮਾ ਕੇ ਪੂਰੇ ਐਟਮੋਸਫੇਅਰ ਜਿਹੜੇ ਅਸੀਂ ਪੀਰੀਓਡਿਕ ਟੇਬਲ ਦੇ ਵਿੱਚ 114 ਐਲੀਮੈਂਟ ਪੜ੍ਹਦੇ ਆ, ਉਹ ਸਾਰੇ ਐਲੀਮੈਂਟ ਹੀ ਪੂਰੇ ਅਰਥ ਦੇ ਵਿੱਚ, ਪੂਰੇ ਯੂਨੀਵਰਸ ਦੇ ਵਿੱਚ ਸਾਨੂੰ ਉਹੀ ਐਲੀਮੈਂਟਸ ਮਿਲਣਗੇ, ਹਾਂਜੀ, ਪਰ ਉਹਨਾਂ ਦੀ ਕੰਪੋਜੀਸ਼ਨ, ਉਹ ਕਿਵੇਂ ਰਿਐਕਟ ਕਰ ਰਹੇ ਇੱਕ ਦੂਜੇ ਨਾਲ, ਉਹ ਡਿਫਰੈਂਟ ਹੋ ਜਾਂਦੀ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਡਿਫਰੈਂਟ ਲਾਈਫ ਫਾਰਮਸ ਦੇਖਦੀ ਆ, ਚਾਹੇ ਹਿਊਮਨਸ ਆ ਗਏ, ਚਾਹੇ ਜਿਹੜੇ ਆ ਜਿਹੜੇ ਡਾਇਨਾਸੌਰ ਸੀਗੇ ਉਹ ਹੋ ਗਏ, ਹਨਾ। ਔਰ ਜਦੋਂ ਅਸੀਂ ਐਟਮਸ ਦੀ ਗੱਲ ਕਰਦੇ ਹਾਂ, ਸਾਡੀ ਜਿਹੜੀ ਇਹ ਜਿਹੜੇ ਕਾਰਬਨ, ਹਾਈਡਰੋਜਨ ਜਾਂ ਆਕਸੀਜਨ ਹੈਗੇ ਆ, ਡਿਫਰੈਂਟ ਡਿਫਰੈਂਟ ਐਟਮਸ ਹੀ ਹੁੰਦੇ ਆ, ਹਨਾ। ਔਰ ਜਦੋਂ ਅਸੀਂ ਹਿਊਮਨ ਬਾਡੀ ਦੀ ਗੱਲ ਕਰਦੇ ਤਾਂ ਸਾਡੀ ਬਾਡੀ ਦੇ ਵਿੱਚ 7 billion billion billion, ਮਤਲਬ 3 billion ਤੁਸੀਂ ਲਾ ਲਓ, ਇੰਨੇ ਜਿਹੜੇ ਐਟਮ ਸਾਡੀ ਬਾਡੀ ਦੇ ਪ੍ਰੈਜੈਂਟ ਹੁੰਦੇ ਆ, ਹਾਂਜੀ। ਤੇ ਜਿਹੜੀ ਅੱਜ ਤੱਕ ਜਿੰਨੇ ਹਿਊਮਨਸ ਪੂਰੇ ਵਰਲਡ ਦੇ ਵਿੱਚ ਹੋਏ ਆ, ਉਹਦੇ ਤੋਂ 1% ਇੱਕ ਹਿਊਮਨ ਬਾਡੀ ਦੇ ਜਿਹੜੇ ਆ 1 lakh ਗੁਣਾ ਜ਼ਿਆਦਾ ਮਤਲਬ ਸੈਲ ਐਟਮਸ ਹੁੰਦੇ ਆ ਇੱਕ ਬਾਡੀ ਦੇ ਵਿੱਚ, ਹਿਊਮਨ ਬਾਡੀ ਦੇ ਵਿੱਚ, ਹਨਾ। ਤੇ ਮਤਲਬ ਇੰਨਾ ਜ਼ਿਆਦਾ ਨੰਬਰ ਹੁੰਦਾ ਹੈ, ਤੇ ਇਹਦਾ ਮਤਲਬ ਇਹ ਕਿ ਜਿਹੜੇ ਅੱਜ ਐਲੀਮੈਂਟ ਸਾਡੀ ਬਾਡੀ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਜਦੋਂ ਅਸੀਂ ਮਰ ਜਾਂਦੇ ਹਾਂ ਉਹ ਵਾਪਸ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਉਹ ਚਲੇ ਜਾਂਦਾ, ਹਨਾ, ਜਾਂ ਸੋਇਲ ਦੇ ਵਿੱਚ ਚਲੇ ਜਾਂਦੀਆਂ ਉਹ ਚੀਜ਼ਾਂ। ਤੋ ਇਹਦਾ ਮਤਲਬ ਇਹ ਹੈ ਕਿ ਉਹ ਯੂਨੀਵਰਸ ਦੇ ਵਿੱਚ ਇੱਦਾਂ ਹੀ ਪ੍ਰੈਜੈਂਟ ਆ, ਹਜੇ ਵੀ ਉਹੀ ਅਮਾਊਂਟ ਜਿਹੜਾ ਘੁੰਮ ਰਿਹਾ, ਇੱਕ ਚੀਜ਼ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਉਹ ਚਲੇ ਜਾਂਦਾ ਹੈ। ਸੋ ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਜਿਹੜੇ ਡਾਇਨਾਸੋਰਸ ਦੇ ਵਿੱਚ ਜਿਹੜੇ ਐਟਮਸ ਜਾਂ ਐਲੀਮੈਂਟ ਸਾਨੂੰ ਮਿਲਦੇ ਸੀ, ਹੋ ਸਕਦਾ ਉਹ ਅੱਜ ਕਿਸੇ ਪਲਾਂਟ ਦੇ ਵਿੱਚ ਹੋਣ, ਜਾਂ ਹੋ ਸਕਦਾ ਉਹ ਕਿਸੇ ਹਿਊਮਨ ਦੇ ਜਿਹੜਾ ਬੋਡੀ ਦੇ ਵਿੱਚ ਉਹ ਐਲੀਮੈਂਟ ਘੁੰਮ ਰਹੇ ਹੋਣ। ਸੇਮ ਚੀਜ਼ ਪਾਣੀ ਦੇ ਨਾਲ ਹੁੰਦੀ ਆ ਕਿ ਜਿਹੜਾ ਪਾਣੀ ਪਹਿਲਾਂ ਪ੍ਰੈਜੈਂਟ, ਅੱਜ ਤੱਕ ਪ੍ਰੈਜੈਂਟ ਸੀਗਾ, ਉਹ ਪ੍ਰੈਜੈਂਟ ਉੱਥੇ ਹੀ ਆ ਪਾਣੀ, ਉਹਦੀ ਜਿਹੜੀ ਫਾਰਮ ਚੇਂਜ ਹੋ ਸਕਦੀ ਆ, ਉਹ ਫਰੈਸ਼ ਵਾਟਰ ਹੋ ਸਕਦਾ, ਉਹ ਓਸ਼ੀਅਨਿਕ ਵਾਟਰ ਹੋ ਸਕਦਾ, ਬਟ ਅਮਾਊਂਟ ਜਿਹੜਾ ਉਹਦਾ ਸਟਿਲ ਪ੍ਰੈਜੈਂਟ ਆ ਉਨਾ ਹੀ ਜਿਹੜਾ ਇਹਨਾਂ ਐਲੀਮੈਂਟਸ।
0: ਸੌਖੇ ਸ਼ਬਦਾਂ ਦੇ ਵਿੱਚ ਦੱਸਾਂ ਤੇ ਜਿਹੜੀ ਆਪਾਂ ਗੱਲ ਕਹਿ ਦਿੰਦੇ ਹਾਂ ਕਿ ਮਰਨ ਤੋਂ ਬਾਅਦ ਰੂਹ ਇੱਥੇ ਰਹਿ ਜਾਂਦੀ ਹੈ, ਸਰੀਰ ਚਲਾ ਜਾਂਦਾ, ਇਹੋ ਜਿਹੀ ਕੋਈ ਗੱਲ ਨਹੀਂ, ਇਹ ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ, ਇਹਦੇ 'ਤੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਬੇਸਿਕਲੀ ਜਿਹੜੇ ਸਰੀਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਿਲੀਅਨਸ ਆਫ ਬਿਲੀਅਨਸ ਐਟਮਸ ਦਾ, ਐਲੀਮੈਂਟਸ ਦਾ ਬਣ ਕੇ ਇਹ ਜਿਹੜਾ ਹੈਗਾ ਬਣਿਆ ਹੋਇਆ ਸਰੀਰ ਹੈਗਾ, ਅਤੇ ਜਦੋਂ ਸਰੀਰ ਜਿਹਨੂੰ ਆਪਾਂ ਨਸ਼ਵਰ ਕਹਿ ਦਿੰਦੇ ਹੈਗੇ ਹਾਂ ਕਿ ਇਹ ਖਤਮ ਹੋ ਜਾਂਦਾ, ਨਾਸ਼ਵਾਨ ਹੈ, ਖਤਮ ਹੈ, ਇਹ ਨਾਸ਼ਵਾਨ ਟੈਕਨੀਕਲੀ ਨਹੀਂ ਹੈਗਾ। ਸੋ ਫਿਰ ਵੀ ਸਰੀਰ ਦੇ ਕੁਛ ਨਾ ਕੁਛ ਕਣ ਜਿਹੜੇ ਹੈਗੇ ਨੇ ਸਾਡੀ ਬਾਡੀ ਲਈ ਸਟਰਕਚਰ ਦੇ, ਉਹ ਕਿਤੇ ਨਾ ਕਿਤੇ ਇਸ ਯੂਨੀਵਰਸ ਤਾਂ ਹੈਗੇ ਨੇ, ਕਿਤੇ ਹੋਰ ਨਾ ਹੋਣ ਇਸ ਯੂਨੀਵਰਸ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਤਾਂ ਉਹ ਰਹਿ ਹੀ ਜਾਂਦੇ ਹੈਗੇ ਨੇ, ਔਰ ਉਹ ਟ੍ਰਾਂਸਫਰ ਹੁੰਦੇ ਰਹਿੰਦੇ ਹੈਗੇ ਨੇ ਇੱਕ ਬਾਡੀ ਤੋਂ ਦੂਸਰੀ ਐਟੋਮਿਕ ਬਾਡੀ ਦੇ ਵਿੱਚ, ਦੂਸਰੀ ਤੋਂ ਤੀਸਰੀ ਦੇ ਵਿੱਚ। ਇਸ ਦੈਟ ਦੈਟਸ ਇਹੀ ਆਪਾਂ ਗੱਲ ਕਹਿਣਾ ਚਾਹੁੰਦੇ ਹਾਂ, ਸੰਦੀਪ ਜੀ?
1: ਹਾਂਜੀ,
0: ਠੀਕ ਹੈ। ਤੇ ਫਿਰ ਤੁਸੀਂ ਵਿੱਚ ਜੇ ਇੱਕ ਉਹਦੀ DNA RNA ਦੀ ਗੱਲ ਕੀਤੀ ਸੀਗੀ, ਉਹ ਕੀ ਚੀਜ਼ ਹੈਗਾ ਫਿਰ DNA RNAs ਕੀ ਹੈਗੇ ਨੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੈਨੇਟਿਕਲੀ ਜਿਹੜੀਆਂ ਚੀਜ਼ਾਂ ਨੇ ਉਹ ਮੈਚ ਕਰ ਜਾਂਦੀਆਂ ਨੇ, ਇੱਕ ਲੈਗੇਸੀ ਦੀਆਂ, ਇੱਕ ਜਨਰੇਸ਼ਨ ਦੀਆਂ, ਵੀ ਆਹ ਤੁਹਾਡਾ ਖਾਨਦਾਨ ਹੈ, ਇਹਨਾਂ ਦਾ DNA, ਉਹ ਫਿਰ ਯੂਨੀਵਰਸ ਭਾਲ ਲੈਂਦਾ ਆਪਣੇ ਆਪ ਵੀ ਆਹ ਫਲਾਣਿਆਂ ਦੇ ਐਟਮਸ ਹੈਗੇ ਨੇ, ਇਹਨੂੰ ਇਹਨਾਂ ਦੀ ਫੈਮਿਲੀ ਦੇ ਵਿੱਚ ਭੇਜਣਾ ਹੈਗਾ। ਮਤਲਬ ਕੁਐਸਚਨ ਥੋੜ੍ਹਾ ਜਿਹਾ ਸੁਣਨ ਦੇ ਵਿੱਚ ਬੜਾ ਸਾਦਾ ਜਿਹਾ ਹੈਗਾ, ਬਟ ਮੈਨੂੰ ਪਤਾ ਇਹਦਾ ਤੁਸੀਂ ਟੈਕਨੀਕਲ ਆਨਸਰ ਦੇਣਾ, ਬਟ ਵਟ ਇਜ਼ ਡੀ ਐੱਨ ਏ, ਆਰ ਐੱਨ ਏ, ਆਹ ਪ੍ਰੋਟੋਨ ਵਗੈਰਾ, ਇਹ ਜੋ ਚੀਜ਼ਾਂ ਦੱਸੀਆਂ ਨੇ, ਇਹ ਕਿੱਥੇ ਖੜ੍ਹਦੇ ਨੇ, ਵੇਅਰ ਡੂ ਦੇ ਸਟੈਂਡ ਇਨ ਦਿਸ ਆਹ ਐਟੋਮਿਕ ਸਟਰਕਚਰ ਦੇ ਵਿੱਚ।
1: ਹਾਂਜੀ, ਡੀ ਐਟੋਨ ਜਿਹੜੇ ਐਟਮਸ ਆਪਾਂ ਦੱਸੇ, ਜਦੋਂ ਡੀ ਐੱਨ ਏ ਦੀ ਗੱਲ ਕਰਦੇ ਹਾਂ ਅਸੀਂ ਮੋਸਟਲੀ ਆਪਾਂ ਸੁਣਦੇ ਹਾਂ ਨਾ ਕਿ ਇੱਕ ਜਿਹੜਾ ਹਿਊਮਨ ਬੀਂਗ ਹੈਗਾ, ਕਿਸੇ ਵੀ ਹਿਊਮਨ ਬੀਂਗ ਦਾ ਡੀ ਐੱਨ ਏ ਜਿਹੜਾ ਉਹ ਮੈਚ ਨਹੀਂ ਕਰਦਾ ਹੈਗਾ, ਅਸੀਂ ਹਮੇਸ਼ਾ ਹੀ ਕਰਦੇ ਹਾਂ ਹਨਾ। ਜਦੋਂ ਕਈ ਵਾਰ ਕੋਈ ਟੈਸਟ ਵੀ ਕਰਾ ਕੇ ਅਸੀਂ ਪਤਾ ਕਰਾਉਂਦੇ ਹਾਂ ਕਿ ਬਾਇਓਲੋਜੀਕਲ ਫਾਦਰ ਜਾਂ ਮਦਰ ਕੌਣ ਹੈ ਕਿਸੇ ਬੱਚੇ ਦਾ ਹਨਾ, ਤੋ ਡੀ ਐੱਨ ਏ ਜਿਹੜਾ ਇੱਕ ਸਪੈਸੀਫਿਕ ਪ੍ਰੋਟੀਨ, ਜਿਹੜਾ ਇਹਦੇ ਵਿੱਚ ਡਿਫਰੈਂਟ ਚੀਜ਼ਾਂ ਹੁੰਦੀਆਂ, ਸ਼ੂਗਰ ਦਾ ਬਣਿਆ ਹੁੰਦਾ, ਇਹਦੇ ਵਿੱਚ ਐਸਿਡਸ ਹੁੰਦੇ ਆ, ਔਰ ਇਹਦੇ ਵਿੱਚ ਜਿਹੜੇ ਬੇਸਿਸ ਜਿਹੜੇ ਹੁੰਦੇ ਹੈਗੇ ਆ ਡੀ ਐੱਨ ਏ ਦੇ ਵਿੱਚ। ਸੋ ਡੀ ਐੱਨ ਏ ਇੱਕ ਤਰ੍ਹਾਂ ਦਾ ਨਿਊਕਲਿਕ ਐਸਿਡ ਅਸੀਂ ਇਹਨੂੰ ਬੋਲ ਦਿੰਦੇ ਹਾਂ। ਨਿਊਕਲਿਕ ਐਸਿਡ ਹੈਗਾ ਜਿਹੜਾ, ਜਿਵੇਂ ਤੁਸੀਂ ਲੈ ਲਓ ਕਿ ਇੱਕ ਲੈਡਰ, ਮਤਲਬ ਇੱਕ ਪੌੜੀ ਹੈਗੀ ਆ, ਡਬਲ ਸਟੈਂਡ ਵਾਲੀ ਪੌੜੀ ਹੈਗੀ ਆ, ਉਹਦੇ ਵਾਂਗ ਹੁੰਦਾ। ਸੋ ਡੀ ਐੱਨ ਏ ਇੱਕ ਬੇਸਿਕ ਲਾਈਫ ਦੀ ਜਿਹੜੀ ਆ ਇੰਪੋਰਟੈਂਸ, ਜਿਹੜੀ ਜੈਨੇਟਿਕ ਚੀਜ਼ ਹੈਗੀ ਆ, ਜਿਹੜੀ ਸਾਨੂੰ ਜਿਹੜੀ ਆ ਡਿਫਰੈਂਟ, ਸਾਨੂੰ ਜਦ ਅਸੀਂ ਦੇਖਦੇ ਹਾਂ ਕਿ ਕੋਈ ਬੱਚਾ ਆਪਣੀ ਮਦਰ ਤੇ ਗਿਆ ਜਾਂ ਫਾਦਰ ਤੇ ਗਿਆ, ਆਪਾਂ ਦੇਖ ਲੈਂਦੇ ਹਾਂ ਕਿ ਉਹਨਾਂ ਦੀ ਫੇਸ ਸ਼ਕਲ ਮਿਲਦੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਜਦੋਂ ਹਾਈਟ ਜਿਹੜੀ ਕਿਵੇਂ ਕਿਹਦੇ ਤੇ ਗਈ ਆ ਫੈਮਿਲੀ ਦੇ ਵਿੱਚ, ਜਾਂ ਕਈ ਵਾਰ ਡਿਫਰੈਂਟ ਵੀ ਹੋ ਜਾਂਦੀ ਹੈ, ਕਿਸੇ ਦਾ ਆਈ ਕਲਰ ਕਿਸੇ ਬੱਚੇ ਦਾ, ਉਹਦੀ ਫੈਮਿਲੀ ਦੇ ਵਿੱਚ ਕਿਸੇ ਦਾ ਨਿਊ ਆਈ ਕਲਰ ਹੁੰਦਾ ਨਾ। ਸੋ ਸਾਰੇ ਚੇਂਜਸ ਜਦੋਂ ਡੀ ਐੱਨ ਏ ਦੇ ਵਿੱਚ ਜਿਹੜੇ ਜੀਨਸ ਹੁੰਦੇ ਆ ਉਹਨਾਂ ਦੇ ਵਿੱਚ ਚੇਂਜਸ ਹੁੰਦੇ ਆ, ਤੇ ਜਦੋਂ ਜਿਹੜੀ ਇਹ ਐਟਮਸ ਦੀ ਮੈਂ ਗੱਲ ਕੀਤੀ ਆ, ਕਾਰਬਨ, ਹਾਈਡਰੋਜਨ, ਆਕਸੀਜਨ ਵਗੈਰਾ, ਇਹ ਸਾਰੇ ਐਟਮਸ ਜਿਹੜੇ ਆ ਮਿਲ ਕੇ ਜਿਹੜੇ ਮੋਲੀਕਿਊਲਸ ਬਣਾਉਂਦੇ ਆ। ਔਰ ਜਦੋਂ ਅਸੀਂ ਹਿਊਮਨ ਬਾਡੀ ਦੀ ਗੱਲ ਕਰਦੇ, ਸਾਨੂੰ ਪਤਾ ਕਿ ਸਾਡੀ ਬਾਡੀ, ਅਸੀਂ ਕਹਿੰਦੇ ਕਿ ਮਲਟੀ ਸੈਲੂਲਰ ਬਾਡੀ ਆ, ਮਤਲਬ ਸਾਡੀ ਬਾਡੀ ਵਿੱਚ ਬਹੁਤ ਸਾਰੇ ਸੈਲਸ ਜਿਹੜੇ ਆ ਪ੍ਰੈਜੈਂਟ ਹੈਗੇ ਆ ਹਨਾ। ਉਹਨਾਂ ਹਰ ਇੱਕ ਸੈੱਲ ਦੇ ਅੰਦਰ ਜਿਹੜਾ ਇੱਕ ਨਿਊਕਲੀਅਸ ਹੁੰਦਾ ਆ, ਸਿਰਫ ਰੈਡ ਬਲੱਡ ਸੈਲਸ ਨੂੰ ਛੱਡ ਕੇ, ਉਹਨਾਂ ਦੇ ਵਿੱਚ ਕੋਈ ਨਿਊਕਲੀਅਸ ਨਹੀਂ ਹੁੰਦਾ, ਬਾਕੀ ਸਾਰੇ ਬਾਡੀ ਸੈਲਸ ਦੇ ਵਿੱਚ ਜਿਹੜਾ ਨਿਊਕਲੀਅਸ ਹੁੰਦਾ ਆ। ਤੇ ਉਸ ਨਿਊਕਲੀਅਸ ਦੇ ਅੰਦਰ ਇੱਕ ਕ੍ਰੋਮੋਸੋਮ ਨਾਮ ਦੀ ਚੀਜ਼ ਹੁੰਦੀ ਆ, ਜਿਹੜੀ ਡੀ ਐੱਨ ਏ ਸਟ੍ਰੈਂਡਸ ਤੋਂ ਬਣੀ ਹੁੰਦੀ ਆ।
0: ਓਕੇ,
1: ਜਿਹੜੀ ਡੀ ਐੱਨ ਏ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਸਾਨੂੰ ਇੱਕ ਪਰਟੀਕੁਲਰ ਹਿਊਮਨ ਬਣਾਉਂਦਾ ਨਾ, ਡੀ ਐੱਨ ਏ ਮੇਕਸ ਯੂ ਹਨਾ, ਜੋ ਤੁਸੀਂ ਹੈਗੇ ਆ, ਤੁਹਾਡੀ ਖਾਸ ਕਰੈਕਟਰਿਸਟਿਕਸ ਹੈਗੀਆਂ। ਸੋ ਉਹ ਜਿਹੜਾ ਡੀ ਐੱਨ ਏ ਹੁੰਦਾ, ਉਹ ਜੈਨੇਟਿਕ ਇਨਫੋਰਮੇਸ਼ਨ ਨੂੰ ਟ੍ਰਾਂਸਫਰ ਕਰਦਾ ਆ, ਤੁਹਾਡੇ ਪੇਰੈਂਟਸ ਤੋਂ ਬੱਚਿਆਂ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ, ਜਿਹੜੀ ਫੈਮਿਲੀ ਟ੍ਰੀ ਦੀ ਤੁਸੀਂ ਗੱਲ ਕੀਤੀ, ਸਾਨੂੰ ਪਤਾ ਕਿ ਇਹ ਸਾਡੀ ਫੈਮਿਲੀ ਹੈ, ਮੇਰੇ ਗ੍ਰੈਂਡ ਪੇਰੈਂਟਸ ਆ, ਮੇਰੇ ਪੇਰੈਂਟਸ ਆ, ਜਾਂ ਪਿਛਲੀਆਂ ਜਿਹੜੀਆਂ ਪੀੜ੍ਹੀਆਂ ਹੈਗੀਆਂ। ਸੋ ਹਰ ਪੀੜ੍ਹੀ ਦੇ ਵਿੱਚ ਜਿਹੜਾ ਡੀ ਐੱਨ ਏ ਟ੍ਰਾਂਸਫਰ ਹੋਈ ਜਾ ਰਿਹਾ ਇੱਕ ਪਰਸਨ ਤੋਂ ਦੂਜੇ ਪਰਸਨ ਦੇ ਵਿੱਚ, ਤੇ ਇਹ ਡੀ ਐੱਨ ਏ ਜਿਹੜਾ ਮੋਸਟਲੀ ਮੋਸਟਲੀ ਸੇਮ ਰਹਿੰਦਾ, ਸਿਰਫ 0.1% ਜਿਹੜਾ ਡੀ ਐੱਨ ਏ ਡਿਫਰ ਕਰਦਾ ਹਰ ਇੰਡੀਵਿਜੁਅਲ ਦੇ ਵਿੱਚ, ਮੋਸਟਲੀ ਜਿਹੜਾ ਸੇਮ ਹੁੰਦਾ, ਕਿਉਂਕਿ ਇਹਨਾਂ ਦੀ ਬੇਸਿਕ ਸਟਰਕਚਰ ਫਿਰ ਇਹਨਾਂ ਦੀ ਸੇਮ ਰਹਿੰਦੀ ਹੈ, ਸ਼ੂਗਰ ਦੇ ਬਣੇ ਹੁੰਦੇ ਆ ਜਿਵੇਂ ਮੈਂ ਕਿਹਾ। ਇਸ ਤੋਂ ਇਲਾਵਾ ਇਹਦੇ ਵਿੱਚ ਕੁਛ ਬੇਸਿਸ ਹੁੰਦੇ ਆ, 4 ਤਰ੍ਹਾਂ ਦੇ ਬੇਸਿਸ ਹੁੰਦੇ ਆ ਡੀ ਐੱਨ ਏ ਦੇ ਵਿੱਚ ਜਿਹੜੇ ਬਣਾਉਂਦੇ ਹੈਗੇ ਆ, ਇੱਕ ਪਰਟੀਕੁਲਰ ਜੀਨ ਜਾਂ ਡੀ ਐੱਨ ਏ ਜਿਹੜੀ ਇੱਕ ਉਹਦੀ ਸੀਕੁਐਂਸ ਬਣਾਉਂਦੇ ਆ, ਜਿਹੜੀ ਇੱਕ ਪਰਸਨ ਨੂੰ ਜਿਹੜਾ ਡਿਫਰੈਂਸ਼ੀਏਟ ਕਰਦੀ ਹੈ ਦੂਜੇ ਪਰਸਨ ਦੇ ਵਿੱਚ। ਸੋ ਅਗਰ ਸੈਲਸ ਜਿਹੜੀ ਹਿਊਮਨ ਬਾਡੀ ਜਿਹੜੀ ਹੈਗੀ ਉਹਦੇ 'ਚ ਇੰਨੇ ਸਾਰੇ ਸੈਲਸ ਆ, ਤਾਂ ਉਹਨਾਂ ਦੇ ਵਿੱਚ ਡੀ ਐੱਨ ਏ ਹੋਣਾ ਜ਼ਰੂਰੀ ਹੈ। ਇਸੇ ਲਈ ਸਾਨੂੰ ਇੱਕ ਖਾਸੀਅਤ ਸਾਡੀ ਮਿਲਦੀ ਹੈ, ਸਾਡੀ ਹਾਈਟ, ਸਾਡੀ ਸ਼ਕਲ, ਸਾਡਾ ਹੇਅਰ ਕਲਰ, ਆਈ ਕਲਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਡੀ ਐੱਨ ਏ ਹੀ ਜਿਹੜਾ ਕਰਦਾ, ਨਿਰਧਾਰਿਤ ਕਰਦਾ ਕਿ ਕਿਹੜੀ ਚੀਜ਼ ਹੋਣੀ ਚਾਹੀਦੀ ਆ। ਔਰ ਡੀ ਐੱਨ ਏ ਜਿਹੜਾ, ਕਿਉਂਕਿ ਸੈੱਲ ਦੇ ਅੰਦਰ ਹੁੰਦਾ, ਇਹ ਬਾਹਰ ਨਹੀਂ ਨਿਕਲ ਸਕਦਾ, ਇਸ ਲਈ ਇਹ ਆਰ ਐੱਨ ਏ ਜਿਹੜੀ ਇੱਕ ਹੋਰ ਚੀਜ਼ ਹੁੰਦੀ ਆ, ਉਹ ਜਿਹੜੀਆਂ ਕਾਪੀਜ਼ ਹੁੰਦੀਆਂ, ਇੱਕ ਤਰ੍ਹਾਂ ਡੀ ਐੱਨ ਏ ਦੀ ਕਾਪੀ ਹੁੰਦੀ ਆ ਆਰ ਐੱਨ ਏ, ਜਿਹੜੀ ਕਾਪੀ ਹੋ ਕੇ ਜਿਹੜੀ, ਕਿਉਂਕਿ ਜਿਹੜਾ ਡੀ ਐੱਨ ਏ ਤੁਹਾਡੇ ਇੱਕ ਸੈੱਲ ਦੇ ਵਿੱਚ ਪ੍ਰੈਜੈਂਟ ਆ, ਉਹੀ ਡੀ ਐੱਨ ਏ ਤੁਹਾਡੇ ਬਾਕੀ ਜਿਹੜੇ ਬਿਲੀਅਨ ਸੈੱਲਸ ਤੁਹਾਡੀ ਬਾਡੀ ਦੇ ਵਿੱਚ ਪ੍ਰੈਜੈਂਟ ਆ, ਉਹਨਾਂ ਦੇ ਵਿੱਚ ਵੀ ਸੇਮ ਡੀ ਐੱਨ ਏ ਪ੍ਰੈਜੈਂਟ ਹੈਗਾ। ਉਹ ਇਸ ਲਈ ਕਿਉਂਕਿ ਡੀ ਐੱਨ ਏ ਆਪਣੇ ਆਪ ਨੂੰ ਕਾਪੀ ਕਰਦਾ ਰਹਿੰਦਾ, ਔਰ ਹਰ ਸੈੱਲ ਦੇ ਜਿੱਦਾਂ ਜਿੱਦਾਂ ਨੰਬਰ ਆਫ ਸੈੱਲਸ ਵੱਧਦੇ ਜਾਂਦੇ ਆ, ਤਾਂ ਉਹ ਡੀ ਐੱਨ ਏ ਕਾਪੀ ਹੋ ਕੇ ਜਿਹੜਾ ਆ ਸੇਮ ਜਿਹੜਾ ਇੱਕ ਇੱਕ ਪਰਟੀਕੁਲਰ ਹਿਊਮਨ ਬੀਂਗ ਜਿਹੜਾ ਬਣਾ ਦਿੰਦਾ ਆ, ਔਰ ਇਹਦੇ ਤੋਂ ਹੀ ਫਿਰ ਜਿਹੜੇ ਸਾਡੇ ਪ੍ਰੋਟੀਨਸ ਬਾਡੀ ਦੇ ਵਿੱਚ ਜਿਹੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪ੍ਰੋਟੀਨਸ ਹੁੰਦੇ ਆ, ਉਹਦੀ ਫਾਰਮੇਸ਼ਨ ਹੁੰਦੀ ਆ। ਸੋ ਈਜ਼ੀਲੀ ਅਗਰ ਮੈਂ ਗੱਲ ਈਜ਼ੀਲੀ ਸਮਝਦੀ ਹਾਂ, ਤਾਂ ਡੀ ਐੱਨ ਏ ਜਿਹੜਾ ਇੱਕ ਤਰ੍ਹਾਂ ਦੀ ਤੁਹਾਡੀ ਕੁੱਕ ਬੁੱਕ, ਜਿਹੜੀ ਰੈਸਪੀ ਬੁੱਕ ਜਿਹੜੀ ਤੁਸੀਂ ਕਹਿ ਸਕਦੇ ਆ, ਉਹ ਹੁੰਦੀ ਆ। ਉਹਦੇ ਵਿੱਚ ਆਰ ਐੱਨ ਏ ਜਿਹੜੀ ਤੁਹਾਡੀ ਇੱਕ ਪਰਟੀਕੁਲਰ ਰੈਸਪੀ ਹੋ ਗਈ, ਮੰਨ ਲਓ ਤੁਸੀਂ ਅੱਜ ਕੋਈ ਪਰਟੀਕੁਲਰ ਡਿਸ਼ ਬਣਾਉਣਾ ਚਾਹੁੰਦੇ ਆ, ਕੋਈ ਗ੍ਰਿਲਡ ਚਿਕਨ ਬਣਾਉਣਾ ਚਾਹੁੰਦੇ ਆ, ਜਾਂ ਕੋਈ ਵੀ ਚਿਕਨ, ਕੋਈ ਵੀ ਡਿਸ਼ ਬਣਾਉਣੀ ਚਾਹੁੰਦੇ ਆ, ਤਾਂ ਤੁਸੀਂ ਉਸ ਰੈਸਪੀ ਬੁੱਕ ਦੇ ਵਿੱਚੋਂ ਇੱਕ ਰੈਸਪੀ ਕੱਢਦੇ ਆ, ਔਰ ਇੱਕ ਫਾਈਨਲ ਪ੍ਰੋਡਕਟ ਤੁਹਾਡਾ ਤਿਆਰ ਹੁੰਦਾ ਆ। ਸੋ ਡੀ ਐੱਨ ਏ ਜਿਹੜੀ ਸਾਡੀ ਇੱਕ ਰੈਸਪੀ ਬੁੱਕ ਹੋ ਗਈ, ਔਰ ਉਹਦੇ ਵਿੱਚੋਂ ਜਦੋਂ ਰੈਸਪੀ ਅਸੀਂ ਜਿਹੜੀ ਲਈ, ਉਹਨੂੰ ਅਸੀਂ ਆਰ ਐੱਨ ਏ ਕਹਿੰਦੇ ਆ, ਔਰ ਜਿਹੜਾ ਸਾਡਾ ਫਾਈਨਲ ਪ੍ਰੋਡਕਟ ਬਣਿਆ ਉਹ ਸਾਡੇ ਪ੍ਰੋਟੀਨਸ ਹੁੰਦੇ ਆ, ਜਿਹੜੇ ਸਾਡੀ ਬਾਡੀ ਦੀ ਜਿਹੜੀ ਆ ਸਾਰੀ ਐਕਟੀਵਿਟੀਜ਼ ਨੂੰ ਕੰਟਰੋਲ ਕਰਦੇ ਆ ਹਨਾ। ਤੇ ਇਹ ਜਿਹੜੀ ਆ ਜੀਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਜੀਨਸ ਦੇ ਬਾਰੇ ਤਾਂ ਆਪਾਂ ਸਾਰੇ ਸੁਣਦੇ ਹਾਂ ਕਿ ਜਿਹੜਾ ਇੱਕ ਪਰਸਨ ਦੇ ਜੀਨ ਜਿਹੜੇ ਆਪਣੇ ਪੇਰੈਂਟਸ ਦੇ ਉੱਤੇ ਜਾਂਦੇ ਆ, ਹਨਾ, ਮਦਰ ਜਾਂ ਫਾਦਰ ਦੇ ਹਾਂ ਹਾਂ ਜਿਹੜੇ ਜੀਨਸ ਜਿਹੜੇ ਉਹਨਾਂ ਦੇ ਚਲੇ ਜਾਂਦੇ ਆ, ਕਈ ਵਾਰ ਮਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਮਦਰ ਵਰਗੀਆਂ ਫੀਚਰਸ ਹੋ ਜਾਂਦੀਆਂ, ਕਈ ਵਾਰ ਫਾਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਉਹਨਾਂ ਵਰਗੀਆਂ ਫੀਚਰਸ ਹੋ ਜਾਂਦੀਆਂ. ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮਿਲ ਕੇ ਜਿਹੜੀਆਂ ਹਿਊਮਨ ਬਾਡੀ ਦੇ ਫੰਕਸ਼ਨ ਕਰਨ ਦੇ ਲਈ ਜ਼ਰੂਰੀ ਹੁੰਦੀਆਂ, ਜਿਹਨਾਂ ਦੇ ਵਿੱਚ ਕਾਰਬਨ ਹਾਈਡਰੋਜਨ ਦਾ ਵੀ ਉਨਾ ਹੀ ਰੋਲ ਆ, ਔਰ ਉਹਦਾ ਦੀ ਵੀ ਉਨੀ ਹੀ ਇੰਪੋਰਟੈਂਸ ਆ ਜਿੰਨੀ ਡੀਐਨਏ ਆਰਐਨਏ ਵਗੈਰਾ ਦੀ ਹੈਗੀ ਆ. ਔਰ ਅਗਰ ਕਾਰਬਨ ਜਿਹੜਾ ਨਹੀਂ ਹੋਏਗਾ ਜਾਂ ਬਾਕੀ ਐਲੀਮੈਂਟਸ ਨਹੀਂ ਹੋਣਗੇ ਤਾਂ ਡੀਐਨਏ ਵੀ ਨਹੀਂ ਹੋਏਗਾ, ਸੈਲਸ ਨਹੀਂ ਹੋਣਗੇ ਤਾਂ ਹਿਊਮਨ ਬਾਡੀ ਵੀ ਨਹੀਂ ਜਿਹੜੀ ਐਗਜ਼ਿਸਟ ਕਰ ਪਾਊਗੀ, ਲਾਈਫ ਨਹੀਂ ਹੋਊਗੀ.
0: ਹਾਂਜੀ, ਰਾਈਟ. ਸੋ ਬੇਸਿਕਲੀ ਜਿਹੜੀ ਹਿਊਮਨ ਬਾਡੀ ਹੈ ਉਹਦਾ ਇੱਕ ਕਿਸਮ ਦਾ, ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਐਕਸਰੇ ਹੈ, ਜਾਂ ਇੱਕ ਕਿਸਮ ਦਾ ਬਲੂ ਪ੍ਰਿੰਟ ਹੈ, ਇਹ ਡੀ ਐਨ ਏ ਆਰ ਐਨ ਏ, ਹਨਾ, ਇਸ ਕਿਸਮ ਦੇ ਨਿਊਕਲੀਕ ਐਸਿਡ ਨੇ. ਮੈਂ ਬ੍ਰੇਕ ਤੇ ਜਾਣਾ ਚਾਹੁੰਦਾ, ਪਰ ਇੱਕ ਗੱਲ ਤੁਸੀਂ ਵਿੱਚ ਜੇ ਵਰਤੀ ਸੀਗੀ, ਗੱਲ ਕਹੀ ਸੀਗੀ, ਇੱਦਾਂ ਹੀ ਸਵਾਲ ਨਿਕਲਿਆ ਕਿ ਤੁਸੀਂ ਕਿਹਾ ਕਿ ਜਿਹੜੇ ਰੈੱਡ ਬਲੱਡ ਸੈਲਸ ਨੇ ਉਹ ਉਹਨਾਂ ਦੇ ਵਿੱਚ ਇਸ ਕਿਸਮ ਦੇ ਨਿਊਕਲੀਕ ਐਸਿਡ ਨਹੀਂ ਹੁੰਦੇ ਹੈਗੇ, ਉਹ ਡੀ ਐਨ ਏ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਇਜ਼ ਦੈਟ ਰਾਈਟ?
1: ਹਾਂਜੀ, ਕਿਉਂਕਿ ਉਹਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਤੇ ਉਹਦੇ ਵਿੱਚ ਇਹ ਵਾਲਾ ਡੀਐਨਏ ਨਹੀਂ ਹੁੰਦਾ ਜਿਹੜਾ ਬੇਸਿਕਲੀ ਜਿਹੜਾ, ਕਿਉਂਕਿ ਜਦੋਂ ਅਸੀਂ ਡੀਐਨਏ ਦੀ ਵੀ ਗੱਲ ਕਰਦੇ ਹਾਂ ਤਾਂ ਡੀਐਨਏ ਦਾ ਸਿਰਫ 3%. ਅੱਛਾ, ਅਗਰ ਤੁਸੀਂ ਡੀਐਨਏ ਦੀ ਜਿਹੜੀ ਆ ਲੈਂਥ ਲਓ ਤਾਂ ਇੱਕ ਹਿਊਮਨ ਦੇ ਇੱਕ ਸੈੱਲ ਦੇ ਵਿੱਚ 2 ਮੀਟਰ ਦਾ ਡੀਐਨਏ ਜਿਹੜਾ ਹੁੰਦਾ ਆ, ਜਿਹੜਾ ਉਹਦੀ ਲੈਂਥ 2 ਮੀਟਰ ਦੀ ਹੁੰਦੀ ਆ. ਹਾਲਾਂਕਿ ਉਹ ਬਹੁਤ ਜ਼ਿਆਦਾ ਛੋਟੇ ਜਿਹੜੇ ਆ ਸਾਈਜ਼ ਦੇ ਵਿੱਚ, ਮਤਲਬ ਬਹੁਤ ਇਕੱਠੀ ਹੋ ਕੇ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਤੁਸੀਂ ਇੱਕ ਜਿਹੜਾ ਲੋਕਰ ਦੇ ਵਿੱਚ ਕੋਈ ਚੀਜ਼ ਰੱਖੀ ਹੈ ਤਾਂ ਬਹੁਤ ਛੋਟੇ ਅਮਾਊਂਟ ਦੇ ਵਿੱਚ ਕੋਇਲ ਹੋ ਕੇ ਜਿਹੜੀ ਉਹ ਪ੍ਰੈਜੈਂਟ ਹੁੰਦੀ ਹੈ ਨਾ, ਗੁੱਛਾ ਮੁੱਛਾ ਉਹਦਾ ਬਣ ਕੇ ਡੀਐਨਏ ਪ੍ਰੈਜੈਂਟ ਹੁੰਦਾ ਹੈ ਜਿਹੜਾ ਬਾਡੀ ਦੇ ਵਿੱਚ. ਸੋ ਉਹ ਜਿਹੜੀ ਸੈਲਸ ਦੇ ਵਿੱਚ ਡੀਐਨਏ ਪ੍ਰੈਜੈਂਟ ਹੁੰਦਾ, ਉਹ ਸੈਲਸ ਦੇ ਅੰਦਰ ਇੱਕ ਨਿਊਕਲੀਅਸ ਨਾਮ ਦੀ ਚੀਜ਼ ਹੁੰਦੀ ਆ, ਉਹਦੇ ਅੰਦਰ ਪ੍ਰੈਜੈਂਟ ਹੁੰਦਾ ਹੈ. ਪਰ ਜਿਹੜੇ ਰੈੱਡ ਬਲੱਡ ਸੈਲਸ ਹੁੰਦੇ ਆ ਉਹਨਾਂ ਦੇ ਵਿੱਚ ਉਹ ਨਿਊਕਲੀਅਸ ਨਹੀਂ ਹੁੰਦਾ, ਤੇ ਇਹਦਾ ਮਤਲਬ ਉਹਨਾਂ ਦੇ ਵਿੱਚ ਉਹ ਵਾਲਾ ਡੀਐਨਏ ਵੀ ਨਹੀਂ ਹੁੰਦਾ ਜਿਹੜਾ ਬਾਕੀ ਸੈਲਸ ਦੇ ਵਿੱਚ ਪਾਇਆ ਜਾਂਦਾ.
0: ਨਹੀਂ, ਮੇਰਾ ਇਸ ਕਰਕੇ ਸੀਗਾ ਇਹ ਸਵਾਲ, ਫਿਰ ਮੈਂ ਇਹ ਪੁੱਛ ਰਿਹਾ ਸੀਗਾ ਕਿ ਫਿਰ ਆਪਾਂ ਇਹ ਕਿਉਂ ਕਹਿ ਦਿੰਦੇ ਹਾਂ ਕਿ ਇਹ ਸਾਡੀ ਬਲੱਡ ਲਾਈਨ ਹੈ, ਇਹ ਸਾਡਾ ਹੀ ਲਹੂ ਹੈ ਨਾ ਆਪਾਂ, ਕਿਉਂਕਿ ਡੀਐਨਏ ਦਾ ਮੈਚ ਨਹੀਂ ਕਰਿਆ, ਜਾਂ ਫਿਰ ਲਹੂ ਸਿਰਫ ਰੈੱਡ ਬਲੱਡ ਸੈੱਲ ਨਹੀਂ ਹੈਗੇ, ਦੇ ਆਰ ਅਦਰ ਕੰਪੋਜੀਸ਼ਨ, ਏਦਾਂ ਕਹਿ ਸਕਦੇ?
1: ਹਾਂਜੀ, ਸਾਡੀ ਬਾਡੀ ਦੇ ਵਿੱਚ ਸਿਰਫ ਰੈੱਡ ਬਲੱਡ ਸੈਲਸ ਨਹੀਂ ਹੁੰਦੇ, ਸਾਡੀ ਬਾਡੀ ਸੈਲ ਵਿੱਚ ਵਾਈਟ ਬਲੱਡ ਸੈਲਸ ਹੁੰਦੇ ਆ, ਪਲੇਟਲੈਟਸ ਹੁੰਦੇ ਆ, ਉਹ ਸਾਰਿਆਂ ਦਾ ਅਲੱਗ ਅਲੱਗ ਫੰਕਸ਼ਨ. ਜਿਵੇਂ ਵਾਈਟ ਬਲੱਡ ਸੈਲ ਸਾਨੂੰ ਜਿਹੜੇ ਆ ਬਿਮਾਰੀਆਂ ਤੋਂ ਬਚਾਉਂਦੇ ਆ, ਪ੍ਰੋਟੈਕਸ਼ਨ ਜਿਹੜੀ ਉਹ ਕਰਦੇ ਆ, ਹਨਾ. ਰੈੱਡ ਬਲੱਡ ਸੈਲਸ ਜਿਹੜੇ ਉਹਨਾਂ ਦਾ ਡੀਐਨਏ ਉਹਨਾਂ ਨੂੰ ਚਾਹੀਦਾ ਨਹੀਂ, ਜਿਵੇਂ ਮੈਂ ਕਿਹਾ ਹੈ ਕਿ ਉਹਨਾਂ ਦੇ ਵਿੱਚ ਜਿਹੜਾ ਨਿਊਕਲੀਅਸ ਹੀ ਨਹੀਂ ਹੁੰਦਾ ਨਾ. ਪਰ ਇਹ ਜਿਹੜੇ ਰੈੱਡ ਬਲੱਡ ਸੈਲਸ ਇਸ ਲਈ ਜਿਹੜੇ ਆ ਜ਼ਰੂਰੀ ਹੁੰਦੇ ਆ ਕਿਉਂਕਿ ਇਹ ਸਾਡੀ ਜਿਹੜੇ ਲੰਗਸ ਤੋਂ ਸਾਡੀ ਰੈਸਟ ਆਫ ਦ ਬਾਡੀ ਦੇ ਵਿੱਚ ਜਿਹੜੇ ਆ ਆਕਸੀਜਨ ਨੂੰ ਲੈ ਕੇ ਜਾਂਦੇ ਆ, ਹਨਾ. ਇਹਨਾਂ ਦੀ ਸਟੋਰੇਜ ਸਪੇਸ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ, ਤੇ ਵਾਇਰਸ ਰੈਜ਼ਿਸਟੈਂਸ, ਤੋਂ ਇਹਨਾਂ ਦਾ ਆਪਣਾ ਅਲੱਗ ਫੰਕਸ਼ਨ ਹੁੰਦਾ ਹੈ. ਈਵਨ ਦੋ, ਕਿਉਂਕਿ ਜਿਵੇਂ ਮੈਂ ਕਿਹਾ ਡੀਐਨਏ ਦਾ ਮਤਲਬ ਇਹ ਆ ਕਿ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਹੋਣੀ ਆ ਇੱਕ ਜਿਹੜੀ ਆ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ, ਹਨਾ. ਜੋ ਤੁਹਾਡੇ ਜੀਨਸ ਹੈਗੇ ਆ ਤੁਹਾਡੇ ਬੱਚਿਆਂ ਦੇ ਵਿੱਚ ਅੱਗੇ ਜਾਣੇ ਆ, ਜਾਂ ਤੁਹਾਡੇ ਪੇਰੈਂਟਸ ਦੇ ਜੀਨ ਤੁਹਾਡੇ ਚ ਜਾਏ ਗਏ ਹੈਗੇ ਆ. ਇੱਕ ਡਿਫਰੈਂਟ ਚੀਜ਼ ਹੈਗੀ ਆ ਕਿ ਜੈਨੇਟਿਕਲੀ ਜਿਵੇਂ ਟ੍ਰਾਂਸਫਰ ਹੋ ਰਿਹਾ ਉਹਦੇ ਲਈ ਡੀਐਨਏ ਜ਼ਰੂਰੀ ਆ, ਬਟ ਤੁਹਾਡੀ ਬਾਡੀ ਦੇ ਡਿਫਰੈਂਟ ਫੰਕਸ਼ਨਸ ਦੇ ਲਈ ਅੱਗੇ ਜਿਹੜੇ ਹੋਰ ਜਿਹੜੇ ਸੈਲਸ ਜਿਹੜੇ ਜ਼ਰੂਰੀ ਹੈਗੇ, ਜਿਨ੍ਹਾਂ ਦੇ ਵਿੱਚ ਰੈੱਡ ਬਲੱਡ ਸੈਲਸ ਵੀ ਜ਼ਰੂਰੀ ਹੈਗੇ ਆ, ਉਹ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਨਹੀਂ ਕਰਦੇ. ਮਤਲਬ ਤੁਹਾਡੀ ਫੈਮਿਲੀ ਟ੍ਰੀ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਬਟ ਉਹ ਤੁਹਾਡੀ ਬਾਡੀ ਨੂੰ ਜ਼ਿੰਦਾ ਰੱਖਣ ਦੇ ਲਈ ਜ਼ਰੂਰੀ ਹੁੰਦੇ ਆ.
0: ਰਾਈਟ. ਵੈਸੇ ਡੀਐਨਏ ਨੂੰ ਥੋੜਾ ਜਿਹਾ ਹੋਰ ਸਪਸ਼ਟ ਕਰਕੇ, ਹੋਰ ਥੋੜਾ ਜਿਹਾ ਸਾਦੀ ਭਾਸ਼ਾ ਦੇ ਵਿੱਚ ਤੁਹਾਨੂੰ ਦੱਸਾਂਗੇ. ਮੋਟੇ ਮੋਟੇ ਤੌਰ ਤੇ ਡੀਐਨਏ ਆਰਐਨਏ ਮੈਂ ਕਿਤੇ ਪੜ੍ਹਿਆ ਸੀਗਾ ਸੰਦੀਪ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਗੱਲ ਮੈਂ ਸਾਂਝੀ ਕਰਦਾ ਕਿ ਉਹ ਕਹਿੰਦੇ ਕਿ ਡੀਐਨਏ ਤੁਸੀਂ ਇਹ ਸਮਝ ਕੇ ਚੱਲੋ ਕਿ ਬੇਸਿਕਲੀ ਇੱਕ ਜਿਵੇਂ ਇੱਕ ਕੰਟਰੀ ਦੇ ਲਈ ਇੱਕ ਕੋਨਸਟੀਟਿਊਸ਼ਨ ਹੁੰਦਾ, ਤੇ ਆਰਐਨਏ ਜਿਹੜਾ ਹੈਗਾ ਉਹ ਇੱਕ ਉਸ ਕੰਟਰੀ ਦੇ ਲਈ ਪ੍ਰੈਜ਼ੀਡੈਂਟ ਤੇ ਜਾਂ ਪ੍ਰਾਈਮ ਮਿਨਿਸਟਰ ਵਰਗਾ ਕੰਮ ਕਰਦਾ ਹੈ ਕਿ ਉਹਨੇ ਉਹਨੂੰ ਇੰਪਲੀਮੈਂਟ ਕਰਨਾ, ਕਿਉਂਕਿ ਡੀਐਨਏ ਨੇ ਇਨਫੋਰਮੇਸ਼ਨ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਉਹਨੂੰ ਸਟੋਰ ਕਰਨਾ, ਤੇ ਆਰਐਨਏ ਨੇ ਪ੍ਰੋਟੀਨਸ ਦਾ ਨਿਰਮਾਣ ਕਰਨਾ ਹੈਗਾ, ਸੋ ਬਣਾਉਣਾ ਹੈਗਾ. ਸੋ ਆਰਐਨਏ ਇੱਕ ਮਜ਼ਦੂਰ ਵਰਗਾ ਕਹਿ ਲਓ ਤੁਸੀਂ, ਇੱਕ ਕੰਮ ਕਰਨ ਵਾਲਾ ਹੋ ਗਿਆ, ਤੇ ਜਿਹੜਾ ਉਸ ਗਾਈਡ ਉਸ ਇੰਸਟਰਕਸ਼ਨ ਬੁੱਕ ਦੇ ਵਿੱਚੋਂ ਇੰਸਟਰਕਸ਼ਨਸ ਪੜ੍ਹ ਪੜ੍ਹ ਕੇ ਕੰਮ ਕਰ ਰਿਹਾ ਹੈਗਾ. ਸੋ ਇਹਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਸਾਦਾ ਕਰਕੇ ਸਮਝ ਸਕਦੇ. ਬਾਕੀ ਜਿਹੜਾ ਸਵਾਲ ਮੈਂ ਸ਼ੁਰੂਆਤ 'ਚ ਤੁਹਾਡਾ ਪੁੱਛਿਆ ਸੀਗਾ ਉਹ ਹਲੇ ਵੀ ਬਰਕਰਾਰ ਹੈਗਾ, ਉਹਦਾ ਜਵਾਬ ਮੈਂ ਲੈ ਕੇ ਹਟ ਰਿਹਾ ਕਿ ਆਰ ਵੀ ਮੇਡ ਆਫ ਸਟਾਰ ਡਸਟ, ਅਤੇ ਉਹ ਤੁਸੀਂ ਕਿਹਾ ਸੀਗਾ ਕਿ ਐਂਡ 'ਚ ਪਹਿਲਾਂ ਇਹ ਸਾਰਾ ਸਮਝ ਲਓ, ਫਿਰ ਤੁਹਾਨੂੰ ਐਂਡ ਦੇ ਵਿੱਚ ਸਮਝਣ 'ਚ ਆਸਾਨੀ ਹੋਏਗੀ. ਉਹ ਅਤੇ ਆਪਾਂ ਡੀਐਨਏ ਦੇ ਬਾਰੇ ਥੋੜ੍ਹੀ ਜਿਹੀ ਹੋਰ ਗੱਲ ਕਰਦੇ ਹੈਗੇ, ਅਤੇ ਨਾਲ ਹੀ ਇੱਕ ਥੋੜ੍ਹਾ ਜਿਹਾ ਫੈਕਟ ਹੈਗਾ ਜਿਹਦੀ ਗੱਲ ਵੀ ਆਪਾਂ ਅੱਗੇ ਚੱਲ ਕੇ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ. ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਹਾਜ਼ਰ.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂਜੀ, 1674 ਹੈ।

0: ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਜੀ। ਔਰ ਗੱਲ ਅੱਜ ਬੋਡੀ ਫਾਰਮੇਸ਼ਨ, ਸਰੀਰ ਕਿਵੇਂ ਬਣਿਆ ਉਹਦੀ ਗੱਲ ਹੋ ਰਹੀ ਹੈਗੀ ਹੈ। ਔਰ ਡਾਕਟਰ ਸੰਦੀਪ ਜੀ ਸਾਡੇ ਨਾਲ ਇਸ ਵਕਤ ਇਸ ਸ਼ੋਅ ਦੇ ਵਿੱਚ ਮੌਜੂਦ ਨੇ। ਸੰਦੀਪ ਜੀ, ਡੀ ਐੱਨ ਏ ਆਰ ਐੱਨ ਏ ਦੀ ਬੇਸਿਕ ਇੱਕ ਜਿਹੜੀ ਦੋਵਾਂ ਦਾ ਜਿਹੜਾ ਮੁੱਖ ਅੰਤਰ ਹੈਗਾ ਉਹ ਆਪਾਂ ਗੱਲ ਕਰ ਲਈ ਹੈ, ਪਰ ਡੀ ਐੱਨ ਏ ਦੇ ਬਾਰੇ ਥੋੜ੍ਹੇ ਜਿਹੇ ਹੋਰ ਆਪਾਂ ਜੇ ਤੁਸੀਂ ਸਮਝਾ ਸਕੋ ਕਿ ਜਿੱਦਾਂ ਆਪਾਂ ਦੱਸਿਆ ਕਿ ਬੇਸਿਕਲੀ ਜਿਹੜੇ ਐਲੀਮੈਂਟਸ ਹੈਗੇ ਨੇ ਸਰੀਰ ਜਿਹਦਾ ਬਣਿਆ ਹੋਇਆ ਉਹ ਤਾਂ ਯੂਨੀਵਰਸ ਦੇ ਵਿੱਚ ਹੀ ਹੈਗੇ ਨੇ, ਬਟ ਡੀ ਐੱਨ ਏ ਕਾਹਦਾ ਬਣਿਆ ਹੋਇਆ ਹੈਗਾ ਹੈ? ਮਤਲਬ ਕਿਸ ਕਿਸਮ ਦੇ ਮੋਲੀਕਿਊਲਸ, ਕਿਸ ਕਿਸਮ ਦੇ ਪ੍ਰੋਟੀਨ ਬਣਾਉਣਾ ਤਾਂ ਆਰ ਐੱਨ ਏ ਦਾ ਕੰਮ ਹੋ ਗਿਆ, ਫਿਰ ਡੀ ਐੱਨ ਏ ਦੇ ਵਿੱਚ ਇਹ ਕਿਸ ਚੀਜ਼ ਦਾ ਬਣਿਆ? ਤੁਸੀਂ ਸ਼ੂਗਰ ਗੱਲ ਦੱਸੀ ਸੀਗੀ, ਬਟ ਉਹਨੂੰ ਮੈਂ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੁੰਦਾ ਹੈਗਾ, ਔਰ ਇਹਨਾਂ ਦੇ ਬਾਰੇ ਥੋੜ੍ਹੇ ਜਿਹੇ ਹੋਰ ਫੈਕਟਸ ਜਿਹੜੇ ਹੈ ਉਹ ਜੇ ਆਪਾਂ ਸ਼ੇਅਰ ਕਰ ਸਕੀਏ।
1: ਹਾਂਜੀ ਜੀ, ਜਿੱਦਾਂ ਤੁਸੀਂ ਪਹਿਲਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਉਹ ਗੱਲ ਕੀਤੀ ਸੀ ਕਿ ਪ੍ਰਾਈਮ ਜਿਹੜਾ ਇੱਕ ਪ੍ਰੈਜ਼ੀਡੈਂਟ ਹੁੰਦਾ ਜੋ ਕੰਸਟੀਟਿਊਸ਼ਨ ਹੁੰਦਾ ਨਾ, ਤੋ ਡੀ ਐੱਨ ਏ ਉਹ ਚੀਜ਼ਾਂ ਜਿਹਨੇ ਬੇਸਿਕ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ, ਆਰ ਐੱਨ ਏ ਨੇ ਉਸ ਤੋਂ ਉਹ ਇਨਫੋਰਮੇਸ਼ਨ ਲੈਣੀ ਆ, ਔਰ ਉਹਨੇ ਪ੍ਰੋਟੀਨ ਬਣਾਉਣਾ ਜਿਹੜਾ ਅੱਗੇ ਸਾਡੀ ਹਾਂਜੀ ਬੋਡੀ ਨੂੰ ਜਿਹੜਾ ਕੰਟਰੋਲ ਜਿਹੜੇ ਉਹਦੀ ਐਕਟੀਵਿਟੀਜ਼ ਹੈਗੀਆਂ ਉਹਨੂੰ ਕੰਟਰੋਲ ਕਰਨ ਲਈ ਹੈਲਪ ਕਰਦਾ। ਤੇ ਜਦੋਂ ਅਸੀਂ ਇਹਦੀ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਇਹ ਸ਼ੂਗਰ ਜਿਹੜਾ ਇੱਕ ਦੇ ਵਿੱਚ ਸ਼ੂਗਰ ਮੋਲੀਕਿਊਲ ਹੁੰਦਾ, ਇੱਕ ਡੀ ਐੱਨ ਏ ਜਿਹੜਾ ਡੀ ਐੱਨ ਏ ਦੇ ਅਗਰ ਅਸੀਂ ਮੋਲੀਕਿਊਲ ਦੀ ਗੱਲ ਕਰੀਏ ਤਾਂ ਉਹਦੇ ਚ ਇੱਕ ਸ਼ੂਗਰ ਮੋਲੀਕਿਊਲ ਹੋ ਗਿਆ, ਔਰ ਉਸ ਤੋਂ ਇਲਾਵਾ ਚਾਰ ਤਰ੍ਹਾਂ ਦੀ ਬੇਸਿਸ ਜਿਹੜੇ ਪਾਏ ਜਾਂਦੇ ਆ ਜਿਹਨੂੰ ਅਸੀਂ ਐਡੀਨਿਨ, ਗੁਆਨਿਨ, ਸਾਈਟੋਸਿਨ, ਥਾਇਮਿਨ, ਸੋ ਏ ਟੀ ਸੀ ਜੀ, ਇਹਨਾਂ ਨੂੰ ਆਪਾਂ ਜਿਹੜੇ ਤਿੰਨ ਚਾਰ ਜਿਹੜੇ ਹਾਂਜੀ ਕਹਿ ਦਿੰਦੇ ਹਾਂ ਨਾ, ਸੋ ਇਹ ਸਾਨੂੰ ਪਤਾ ਕਿ ਜਿਹੜੇ ਬੇਸ ਪੇਅਰ ਜਿਹੜੇ ਹੈਗੇ ਡੀ ਐੱਨ ਏ ਦੇ ਵਿੱਚ, ਏ ਨੇ ਹਮੇਸ਼ਾ ਟੀ ਦੇ ਨਾਲ ਹੀ ਜਿਹੜਾ ਬਾਇੰਡ ਕਰਨਾ, ਤੇ ਸੀ ਨੇ ਹਮੇਸ਼ਾ ਜੀ ਦੇ ਨਾਲ ਹੀ ਬਾਇੰਡ ਕਰਨਾ, ਸੀ ਕਦੇ ਵੀ ਟੀ ਦੇ ਨਾਲ ਬਾਇੰਡ ਨਹੀਂ ਕਰੇਗਾ। ਔਰ ਜਦੋਂ ਆਰ ਐੱਨ ਏ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਟੀ ਵਾਲਾ ਮਤਲਬ ਥਾਇਮੀਨ, ਉਹਦੀ ਜਗ੍ਹਾ ਇੱਕ ਜਿਹੜਾ ਯੂਰਾਸਿਲ ਕਰਕੇ ਜਿਹੜਾ ਬੇਸ ਹੁੰਦਾ, ਬੇਸ ਦਾ ਮਤਲਬ ਹੁੰਦਾ ਜਦੋਂ ਅਸੀਂ ਕੈਮਿਸਟਰੀ ਕਲਾਸ ਪੜ੍ਹਦੇ ਸੀ ਐਸਿਡ ਔਰ ਬੇਸ, ਜਿਹੜਾ ਮਤਲਬ ਤੇਜ਼ਾਬੀ ਚੀਜ਼ ਹੋ ਗਈ ਜਾਂ ਖਾਰੀ ਚੀਜ਼ ਹੋ ਗਈ, ਸੋ ਖਾਰਾ ਮਤਲਬ ਇੱਕ ਖਾਰੀ ਤਰ੍ਹਾਂ ਦੀ ਚੀਜ਼ ਜਿਹੜੀ ਇਹਦੀ, ਮੈਂ ਜ਼ਿਆਦਾ ਉਹਦੇ ਚ ਨਹੀਂ ਜਾਊਂਗੀ ਡਿਟੇਲ ਚ ਕਿ ਕੈਮੀਕਲੀ ਕੀ ਹੁੰਦਾ, ਥੋੜਾ ਕੰਫਿਊਜ਼ਿੰਗ ਹੋ ਜਾਂਦਾ ਫਿਰ। ਇਹ ਜਿਹੜੀ ਚਾਰ ਜਿਹੜੇ ਬੇਸਿਸ ਤੇ ਸ਼ੂਗਰ ਨੂੰ ਮਿਲਾ ਕੇ ਜਿਹੜਾ ਸਾਡਾ ਡੀ ਐੱਨ ਏ ਬਣਦਾ ਆ, ਤੇ ਡੀ ਐੱਨ ਏ ਦੇ ਅੱਗੇ ਜਿਹੜੇ ਅਸੀਂ ਜੀਨਸ ਦੀ ਗੱਲ ਕਰਦੇ ਹਾਂ ਤਾਂ ਆਲਮੋਸਟ ਜਿਹੜਾ 3% ਇੱਕ ਡੀ ਐੱਨ ਏ, ਅੱਛਾ ਡੀ ਐੱਨ ਏ ਦੀ ਜਦੋਂ ਅਸੀਂ ਲੈਂਥ ਦੀ ਜਿਵੇਂ ਮੈਂ ਦੱਸਿਆ ਸੀ ਕਿ 2 ਮੀਟਰ ਜਿਹੜੀ ਇੱਕ ਡੀ ਐੱਨ ਏ ਦੀ, ਮਤਲਬ ਇੱਕ ਸੈੱਲ ਦੇ ਅੰਦਰ ਜਿਹੜਾ ਡੀ ਐੱਨ ਏ ਆ ਉਹਦੀ ਲੈਂਥ 2 ਮੀਟਰ ਦੀ, ਹਿਊਮਨ ਬੋਡੀ ਦੇ ਸੈੱਲ ਦੀ 2 ਮੀਟਰ ਦੀ ਲੈਂਥ ਹੁੰਦੀ ਆ, ਪਰ ਜੇ ਤੁਸੀਂ ਪੂਰੀ ਬੋਡੀ ਦੇ ਜਿੰਨੇ ਵੀ ਬਿਲੀਅਨ ਟ੍ਰਿਲੀਅਨ ਸੈੱਲਸ ਹੈਗੇ ਆ ਉਹਨਾਂ ਸਾਰੇ ਦੀ ਡੀ ਐੱਨ ਏ ਨੂੰ ਅਗਰ ਤੁਸੀਂ ਕੰਬਾਈਨ ਕਰ ਲਓ ਔਰ ਉਹਦੀ ਲੈਂਥ ਜਿਹੜੀ ਆ ਤੁਸੀਂ ਮੈਜ਼ਰ ਕਰਨਾ ਚਾਹੋ, ਤਾਂ ਤੁਹਾਡੀ ਜਿਹੜਾ ਸਾਡਾ ਸੋਲਰ ਸਿਸਟਮ ਆ ਉਹਦੇ ਡਾਇਆਮੀਟਰ ਨੂੰ ਤੁਸੀਂ 2 ਵਾਰ ਘੁਮਾ ਦਿਓ, ਇੰਨੀ ਸਾਡੀ ਇੱਕ ਹਿਊਮਨ ਦੀ ਬੋਡੀ ਦੇ ਵਿੱਚ ਡੀ ਐੱਨ ਏ ਹੁੰਦਾ ਹੈ ਨਾ।
0: ਸੰਦੀਪ ਜੀ ਇਹ ਕਹਿ ਰਹੇ ਨੇ ਕਿ ਜਿਹੜਾ ਡੀ ਐੱਨ ਏ ਹੈ ਉਹ ਬੇਸਿਕਲੀ ਇੱਕ ਚੇਨ ਹੁੰਦਾ, ਅਸੀਂ ਆਪਾਂ ਹੈਲਿਕਸ ਜਦੋਂ ਬਣਾਉਂਦੇ ਹੁੰਦੇ ਸੀਗੇ ਸਾਇੰਸ ਦੀਆਂ ਕਿਤਾਬਾਂ 'ਚ ਛੋਟੇ ਹੁੰਦੇ ਤਾਂ ਉਹ ਦੇਖਦੇ ਹੁੰਦੇ ਸੀਗੇ ਕਿ ਆ ਜਿਹੜਾ ਏ ਟੀ ਜੀ ਸੀ ਇਹ 4 ਤੱਤ ਜਿਹੜੇ ਮੋਲੀਕਿਊਲਸ ਜਿਹੜੇ ਨੇ ਜੋੜ ਕੇ ਡੀ ਐੱਨ ਏ ਬਣਦਾ, ਉਹਨਾਂ ਨੂੰ ਟਵਿਸਟ ਕਰਕੇ ਆਪਾਂ ਉਹ ਜਿਹੜੀ ਚੇਂਜ ਹੀ ਦੇਖਦੇ ਹੈਗੇ। ਪਰ ਉਹ ਕਹਿੰਦੇ ਕਿ ਜਿਹੜੇ ਹਿਊਮਨ ਬੋਡੀ ਦੇ ਅੰਦਰ ਸੈੱਲ ਹੈਗੇ ਨੇ ਤੇ ਜੇ ਇੱਕ ਸੈੱਲ ਦਾ ਡੀ ਐੱਨ ਏ ਕੱਢ ਕੇ ਬਾਹਰ ਸਰੀਰ ਤੋਂ ਤੇ ਜ਼ਮੀਨ 'ਤੇ ਧਰ ਦਈਏ ਅਤੇ ਉਹਨੂੰ ਖਿੱਚ ਕੇ ਲੰਬਾ, ਖਿੱਚ ਕੇ ਵੀ ਨਹੀਂ ਉਹਨੂੰ ਇੱਦਾਂ ਹੀ ਲੰਬਾ ਕਰਕੇ ਰੱਖ ਦਈਏ ਉਹ ਸੈੱਲ ਨੂੰ, ਤਾਂ ਉਹ 2 ਕੁ ਮੀਟਰ ਲਗਭਗ 6 ਫੁੱਟ ਦਾ ਇੱਕ ਇਨਸਾਨ ਦੇ ਕੱਦ ਜਿੱਡਾ ਹੋ ਗਿਆ, ਉਹ ਇੱਕ ਸੈੱਲ ਹੈ। ਪਰ ਸੰਦੀਪ ਜੀ ਤੁਸੀਂ ਇਹ ਗੱਲ ਕਹੀ ਹੈ ਕਿ ਜੇ ਸਾਰੇ ਡੀ ਐੱਨ ਏ ਆਪਸ ਦੇ ਵਿੱਚ ਇੱਕੋ ਹੀ ਇਨਸਾਨ ਦੇ ਸਰੀਰ ਦੇ ਅੰਦਰ ਜਿੰਨੇ ਕੁ ਵੀ ਡੀ ਐੱਨ ਏ ਹਰ ਇੱਕ ਸੈੱਲ ਦੇ ਅੰਦਰ ਮੌਜੂਦ ਨੇ, ਜੇ ਉਹਨਾਂ ਸਾਰਿਆਂ ਨੂੰ ਇੱਕ ਚੇਨ ਬਣਾ ਕੇ ਜਾਂ ਜਿਵੇਂ ਆਪਾਂ ਬੀਡਸ ਮਾਲਾ ਬਣਾਉਂਦੇ ਹੁੰਦੇ ਉਸ ਤਰੀਕੇ ਦੇ ਨਾਲ ਰੱਖ ਦਈਏ, ਤਾਂ ਐਡੀ ਲੰਬੀ ਚੇਨ ਹੋ ਜਾਏਗੀ ਇੱਕ ਸਰੀਰ ਦੇ ਅੰਦਰੋਂ ਕਿ ਉਹ ਸੂਰਜ ਦਾ ਗੇੜਾ ਕੱਢ ਕੇ ਵਾਪਸ ਆ ਜਾਣਗੇ, ਐਡੀ ਲੰਬੀ ਲੈਂਥ ਹੈ।
1: ਹਾਂਜੀ ਹਾਂਜੀ ਬਿਲਕੁਲ,
0: ਦੈਟਸ ਇੰਟਰਸਟਿੰਗ, ਇਹ ਬਹੁਤ ਇੰਟਰਸਟਿੰਗ ਚੀਜ਼ ਹੈਗੀ ਹੈ ਕਿ ਆਪਣੇ ਅੰਦਰ ਐਡਾ ਵੱਡੀ ਵੀ ਕੋਈ ਚੀਜ਼ ਹੈਗੀ ਐਡੀ ਲੰਬੀ, ਪਰ ਕਿੰਨੀ ਬਾਰੀਕ ਕਿੰਨੀ ਮਹੀਨ ਹੋਏਗੀ ਉਹ, ਹਨਾ।
1: ਹਾਂਜੀ, ਔਰ ਇਹ ਹੈ ਕਿ ਜਦੋਂ ਤੁਸੀਂ ਮਤਲਬ ਇਹ ਤਾਂ ਲੈਂਥ ਦੀ ਆਪਾਂ ਉਹਦੇ ਗੱਲ, ਅਗਰ ਤੁਸੀਂ ਮੰਨੋ ਕਿ ਤਾਂ ਮਤਲਬ ਬੋਡੀ ਕਰ ਰਹੀ ਆ, ਅਗਰ ਇੱਕ ਹਿਊਮਨ ਬੀਇੰਗ ਮਤਲਬ ਮੈਂ ਬਹਿ ਕੇ ਅਗਰ ਇਹ ਡੀ ਐੱਨ ਏ ਦੀ ਸੀਕੁਐਂਸ ਲਿਖਣ ਲੱਗ ਜਾਵਾਂ ਤਾਂ ਮੈਨੂੰ ਆਲਮੋਸਟ 50 ਸਾਲ ਲੱਗ ਜਾਣਗੇ ਇੱਕ ਹਿਊਮਨ ਬੀਇੰਗ ਦੀ ਡੀ ਐੱਨ ਏ ਜਿਹੜੀ ਲਿਖਣ ਦੀ, ਅਗਰ ਮੈਂ 8 ਘੰਟੇ ਬੈਠੀ ਰੋਜ਼ ਜਿਹੜੀ ਆ ਉਹ ਡੀ ਐੱਨ ਏ ਸੀਕੁਐਂਸ ਲਿਖੀ ਜਾਵਾਂ ਹਮੇਸ਼ਾ ਮਤਲਬ 365 ਦਿਨ, ਤਾਂ ਮੈਨੂੰ ਜਿਹੜਾ 50 ਸਾਲ ਲੱਗਣਗੇ ਇੱਕ ਪਰਸਨ ਦੀ ਹਿਊਮਨ ਬੀਇੰਗ ਨੂੰ, ਇੱਕ ਪਰਸਨ ਦੇ ਜਿਹੜੇ ਡੀ ਐੱਨ ਏ ਨੂੰ ਕਰਨ ਦੇ ਲਈ, ਹਨਾ। ਸੋ ਇਹ ਇਸ ਲਈ ਜਿਹੜਾ ਅਸੀਂ ਮੰਨਦੇ ਕਿ ਸਾਡੀ ਨੇਚਰ ਬਹੁਤ ਜ਼ਿਆਦਾ ਜਿਹੜੀ ਪਾਵਰਫੁਲ ਔਰ ਸਟਰੋਂਗ ਆ ਕਿ ਜਿਹੜੀ ਇੰਨੀ ਵੱਡੀ, ਮਤਲਬ ਜਦੋਂ ਮੈਂ ਕਿਹਾ ਹੀ ਆ ਕਿ अगर मतलब मेरी शक्ल अगर अपनी जा किसी भी शक्ल अपने फादर ना जा मदर ना मिलती है हाँ ना वो सारी चीजा ये जी डीएनए के स्ट्रैंड की असि गल की उन्हों की वजह ना आती है और डीएनए का जरा इनी लेंथ की जीन्स जड़े है मतलब अगर किसी की जी आईज का कलर ब्लू आ ग्रीन आ जा ब्लैक आ ब्राउन आ वह इस पर डिपेंड करता है कि तरह का जीन ओरी बॉडी डोमीनेंट आ है ना तो यह जो जीन होंगे पूरा जरा डीएनए लेंथ की असं गल की सारी की सारी से जरा यह जीन जरा पूरे का पूरा जीन ना कवर नहीं होंगे साड़ी बॉडी 25,000 के करीब जड़े जीन होंगे जी डीएनए का सिर्फ 3% हिस्सा बनाते हैं सो यही जड़े 3% जड़े डीएनए का जीन है यही साड़ी जी बॉडी की जी शेप न साइज न सू जरा डिफाइन करता है और बाकी सारे जिन्हें भी जड़े डीएनए बच जाता है वह इन्ह जीन की एक्टिविटी कंट्रोल करता है
0: राइट सो वेरी वेरी इंटरेस्टिंग हैगा एक ना मैं कितने आप जिमें कहते होंगे सी कि जिहड़ा इंसान हैगा वह बांदर तो बने तो फिर आप जोक भी कहें होंगे कि मास्टर दस रहे तो

0: ਕਰਦਾ ਹੋਊਗਾ, ਚਿਪੈਂਜ਼ੀ ਦੇ ਨਾਲ ਕਰਦਾ ਹੋਏਗਾ। ਪਰ ਇੱਕ ਸ਼ੈਅ ਹੋਰ ਵੀ ਹੈ ਧਰਤੀ 'ਤੇ, ਕਹਿੰਦੇ ਇਨਸਾਨ ਦਾ, ਵਿਗਿਆਨੀਆਂ ਨੇ ਦੇਖਿਆ ਕਿ ਇਨਸਾਨ ਦਾ ਡੀ ਐੱਨ ਏ 60% ਮੈਚਿੰਗ ਕੇਲੇ ਦੇ ਨਾਲ ਵੀ ਹੁੰਦਾ। ਸੋ ਅਸੀਂ ਬਨਾਨਾ ਵਰਗੇ ਹੈਗੇ ਹਾਂ, ਸੋ ਬਨਾਨਾ ਸ਼ੇਅਰਡ ਜੀਨਸ ਆਪਾਂ ਆਪਣੇ ਆਪ ਨੂੰ ਮੰਨ ਲੈਂਦੇ ਹੁੰਦੇ, ਬਟ ਦੈਟਸ ਆਲਸੋ ਇਫੈਕਟ। ਪਰ ਤੁਹਾਡੀ ਗੱਲ ਠੀਕ ਹੈ ਕਿ ਜੇ ਡੀ ਐੱਨ ਏ 'ਤੇ ਗੱਲ ਕਰਨ ਬੈਠੀਏ ਅਤੇ ਜੇ ਲਿਖਣ ਬੈਠੀਏ ਉਹਨਾਂ ਦੇ ਬਾਰੇ, ਅਤੇ ਅੱਧੀ ਉਮਰ ਵੀ ਲੰਘ ਜਾਏਗੀ ਸ਼ਾਇਦ, ਅਤੇ ਉਹ ਵੀ ਘੱਟ ਪੈ ਜਾਏਗੀ। ਪਰ ਫਿਰ ਮੈਂ ਇੱਥੇ, ਕਿਉਂਕਿ ਪ੍ਰੋਗਰਾਮ ਦੀ ਲੈਂਥ ਵੀ ਦੇਖਣੀ, ਆਪਾਂ ਸ਼ਾਇਦ ਇਹਨੂੰ ਹੋਰ ਵੀ ਅੱਗੇ ਲਿਜਾ ਸਕਦੇ ਸੀਗੇ, ਮੈਂ ਇੱਥੇ ਇਹ ਵੀ ਦੇਖਣਾ ਚਾਹੁੰਦਾ ਕਿ ਜਿਹੜਾ ਸਵਾਲ ਆਪਾਂ ਸ਼ੁਰੂਆਤ ਦੇ ਵਿੱਚ ਰੱਖਿਆ ਸੀਗਾ ਕਿ ਆਰ ਵੀ ਮੇਡ ਆਫ ਸਟਾਰ ਡਸਟ, ਉਹਨੂੰ ਹੁਣ ਕਾਫੀ ਹੱਦ ਤੱਕ ਤੁਹਾਡੀਆਂ ਗੱਲਾਂ ਸਮਝ ਗਏ, ਪਰ ਉਹਦਾ ਕੀ ਜਵਾਬ ਹੈ?
1: ਹਾਂਜੀ ਹਾਂਜੀ, ਉਹਦਾ ਮੈਂ ਜਵਾਬ ਦਿੰਦੀ ਹਾਂ, ਪਰ ਥੋੜੀ ਜਿਹੀ ਮੈਂ ਹੋਰ, ਜਿਵੇਂ ਤੁਸੀਂ ਬਨਾਨਾ ਦੀ ਗੱਲ ਕੀਤੀ, ਸਾਡੀ ਬਨਾਨਾ ਨਾਲ ਮੈਚ ਕਰਦਾ, ਚਿੰਪੈਂਜੀ ਨਾਲ ਸਾਡਾ 97, ਤੇ ਇਸ ਤਰ੍ਹਾਂ ਦੀ ਇੱਕ ਸੀ ਕ੍ਰੀਏਚਰ ਵੀ ਹੈਗੀ ਆ ਜਿਹਦਾ ਜਿਹੜਾ ਮਤਲਬ ਸਮੁੰਦਰੀ ਪਾਣੀ ਦੇ ਵਿੱਚ ਮਿਲਦੀ ਆ, ਰੌਕਸ ਦੇ ਨਾਲ ਲੱਗੀ ਹੁੰਦੀ ਹੈ। ਇਨਵਰਟੀਬਰੇਟ, ਇਨਵਰਟੀਬਰੇਟ ਦਾ ਮਤਲਬ ਹੁੰਦਾ ਉਹ ਵਾਲੇ ਜਿਹੜੇ ਐਨੀਮਲਸ ਜਿਹਨਾਂ ਦੇ ਵਿੱਚ ਹੱਡੀਆਂ ਨਹੀਂ ਹੁੰਦੀਆਂ। ਹਿਊਮਨ ਬੀਇੰਗ ਅਸੀਂ ਜਿਹੜੇ ਆ ਵਰਟੀਬਰੇਟ ਐਨੀਮਲਸ ਆ, ਕਿਉਂਕਿ ਸਾਡੀ ਬੋਡੀ ਦੇ ਵਿੱਚ ਹੱਡੀਆਂ ਹੁੰਦੀਆਂ, ਤੇ ਇੱਕ ਮਰੀਨ ਐਨੀਮਲ ਜਿਹੜਾ ਜਿਹਦੀ ਬੋਡੀ ਦੇ ਵਿੱਚ ਹੱਡੀਆਂ ਨਹੀਂ ਹੁੰਦੀਆਂ, ਉਹ ਸਮੁੰਦਰ ਦੇ ਵਿੱਚ ਰਹਿੰਦਾ, ਉਹਦੇ ਨਾਲ ਵੀ ਜਿਹੜਾ ਸਾਡਾ ਡੀ ਐੱਨ ਏ ਜਿਹੜਾ ਮੈਚ ਕਰਦਾ ਹੈਗਾ ਕਾਫੀ ਜਿਹੜਾ, ਕਿਉਂਕਿ ਮਤਲਬ ਕਿ ਔਰ ਸਾਇੰਟਿਸਟ ਇਹਦੇ ਤੇ ਕਾਫੀ ਰਿਸਰਚ ਵੀ ਕਰ ਰਹੇ ਆ ਕਿ ਆਪਾਂ ਇੱਕ ਪੋਡਕਾਸਟ ਉਹਦੇ ਤੇ ਵੀ ਕਰਾਂਗੇ ਜ਼ਰੂਰ, ਬਟ ਉਹਦੇ ਨਾਲ ਜਿਹੜਾ ਸਾਡਾ ਡੀ ਐੱਨ ਏ ਜਿਹੜਾ ਜਿਹੜਾ ਵੀ ਕਾਫੀ ਮੈਚ ਕਰਦਾ, ਜਿਵੇਂ ਸਾਡਾ ਇਹਦੇ ਨਾਲ ਬਨਾਨਾ ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ ਜਿਹੜਾ ਕਰਦਾ ਹੈ। ਔਰ ਜਿਹੜੀ ਅਸੀਂ ਜਦੋਂ ਡੀ ਐੱਨ ਏ ਡਬਲ ਹੈਲਿਕਸ ਸਟਰਕਚਰ ਦੀ ਮੈਂ ਗੱਲ ਕੀਤੀ ਕਿ ਦੋ ਜਿਹੜੀਆਂ ਜਿੱਦਾਂ ਆਪਾਂ ਸਾਇੰਸ ਚ ਡਰਾ ਕਰਦੇ ਹੁੰਦੇ ਸੀ ਹਨਾ, ਤੇ ਜਿਹੜੇ ਸਾਇੰਟਿਸਟ ਨੇ ਉਹਨਾਂ ਦੇ ਨਾਮ ਸੀਗਾ ਜੇਮਸ ਵਾਟਸਨ ਤੇ ਫ੍ਰਾਂਸਿਸ ਕ੍ਰਿਕ, ਜਿਹਨਾਂ ਨੇ ਇਹ ਜਿਹੜਾ ਇਹ ਫਾਇੰਡ ਆਊਟ ਕੀਤਾ ਸੀ ਕਿ ਡੀ ਐੱਨ ਏ ਏਦਾਂ ਦੀ ਜਿਹੜੀ ਸ਼ਕਲ ਦੇ ਵਿੱਚ ਮਿਲਦਾ ਆ ਹਨਾ, ਉਹ 1953 ਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦੇ ਲਈ ਨੋਬਲ ਪ੍ਰਾਈਜ਼ ਵੀ ਦਿੱਤਾ ਗਿਆ ਸੀ, ਉਹਨਾਂ ਨੇ ਜਿਹੜਾ ਸਟਰਕਚਰ ਇਹਨੂੰ ਫਾਇੰਡ ਆਊਟ ਕੀਤੀ ਸੀ। ਤੇ ਡੀ ਐੱਨ ਏ ਜਿਹੜਾ ਜਦੋਂ ਕੋਇਲ ਹੋ ਕੇ ਜਿੱਦਾਂ ਇਕੱਠਾ ਗੁੱਛਾ ਮੁੱਛਾ ਕਰਕੇ ਜਦੋਂ ਅਸੀਂ ਇੱਕ ਸੈੱਲ ਦੇ ਵਿੱਚ ਉਸ ਡੀ ਐੱਨ ਏ ਪ੍ਰੈਜੈਂਟ ਹੁੰਦਾ ਆ, ਉਹਨੂੰ ਅਸੀਂ ਕ੍ਰੋਮੋਸੋਮ ਜਿਹੜਾ ਮੈਂ ਪਹਿਲਾਂ ਕਿਹਾ ਸੀਗਾ ਕ੍ਰੋਮੋਸੋਮ ਕਹਿੰਦੇ ਹਾਂ। ਸੋ ਹਿਊਮਨ ਬੋਡੀ ਦੇ ਵਿੱਚ ਜਿਹੜੇ ਆ ਇੱਕ ਸੈੱਲ ਦੇ ਵਿੱਚ 42 ਕ੍ਰੋਮੋਸੋਮ ਜਿਹੜੇ ਹੁੰਦੇ ਆ, ਉਹਨਾਂ ਦੇ ਵਿੱਚੋਂ ਜਿਹੜੇ ਆ 44 ਕ੍ਰੋਮੋਸੋਮ ਸੇਮ ਹੋਣਗੇ, ਬਟ ਜਿਹੜਾ ਲਾਸਟ ਕ੍ਰੋਮੋਸੋਮ ਹੋਊਗਾ 23 ਨੰਬਰ ਦਾ ਕ੍ਰੋਮੋਸੋਮ, ਕਿਉਂਕਿ ਹਰ ਕ੍ਰੋਮੋਸੋਮ ਦੇ ਵਿੱਚ ਦੋ ਜਿਹੜੇ ਆ ਪੇਅਰ ਹੁੰਦੇ ਆ, ਸੋ ਜਿਹੜਾ ਲਾਸਟ ਨੰਬਰ ਦਾ ਕ੍ਰੋਮੋਸੋਮ ਹੋਊਗਾ ਉਹ ਸਾਡਾ ਜੈਂਡਰ ਡਿਫਾਈਨ ਕਰਦਾ ਆ, ਜਿਹਨੂੰ ਅਸੀਂ ਐਕਸ ਔਰ ਵਾਈ ਕ੍ਰੋਮੋਸੋਮ ਕਹਿ ਦਿੰਦੇ ਹਾਂ। ਅਗਰ ਜਿਹੜਾ ਆ ਉਹ ਐਕਸ ਕ੍ਰੋਮੋਸੋਮ ਜਿਹੜਾ ਉਹ ਜਿਹੜਾ 23ਵਾਂ ਕ੍ਰੋਮੋਸੋਮ ਵੀ ਅਗਰ ਬੋਥ ਉਹਦੇ ਵਿੱਚ ਦੋਨੋਂ ਪੇਅਰ ਜਿਹੜੇ ਐਕਸ ਮਤਲਬ ਪੇਅਰ ਜਿਹੜਾ ਉਹਦਾ ਐਕਸ ਕ੍ਰੋਮੋਸੋਮ ਆ ਤਾਂ ਉਹ ਇੱਕ ਫੀਮੇਲ ਤਾਂ ਉਸਦਾ ਜੈਂਡਰ ਫੀਮੇਲ ਹੋਏਗਾ, ਬਟ ਜੇ ਉਹ ਐਕਸ ਔਰ ਵਾਈ ਕ੍ਰੋਮੋਸੋਮ ਹੈਗਾ ਮਤਲਬ ਦੋ ਡਿਫਰੈਂਟ ਕ੍ਰੋਮੋਸੋਮ ਹੈਗੇ ਆ, ਤਾਂ ਇਹਦਾ ਮਤਲਬ ਉਹ ਮੇਲ ਜਿਹੜਾ ਕੋਈ ਬੱਚਾ ਹੈਗਾ ਉਹ ਮੇਲ ਹੋਏਗਾ, ਜਿਹੜਾ ਮੇਲ ਹੋਏਗਾ ਨਾ ਕਿ ਫੀਮੇਲ ਹੋਏਗਾ ਹਨਾ। ਸੋ ਇਹ ਜਿਹੜੇ ਇਹੀ ਕ੍ਰੋਮੋਸੋਮ ਜਿਹੜਾ ਇਹ ਵੀ ਡਿਫਾਈਨ ਕਰਦੇ ਕਿ ਸਾਡਾ ਜੈਂਡਰ ਕੀ ਹੋਊਗਾ ਇੱਕ ਹਿਊਮਨ ਬੀਇੰਗ ਦਾ। ਸੋ ਜਿਹੜੇ ਜਿੱਦਾਂ ਮੈਂ ਕਿਹਾ ਹੀ ਹੈ ਕਿ ਇਹਨਾਂ ਦੇ ਜਿਹੜੇ ਜੀਨਸ ਜਿਹੜੇ ਆ ਕੁਛ ਜੀਨਸ ਹੀ ਹੁੰਦੇ ਆ ਜਿਹੜੇ ਡੀ ਐੱਨ ਏ ਨੂੰ ਜਿਹੜਾ ਸਾਡੀ ਇਹ ਸਾਰੀਆਂ ਕਰੈਕਟਰਿਸਟਿਕਸ ਜਿਹੜੀਆਂ ਡਿਫਾਈਨ ਕਰਦੇ। ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਇੰਟਰਸਟਿੰਗ ਚੀਜ਼ਾਂ ਹੈਗੀਆਂ ਡੀ ਐੱਨ ਏ ਦੇ ਬਾਰੇ, ਬਟ ਜਿਹੜੀ ਸਟਾਰ ਡਸਟ ਵਾਲੀ ਕੁਐਸਚਨ ਤੁਸੀਂ ਕਿਹਾ ਕਿ ਆਰ ਵੀ ਸਟਾਰ ਡਸਟ, ਆਰ ਵੀ ਮੇਡ ਅਪ ਆਫ ਸਟਾਰ ਡਸਟ, ਇਹ ਕਾਫੀ ਜਿਹੜਾ ਅੱਜ ਕੱਲ੍ਹ ਤੁਸੀਂ ਪੜ੍ਹ ਸਕਦੇ ਆ ਮਤਲਬ ਸੁਣ ਸਕਦੇ ਆ। ਇਹ ਜਦੋਂ ਅਸੀਂ ਪੋਡਕਾਸਟ ਦੀ ਗੱਲ ਕੀਤੀ ਸੀ ਇਹ ਮਤਲਬ ਲਾਈਫ ਓਰੀਜੀਨੇਟ ਵੀ, ਔਰ ਅੱਜ ਵੀ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਕਾਰਬਨ ਹਾਈਡਰੋਜਨ ਜਾਂ ਹੋਰ ਐਲੀਮੈਂਟ ਸਾਡੀ ਬੋਡੀ ਨੂੰ ਚਾਹੀਦੇ ਹੁੰਦੇ ਆ, ਇਹ ਉਹੀ ਐਲੀਮੈਂਟ ਆ। ਜਦੋਂ ਬਿਗ ਬੈਂਗ ਦੀ ਗੱਲ ਕੀਤੀ ਸੀ ਤਾਂ ਬਿਗ ਬੈਂਗ ਸਾਨੂੰ ਪਤਾ ਕਿ ਹੋਣ ਵੇਲੇ ਕੀ ਹੋਇਆ ਸੀ ਕਿ ਜਿਹੜਾ ਟੈਂਪਰੇਚਰ ਜਿਹੜਾ ਕਾਫੀ ਜਿਹੜਾ ਜ਼ਿਆਦਾ ਹੋ ਗਿਆ ਸੀ, ਜਿਹਦੀ ਵਜ੍ਹਾ ਨਾਲ ਹਾਈਡਰੋਜਨ ਮਤਲਬ ਫਿਊਜ਼ਨ ਹੋ ਗਈ ਸੀ, ਮਤਲਬ ਜਿਹੜੇ ਆ ਐਲੀਮੈਂਟ ਜਿਹੜੇ ਆਪਸ ਚ ਇਕੱਠੇ ਹੋਣ ਲੱਗ ਗਏ ਸੀ। ਤੋ ਸਭ ਤੋਂ ਪਹਿਲੇ ਜਿਹੜੇ ਐਲੀਮੈਂਟ ਬਣੇ ਸੀਗੇ ਉਹ ਸੀਗੇ ਹਾਈਡਰੋਜਨ ਐਂਡ ਹੀਲੀਅਮ, ਜਿਹੜੇ ਪਹਿਲੇ ਪੀਰੀਓਡਿਕ ਟੇਬਲ ਦਾ ਨੰਬਰ 1 ਔਰ ਨੰਬਰ 2 ਦੇ ਜਿਹੜੇ ਐਟਮ ਹੈਗੇ ਆ। ਸਭ ਤੋਂ ਪਹਿਲਾਂ ਹਾਈਡਰੋਜਨ ਐਂਡ ਹੀਲੀਅਮ ਬਣੇ ਸੀ, ਉਹ ਕਾਫੀ ਟਾਈਮ ਤੱਕ ਜਿਹੜੇ ਆ ਉਹੀ ਰਹੇ ਸੀ, ਉਹ ਸਭ ਤੋਂ ਹਲਕੇ ਜਿਹੜੇ ਐਲੀਮੈਂਟਸ ਹੁੰਦੇ ਆ। ਤੋ ਜਿੱਦਾਂ ਹੌਲੀ ਹੌਲੀ ਜਿਹੜਾ ਟਾਈਮ ਲੰਘਦਾ ਗਿਆ ਤਾਂ ਹਾਈਡਰੋਜਨ ਹੀਲੀਅਮ ਲੀਥੀਅਮ ਬਣ ਗਿਆ, ਫਿਰ ਹੌਲੀ ਹੌਲੀ ਕਾਰਬਨ ਹਾਈਡਰੋਜਨ ਕਾਰਬਨ ਜਾਂ ਨਾਈਟ੍ਰੋਜਨ ਜਾਂ ਬਾਕੀ ਜਿਹੜੇ ਐਲੀਮੈਂਟਸ ਬਣਨ ਲੱਗ ਗਏ, ਆਇਰਨ ਤੱਕ ਜਿਹੜੇ ਐਲੀਮੈਂਟਸ ਬਣ ਗਏ ਜਿਹੜੇ ਸਾਡੀ ਬੋਡੀ ਦੇ ਵਿੱਚ ਸਾਨੂੰ ਮਿਲਦੇ ਹੈਗੇ ਆ ਹਨਾ। ਤੇ ਇਹ ਸਾਰੇ ਜਿਹੜੇ ਆ ਕਿਉਂਕਿ ਬਿਗ ਬੈਂਗ ਜਦੋਂ ਹੋਇਆ ਤਾਂ ਜਿਹੜਾ ਐਕਸਪਲੋਜਨ ਹੋਇਆ ਉਸ ਤੋਂ ਬਾਅਦ ਜਿਹੜਾ ਹਾਈਡਰੋਜਨ ਐਂਡ ਹੀਲੀਅਮ ਬਣਿਆ, ਫਿਰ ਹਾਈਡਰੋਜਨ ਹੀਲੀਅਮ ਨੇ ਅੱਗੇ ਜਿਹੜਾ ਕਮਲ, ਜੇ ਤੁਹਾਨੂੰ ਯਾਦ ਹੋਵੇ ਪੀਰੀਓਡਿਕ ਟੇਬਲ ਦੇ ਵਿੱਚ ਜਦੋਂ ਅਸੀਂ ਇਹ ਐਲੀਮੈਂਟ ਅਸੀਂ ਕਹਿੰਦੇ ਹਾਂ ਕਿ ਨੰਬਰ ਦਿੰਦੇ ਹਾਂ 1, 2, 3, 4, 5 ਜੋ ਵੀ ਨੰਬਰ ਦਿੰਦੇ ਹਾਂ, ਤਾਂ ਅਸੀਂ ਉਹਦੇ ਬੇਸਡ ਔਨ ਉਹਦੇ ਚ ਪ੍ਰੋਟੋਨ ਕਿੰਨੇ ਆ ਉਹਦੇ ਬੇਸ ਦੇ ਉੱਤੇ ਆਪਾਂ ਉਹ ਨੰਬਰ ਦਿੰਦੇ ਹਾਂ ਹਨਾ। ਤੇ ਇਹਦਾ ਮਤਲਬ ਕਿ ਜਿੱਦਾਂ ਜਿੱਦਾਂ ਪ੍ਰੋਟੋਨ ਦਾ ਨੰਬਰ ਵੱਧ ਵੱਧਦਾ ਜਾਂਦਾ ਆ ਉਦਾਂ ਉਦਾਂ ਜਿਹੜਾ ਆ ਐਲੀਮੈਂਟ ਦਾ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ, ਹਾਈਡਰੋਜਨ ਤੋਂ ਹੀਲੀਅਮ ਜਿਹੜਾ ਹੀਲੀਅਮ ਬਣ ਜਾਂਦਾ, ਹੀਲੀਅਮ ਤੋਂ ਲੀਥੀਅਮ ਬਣ ਜਾਂਦਾ, ਜਾਂ ਅੱਗੇ ਜਿਹੜੇ ਆ ਐਲੀਮੈਂਟਸ ਬਣ ਜਾਂਦੇ।

0: ਸੋ ਇਹ ਜਿਹੜੇ ਐਲੀਮੈਂਟ ਸਾਡੀ ਬਾਡੀ ਦੇ ਵਿੱਚ ਮਿਲਦੇ ਆ, ਇਹਨਾਂ ਦੀ ਸ਼ੁਰੂਆਤ ਉਦੋਂ ਹੀ ਹੋਈ ਜਦੋਂ ਬਿਗ ਬੈਂਗ ਬਣਿਆ ਜਾਂ ਹੋਰ ਸਟਾਰਸ ਬਣੇ, ਹਨਾ, ਜਦੋਂ ਇਹ ਸਟਾਰਸ ਜਿਹੜੇ ਖਤਮ ਹੋ ਜਾਂਦੇ ਆ, ਅਸੀਂ ਉਹਦੀ ਵੀ ਗੱਲ ਕੀਤੀ ਸੀ, ਸੁਪਰਨੋਵਾ ਅਸੀਂ ਉਸ ਚੀਜ਼ ਨੂੰ ਕਹਿੰਦੇ ਹਾਂ, ਤੇ ਉਸ ਤੋਂ ਇਲਾਵਾ ਜਿਹੜੇ ਜਦੋਂ ਖਤਮ ਹੁੰਦੇ ਆ ਤਾਂ ਉਹਦਾ ਸਾਰੇ ਐਲੀਮੈਂਟ ਜਿਹੜੇ ਬਿਖਰ ਜਾਂਦੇ ਆ ਪੂਰੇ ਯੂਨੀਵਰਸ ਦੇ ਵਿੱਚ, ਹਨਾ, ਔਰ ਫਿਰ ਅਲਟੀਮੇਟਲੀ ਹੋਰ ਸਟਾਰਸ ਬਣਾ ਦਿੰਦੇ ਆ, ਔਰ ਉਹ ਸਟਾਰਸ ਦੇ ਵਿੱਚੋਂ ਜਿਹੜੇ ਫਿਰ ਮੈਟਰੋਇਡਸ ਬਣਦੇ ਆ, ਮਤਲਬ ਉਲਕਾ ਪਿੰਡ ਵਗੈਰਾ ਬਣਦੇ ਆ, ਉਹ ਜਦੋਂ ਅਰਥ ਦੇ ਉੱਤੇ ਆਏ ਤਾਂ ਪਾਣੀ, ਸਾਨੂੰ ਪਤਾ ਉਹੀ ਲੱਗੇ ਆਏ ਸਾਡੀ ਅਰਥ ਦੇ ਉੱਤੇ, ਜਿਹਦੀ ਵਜ੍ਹਾ ਨਾਲ ਕਿਉਂਕਿ ਲਾਈਫ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਸ਼ੁਰੂ ਹੋਈ ਸੀ, ਇਹਦਾ ਮਤਲਬ ਜਿਹੜਾ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਹੀ ਜਿਹੜਾ ਜਿਹੜੇ ਡਿਫਰੈਂਟ ਡਿਫਰੈਂਟ ਐਨੀਮਲਸ ਜਾਂ ਪਲਾਂਟ ਹੋਣੇ ਸ਼ੁਰੂ ਹੋਏ ਸੀ ਨਾ, ਸੋ ਇਹ ਜਿਹੜੀ ਸਾਡੀ ਬਾਡੀ ਦੇ ਵਿੱਚ ਐਲੀਮੈਂਟ ਮਿਲਦੇ ਆ ਜਾਂ ਕਿਸੇ ਜਿਹੜੀ ਆ ਟ੍ਰੀ ਦੇ ਵਿੱਚ ਐਲੀਮੈਂਟ ਮਿਲਦੇ ਆ, ਜਾਂ ਤੁਹਾਡੇ ਕਿਸੇ ਫੇਵਰੇਟ ਜਿਹੜੇ ਪੁਰਾਣੀ ਸੈਲੀਬ੍ਰਿਟੀ ਦੇ ਵਿੱਚ ਜਿਹੜੇ ਐਲੀਮੈਂਟ ਮਿਲਦੇ ਸੀ, ਜਾਂ ਕੋਈ ਆਈਨਸਟਾਈਨ ਦੇ ਵਿੱਚ ਐਲੀਮੈਂਟਸ ਐਟਮਸ ਜਿਹੜੇ ਐਲੀਮੈਂਟ ਸੀਗੇ, ਉਹ ਅੱਜ ਵੀ ਇਸ ਜਿਹੜੀ ਯੂਨੀਵਰਸ ਦੇ ਵਿੱਚ ਜਾਂ ਅਰਥ ਦੇ ਵਿੱਚ ਜਿਹੜੇ ਘੁੰਮਦੇ ਫਿਰਦੇ ਆ, ਇੱਕ ਇੱਕ ਇੰਡੀਵਿਜੁਅਲ ਤੋਂ ਇੱਕ ਸਪੀਸੀਜ਼ ਤੋਂ ਦੂਜੀ ਸਪੀਸੀਜ਼ ਦੇ ਵਿੱਚ ਜਿਹੜੇ ਟ੍ਰਾਂਸਫਰ ਹੁੰਦੇ ਜਾਂਦੇ ਆ, ਬਟ ਇਹ ਜਿਹੜੇ ਹੈਗੇ ਸੇਮ ਹੀ ਆ ਜਿਹੜੇ ਜਿਹੜੇ ਜਿਨ੍ਹਾਂ ਤੋਂ ਸਟਾਰਸ ਬਣਿਆ, ਇਸ ਲਈ ਅਸੀਂ ਆਪਣੇ ਆਪ ਨੂੰ ਵੀ ਸਟਾਰ ਡਸਟ ਕਹਿੰਦੇ ਹਾਂ, ਕਿਉਂਕਿ ਅਸੀਂ ਵੀ ਉਹਨਾਂ ਸਟਾਰਸ ਦੀ ਜਿਹੜੀ ਆ ਬਣਨ ਦੇ, ਜਦੋਂ ਉਹ ਬਣਦੇ ਆ ਮਰਦੇ ਆ ਬਣਦੇ ਆ ਮਰਦੇ ਆ, ਹਨਾ, ਤੇ ਅਲਟੀਮੇਟਲੀ ਜਿਹੜੀ ਬਾਕੀ ਲਾਈਫ ਫਾਰਮਸ ਵੀ ਉਹਨਾਂ ਤੋਂ ਹੀ ਬਣਦੀਆਂ।
1: ਰਾਈਟ ਰਾਈਟ ਰਾਈਟ, ਨਹੀਂ ਬਹੁਤ ਸੋਹਣਾ, ਔਰ ਮੇਰੇ ਖਿਆਲ ਦੇ ਨਾਲ ਇੱਥੇ ਟੌਪਿਕ ਖਤਮ ਨਹੀਂ ਹੁੰਦਾ, ਇੱਥੋਂ ਇਹ ਸ਼ੁਰੂ ਹੁੰਦਾ ਹੈ, ਕਿਉਂਕਿ ਹਾਲੇ ਇਹਦੇ 'ਚ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ। ਮੈਂ ਨਾ ਪਰਸਨਲੀ ਅੱਗੇ ਵੀ ਬੜੀ ਵਾਰ ਰੇਡੀਓ 'ਤੇ ਵੀ ਕਹਿ ਚੁੱਕੇ ਹਾਂ ਸੰਦੀਪ ਜੀ, ਅਤੇ ਮੈਂ ਖੁੱਲ੍ਹ ਕੇ ਇਹ ਗੱਲ ਕੜੀ ਵਾਰ ਕਰਦਾ ਹੁੰਦਾ ਕਿ ਜਿਹੜੇ ਡਾਕਟਰ ਰਿਚਰਡ ਸਕੈਲਰ ਸੀ, ਜਿਨ੍ਹਾਂ ਦੇ ਪਿੱਛੇ ਜੇ ਦੇਹਾਂਤ ਹੋਇਆ ਨਾ, ਕੈਂਸਰ ਦੇ ਉੱਤੇ ਰਿਸਰਚ ਕਰ ਰਹੇ ਸੀਗੇ, ਆਈ ਰੀਅਲੀ ਫਾਊਂਡ, ਮਤਲਬ ਮੈਂ ਬਹੁਤ ਜ਼ਿਆਦਾ ਮਰੀਜ਼ ਹਾਂ ਉਸ ਸ਼ਖਸ ਦਾ, ਚਲੇ ਵੀ ਗਏ ਨੇ ਧਰਤੀ ਤੋਂ, ਪਰ ਉਹਨਾਂ ਨੇ ਜੋ ਰਿਸਰਚ ਕੀਤੀ ਸੀਗੀ, ਇਨਫੈਕਟ ਆ ਗੱਲ ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਸੀ, ਉਹਦੇ 'ਚ ਇੱਕ ਗੱਲ ਜ਼ਰੂਰ, ਇਹ ਗੱਲ ਆਪਾਂ ਅੱਜ ਦੇ ਐਪੀਸੋਡ ਦੇ ਵਿੱਚ ਕੀਤੀ ਕਿ ਹਿਊਮਨ ਐਲੀਮੈਂਟਸ ਜਿਹੜੇ ਨੇ ਉਹ ਯੂਨੀਵਰਸ ਦੇ ਵਿੱਚ ਹੀ ਰਲ ਮਿਲ ਜਾਂਦੇ ਨੇ ਇਨਸਾਨ ਦੇ ਜਾਣ ਤੋਂ ਬਾਅਦ, ਪਰ ਜਿਹੜਾ DNA ਹੈਗਾ ਉਹ ਕਿੰਨੀ ਜ਼ਿਆਦਾ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈਗਾ, ਕਿੰਨਾ ਉਹਦਾ ਇੰਪੋਰਟੈਂਟ ਰੋਲ ਹੈ, ਜਿਵੇਂ ਦੱਸਿਆ ਸੰਦੀਪ ਜੀ ਨੇ, ATGCH ਚਾਰ ਸਰੋਤਾਂ ਦਾ ਰਲ ਕੇ ਬਣਿਆ ਹੋਇਆ। ਪਰ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ, ਜਿਨ੍ਹਾਂ ਨੂੰ UV ਰੇਜ਼ ਆਪਾਂ ਕਹਿ ਦਿੰਦੇ ਹਾਂ, ਅਲਟਰਾ ਵਾਇਲਟ ਰੇਜ਼, ਬਚਪਨ 'ਚ ਪੈਰਾ ਬੈਂਗਣੀ ਕਿਰਨਾਂ ਪੜ੍ਹੀਆਂ ਹੈਗੀਆਂ ਨੇ ਅਸੀਂ, ਉਹ ਜਿਹੜੀਆਂ ਪੈਰਾ ਬੈਂਗਣੀ ਕਿਰਨਾਂ ਨੇ, ਉਹ ਜਿਹੜੀਆਂ UV ਰੇਜ਼ ਨੇ, ਉਹ DNA ਦਾ ਜਿਹੜਾ ਇਹ ATGC ਜਿਹੜੇ ਚਾਰ ਹੈਗੇ ਨੇ, ਉਹਦੇ 'ਚੋਂ ਸਿਰਫ ਇੱਕ ਜਿਹੜਾ ਸਰੋਤ ਸਭ ਤੋਂ ਇੰਪੋਰਟੈਂਟ ਹੈਗਾ, ਸਭ ਤੋਂ ਇੰਪੋਰਟੈਂਟ, ਚਾਰੇ ਇੰਪੋਰਟੈਂਟ ਨੇ, ਪਰ ਥਾਇਮੀਨ ਉਹਨੂੰ ਇੰਪੈਕਟ ਕਰਦਾ। ਉਦੋਂ ਤਾਂ ਨਹੀਂ ਸੀ ਮੈਨੂੰ ਪਤਾ, ਪਰ ਆ ਜਦੋਂ ਹੁਣ ਸੰਦੀਪ ਜੀ ਨੇ ਅੱਜ ਦੱਸਿਆ ਤਾਂ ਮੈਂ ਉਹਨਾਂ ਚੀਜ਼ਾਂ ਨੂੰ ਲਿੰਕ ਕਰ ਗਿਆ, ਕਿਉਂਕਿ ਮੈਂ ਪ੍ਰੋਫੈਸਰ ਰਿਚਰਡ ਦੀ ਬੜੀਆਂ ਕਲੋਜ਼ਲੀ ਸਟੱਡੀਜ਼ ਪੜ੍ਹੀਆਂ ਹੋਈਆਂ, ਅਤੇ ਉਹਨਾਂ ਨੇ ਸਕਿਨ ਕੈਂਸਰ ਦੇ ਉੱਤੇ ਜਿਹੜੀ ਇੱਕ ਬਹੁਤ ਚੰਗੀ ਰਿਸਰਚ ਕੀਤੀ ਸੀਗੀ, ਅਤੇ ਹਾਲਾਂਕਿ ਉਹ ਇੱਕ ਤ੍ਰਾਸਦੀ ਰਹੀ ਹੈ ਕਿ ਉਹ ਆਪ ਖੁਦ ਬ੍ਰੇਨ ਕੈਂਸਰ ਦੇ ਮਰੀਜ਼ ਹੋਏ ਅਤੇ ਉਹਨਾਂ ਦਾ ਦੇਹਾਂਤ ਇਸ ਤਰੀਕੇ ਦੇ ਨਾਲ ਹੋਇਆ। ਪਰ ਇਹ ਜਿਹੜੀਆਂ DNAs ਨੇ ਜਾਂ RNAs ਨੇ, ਇਹਨਾਂ ਦੇ ਉੱਤੇ ਹਾਲੇ ਬਹੁਤ ਸਾਰੀਆਂ ਗੱਲਾਂ ਹੋਣੀਆਂ ਬਾਕੀ ਹੈਗੀਆਂ ਨੇ। ਸੰਦੀਪ ਜੀ, ਥੈਂਕ ਯੂ ਸੋ ਮੱਚ, ਇਨਫੈਕਟ ਆ ਜਿਹੜਾ ਅਖੀਰ ਦੇ ਵਿੱਚ ਤੁਸੀਂ ਇਹ ਗੱਲ ਦੱਸੀ ਹੈਗੀ ਹੈ ਕਿ ਅਸੀਂ ਸਰੀਰ ਜਿਹੜਾ ਹੈਗਾ ਉਹ ਤਾਰਿਆਂ ਦੀ ਧੂੜ ਦਾ ਬਣਿਆ ਹੋਇਆ ਹੈਗਾ, ਸਟਾਰ ਡਸਟ ਦਾ ਬਣਿਆ ਹੋਇਆ ਹੈਗਾ, ਔਰ ਇਹਦੇ 'ਚ ਜਿਹੜੇ ਸਾਡੇ ਸਰੀਰ ਦੇ ਅੰਦਰ ਆਕਸੀਜਨ, ਨਾਈਟ੍ਰੋਜਨ, ਆਇਰਨ ਜੋ ਵੀ ਹੈਗੇ ਨੇ, ਉਹ ਸਾਡੇ ਇਸ ਯੂਨੀਵਰਸ ਦੇ ਵਿੱਚ ਵੀ ਮੌਜੂਦ ਹੈਗੇ ਨੇ, ਅਤੇ ਇਸ ਕਰਕੇ ਅਸੀਂ ਮੰਨ ਸਕਦੇ ਹੈਗੇ ਹਾਂ ਕਿ ਯੈਸ, ਵੀ ਆਰ ਮੇਡ ਆਫ ਸਟਾਰ ਡਸਟ। ਪਰ ਅਖੀਰ 'ਚ ਮੈਂ ਇੱਕ ਸਵਾਲ ਜ਼ਰੂਰ ਛੱਡ ਕੇ ਜਾਣਾ, ਅੱਜ ਨਹੀਂ ਮੈਂ ਕਹਿ ਰਿਹਾ ਸੰਦੀਪ ਜੀ, ਪਰ ਫੇਰ ਕਦੇ ਜਦੋਂ ਕਦੇ ਮੌਕਾ ਲੱਗਿਆ, ਮੈਂ ਕਿਤੇ ਪੋਡਕਾਸਟ ਸੁਣ ਰਿਹਾ ਸੀ, ਉਹ ਕਹਿੰਦੇ ਕਿ ਸਰੀਰ ਦੇ ਉੱਤੇ ਜਿਵੇਂ ਸਰੀਰ ਕਾਹਦਾ ਬਣਿਆ ਹੋਇਆ, ਉਹਦੇ 'ਤੇ ਬੜੀ ਰਿਸਰਚ ਅਲੱਗ ਅਲੱਗ ਟਾਈਮ ਦੇ ਉੱਤੇ ਅਲੱਗ ਅਲੱਗ ਕੰਟਰੀ 'ਚ ਅਲੱਗ ਅਲੱਗ ਰਿਸਰਚਰਸ ਨੇ ਕੀਤੀਆਂ ਨੇ। ਇੱਕ ਕਿਸੇ ਪੋਡਕਾਸਟ ਦੇ ਵਿੱਚ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਇੱਕ ਕਈ ਇਨਸਾਨਾਂ ਦੇ ਸਰੀਰ ਦੇ ਉੱਤੇ ਨਾ, ਜਦੋਂ ਉਹਨਾਂ ਦੀ ਡੈਥ ਬੈੱਡ ਦੇ ਉੱਤੇ ਉਹ ਸੀਗੇ, ਤਾਂ ਰਿਸਰਚਰਸ ਨੇ ਵਿਦ ਦੇਅਰ ਫੈਮਿਲੀ ਪਰਮਿਸ਼ਨ ਉਹਨਾਂ ਦੀ ਬਾਡੀ ਦੇ ਉੱਤੇ ਇੱਕ ਰਿਸਰਚ ਕੀਤੀ, ਉਹ ਇਹ ਸੀਗੀ ਕਿ ਇੱਕ ਵਿਅਕਤੀ ਦਾ ਮਰਨ ਦੇ ਵੇਲੇ ਭਾਰ ਕਿੰਨਾ ਸੀ, ਉਹਨਾਂ ਨੂੰ ਵੇ ਸਕੇਲ ਦੇ ਉੱਤੇ ਲਿਟਾਇਆ ਹੋਇਆ ਸੀਗਾ, ਅਤੇ ਫਿਰ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ, ਉਸ ਤੋਂ ਬਾਅਦ ਉਹਦੀ ਬਾਡੀ ਦਾ ਵੇਟ ਕਿੰਨਾ ਰਹਿ ਗਿਆ, ਉਹ ਜਿੰਨਾ ਮਰਜ਼ੀ ਕੈਲਕੂਲੇਸ਼ਨਾਂ ਕਰ ਲੈਣ, ਜਿਵੇਂ ਆਪਾਂ ਕਹਿੰਦੇ ਹਾਂ ਕਿ ਸਰੀਰ ਦੇ ਵਿੱਚ 90% ਤੋਂ ਜ਼ਿਆਦਾ ਪਾਣੀ ਹੈ, ਹੱਡੀਆਂ ਦਾ ਭਾਰ ਹੈ, ਮਾਸ ਦਾ ਭਾਰ ਹੈ, ਜਾਂ ਜੋ ਵੀ ਆਹ ਤੁਸੀਂ ਕਣ ਅਣੂ ਜੋ ਵੀ ਲਗਾਏ ਹੈਗੇ ਨੇ, ਮੋਲੀਕਿਊਲਸ ਵਗੈਰਾ ਜਾਂ ਬਲੱਡ ਵਗੈਰਾ, ਇਹ ਤੋਂ ਇਲਾਵਾ ਜਦੋਂ ਵੀ ਕੈਲਕੂਲੇਸ਼ਨਾਂ ਕਰੀਆਂ ਜਾਣ, ਤਾਂ 1.5-2% ਕਿਤੇ ਨਾ ਕਿਤੇ ਭਾਰ ਘੱਟ ਹੀ ਰਿਹਾ ਸੀਗਾ, ਵੀ ਉਹ ਮੈਚ ਨਹੀਂ ਕਰ ਰਿਹਾ ਸਕੇਲ ਦੇ ਨਾਲ, ਤਾਂ ਉਹ ਕਹਿੰਦੇ ਕਿ ਇਹ ਆਤਮਾ ਦਾ ਭਾਰ ਹੋ ਸਕਦਾ, ਇਹ ਵਜ਼ਨ ਜਿਹੜਾ ਉਹ ਸੌਲ ਦਾ ਹੋ ਸਕਦਾ, ਪਰ ਉਹ ਅੱਜ ਦੇ ਟੌਪਿਕ ਦੇ ਨਾਲ ਬਿਲਕੁਲ ਰਲਦਾ ਮਿਲਦਾ ਨਹੀਂ ਹੈਗਾ। ਕਿਸੇ ਦਿਨ ਫਿਰ ਇਹਦੇ 'ਤੇ ਆਪਾਂ ਗੱਲ ਜ਼ਰੂਰ ਕਰਾਂਗੇ, ਸਾਇੰਸ ਦਾ ਇਹ ਟੌਪਿਕ ਹੈ ਨਹੀਂ ਹੈ, ਕੀ ਫਰਕ ਪੈਂਦਾ ਹੈ? ਅਸੀਂ ਤਾਂ ਸਿਰਫ ਜਾਣਕਾਰੀ ਦੇਣੀ ਹੈ, ਇਨਫੋਰਮੇਸ਼ਨ ਦੇਣੀ ਹੈ, ਔਰ ਇਸ ਇਨਫੋਰਮੇਸ਼ਨ ਦੇ ਵਿੱਚ ਜਿਹੜੀਆਂ ਥਿਊਰੀਜ਼ ਹੈਗੀਆਂ ਨੇ, ਜਿਹੜੀਆਂ ਇੱਕ ਕੀ ਕਹਿ ਲੈਂਦੇ ਕੰਟਰੋਵਰਸੀਜ਼ ਹੈਗੀਆਂ ਨੇ, ਉਹਨਾਂ ਨੂੰ ਵੀ ਆਪਾਂ ਇਨਵੋਲਵ ਕਰਾਂਗੇ ਅਤੇ ਦੱਸਾਂਗੇ, ਜਿਵੇਂ ਫੈਕਟ ਸ਼ੀਟ ਆ ਜਾਂਦੀ ਹੁੰਦੀ ਹੈ ਨਾ, ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਸਹੀ ਕੀ ਹੈ, ਗਲਤ ਕੀ ਹੈ, ਜੋ ਸਾਇੰਸ ਕਹਿ ਰਹੀ ਹੈਗੀ ਹੈ, ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੈ। ਥੈਂਕ ਯੂ ਸੋ ਮਚ ਸੰਦੀਪ ਜੀ।
0: ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਸਾਨੂੰ ਪਤਾ ਕਿ ਇੱਥੇ ਸਕਿਨ ਕੈਂਸਰ ਬਹੁਤ ਹੁੰਦੇ ਆ, ਇਸੇ ਲਈ ਅਸੀਂ ਕਹਿੰਦੇ ਹਾਂ ਕਿ ਸਾਨੂੰ ਜਿਹੜੀ ਆ ਸਨਸਕ੍ਰੀਨ ਲਾ ਕੇ ਹੀ ਨਿਕਲਣਾ ਚਾਹੀਦਾ ਘਰੋਂ ਬਾਹਰ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸਪੈਸ਼ਲੀ ਸਨਲਾਈਟ ਦੀ, ਅਗਰ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਜੀਨਸ ਦੇ ਵਿੱਚ ਮਿਊਟੇਸ਼ਨ ਨਾਮ ਦੀ ਆਪਾਂ ਇੱਕ ਚੀਜ਼ ਕਹਿੰਦੇ, ਇਹਦਾ ਮਤਲਬ ਇਹ ਕਿ ਜੀਨ ਦੀ ਸੀਕੁਐਂਸ ਜਿਹੜੀ ਚੇਂਜ ਕਰ ਦਿੰਦਾ, ਮਤਲਬ ਕਿ ਸਾਨੂੰ ਇਫੈਕਟ ਕਰਦਾ, ਡੈਮੇਜ ਕਰ ਦਿੰਦਾ, ਤੁਸੀਂ ਇੱਕ ਤਰ੍ਹਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹਾਂ ਨਾ, ਤੇ ਡੈਮੇਜ ਦੀ ਵਜ੍ਹਾ ਨਾਲ ਜਿਹੜਾ ਉਹ ਸਾਡਾ ਡੀਐਨਏ ਚੇਂਜ ਹੋ ਜਾਂਦਾ, ਜਿਹਦੀ ਵਜ੍ਹਾ ਸਾਨੂੰ ਕਈ ਵਾਰ ਕੈਂਸਰ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ। ਸੋ ਜਿਹੜੀ ਇਸ ਲਈ ਸਾਨੂੰ ਜਿਹੜੀ ਥੋੜੀ ਪ੍ਰੀਕੋਸ਼ਨਸ ਰੱਖਣ ਦੀ ਲੋੜ ਹੁੰਦੀ ਹੈ, ਜਿਹਦੇ ਵਿੱਚ ਇਨਵਾਇਰਮੈਂਟ ਦਾ ਕਾਫੀ ਜਿਹੜਾ ਇੰਪੈਕਟ ਪੈਂਦਾ ਹੈ, ਔਰ ਜਿਹੜਾ ਚਾਹੇ ਪੋਲਿਊਸ਼ਨ ਹੋ ਗਿਆ ਤੇ ਹੋਰ ਚੀਜ਼ਾਂ ਹੋ ਗਈਆਂ। ਬਟ ਜਿੱਦਾਂ ਡੀਐਨਏ ਦੀ ਆਪਾਂ ਗੱਲ ਲਾਸਟ ਗੱਲ ਮੈਂ ਕਹੂੰਗੀ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪੇਰੈਂਟਸ ਦੀ, ਕਿ ਪੇਰੈਂਟਸ ਦਾ ਡੀਐਨਏ ਸਾਡੇ ਚ ਹੁੰਦਾ, ਜੋ ਗ੍ਰੈਂਡ ਪੇਰੈਂਟਸ ਦਾ ਹੈ ਨਾ ਉਹਨਾਂ ਚ ਹੁੰਦਾ ਹੈ ਅੱਗੇ, ਤੇ ਕਈ ਵਾਰ ਕੀ ਹੁੰਦਾ ਕਿ ਕੁਛ ਇੱਕ ਪਰਸਨ ਦੇ ਵਿੱਚ ਦੋ ਡੀਐਨਏ ਪ੍ਰੋਫਾਈਲ ਵੀ ਮਿਕਸ ਹੋ ਜਾਂਦੀਆਂ, ਜਿਹਨੂੰ ਚਾਈਮਰਿਜ਼ਮ ਅਸੀਂ ਕਹਿੰਦੇ ਹਾਂ ਸਾਇੰਟਿਫਿਕ ਲੈਂਗੁਏਜ,
1: ਰਾਈਟ ਰਾਈਟ।
0: ਉਹਦਾ ਹੁੰਦਾ ਕਿ ਕਈ ਵਾਰ ਤੁਸੀਂ ਮੰਨ ਲਓ ਟਰਾਂਸਪਲੈਂਟ ਕਿਸੇ ਚ ਹੋਇਆ, ਹੈਡ ਟਰਾਂਸਪਲੈਂਟ ਹੋਇਆ ਜਾਂ ਮਤਲਬ ਹਾਰਟ ਟਰਾਂਸਪਲੈਂਟ ਹੋਇਆ ਨਾ, ਤੇ ਕਈ ਵਾਰ ਜਿਹੜਾ ਉਹਨਾਂ ਦਾ ਜਿਹੜਾ ਡੀਐਨਏ ਜਿਹੜਾ ਮਿਕਸ ਹੋ ਸਕਦਾ ਹੈ, ਜਾਂ ਫਿਰ ਕਈ ਵਾਰ ਟਵਿਨ, ਜੇ ਮੰਨ ਲਓ ਕਿਸੇ ਦੇ ਜਿਹੜੀ ਪ੍ਰੈਗਨੈਂਸੀ ਟਾਈਮ ਟਵਿਨਸ ਬੱਚੇ ਹੈਗੇ ਆ, ਬਟ ਇੱਕ ਜਿਹੜਾ ਟਵਿਨ ਦੂਸਰੇ ਦੀ ਜਿਹੜੀ ਆ ਮਤਲਬ ਇੱਕੋ ਹੀ ਬੱਚਦਾ ਹੈ ਨਾ, ਤੇ ਉਹਦੇ ਵਿੱਚ ਵੀ ਹੋ ਸਕਦਾ ਕਿ ਜਿਹੜਾ ਡੀਐਨਏ ਕਾਪੀ ਹੋ ਸਕਦੀ। ਸੋ ਡਿਫਰੈਂਟ ਡਿਫਰੈਂਟ ਹੋ ਸਕਦੀ ਹੈ, ਬਟ ਬੇਸਿਕਲੀ ਜਿਹੜਾ ਡੀਐਨਏ ਜਿਹੜਾ ਆ, ਜਿਹੜਾ ਮੈਂ ਦੱਸਿਆ 0.1% ਡੀਐਨਏ ਹਿਊਮਨ, ਹਰ ਹਿਊਮਨ ਦਾ ਉਹ ਹੁੰਦਾ ਹੈ ਜਿਹੜਾ ਕਿਸੇ ਦੂਜੇ ਹਿਊਮਨ ਨਾਲ ਜਿਹੜਾ ਮੈਚ ਨਹੀਂ ਕਰਦਾ,
1: ਮੈਚ ਨਹੀਂ ਕਰਦਾ,
0: ਹਾਂ ਜਿਹੜਾ ਉਹਨੂੰ ਜਿਹੜਾ ਮੈਚ ਕਰਦਾ, ਔਰ ਉਹੀ ਕਿਉਂਕਿ ਸਾਨੂੰ ਪਤਾ ਨੇ ਕਿ ਇਹੀ ਚਾਰ ਬੇਸਿਸ ਆ ਜਿਹਨਾਂ ਦੀ ਤੁਸੀਂ ਗੱਲ ਕੀਤੀ, ਇਹਨਾਂ ਨੇ ਘੁੰਮ ਘੁਮਾ ਕੇ ਇੱਧਰ ਉੱਧਰ ਲੱਗੀ ਜਾਣਾ ਹਨਾ। ਤੋ ਸਿਰਫ 0.1% ਜਿਹੜਾ ਪਾਰਟ ਐਵੇਂ ਦਾ ਹੁੰਦਾ ਜਿਹੜਾ ਸਾਨੂੰ ਜਿਹੜਾ ਇੱਕ ਇੰਡੀਵਿਜੁਅਲ ਬਣਾਉਂਦਾ, ਇੱਕ ਪਾਰਟੀਕੁਲਰ ਮਤਲਬ ਇੱਕ ਅਲੱਗ ਇੰਡੀਵਿਜੁਅਲ
1: ਬਣਾਉਂਦਾ, ਆਪਣੀ ਇੱਕ ਆਈਡੈਂਟੀ ਜਿਹੜੀ ਉਹ ਅਲੱਗ ਤੋਂ ਕ੍ਰੀਏਟ ਕਰਦਾ ਹੈਗਾ।
0: ਹਾਂਜੀ
1: ਰਾਈਟ, ਨਹੀਂ ਥੈਂਕ ਯੂ ਸੋ ਮਚ। ਪਰ ਇਨਸਾਨੀ ਸਰੀਰ ਕਾਹਦਾ ਬਣਿਆ ਹੋਇਆ, ਇਹ ਸ਼ਾਇਦ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਵਾਟ ਆਰ ਵੀ ਮੇਡ ਆਫ, ਅਤੇ ਬੜੇ ਵਿਸਥਾਰ ਦੇ ਨਾਲ, ਬੜੇ ਤਰੀਕੇ ਦੇ ਨਾਲ ਜਿਹੜਾ ਸੰਦੀਪ ਜੀ ਨੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈਗੀ, ਔਰ ਥੈਂਕ ਯੂ ਸੋ ਮਚ ਸੰਦੀਪ ਜੀ। ਔਰ ਡੈਫੀਨੇਟਲੀ ਉਹ ਐਪੀਸੋਡ ਕਰਨਾ ਜ਼ਰੂਰ ਹੈ ਕਦੇ ਨਾ ਕਦੇ, ਪਰ ਅਗਲੀ ਵਾਰ ਕੋਈ ਹੋਰ ਵੱਖਰਾ ਵਿਸ਼ਾ ਜਿਹੜਾ ਲੈ ਕੇ ਜ਼ਰੂਰ ਤੁਹਾਡੇ ਤੱਕ ਹਾਜ਼ਰ ਹੁੰਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਿਓ ਇਜਾਜ਼ਤਾਂ, ਧੰਨਵਾਦ। ਰੇਡੀਓ ਹਾਂਜੀ 1674 AM 'ਤੇ ਸੁਣਦੇ ਰਹੋ ਅਲੱਗ ਅਲੱਗ ਪ੍ਰੋਗਰਾਮ, ਪਰ ਇਹ ਸੀ ਡੀਪ ਟਾਕ ਸ਼ੋਅ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂਜੀ 1604।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਤੇ ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਵੀਕਐਂਡ ਦਾ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਤੇ ਹੱਸਣ ਹਸਾਉਣ ਦਾ ਹੋ ਚੁੱਕਾ ਸਮਾਂ। ਥੋੜੀ ਜਿਹੀ ਦੇਰੀ ਦੇ ਲਈ ਮਾਫੀ ਚਾਹੁੰਦੇ ਹਾਂ ਕਿਉਂਕਿ ਛੁੱਟੀਆਂ ਵਾਲਾ ਮਾਹੌਲ ਚੱਲ ਰਿਹਾ ਤੇ ਮੇਰੇ ਨਾਲ ਪਹੁੰਚ ਗਏ ਨੇ ਯਸ਼ਪ੍ਰੀਤ।
3: ਹਾਂਜੀ ਬਿਲਕੁਲ ਛੁੱਟੀਆਂ ਵਾਲਾ ਮਾਹੌਲ ਤੇ ਹੈ ਪਰ ਹਾਂ ਉਹਦਾ ਦੇਰੀ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਖੈਰ ਬਿਲਕੁਲ ਛੁੱਟੀਆਂ ਦਾ ਟਾਈਮ ਹੈ ਤੇ ਆਪਣੇ ਆਪ ਹੀ ਹੈ ਨਾ ਭਾਵੇਂ ਸੜਕਾਂ ਨੂੰ ਲੈ ਲਓ ਭਾਵੇਂ ਘਰ ਨੂੰ ਕਰੋ ਹਰ ਇੱਕ ਚੀਜ਼ ਬੜੀ ਸਲੋ ਜਿਹੀ ਆਟੋਮੈਟਿਕ ਹੀ ਹੋ ਜਾਂਦੀ ਹੈ। ਪਹਿਲਾਂ ਜਿਵੇਂ
2: ਰਿਲੈਕਸ ਹੀ ਹੋ ਜਾਂਦੇ
3: ਰਿਲੈਕਸ ਹੋ ਜਾਂਦੇ ਨਾ ਪਹਿਲਾਂ ਇੱਦਾਂ ਹੁੰਦਾ ਕਿ ਹਾਂ
2: ਤੁਸੀਂ ਮਹਿਸੂਸ ਕਰਦੇ ਹੋ ਮੋਰਾਂ ਦੀ ਪੀੜ ਅੜ ਜਾਂਦੀ ਆ ਸਰਵਾਈਕਲ ਦੂਰ ਹੋ ਜਾਂਦੇ ਨੇ।
3: ਅੱਛਾ
2: ਜਿਨ੍ਹਾਂ ਦੇ ਮਾਈਗ੍ਰੇਨ ਹੁੰਦੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਠੀਕ ਫੀਲ ਹੋਣ ਲੱਗ ਪਏਗਾ ਮਾਵਾਂ ਰਾਹਤ ਮਹਿਸੂਸ ਕਰਦੀਆਂ ਨੇ। ਪਰ ਯਾਦ ਰਵੇ ਸਿਰਫ ਤੁਹਾਡੀ ਇੱਕ ਹਫ਼ਤੇ ਦੀ ਫੀਲ ਆ ਅਗਲੇ ਹਫ਼ਤੇ ਤੁਸੀਂ ਫੇਰ ਉੱਥੇ ਅਗਲੇ ਹਫ਼ਤੇ ਤੁਹਾਨੂੰ ਫਿਰ ਇਹ ਚੀਜ਼ ਤੰਗ ਕਰਨ ਲੱਗ ਪੈਣੀ ਆ ਵੀ ਇਹ ਘਰ ਰਹਿ ਕੇ ਇੰਨਾ ਤੰਗ ਕਰਦੇ ਆ ਇੰਨਾ ਤੰਗ ਕਰਦੇ। ਸੋ ਜੋ ਵੀ ਸਾਡੇ ਕੋਲ ਆ ਉਹ ਜਦੋਂ ਬਦਲਦਾ ਉਦੋਂ ਆਪਾਂ ਇੱਕ ਵਾਰੀ ਜ਼ਰੂਰ ਸਾਨੂੰ ਹੁੰਦਾ ਵੀ ਹਾਂ ਹਨਾ ਕੁਛ ਬਦਲਿਆ ਜ਼ਿੰਦਗੀ ਚ।
3: ਇਨਸਾਨ ਕਦੇ ਵੀ ਖੁਸ਼ ਨਹੀਂ ਰਹਿ ਸਕਦਾ ਉਹਦੀ ਫਿਤਰਤ ਆਈ ਹੈ।
2: ਜਿੱਦਾਂ ਘੁੰਮਣ ਜਾ ਕੇ ਲੋਕ ਸਮਝਦੇ ਵੀ ਹੁਣ ਅਸੀਂ ਠੀਕ ਹੋ ਗਏ ਹਨਾ ਉੱਥੇ ਹੀ ਰਹਿੰਦੇ ਤੇ ਸ਼ਾਇਦ ਉਹ ਠੀਕ ਹੋ ਜਾਣਾ। ਚਲੋ ਆਓ ਆਪਾਂ ਚੱਲਦੇ ਹਾਂ ਅੱਗੇ ਤੇ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਬੱਚਿਆਂ ਦੇ ਮਾਪਿਆਂ ਦਾ ਕਿ ਬੱਚੇ ਅੱਜ ਛੁੱਟੀ ਵਾਲੇ ਦਿਨ ਵੀ ਟਾਈਮ ਦੇ ਨਾਲ ਆ ਚੁੱਕੇ ਨੇ ਤੇ ਆਓ ਫਿਰ ਆਪਾਂ ਉਹਨਾਂ ਦੇ ਕੋਲੋਂ ਸੁਣਦੇ ਹਾਂ ਚੁਟਕਲੇ ਬੁਝਾਰਤਾਂ ਤੇ ਆਪਾਂ ਜ਼ਰੂਰ ਹੱਸਾਂਗੇ ਵੀ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਹੱਸਣਾ ਕਿਉਂਕਿ ਇਹ ਸਮਾਂ ਸਾਡਾ ਹੱਸਣ ਹਸਾਉਣ ਦੇ ਲਈ। ਅੱਜ ਤੇ ਆਪਾਂ ਜਿਹਦੀ ਮਰਜ਼ੀ ਪਹਿਲਾਂ ਵਾਰੀ ਲੈ ਲਈ ਹਨਾ
3: ਸਹੀ ਗੱਲ
2: ਹੈ ਵਾਟ ਯੂ ਥਿੰਕ ਵਾਟ ਯੂ ਥਿੰਕ ਬੀ ਟੂ ਤੁਸੀਂ ਵੇਖਿਆ ਵੀ ਵਨ ਬੀ ਟੂ ਨਹੀਂ ਲੈ ਦੱਸ ਫਿਰ ਤਾਂ ਫਿਰ ਐਵੇਂ ਹੱਸ ਪਏ ਤੁਸੀਂ ਕਿਉਂਕਿ ਆਪਾਂ ਕਿਹਾ ਜੂ ਬਾਬਾ ਇਸ ਨਾਲ ਥੈਂਕ ਯੂ ਤੇ ਸਭ ਤੋਂ ਪਹਿਲਾਂ ਸਾਡੇ ਨਾਲ ਵੈਸੇ ਸ਼੍ਰੇਆ ਆਈ ਸੀ
3: ਓਕੇ
2: ਓਨ ਟਾਈਮ ਥੈਂਕ ਯੂ ਸਤਿ ਸ਼੍ਰੀ ਅਕਾਲ ਸ਼੍ਰੇਆ ਵੀਰਾ ਜੀ ਯੂਟ ਵਾਲੇ ਵੀਰਾ ਜੀ ਕੀ ਹਾਲ ਚਾਲ ਹੈ ਤੁਹਾਡੇ
3: ਮਕੈਨਿਕ ਵੀਰਾ ਜੀ
4: ਸਤਿ ਸ਼੍ਰੀ
2: ਅਕਾਲ ਸ਼੍ਰੇਆ ਅੱਜ ਤੇ ਟਾਈਮ ਨਾਲ ਹੀ ਉੱਠ ਪਈ
4: ਹਾਂਜੀ
2: ਵੈਰੀ ਗੁੱਡ
3: ਕੀ ਹਾਲ ਚਾਲ ਨੇ
2: ਪੂਰੀ ਘੋਲ ਕੇ ਪੀ ਲਈ ਸਮੂਦੀ ਸਮੂਦੀ ਪੀ ਲੋ ਸਮੂਦੀ ਓਹੋ ਹਾਂ ਇਹ ਵੀ ਠੀਕ ਹੈ ਯਾਰ
3: ਹੈਲਦੀ ਹੈਲਦੀ ਆਪਸ਼ਨ ਦਿੰਦੇ
2: ਹਾਂ ਨਹੀਂ ਇਹ ਤੇ ਇਹ ਕੁੜੀ ਬਹੁਤ ਹੈਲਦੀ ਹੈਲਦੀ ਆਪਸ਼ਨਾਂ ਦਿੰਦੀ ਸਾਨੂੰ
3: ਦੀਵਾਲੀ ਤੱਕ ਐਵੇਂ ਸਾਰਨੀਆਂ ਮੂੰਗਫਲੀਆਂ ਖਾ ਕੇ ਫਿਰ ਦੀਵਾਲੀ ਦੇ ਬਾਅਦ ਬਦਾਮ ਖਾਵਾਂਗੇ ਸਾਡੇ ਘਰ ਦੇ ਬਦਾਮ ਪਿੰਨੀਆਂ ਚ ਲੱਗ ਗਏ ਸਾਰੇ ਖਤਮ ਹੋ ਗਏ
2: ਆਸਰੇ ਮੇਰੇ ਲੰਘ ਜਾਂਦੇ ਦੋ
3: ਡੱਬਿਆਂ ਚ ਸ਼ੱਕਰ ਹੀ ਭਰੀ ਹੁੰਦੀ
2: ਹੋਰ ਕੀ ਸ਼੍ਰੇਆ ਜਿਹੜੇ ਲਾਰੇ ਜੇ ਲਾਉਂਦੀ ਆ ਨਾ ਉਹਦੇ ਕਰਕੇ ਇੱਕ ਸਾਈਡ ਇਫੈਕਟ ਇਹ ਹੋ ਜਾਂਦਾ ਵੀ ਮੈਂ ਮੁੜ ਕੇ ਨਾ ਆਪ ਵੀ ਲੈਣੇ ਹੁੰਦੇ ਤੇ ਨਹੀਂ ਲੈਂਦਾ ਵੀ ਚੱਲ ਕਿਤੇ ਡਬਲ ਨਾ ਹੋ ਜਾਣ ਖਰਾਬ ਹੋ ਜਾਣਗੇ ਹਨਾ
3: ਪੂਰੀ ਸਰਦੀਆਂ ਅਸੀਂ ਵੇਸਣ ਦਾ ਵੇਟ ਕਰਦੇ ਰਹੇ
2: ਹੋਰ ਕੀ
3: ਹੈ ਸ਼੍ਰੇਆ
2: ਤਾਂ ਹੁਣ ਇਹਨਾਂ ਬਦਾਮ ਦਾ ਲਾਰਾ ਲਾਤਾ ਹੈ ਸ਼੍ਰੇਆ ਓ ਸ਼੍ਰੇਆ ਹਾਂਜੀ
3: ਪੱਖਾ
2: ਦਊਗੀ ਪੱਖਾ ਦਊਗੇ
3: ਪੱਕਾ ਪੱਕਾ ਦੇ
2: ਪੱਕਾ ਦੋਗੇ ਪੱਕਾ ਦੋਗੇ ਨੀ ਪੱਕੇ ਨਾਲੋਂ ਸਗੋਂ ਬਦਾਮਾਂ ਨਾਲੋਂ ਪੱਖਾ ਠੀਕ ਹੀ ਸਗੋਂ ਜਿਹੜਾ ਕੋਈ ਨਿਕਾਹ ਜਿਹਾ ਨੀ ਉਹ ਬੀਬੀਆਂ ਆਫਿਸ ਵਾਲੀਆਂ ਨਿੱਕੀਆਂ ਨਿੱਕੀਆਂ ਜਿਹੀਆਂ ਬੀਬੀਆਂ ਲਈ ਫਿਰਦੀਆਂ ਡਰੈਸ ਵਾਲਾ ਨਾ
3: ਅੱਜ ਕੱਲ ਤੇ ਉਹ ਮੇਕਅਪ ਵਾਸਤੇ ਵੀ ਯੂਜ਼ ਕਰਦੇ ਨਾ ਹੱਥ 'ਚ ਫੜ ਕੇ ਮੇਕਅਪ ਸੁਕਾ ਲਓ
2: ਅੱਛਾ ਉਹਦੇ ਲਈ ਹੁੰਦਾ ਉਹ
3: ਹਾਂ
2: ਚਲੋ ਸੋਰੀ ਫਿਰ
3: ਨਹੀਂ ਨਹੀਂ ਆਫਿਸ ਵੀ ਪਰ ਉਹ ਮੈਕਸੀਮਮ ਅੱਜ ਕੱਲ ਜ਼ਿਆਦਾ ਉਹਦੇ ਲਈ ਹੁੰਦਾ ਤੁਹਾਡੀ ਜਿਹੜੀ ਪੁੱਟੀ ਸੀ ਲਾਈ ਉਹਨੂੰ ਸੁਕਾਉਣ ਵਾਸਤੇ
2: ਅੱਛਾ ਉਹ ਸੁਕਾਉਣੀ ਪੈਂਦੀ ਆ
3: ਹਾਂ ਥੋੜ੍ਹਾ ਜਿਹਾ ਉਹਨੂੰ ਦੇਣਾ ਪੈਂਦਾ ਬਰੀਦਿੰਗ ਟਾਈਮ
2: ਯਾਰ ਆਹ ਮੈਨੂੰ ਪਤਾ ਹੀ ਨਹੀਂ ਹੈ ਨਾ ਮਤਲਬ ਬੀਬੀ ਕਿੱਦਾਂ ਦੀ ਗੱਲ ਲੱਗੇ ਵੀ ਯਾਰ ਆਹ ਕੀ ਪਿਆ ਹੋਏ ਉਹ ਯਾਰ ਇਹਨੇ ਮੇਕਅਪ ਕਰਕੇ ਬੀਬੀ ਨੇ ਮੂੰਹ ਸੁੱਕਣੇ ਪਾਇਆ ਵਾ
3: ਕਹਿੰਦੇ ਹੈ ਮੇਕਅਪ ਆਰਟਿਸਟ ਕਹਿੰਦੇ ਹੈ ਕਿ ਜਾਓ ਵਾਸ਼ਰੂਮ ਹੋ ਲੜ ਲਓ ਜਾਂ ਤੇ ਪਤੀ ਨਾਲ ਕੁਛ ਕਰ ਲਓ ਪਰ ਕੁਛ ਛੇੜਨਾ ਨਹੀਂ ਹੈ ਇੰਨੀ ਦੇਰ ਮੇਕਅਪ
2: ਅੱਛਾ
3: ਤਾਂ ਪੂਰਾ ਹਾਂ ਬੇਸ ਜਿਹਾ ਬਣਾ ਕੇ
2: ਓਕੇ ਵਾਹ ਇਹ ਵੀ ਗੁੱਡ ਹੈ
3: ਤੇ ਉਹ ਪੱਕੇ ਤਾਂ ਹੀ ਨਿਕਲੇ
2: ਲੜਨਾ ਨਹੀਂ ਕਿਉਂਕਿ ਜੇ ਤੁਸੀਂ ਗੁੱਸੇ ਵਾਲੇ ਮੂਡ 'ਚ ਆ ਗਈਆਂ ਤੇ ਉਹ ਉੱਥੇ ਹੀ ਸੁੱਕ ਜਾਣਾ
3: ਹਾਂ
2: ਉੱਥੇ ਹੀ ਪੱਕ ਜਾਣਾ ਹੈਨਾ ਚੰਗੀ ਗੱਲ ਨੀ ਪਤਾ ਤੁਸੀਂ ਕੀ ਸੁਣਾਓਗੇ ਅੱਜ ਪੁੱਤ
5: ਇੱਕ ਵਾਰ ਉਹ ਲੈਟਰ ਚੇਂਜ ਕਰਦਾ ਉਹ ਐਨੀਮਲਸ ਬਣਦਾ ਮੈਂ ਇੱਕ ਵਾਰ ਬੋਲੂਗੀ ਉਹ ਇੱਕ ਲੈਟਰ ਚੇਂਜ ਕਰਕੇ ਐਨੀਮਲ ਬਣ ਜਾਣਾ
2: ਓਏ ਅੱਛਾ
5: ਵਰਡ ਹੈਗਾ ਹਾਊਸ
2: ਹਾਊਸ ਓਕੇ ਤੇ ਇੱਕ ਵਾਰ ਚੇਂਜ ਕਰਕੇ ਐਨੀਮਲ ਬਣ ਜਾਊਗਾ
3: ਮਾਊਸ
2: ਲੈਟਰ ਦੱਸਣਾ ਵਾ ਕਿਹੜਾ ਹੁਣ ਦੱਸੋ ਲੈਟਰ ਕਿਹੜਾ ਚੇਂਜ
3: ਹਾਊਸ ਹਾਊਸ ਦਾ ਐਚ
2: ਹੈ ਸ਼੍ਰੇਆ ਐਚ ਚੇਂਜ ਕਰਨਾ
3: ਹਾਂਜੀ ਐਚ ਨੂੰ ਐਮ ਕਰ
2: ਐਚ ਨੂੰ ਐਮ ਕਰ ਦਈਏ ਤੇ ਆਨਸਰ ਆ ਜਾਊਗਾ
5: ਹਾਂਜੀ
3: ਹਾਂਜੀ
2: ਰਾਈਟ ਹੋ ਗਿਆ
5: ਕੀ ਆਊਗਾ ਲੈਟਰ
3: ਮਾਊਸ
5: ਬੋਲ ਕੇ
2: ਹਾਂਜੀ ਹਾਂਜੀ ਸੀਸ ਨਾਲ ਗੱਲ ਕਰਾ ਦੋ ਸਤਿ ਸ਼੍ਰੀ ਅਕਾਲ ਸੀਸ ਉਹ ਸਤਿ ਸ਼੍ਰੀ ਅਕਾਲ ਮਾਨੂ ਬਿੱਲੀ ਕੀ ਹਾਲ ਆ ਉਹ ਅਸੀਂ ਠੀਕ ਆ
3: ਤੁਸੀਂ ਕਿਵੇਂ ਹੋ
5: ਠੀਕ ਹੈ
3: ਯੂਟ ਸਹੀ ਚੱਲ ਰਿਹਾ
2: ਨਹੀਂ ਆ ਵੀ ਬੈਸਟ ਹੈ ਆਪੇ ਫਿਰ ਪਾਪਾ ਹੋਰ ਲੈ ਕੇ ਦੇਣਗੇ ਨਾ ਨਿਊ ਆਊਗਾ ਨਿਊ ਹੈ ਨਾ
3: ਓਹਦੇ
2: ਤੇ ਤੁਸੀਂ ਰੋਜ ਕੰਮ ਕਰ ਕਰਕੇ ਨਾ ਤੇ ਮਕੈਨਿਕ ਬਣ ਜਾਣਾ ਹੈ ਨਾ ਹਾਂ ਤੁਸੀਂ ਜਾਂਚ ਸਿੱਖ ਲੈਣੀ ਸੀ ਪਰ ਟਰਾਈ ਤੇ ਤੁਸੀਂ ਕਰ ਹੀ ਲਈ ਮੇਰੇ ਹਿਸਾਬ ਨਾਲ ਲੰਮੀ ਬਾਂ ਕਰਕੇ ਗੇੜਾ ਦੇ ਦੇਣੀ ਮੁਟਿਆਰੇ ਲੰਮੀ ਬਾਂ ਕਰਕੇ ਬਲਬਲ ਬਲਬਲ ਬਲ ਉਹ ਸ਼ਵਾ ਸ਼ਵਾ ਉਹ ਰੱਖ ਪਟਾਕਾ ਥੈਂਕ ਯੂ ਉਹ ਚੱਕਦੇ ਪਰ ਇੱਕ ਮੈਨੂੰ ਗੱਲ ਦੱਸੋ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਬਾਂਹ ਕਿੱਡੀ ਕੁ ਲੰਮੀ ਕਰਾਉਣੀ ਆ ਆਂਟੀ ਪੁੱਛਦੀ ਸੀ ਵੀ ਕਿੰਨੀ ਕੁ ਬਾਂਹ ਲੰਮੀ ਕਰਾਂ ਸਾਰੀ ਵੱਡੀ ਹੋ ਗਈ ਉਹ ਉਹ ਜਿਹੜੀ ਜਿਹੜੀ ਉੱਤੇ ਖੰਭੇ ਤੱਕ ਪਹੁੰਚੇ ਕਿੱਥੋਂ ਤੱਕ ਪਹੁੰਚਾਉਣੀ ਆ ਬਾਂਹ ਟੀਵੀ ਤੱਕ ਆ ਓਕੇ ਓਕੇ ਓਕੇ ਭਰਾ ਰਿਮੋਟ ਲੈ ਲਓ ਤੁਸੀਂ ਜ਼ਰੂਰ
5: ਇੰਨੀ
2: ਹੋਰ ਇੰਨੀ ਲੰਮੀ ਬਾਂਹ ਕਰਕੇ ਤੇ ਮੁੜ ਕੇ ਉਹ ਮੁਟਿਆਰ ਨੇ ਸੂਟ ਕਿੱਦਾਂ ਪਾਉਣਾ ਵਾ ਉਹਨੂੰ ਇੱਕ ਲੰਮੀ ਬਾਂਹ ਵਾਲਾ ਸੂਟ ਬਣਾਉਣਾ ਪਿਆ ਕਰਨਾ ਮੁਟਿਆਰ ਨੂੰ ਪ੍ਰੋਬਲਮ ਉਹ ਨਹੀਂ ਯਾਰ ਮੁਟਿਆਰ ਨੂੰ ਪ੍ਰੋਬਲਮ ਪਤਾ ਕਿੰਨੀ ਆਉਂਦੀ ਉਹਦੇ ਕੋਲ ਰੋਟੀਆਂ ਨੀ ਵੇਲੀਆਂ ਜਾਣ ਡੀਆਂ ਇੱਕ ਬਾਂਹ ਲੰਮੀ ਹੋ ਗਈ ਆ ਜੂੜੇ ਗੁੱਤਾਂ ਹੁੰਦੀਆਂ ਵਿਚਾਰੀ ਕੋ ਏਡੀ ਬਾਂਹ ਤੁਸੀਂ ਲੰਮੀ ਕਰੀ ਜਾਂਦੇ ਜੋ ਉਹਦੀ ਹਾਂਜੀ ਗੁਰਪਾਲ ਤੇ ਮੰਨਤ ਆਏ ਆ ਬਾਬਾ ਤੇਰਾ ਬਾਅਦ ਗੁਰਪਾਲ ਜੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ
5: ਜੀ
2: ਸਤਿ ਸ੍ਰੀ ਅਕਾਲ ਜੀ
3: ਕੀ ਹਾਲ ਚਾਲ ਨੇ
5: ਵਧੀਆ ਤੁਸੀਂ ਸੁਣਾਓ
2: ਵਧੀਆ ਯਾਰ ਤੁਸੀਂ ਤਾਂ ਗੈਬ ਹੀ ਹੋ ਗਈ ਯਾਰ
3: ਹਾਂਜੀ
2: ਕਿੱਥੇ ਗੈਬ ਹੋ ਗਏ ਤੁਸੀਂ ਤੇ ਤੁਸੀਂ ਤੇ ਯਾਰੀ ਤੋੜਤੀ ਹੈ ਮੈਂ ਵੇਖਿਆ ਸੀ ਤੈਨੂੰ
5: ਗੈਬ ਹੋ ਗਏ ਸਾਂ
2: ਮੈਂ ਵੇਖਿਆ ਸੀ ਤੈਨੂੰ
5: ਕਿੱਥੇ
2: ਗੁਰਪਾਲ ਨੂੰ ਮੈਂ ਵੇਖਿਆ ਸੀ ਸੰਡੇ ਪ੍ਰੈਕਟਿਸ ਕਰਨ ਡਿਆ ਸੀ
5: ਮੈਂ ਵੀ ਤੁਹਾਨੂੰ ਵੇਖਿਆ ਸੀ
2: ਕਿੱਥੇ ਭਲਾ
3: ਤਾਂ ਹੀ ਫੋਨ ਆਇਆ
2: ਕਿੱਥੇ
5: ਸੰਡੇ ਇਨਡੋਰ ਟ੍ਰੇਨਿੰਗ
2: ਨਾ ਸੰਡੇ ਭਲਾ ਇਨਡੋਰ ਟ੍ਰੇਨਿੰਗ ਕੀਤੀ ਸੀ ਚੇਤਾ ਕਰ ਹਾਂ ਭਲਾ ਆ ਜਿਹੜਾ ਕੱਲ ਕੱਲ ਭਲਾ ਕਿੱਥੇ ਟ੍ਰੇਨਿੰਗ ਕੀਤੀ ਸੀ ਕੱਲ
5: ਮੈਂ ਤਾਂ ਕੱਲ ਆਊਟਡੋਰ ਕੀਤੀ ਸੀ ਪਰ ਲਾਸਟ ਲਾਸਟ ਸੰਡੇ ਲਾਸਟ
2: ਤੇ ਮੈਂ ਤੁਹਾਨੂੰ ਕੱਲ ਵੇਖਿਆ ਸੀ
5: ਤੁਸੀਂ ਕੱਲ ਦੇਖਿਆ ਸੀ ਪਰ ਮੈਂ ਨਹੀਂ ਦੇਖਿਆ ਨਾ
2: ਤੁਸੀਂ ਨਹੀਂ ਵੇਖਿਆ ਭਾਜੀ ਮੈਂ ਤੁਹਾਨੂੰ ਵੇਖ ਲਿਆ ਸੀ ਫਿਰ ਮੈਂ ਡਿਸਟਰਬ ਨਹੀਂ ਕੀਤਾ ਮੈਂ ਕਿਹਾ ਵੀ ਬੜਾ ਏ ਤੇ ਮੁੰਡਾ ਤਿਆਰ ਤਿਉਰ ਹੋਇਆ ਹੈਲਮੇਟ ਹੁਲਮੇਟ ਪਾਇਆ ਤੇ ਇਹਦੇ ਪਛਾਣਿਆ ਨਾ ਜਾਵੇ
3: ਵਾਹ
2: ਇਹਨੇ ਮਾਰਦਾ ਸੀ ਚੌਕੇ ਖਿੱਚ ਖਿੱਚ ਕੇ ਮੈਂ ਕੱਲ ਵੇਖਿਆ ਸੀ ਤੁਸੀਂ ਆਊਟਡੋਰ ਜਿਹੜੇ ਬਰਨ ਸਾਈਡ ਵਾਲੇ ਨੈਟ ਆ ਉਹਦੇ ਵਿੱਚ ਹੋ ਤੁਸੀਂ ਪਾਪਾ ਦੇ ਨਾਲ
5: ਆਊਟਡੋਰ ਸੀ ਉੱਥੇ ਮਜ਼ਾ ਆਇਆ ਸੀ
2: ਹਾਂ ਆਊਟਡੋਰ ਵਾਲੇ ਚ ਵੇਖਿਆ ਸੀ ਮੈਂ ਅੱਜ ਕੱਲ ਫਿਰ ਕ੍ਰਿਕਟ ਹੀ ਖੇਡਦੇ ਤੁਸੀਂ ਹੈ ਕਈ ਵਾਰੀ ਫੁੱਟਬਾਲ ਵੀ ਖੇਡਦਾ ਓਕੇ ਗੁੱਡ
5: ਇੱਕ ਵਾਰੀ ਸਕੂਲੇ ਮੈਂ ਟ੍ਰਿਪਲ ਬਲਾਕ ਕੀਤੀ ਸੀ ਪਹਿਲਾਂ ਮੇਰੇ ਬਾਂਹ ਨਾਲ ਫਿਰ ਦੋਵੇਂ ਬਾਹਾਂ ਨਾਲ ਫਿਰ ਮੇਰੇ ਫਰੈਂਡ ਨੂੰ ਸਲਾਈਡ ਟੈਕਲ ਕਰਕੇ ਉਹ ਵੀ ਬਲਾਕ ਹੋ ਗਈ
2: ਅੱਛਾ ਵਾਹ ਇਹ ਤੇ ਮੈਨੂੰ ਪਤਾ ਵੀ ਨਹੀਂ ਕੀ ਹੁੰਦਾ ਮੈਂ
5: ਗੋਲਕੀਪਰ ਹੁੰਨਾ
2: ਅੱਛਾ ਗੁੱਡ ਗੁੱਡ ਗੁੱਡ ਵਾਹ ਫਿਰ ਤੇ ਨਾਈਸ ਓਕੇ ਰਿਪੋਰਟ ਹੋ ਗਿਆ ਤੇ ਹੁਣ ਆਇਆ ਕਰੋਗੇ ਫਿਰ ਛੁੱਟੀਆਂ 'ਚ ਗੁਰਪਾਲ ਤੇ ਮੰਨਤ ਆਇਆ ਕਰਨਗੇ ਥੈਂਕ ਯੂ ਗੁਰਪਾਲ ਜੀ ਤੇ ਕੀ ਸੁਣਾਓਗੇ ਫਿਰ ਅੱਜ
5: ਅੱਜ ਮੈਂ ਬੁਝਾਰਤ ਸੁਣਾਉਂਗਾ
2: ਅੱਜ ਤੁਸੀਂ ਬੁਝਾਰਤ ਸੁਣਾਓਗੇ ਤੇ ਇੱਕ ਮਿੰਟ ਮੈਨੂੰ ਤੁਸੀਂ ਨਾ ਡਟਵਾਲ ਸਾਹਿਬ ਨੂੰ ਵੀ ਲੈ ਲੈਣ ਦੋ
5: ਵਕੀਲ ਦਾ ਪਿਤਾ ਜੱਜ ਸੀ ਤੇ ਦੱਸੋ ਡਾਕਟਰ ਕੌਣ ਸੀ
2: ਫੇਰ ਫੇਰ ਦੁਬਾਰਾ
5: ਦੱਸੋ
2: ਇੱਕ ਵਾਰੀ ਦੁਬਾਰਾ ਦੱਸੋ ਫਿਰ
5: ਡਾਕਟਰ ਦਾ ਬੇਟਾ ਵਕੀਲ ਸੀ ਵਕੀਲ ਦਾ ਪਿਤਾ ਜੱਜ ਸੀ ਤੇ ਦੱਸੋ ਡਾਕਟਰ ਕੌਣ ਸੀ
2: ਦੱਸੋ ਜੀ
3: ਸਿਰੀ ਕੁਮਾਰ
2: ਡਾਕਟਰ ਦਾ ਬੇਟਾ ਵਕੀਲ ਸੀ
3: ਤੇ ਵਕੀਲ
5: ਦਾ ਬੇਟਾ ਵਕੀਲ ਸੀ ਤੇ ਵਕੀਲ ਦਾ ਪਿਤਾ ਜੱਜ ਸੀ ਤੇ ਦੱਸੋ ਡਾਕਟਰ ਕੌਣ ਸੀ
3: ਜਿਹਦਾ ਬੇਟਾ ਵਕੀਲ ਸੀ
2: ਫੇ ਵਕੀਲ ਕੌਣ ਸੀ ਹੈਨਾ ਅੱਛਾ ਨਹੀਂ ਡਾਕਟਰ ਕੌਣ ਸੀ? ਡਾਕਟਰ ਉਹਨਾਂ ਦੋਵਾਂ ਭਰਾਵਾਂ ਦਾ ਪਿਓ?
5: ਨਹੀਂ।
2: ਹਾਂ ਇਹੋ ਹੀ।
5: ਤੁਸੀਂ ਗੈਸ ਕਰੋ ਫਿਰ।
2: ਡਾਕਟਰ ਦਾ ਬੇਟਾ ਵਕੀਲ ਸੀ ਹੈਂ?
5: ਹਾਂਜੀ, ਤੇ ਵਕੀਲ ਦਾ ਪਿਤਾ ਜੱਜ ਸੀ, ਤੇ ਦੱਸੋ ਡਾਕਟਰ ਕੌਣ ਸੀ?
2: ਤੇ ਵਕੀਲ ਦਾ ਪਿਤਾ ਜੱਜ ਸੀ, ਡਾਕਟਰ ਦਾ ਬੇਟਾ ਵਕੀਲ। ਭਰਾ
5: ਦੱਸੋ ਡਾਕਟਰ ਕੌਣ ਸੀਗਾ?
2: ਡਾਕਟਰ ਕੌਣ ਸੀ? ਓਕੇ, ਡਾਕਟਰ ਦਾ ਬੇਟਾ ਵਕੀਲ ਸੀ।
5: ਹਾਂਜੀ।
2: ਹਾਂ ਤੇ ਵਕੀਲ ਦਾ?
5: ਤੇ ਵਕੀਲ ਦਾ ਪਿਤਾ ਜੱਜ ਸੀ।
3: ਯਾਰ
2: ਇਹਦੇ ਸਵੇਰੇ ਸਵੇਰੇ ਤੁਸੀਂ ਪੰਗਾ ਹੀ ਪਾਤਾ ਹੈ।
3: ਹੁਣੀ ਤੇ ਮਸਾਂ ਅਸੀਂ ਬਦਾਮ ਜਿੱਤੇ ਸੀਗੇ। ਇਹ ਤੇ ਬੜਾ ਟਫ
2: ਹੈ। ਇਹ ਇੱਕ ਅੰਕਲ ਕਹਿੰਦੇ ਮਾਂ, ਗੁਰਪਾਲ ਦਾ ਆਂਸਰ ਮਾਂ ਵਾ। ਕਿਉਂਕਿ ਉਹਦਾ ਜਿਹੜਾ ਡਾਕਟਰ ਦਾ ਬੇਟਾ ਵਕੀਲ ਸੀ, ਤੇ ਜਿਹੜੀ ਮਾਂ ਜਿਹੜੀ ਜੱਜ ਆ,
3: ਟ੍ਰਿਕ ਹੀ ਕਰਤਾ ਟ੍ਰਿਕ।
2: ਇਹਦਾ ਮਤਲਬ ਵੀ ਉਹਦੀ ਮਾਂ
3: ਮਾਂ ਡਾਕਟਰ, ਮਾਂ ਤੇ ਡਾਕਟਰ ਹੋਈ ਨਾ।
2: ਹਾਂ ਥੈਂਕ ਯੂ, ਤੁਸੀਂ ਤੇ ਯਾਰ ਚੱਕਰਾਂ ਚ ਪਾਤਾ ਸਵੇਰੇ ਸਵੇਰੇ ਹੈ।
3: ਵੈਰੀ ਗੁੱਡ ਵਨ, ਗੁੱਡ ਵਨ।
2: ਥੈਂਕ ਯੂ ਗੁਰਪਾਲ ਜੀ, ਨਾਲੇ ਬਲੇਟਿਡ ਹੈਪੀ ਬਰਥਡੇ, ਤੁਹਾਡਾ ਤੇ ਬਰਥਡੇ ਵੀ ਲੰਘ ਕੇ ਗਿਆ ਓਏ।
5: ਹਾਂਜੀ ਥੈਂਕ ਯੂ,
2: ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਬਰਥਡੇ ਬੋਏ। ਤੇ ਮੰਨਤ
5: ਹੈਗੀ?
2: ਹਾਂਜੀ ਹਾਂਜੀ, ਮੰਨਤ ਨਾ ਵੀ ਕਰਾਓ ਗੱਲ। ਸਤਿ
5: ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
2: ਸਤਿ ਸ਼੍ਰੀ ਅਕਾਲ ਮੰਨਤ, ਕੀ ਹਾਲ ਆ?
5: ਵਧੀਆ, ਤੁਸੀਂ ਸੁਣਾਓ?
2: ਸਹਿਮੀ ਠੀਕ ਆ। ਮੰਨਤ ਤਾਂ ਡੱਜੀ ਨਹੀਂ ਕਰਦਾ ਸਾਡੇ ਨਾਲ ਗੱਲ ਕਰਨ ਨੂੰ।
5: ਨਹੀਂ, ਸਾਡਾ ਸਕੂਲ ਨਾ ਛੇਤੀ ਲੱਗ ਜਾਂਦਾ ਹੈ।
2: ਓਏ ਹੋਏ,
5: ਇਸ ਸਾਲ ਮੈਂ ਸਕੂਲ ਕੈਪਟਨ ਵੀ ਹਾਂ, ਸੋ ਉਸ ਤੋਂ ਵੀ ਛੇਤੀ ਜਾਣਾ ਪੈਂਦਾ ਹੈ।
2: ਓਏ ਹੋਏ ਕੈਪਟਨ ਸਾਹਿਬ, ਗੁੱਡ, ਥੈਂਕ ਯੂ ਪੁੱਤ। ਤੇ ਕੀ ਸੁਣਾਓਗੇ ਫਿਰ ਅੱਜ?
5: ਮੈਂ ਅੱਜ ਇੱਕ ਚੁਟਕਲਾ ਸੁਣਾਉਂਗੀ।
2: ਹਾਂਜੀ।
5: ਪਤਨੀ ਰਸਗੁੱਲੇ ਖਾ ਰਹੀ ਸੀ ਤੇ ਪਤੀ ਕਹਿੰਦਾ ਮੈਨੂੰ ਵੀ ਸਵਾਦ ਦਿਖਾ ਦੇ, ਤੇ ਪਤਨੀ ਕਹਿੰਦੀ ਇੱਕ ਲੈ ਲੋ, ਤੇ ਉਹਨੇ ਇੱਕ ਦੇ ਦਿੱਤਾ, ਤੇ ਪਤੀ ਕਹਿੰਦਾ ਇੱਕ ਹੀ, ਤੇ ਪਤਨੀ ਕਹਿੰਦੀ ਹਾਂ ਬਾਕੀ ਦਾ ਵੀ ਸਵਾਦ ਇਹੋ ਜਿਹਾ ਹੀ ਹੈ।
2: ਪਤਨੀ ਦੇ ਹੱਥ ਡੱਬਾ। ਥੈਂਕ ਯੂ ਮਨਨ,
3: ਥੈਂਕ ਯੂ ਮਨਨ,
5: ਥੈਂਕ ਯੂ,
2: ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ, ਨੈਕਸਟ ਸਾਡੇ ਨਾਲ ਸੀ ਮੰਨਤ ਫਤਿਹ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ?
6: ਸਤਿ ਸ਼੍ਰੀ ਅਕਾਲ ਅੰਕਲ ਜੀ।
2: ਸਤਿ ਸ਼੍ਰੀ ਅਕਾਲ ਮੰਨਤ ਜੀ। ਮੰਨਤ ਤੂੰ ਤੇ ਕੁੜੀਏ ਵਿੱਚ ਹੀ ਵੜ ਆਈ ਹੈ। ਇੰਨੀ ਜ਼ੋਰ ਦੀ ਆਵਾਜ਼ ਕੱਢੀ, ਡਰਾ ਹੀ ਦਿੱਤਾ ਸੀ ਮੈਨੂੰ। ਹੈਂ, ਮੈਨੂੰ ਲੱਗਾ ਮੇਰੇ ਕੰਨਾਂ 'ਚ ਹੀ ਵੜ ਗਈ ਆ ਕੇ ਕੁੜੀ। ਹੈਂ, ਪਰ ਇਹ ਨਾਈਸ ਹੀ ਇੱਦਾਂ ਦੀ ਆਵਾਜ਼ ਚਾਹੀਦੀ ਹੈ।
3: ਤੁਹਾਡੀ ਕਿਵੇਂ ਜਾ ਰਹੀ ਹੈ ਛੁੱਟੀਆਂ? ਹਜੇ ਤਾਂ ਪਹਿਲਾ ਹੀ ਦਿਨ ਹੈ ਛੁੱਟੀਆਂ ਦਾ।
2: ਹੈ ਮੰਨਤ,
3: ਹੁਣ ਗਾਇਬ ਹੀ
2: ਹੋ। ਹੈਲੋ
3: ਮੰਨਤ,
2: ਕਿੱਥੇ ਚੱਲ ਗਈ? ਪਾਣੀ ਪੀਣ ਚੱਲ ਗਈ ਹੈ? ਨਹੀਂ ਮੰਨਤ,
3: ਕਹਿੰਦੀ ਮੈਂ ਇੱਕ ਵਾਰ ਚ ਸਾਰੀ ਆਵਾਜ਼ ਕੱਟਦੀ, ਹੁਣ ਮੇਰੀ ਆਵਾਜ਼ ਚਲੀ ਗਈ।
2: ਚਲੋ ਮੈਨੂੰ ਲੱਗਦਾ ਬਿਜ਼ੀ ਹੋ ਗਈ। ਆਪਾਂ ਫਿਰ ਤਵਨੀਤ ਹੁਣਾਂ ਨਾਲ ਉਹਨਾਂ ਚਿਰ ਗੱਲ ਕਰ ਲੈਂਦੇ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ। ਸਾਰੇ ਗਾਇਬ ਹੋ ਗਿਆ,
3: ਆਪਣੇ ਵੱਲੋਂ ਤਾਂ ਨਹੀਂ ਹੈ ਕੁਛ।
2: ਹੈਲੋ,
3: ਹੈਲੋ,
2: ਕੀ ਕਿਹਾ ਜਾ ਸਕਦਾ ਭਾਈ? ਚਲੋ ਆਪਾਂ ਵੇਖਦੇ ਹਾਂ ਵੀ ਆਹ ਕੁੜੀ ਕੀ ਕਹਿੰਦੀ ਆ। ਅਸੀਸ, ਤੁਹਾਨੂੰ ਆਵਾਜ਼ ਆਉਂਦੀ ਆ? ਹੈਲੋ, ਆਉਂਦੀ ਆ? ਓਕੇ, ਚਲੋ ਫਿਰ ਇਹ ਮੰਨਤ ਦਾ ਹੀ ਕੁਛ ਹੋਇਆ, ਕੰਮ ਖਰਾਬ। ਚਲੋ ਫਿਰ ਤੁਸੀਂ ਸੁਣਾਓ, ਕੀ ਸੁਣਾਓਗੇ?
3: ਸਤਿ ਸ਼੍ਰੀ ਅਕਾਲ ਅਸੀਸ।
6: ਨਵੀਂ
2: ਬੋਲੀ ਸੁਣਾਓਗੇ? ਓਕੇ ਓਕੇ ਓਕੇ।
5: ਫਿਰ ਮੈਂ ਗੱਲਾਂ ਕਰੂੰ।
2: ਓਕੇ ਓਕੇ
3: ਸੁਣਾਓ ਸੁਣਾਓ।
5: ਉਂਜ ਤਾਂ ਮਾਸੀ ਡੇਟਿੰਗ ਕਰਦੀ, ਉਂਜ ਤਾਂ ਮਾਸੀ ਡੇਟਿੰਗ ਕਰਦੀ, ਪਕੌੜੇ ਖਾ ਗਈ ਪਲੇਟਾਂ ਚਾਰ, ਨੀ ਮਾਸੀ ਗੋਰੀ ਇੰਜਲੀ ਕਟਣਾ ਪਾਰ,
2: ਨੀ ਮਾਸੀ ਗੋਰੀ ਇੰਜਲੀ ਕਟਣਾ ਪਾਰ, ਨੀ ਮਾਸੀ ਗੋਰੀ ਮੋਟੀ ਮਾਸੀ ਮਾਸੀ ਮਾਸੀ ਮੋਟੀ ਮਾਸੀ
5: ਹੁਣੇ ਚੱਕਦਾ ਮੇਰਾ ਫੋਨ, ਮੰਮਾ ਨੇ ਵੀ
2: ਚੱਕ ਲੋ ਤੇ ਫਿਰ ਕਹਿੰਦੀ ਮੇਰਾ ਪਹਿਲਾਂ ਕੋ ਚੱਕ ਲਿਆ ਹੈ,
5: ਚੱਕ ਲਿਆ ਫਿਰ ਮੈਨੂੰ ਤਾਂ
2: ਵਧੀਆ ਲੱਗਿਆ, ਵਧੀਆ ਲੱਗਿਆ। ਓਕੇ ਓਕੇ ਠੀਕ ਹੈ, ਸਾਨੂੰ ਲੱਗਾ ਵੀ ਤੁਸੀਂ ਹਲੇ ਸ਼ਾਇਦ ਸੋਮਨ ਸਾਹਮਣ ਹੋਣਾ, ਦੁਬਾਰਾ ਛੁੱਟੀ ਆ ਕੇ ਚਲੋ ਸੌ ਜਾ ਫਿਰ,
5: ਮੇਰੇ ਸਾਰੇ ਕਲਾਸਾਂ ਦੀ ਛੁੱਟੀ ਆ, ਇੱਕ ਮੇਰੇ ਇੰਗਲਿਸ਼ ਸਕੂਲ, ਇੱਕ ਪੰਜਾਬੀ ਸਕੂਲ, ਇੱਕ ਪੜੰਗਾ
2: ਸਵੇਰੇ ਸਵੇਰੇ ਪੜੰਗਾ ਹੀ ਹੁੰਦਾ ਵਾ,
5: ਨੱਚੋ ਨੱਚੋ ਪੜੰਗਾ,
2: ਗਿੱਧਾ ਤੇ ਪੜੰਗਾ, ਅਸੀਂ ਇਸ ਨਾਲ
5: ਪੜੰਗਾ ਹੀ ਹੁੰਦਾ ਪੜੰਗਾ,
2: ਹੋਰ ਕੀ ਹੋਰ ਕੀ ਹੋਰ ਸਾਰਾ ਥੈਂਕ ਯੂ ਤੇ ਮੰਨਤ ਫਤਿਹ, ਜੇ ਤੈਨੂੰ ਆਵਾਜ਼ ਆਉਂਦੀ ਆ ਤੇ ਤੁਸੀਂ ਆਪਣੀ ਵਾਰੀ ਲੈ ਲੋ ਬਈ। ਉਹਨੂੰ ਪਤਾ ਨਾ ਜਦੋਂ ਨਵੇਂ ਬੰਦੇ ਉਦੋਂ ਨਹੀਂ ਚੈੱਕ ਕਰਾਈ,
3: ਨਹੀਂ ਚੈੱਕ ਕਰੀਦਾ ਤਾਜੇ ਤਾਜੇ।
2: ਹਾਂਜੀ ਕੀ ਸੁਣਾਓਗੇ?
5: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
2: ਹਾਂਜੀ,
5: ਮਾਵਾਂ ਧੀਆਂ ਕੱਪੜੇ ਧੋਂਦੀਆਂ, ਮਾਵਾਂ ਧੀਆਂ ਕੱਪੜੇ ਧੋਂਦੀਆਂ, ਫੱਟੇ ਨਾਲ ਫੱਟਾ ਜੋੜ ਕੇ ਹੁਣ ਕਿਉਂ ਮਾਏ ਰੋ।

0: ਮੈਨੂੰ ਤਾਂ ਹੁਣ ਤਾਂ ਫੱਟਾ ਕੋਈ ਵਰਤਦਾ ਹੀ ਨਹੀਂ, ਫੱਟਾ ਤੇ ਸਾਡੀ ਜਨਰੇਸ਼ਨ ਤੋਂ ਹੀ ਖਤਮ ਹੋ ਗਿਆ ਉਸ ਤੋਂ ਪਹਿਲਾਂ।
1: ਹਾਂਜੀ
2: ਹਾਂ, ਮੈਂ ਛੇਤੀ ਛੇਤੀ ਦੋ ਗੱਲਾਂ ਦੱਸਣੀਆਂ। ਪਹਿਲੀ ਚੀਜ਼ ਇਹ ਆ ਕਿ ਮੈਂ ਤੇ ਫਤਿਹ ਔਰ ਅੜੀ ਲਾ ਕੇ ਤਿਆਰ ਹੋ ਵੀ ਗਏ।
1: ਵੈਰੀ ਨਾਈਸ, ਵੈਰੀ ਨਾਈਸ।
2: ਦੂਜੀ ਚੀਜ਼ ਇਹ ਆ ਕਿ ਅਮਰਿੰਦਰ ਗਿੱਲ ਦੇ ਮੁੰਡਿਆਂ ਦੇ ਆਇਆ ਸੀਗਾ ਨਵਾਂ ਗਾਣਾ, ਦੋ ਆਏ ਸੀਗੇ ਇਸ ਮਹੀਨੇ। ਇੱਕ ਤਾਂ ਮੇਰਾ ਜ਼ਿਆਦਾ ਫੇਵਰੇਟ ਆ,
1: ਕਿਹੜਾ ਕਿਹੜਾ?
2: ਉਹ ਹੈਗਾ ਗਿੱਲ ਐਸ ਜ਼ੈਡ ਐਨ।
1: ਤਿਆਰ
0: ਸ਼ਿਆਰ ਹੋ ਕੇ ਕਿੱਥੇ ਚੱਲੀ ਸੰਗਤਾਂ ਅੱਜ?
1: ਰਿਟਾਇਰ ਅੰਕਲ ਵਾਂਗੂ ਸਵੇਰੇ ਸਵੇਰੇ ਪੱਗ ਬੰਨ ਲਈ ਹੈ।
0: ਸਹੀ ਗੱਲ।
1: ਅੱਛਾ ਮੈਚ ਆ, ਗੁੱਡ ਗੁੱਡ ਲੱਕ, ਗੁੱਡ ਲੱਕ, ਗੁੱਡ ਲੱਕ ਫਤਿਹ।
0: ਆਲ ਦ ਬੈਸਟ
1: ਫਤਿਹ। ਕਿਹੜਾ ਖੇਡਦਾ ਤੂੰ, ਅੰਡਰ ਅੰਡਰ 10 ਕਿ ਅੰਡਰ 12 ਕਿਹੜਾ ਖੇਡਦਾ?
2: ਅੰਡਰ 12।
1: ਅੰਡਰ 12? ਓਏ ਓਏ ਓਏ ਓਏ ਓਏ, ਫਿਰ ਤਾਂ ਵੱਡਾ ਬੈਟ ਹੋ ਗਿਆ ਤੁਹਾਡੇ ਕੋਲ।
2: ਪੋਲਨ
1: ਠੀਕ ਹੀ ਯਾਰ, ਪੋਲਨ ਰੱਖ ਲਈਏ, ਪੋਲਨ ਠੀਕ ਹੀ। ਯਾਨੀ ਯਾਰ ਲੈ ਦੇ ਕੇ ਨਾ ਪੋਲਨ ਕਰੀਏ, ਹੈਂ? ਵੇਖੋ ਜੇ ਕੁਛ ਹੋ ਸਕਦਾ ਤੇ ਪੋਲਨ ਕਰੀਏ ਥੋੜਾ ਜਿਹਾ, ਮਤਲਬ ਕਰੋ ਪੋਲਨ ਕਰੀਏ ਯਾਰ ਥੋੜਾ ਜਿਹਾ, ਮਤਲਬ ਕੋਈ ਜੇ 150 ਲੈ ਕੇ ਪੋਲਨ ਹੁੰਦਾ ਨਾ ਤੇ ਉਹ ਜ਼ਿਆਦਾ ਵਧੀਆ ਜੇ
0: ਉਹ ਫਿੱਟ ਹੋ ਰਿਹਾ।
1: ਹਾਂ
2: ਠੀਕ ਆ,
1: ਹੈਂ? ਚਲੋ ਵੈਰੀ ਗੁੱਡ, ਵੈਰੀ। ਪਹਿਲੀ ਨਹੀਂ ਵੇਖਿਆ,
0: ਕਨਵਿੰਸ ਕਰਤਾ ਤੁਸੀਂ
1: ਬਾਜ਼ਾਰ ਤੇ, ਪਹਿਲੀ ਨਹੀਂ ਵੇਖਿਆ ਜੀ,
0: ਆਪਣੇ ਆਪਣੇ ਅਕੋਰਡਿੰਗ ਕਰ ਲਓ।
1: ਵੈਰੀ ਨਾਈਸ ਫਤਿਹ, ਗੁੱਡ ਲੱਕ ਮੈਚ ਦੇ ਲਈ।
0: ਆਲ ਦਾ ਬੈਸਟ ਫਤਿਹ।
2: ਥੈਂਕ ਯੂ,
1: ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਹੈ ਤਵਨੀਤ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਣੇ ਰਹੋ ਸਿਬਲਿੰਗਸ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
1: ਸਤਿ ਸ਼੍ਰੀ ਅਕਾਲ, ਬੁੱਝੋ ਹਾਂ ਕੌਣ ਹੈ ਭਲਾ? ਬੁੱਝੋ ਬੁੱਝੋ ਬੁੱਝੋ,
0: ਇਹ ਜਿਹੜਾ ਸਾਸ਼ਾ ਬੋਲਦੀ ਹੈ ਉਹ ਤੇ ਨਹੀਂ ਹੈ, ਭਰਾ ਹੈ ਉਹ।
1: ਹੈਂ? ਲੈ ਤੁਸੀਂ ਤਾਂ ਬਿਲਕੁਲ ਹੀ, ਮਤਲਬ ਹਾਂ, ਹੋਮਵਰਕ ਕਰਨ ਦੀ ਲੋੜ ਹੈ ਤੁਹਾਨੂੰ। ਆਂਟੀ ਨੇ ਬਿਲਕੁਲ ਪਤਾ ਨੀ ਲੱਗਦਾ ਆਂਟੀ ਨੂੰ, ਹੈਨਾ? ਹੋਰ
0: ਇਹ ਤੇ ਤਵਨੀਤ
1: ਨਾ,
0: ਐਸ਼ਲੀ
1: ਨਾ, ਉਹ ਵੀ ਕਾਲੀ ਬੇਟੀ ਵੀ ਬੁੱਝੋ ਮੈਨੂੰ ਦੱਸਦਾ,
0: ਮੈਂ ਤੇ ਕਿਤੇ ਹੋਰ ਹੀ ਚਲੀ ਗਈ ਸੀ।
1: ਥੋੜਾ ਜਾ ਨਾ, ਵੈਰੀ ਗੁੱਡ, ਵੈਰੀ ਗੁੱਡ। ਕਿਹਦੇ ਨਾਲ ਲੜੇ ਹੋ, ਦੀਦੀ ਨਾਲ ਕਿ ਭਰਾ ਨਾਲ?
2: ਵੀਰ
1: ਜੀ ਨਾਲ ਲੜੇ ਨਾ। ਹਾਂ,
0: ਵੀਰ ਜੀ ਨਾਲ ਬੜਾ ਲੜਦੀ ਹੈ ਅਸ਼ਨੀ,
1: ਕਿਉਂਕਿ ਇਹ ਸਵੇਰੇ ਸਵੇਰੇ
2: ਖੇਡ ਰਹੇ ਸੀ।
1: ਹਾਂ, ਖੇਡਦੇ ਇੰਨਾ ਕਿਤੇ ਬੰਦਾ ਹੁੰਦਾ ਵਾ ਤੇ ਜੀਬ ਕੱਢ ਰਿਹਾ। ਕੋਈ ਨੀ, ਚੁਟਕਲਾ ਚਟਕਲਾ ਸੁਣਾ ਕੇ ਫਿਰ ਤੁਸੀਂ ਵੀ ਕੁਛ ਨਾ ਕੁਛ ਕਰ ਸਕਦੇ ਹੋ। ਤੁਸੀਂ
2: ਵੀ ਜੀ ਮੂੰਹ ਬਣਾ ਲਿਆ।
1: ਓਹੋ,
2: ਜਿੱਦਾਂ ਮੇਡਾ।
1: ਓਹੋ, ਵੀਰ ਜੀ ਨੂੰ ਕਹੇ ਇਦਾਂ ਦਾ ਮੂੰਹ ਹੋ ਜਾਂਦਾ ਹੁੰਦਾ ਜਿੱਦਾਂ ਦਾ ਬਣਾਈਏ। ਕਿਆ ਸੀ ਨਾ, ਫਿਰ ਆਪੇ ਹੋ ਜਾਊਗਾ, ਫਿਰ ਆਪੇ ਇਹਨੂੰ ਵੋਟੀ ਵੀ ਓਦਾਂ ਦੀ ਮਿਲੂਗੀ, ਵਿੰਗੇ ਮੂੰਹ ਵਾਲੀ।
2: ਫਿਰ
1: ਸ਼ਾਇਦ ਹਟ ਜੇ।
0: ਹਾਂ, ਉਹ ਨੀ ਹਟਦਾ।
1: ਉਹਨਾਂ ਕੋਲ ਸੋਹਣੀ ਵੋਟੀ ਚਾਹੀਦੀ ਤੇ ਸੋਹਣੇ ਸੋਹਣੇ ਮੂੰਹ ਬਣਾਇਆ ਕਰ,
3: ਜਿਹਨੂੰ ਵੋਟੀ ਦਾ ਮਤਲਬ ਨਹੀਂ ਪਤਾ।
1: ਅੱਛਾ ਤੇ ਉਹਨੂੰ ਵਾਈਫ ਕਹਿ ਕੇ ਸਮਝਾ ਦੋ। ਤੈਨੂੰ ਲੱਗਦਾ ਗੁੜੀਏ ਸਭ ਪਤਾ ਨੂੰ, ਕੋਈ ਨੀ ਪੁੱਛਦੇ ਆਪਾਂ ਉਹਨੂੰ, ਤੁਸੀਂ ਦੱਸੋ ਕੀ ਸੁਣਾਓਗੇ।
3: ਸ਼ਨੀਵਾਰ ਜੋ ਜਿਆਦਾ ਕੰਮ ਤੋਂ ਆਏ 12 ਵਿਚ ਰਾਤ ਨੂੰ, ਡੈਡਾ ਦਾ ਫਰੈਂਡ ਦਾ ਫੋਨ ਆਇਆ। ਡੈਡਾ ਕਹਿੰਦੇ, ਉਹ ਕਹਿੰਦੇ ਕਹਿੰਦੇ
1: ਧੱਕਾ ਹੀ ਵੈਸੇ ਚੁਟਕਲਾ ਤੇ ਨਹੀਂ, ਇਹਨੂੰ ਇਹਨੂੰ ਨਾ ਚੁਟਕਲਾ ਤੇ ਅੱਗੇ ਬ੍ਰੈਕਟ ਚ ਪੜਾਸ ਲਿਖ ਲੋ।
0: ਸਤਿ ਸ਼੍ਰੀ ਅਕਾਲ ਕੀ ਹਾਲ ਨੇ ਇਹ ਕਿਵੇਂ ਹੋ ਗਿਆ
1: ਅੱਜ ਕਿਥੋਂ ਫੁੱਲੀਆਂ ਸਵੇਰੇ ਸਵੇਰੇ ਹੱਥ ਲੱਗ ਗਈਆਂ
3: ਹੈ? ਤੁਸੀਂ ਕਿਹਾ ਸੀ ਨਹੀਂ?
1: ਅੱਛਾ ਕਿਹਾ ਸੀ, ਕੀ ਕਿਹਾ ਸੀ?
3: ਹਾਂਜੀ ਤੁਸੀਂ ਕਿਹਾ ਵੀਰ ਜੀ ਮੈਨੂੰ ਬੁਲਾਇਆ ਕਰੋ।
1: ਅੱਛਾ
0: ਜੀ ਵੀ ਜੀ,
3: ਫਿਰ ਤੁਸੀਂ ਫਿਰ ਤੁਹਾਡੀ ਚੀਜ਼ਾਂ ਯਾਦ ਰਹੂਗੀ।
1: ਅੱਛਾ ਯਾਦ ਰਹਾ, ਓਕੇ ਓਕੇ ਓਕੇ ਓਕੇ, ਆ ਤਾਂ ਫਿਰ ਆਤ ਰਹੀ ਨਹੀਂ,
0: ਫਾਇਦਾ ਨਹੀਂ ਹੋਇਆ
1: ਹੈ।
3: ਹਾਂਜੀ ਤੁਹਾਨੂੰ ਯਾਦ ਨਹੀਂ, ਯਾਦ ਹੈ ਪਰ ਤੁਹਾਨੂੰ ਵੀਰ ਜੀ।
1: ਡੈਡੀ ਦੇ ਸਰਾਣੇ ਥੱਲੇ ਰੱਖ ਦੋ।
3: ਡੈਡੀ
1: ਨੂੰ ਦੇਤੀ, ਚਲੋ ਤਾਂ ਵੀ ਚੰਗਾ ਕੀਤਾ। ਕੀ ਸੁਣਾਓਗੇ ਫਿਰ?
3: ਇੱਕ ਬੋਲੀ ਉਸ ਤੋਂ ਪਹਿਲਾਂ ਕੱਲ ਵੀਰ ਜੀ ਨੇ ਦਰਵਾਜਾ ਖੋਲਿਆ ਤੇ ਇੱਕ ਮੋਟੀ ਜੀ ਮੱਖੀ ਆਈ ਤੇ ਫਿਰ ਮੰਮਾ ਨੇ ਦੇਖ ਲਿਆ, ਡੈਡ ਸੋਫੇ ਦੇ ਉੱਤੇ ਬੈਠੀ ਸੀ ਤੇ ਫਿਰ ਮੰਮਾ ਨੇ ਡੈਡ ਨੂੰ ਕਿਹਾ ਜੀ ਕੱਪੜਾ ਦੇ ਉਹ ਛੇਤੀ, ਤੇ ਫਿਰ ਡੈਡਾ ਕਹਿੰਦੇ ਆਲੋ ਮੱਖੀ ਮਰਨੀ ਚਾਹੀਦੀ, ਉਹਦੀ ਤਾਂ ਬਤਾਲੇ ਵਾਲੇ ਦੇ ਨੱਕ ਦਾ
1: ਨੱਕ ਨੀ ਰਹਿਣੀ।
3: ਫਿਰ ਜਦੋਂ ਮੰਮਾ ਨੇ ਮਾਰਤੀ ਡੈਡਾ ਕੇ ਸ਼ੁਕਰ ਹੈ ਮਾਰਤੀ, ਉਹਨੀ ਤਾਂ ਬਤਾਲੇ ਦੇ ਨੱਕ
1: ਨੀ
3: ਵੱਧ ਜਾਣੀ ਸੀ,
1: ਵੱਡੀ ਜਾਣੀ ਆ। ਮੱਖੀ ਸਪੈਸ਼ਲਿਸਟ ਹੈ। ਮੱਖੀ ਮਾਰਨੇ ਕੋ ਸੌਖੀ ਥੋੜੀ ਹੁੰਦੀ ਹੈ।
3: ਅੱਜ ਮਮਾ ਬਟਾਲੇ ਵਾਲੇ ਮੱਖੀ ਐਕਸਪਰਟ ਹੈ।
1: ਅੱਛਾ ਓਕੇ, ਹਾਂਜੀ ਕੀ ਸੁਣਾਓਗੇ ਫਿਰ?
3: ਇੱਕ ਬੋਲੀ
1: ਓਕੇ,
3: ਟਰੱਕ ਤੇ ਬਹਿ ਕੇ ਡੈਡਾ ਆਏ, ਟਰੱਕ ਤੇ ਬਹਿ ਕੇ ਡੈਡਾ ਆਏ, ਪਾ ਕੇ ਸੇਫਟੀ ਬੂਟ ਪਾ ਕੇ ਸੇਫਟੀ ਬੂਟ
0: ਬਟਾਲੇ ਤੋਂ ਬਣ ਕੇ ਆਈਏ।
3: ਜਿਆਦਾ ਬੱਲੇ ਬੱਲੇ ਡੈਡਾ ਦੇ ਦੋਸਤ ਜਲਦੀ ਜਲਦੀ
1: ਓਏ ਓਏ ਓਏ ਓਏ ਓਏ ਓਏ ਅੱਜ ਤੇ ਡੈਡੀ ਤੇ ਵਾਵਾ ਗੁੱਸਾ ਲੱਗਦਾ ਮੈਨੂੰ ਨਿਆਣਿਆਂ ਨੂੰ
0: ਮੈਨੂੰ ਲੱਗਦਾ ਇੱਕ ਫੋਨ ਰੱਖ ਕੇ ਹਾਂ ਜੀ ਡੈਡਾ
3: ਬ੍ਰਿਸਬਨ ਚਲੇ
1: ਓਹੋ
3: ਚਲ ਗਏ
1: ਕੰਮ ਕੰਮ ਗਏ ਨਾ
3: ਸਵਕਤੇ ਚਲ ਗਏ
1: ਸਵਕਤੇ ਓਕੇ
3: ਤੇ ਤੇ ਫਰਾਈਡੇ ਜਦੋਂ ਲੌਂਗ ਵੀਕਐਂਡ ਹੋਗਾ ਤੇ ਸੈਟਰਡੇ ਤੇ ਸੰਡੇ ਅਸੀਂ ਬੁੱਚੜ ਕੇ ਵਜਾਦਾ ਬੇਬੀ
1: ਬੁੱਚੜ ਨਹੀਂ ਬੁੱਚਨ ਬੁੱਚਨ ਕੇ ਬੁੱਕਨ
3: ਡੈਡਾ ਬੁੱਚਨ ਇਟ ਡਿਪੈਂਡਸ ਔਨ ਡੈਡਸ ਲਾਰੇ
1: ਓਕੇ ਡਿਪੈਂਡਸ ਔਨ ਹਾਂ
3: ਜੀ
1: ਹਾਂ ਮੇਰੇ ਖਿਆਲ ਨਾਲ ਬੁੱਕਨ ਕੇ ਵਿਆਹ ਸ਼ਾਇਦ
3: ਬੁੱਕਨ ਮੰਮਾ ਬੁੱਚਨ ਕਹਿੰਦੇ
1: ਹੈਂ
0: ਮੰਮਾ
1: ਜੋ ਕਹਿੰਦੇ ਉਹ ਠੀਕ ਹੈ
3: ਪਤਾ ਨੀ ਡੈਡਾ ਕੁਛ ਹੋਰ ਕਹਿੰਦੇ ਮੰਮਾ ਕੁਛ ਹੋਰ ਕਹਿੰਦੇ ਅਸੀਂ ਕੁਛ ਹੋਰ ਕਹਿੰਦੇ ਪਤਾ ਵੀ ਨੀ ਕੀ
1: ਹਾਂ ਨਹੀਂ ਜੋ ਵੇਖੋ ਸਾਨੂੰ ਤੇ ਕੀ ਪਤਾ ਤੁਸੀਂ ਜਿਆਦਾ ਵਧੀਆ ਜਾਣਦੇ ਹੋ ਥੈਂਕ ਯੂ
3: ਹਾਂਜੀ ਤੇ ਵੀਰ ਜੀ ਮੈਂ ਅਮ ਕੋਲੇ ਬੈਂਦਾ ਸੀ ਤੇ ਫਿਰ ਬੱਬਾ ਵੀਰ ਜੀ ਗੋਡੀ ਚੱਕਰ ਚ ਥਿੱਲੇ ਸੁੱਟੇ ਬੈਠੇ ਤੇ ਵੀਰ ਜੀ ਵੀ ਐਸ਼ਰ ਬੱਬਾ ਐਸ਼ਰ ਮੰਮਾ ਦੇ ਪਿੱਛੇ ਜਾ ਰਹੀ ਸੀ
1: ਯਾਰ ਤੁਸੀਂ ਨਾ ਵੀਰ ਜੀ ਨਾਲ ਧੱਕਾ ਹੀ ਕਰਦੇ ਜੇ ਲੋੜ ਹੋਵੇ ਤੇ ਕਾਲ ਕਰਿਓ ਵੀਰ ਜੀ ਕਿਤੇ ਲੋੜ ਪਈ ਨਾ ਤੇ ਕਾਲ ਕਰ ਲਿਓ ਕਾਲ ਕਰ ਲਿਓ ਹਾਂ ਹਾਂ ਇਹ ਤੰਗ ਕਰਦੀਆਂ ਤੁਹਾਨੂੰ ਹਾਂ ਓਏ ਹੋਏ ਯਾਰ ਇਹ ਸਾਰੇ ਜਾਣੇ ਤੰਗ ਕਰਦੇ ਹਾਂ ਚੱਕ ਲੈਣੇ ਆਪਾਂ ਕੋਈ ਚੱਕਰ ਹੀ ਨਹੀਂ ਤੁਸੀਂ ਮੈਨੂੰ ਫੋਨ ਕਰਿਓ ਯਾਰ ਆਹੋ ਪਰ ਪੰਗਾ ਓਨਾ ਕੀ ਲਿਓ ਜਿਹੜਾ ਮਤਲਬ ਕਿਸੇ ਵੇਲੇ ਮੈਂ ਨਾ ਵੀ ਚੱਕਾਂ ਤੇ ਸਰ ਜੇ ਹੈ ਵੱਡਾ ਪੰਗਾ ਨਾ ਲੈ ਲਿਓ
0: ਨਹੀਂ ਫੋਨ ਬਾਈ ਚਾਂਸ ਚੱਕ ਵੀ ਲਿਆ ਤੇ ਚੱਕ ਕੇ ਕਹੋ ਅੱਛਾ ਮੈਂ ਕਿਹਾ ਸੀ ਯਾਦ ਤੇ ਰਹਿਣਾ ਨੀ ਤੁਹਾਨੂੰ
1: ਹਾਂਜੀ
3: ਜਦੋਂ ਮੈਂ ਬੂਆ ਖੱਲਿਆ ਸੀ ਇੱਕ ਮੱਖੀ ਆਈ ਮੈਂ
1: ਮੋਟੀ ਮੱਖੀ ਤੁਸੀਂ ਨੀ ਡਰਦੇ
3: ਨਹੀਂ ਮੈਂ ਮੋਟੀ ਮੱਖੀ ਵੱਡੀ ਦੀਦੀ ਡਰਦੇ
1: ਅੱਛਾ ਤੁਸੀਂ ਨੀ ਡਰਦੇ
3: ਮੋਟੀ ਮੱਖੀ ਵੱਡੀ ਦੀਦੀ ਨਹੀਂ ਡਰਦੇ
1: ਅੱਛਾ ਛੋਟੀ ਤੋਂ ਨੀ ਤੇ ਤੁਸੀਂ ਨੀ ਡਰਦੇ ਦੋ
3: ਵੱਡੀ ਦੀਦੀ ਲਾਈਕ ਹੈਂਡੀ ਚ ਮੋਟੀ
1: ਤੁਸੀਂ ਕਾਹਤੋਂ ਡਰਦੇ
3: ਮੈਂ ਨਹੀਂ ਡਰਦੀ
1: ਓਕੇ ਤੇ ਉੱਥੇ ਜਿੱਥੇ ਤੁਸੀਂ ਜਾਣਾ ਨਾ ਬੁੱਕਣ ਕੇਵ ਉੱਥੇ ਤਾਂ ਬਹੁਤ ਮੋਟੀਆਂ ਮੱਖੀਆਂ ਵਾ ਆਹੋ ਨੇਰੇ ਤੋਂ ਡਰਦੇ ਨੇਰੇ ਤੋਂ ਪਹਿਲਾਂ ਪਹਿਲਾਂ ਆ ਜਾਓ ਨਾ ਫਿਰ ਲਾਈਟ ਲੈ ਜਾਓ ਮੱਥੇ ਤੇ ਲਾਉਣ ਵਾਲੀ ਅੱਛਾ ਮੱਥੇ ਨਹੀਂ ਹੈਗੀ ਉਹ ਮਿਲ ਜਾਣੀ ਤੁਹਾਨੂੰ ਕੇ ਮਾਰਟ ਤੋਂ ਮਿਲ ਜਾਣੀ ਹੈ ਕੀ ਸੁਣਾਓਗੇ ਫਿਰ
3: ਲੱਡੂ ਸਾਈਕਲ ਚੜ੍ਹਦੇ ਨੂੰ ਅੱਖ ਬਾਲੇ ਦੰਦੇ ਸਾਈਕਲ ਚੜ੍ਹਦੇ ਨੂੰ ਅੱਖ ਬਾਲੇ ਦੰਦੇ
1: ਵੀਰ ਜੀ ਤੁਸੀਂ ਤਾਂ ਬਹੁਤ ਵਧੀਆ ਰੀਮਿਕਸ ਕਰਦੇ ਹੋ ਯਾਰ, ਤੁਸੀਂ ਵੱਡੇ ਹੋ ਕੇ ਨਾ ਗਾਣੇ ਰੀਮਿਕਸ ਕਰਿਆ ਕਰਿਓ ਤੁਸੀਂ। ਸਾਈਕਲ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ, ਵੈਰੀ ਨਾਈਸ।
3: ਸਾਈਕਲ ਟੁੱਟਾ
1: ਓਏ ਹੋਏ, ਫਿਰ
3: ਦੱਸਿਆ ਵੀ ਨੀ ਮੰਮਾ ਨੂੰ ਪਾਉਂਦੀ ਮੈਂ ਦੋ ਸੀਗੇ ਤੁਹਾਡੇ ਨਾਲ, ਮੈਂ ਜਸਟ ਪਾਉਂਦੀ ਟੋਏ ਮੰਮਾ ਨਾਲ
1: ਪਾਉਂਦੇ ਮੰਮਾ
3: ਮੈਨੂੰ ਦੱਸਿਆ ਵੀ ਨੀ।
1: ਵੈਰੀ ਗੁੱਡ, ਵੈਰੀ, ਤੁਸੀਂ ਬੜੇ ਕੰਮ ਦੇ ਬੰਦੇ ਹੋ ਯਾਰ, ਥੈਂਕ ਯੂ।
3: ਸਰ ਵੱਡੀ ਕਲੀ ਸਿਕਸ ਡਾਲਰ, ਛੋਟੀ ਕਲੀ ਦੋ ਡਾਲਰ, ਬਿੱਕ ਦੋ ਡਾਲਰ।
1: ਹਾਂ ਵੱਡੀ ਦੀਦੀ ਫਿਰ ਪਹਿਲਾਂ ਦੀ ਹੋਈ ਆ ਨਾ,
3: ਮੋਸਟ ਮਨੀ ਹੈ
1: ਉਹ, ਪਰ ਵੱਡੀ ਆ ਨਾ ਉਹ ਪਹਿਲਾਂ ਦੀ ਹੋਈ ਆ, ਉਹ ਤੁਹਾਡੇ ਕੋ ਵੀ ਹੋ ਜਾਣੇ 6।
3: ਹਾਂਜੀ,
1: ਹੌਲੀ ਹੌਲੀ ਹੋ ਜਾਣੇ ਆ।
3: ਤੇ ਦਾਦਾ ਅਮ ਵੱਡੀ ਸਾਈਕਲ ਪੂਰਾ ਪਿੰਕ ਸੀ ਹੋਰ ਪੂਰਾ ਬਲੈਕ ਹੋ ਲਿਆ।
1: ਓਕੇ, ਉਹ ਜ਼ਿਆਦਾ ਸਾਫ਼ ਕਰਤੀ ਹੋਣੀ ਨਾ, ਉਹ ਥੱਲੇ ਪਿੰਕ ਨਿਕਲ ਆਈ।
3: ਨਹੀਂ ਉਹ ਸਾਫ਼ ਨਹੀਂ ਕਰ ਸਕੇ, ਹੁਣ ਡਰਾਈ ਹੋ ਗਈ, ਸਟਿੱਕਰ ਵੀ ਲੱਗਿਆ ਸੀ।
1: ਹਾਂ ਓਕੇ, ਸਟਿੱਕਰ ਲਾਤਾ ਨਾ ਫਿਰ ਉਹ ਬਲੈਕ ਹੋਣਾ। ਹਾਂ
3: ਸਾਰਾ ਬਲੈਕ ਹੈ।
1: ਗੁੱਡ ਗੁੱਡ, ਚਲੋ ਫਿਰ ਕਰੋ ਇੰਜੋਏ, ਤੁਸੀਂ ਫੇਰ ਕਰ ਲਿਓ। ਧਾਰਾ ਵੀ ਕੱਢ ਲਈ ਇਹਨੂੰ ਫੜੋ, ਸਤਿ ਸ੍ਰੀ ਅਕਾਲ। ਰੌਣਕਾਂ ਲਾ ਦਿੰਦੇ ਵੀਰ ਜੀ ਸਵੇਰੇ ਸਵੇਰੇ, ਥੈਂਕ ਯੂ ਵੀਰ ਜੀ। ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਬਰੋਸ, ਥੈਂਕ ਯੂ ਡਡਵਾਲ ਬਰੋਸ, ਹਾਊ ਆਰ ਯੂ? ਸਤਿ ਸ੍ਰੀ ਅਕਾਲ, ਕੀ ਹਾਲ
3: ਤੁਹਾਡਾ?
1: ਸਾਡਾ ਵੀ ਠੀਕ ਹੈ ਯਾਰ, ਸੁਸਤੀ ਕਿਉਂ ਪਾਈ ਆ ਯਾਰ? ਉਹ ਨਹੀਂ ਪਾਈ ਹੁਣ ਲੱਥੀ ਹੋ, ਕੀ ਖਾਦਾ ਸਵੇਰੇ?
3: ਦੁੱਧ ਪੀਤਾ।
1: ਓਕੇ, ਹੋਰ?
3: ਸ਼ਿਕੂ
1: ਸ਼ਿਕੂ ਸ਼ਿਕੂ ਖਾਦਾ। ਸ਼ਿਕੂ ਕਿਥੋਂ?
3: ਸ਼ਿਕੂ ਤੇ ਬਿਕੂ,
1: ਸ਼ਿਕੂ ਤੇ ਬਿਕੂ। ਓਕੇ ਓਕੇ, ਸ਼ਿਕੂ ਚ ਰੱਖ ਕੇ ਬਿਕੂ, ਹੋਰ ਫਿਰ ਕੀ ਸੁਣਾਓਗੇ?
3: ਬੁਜ਼ਾਰ।
1: ਓਕੇ
0: ਓਕੇ, ਵੇਖਦੇ
3: ਹਾਂ। ਲੰਮਾ ਜਿਹਾ ਆਦਮੀ, ਉਹਦਾ ਪਛਾਵਾ ਹੈ ਨਹੀਂ।
1: ਹਾਂ, ਭੂਤ
3: ਨਹੀਂ।
1: ਯਾਰ
0: ਕੈਂਡਲ
1: ਸੂਈ ਧਾਗਾ
3: ਨਹੀਂ।
1: ਓਕੇ,
3: ਹਾਰ ਗਏ?
1: ਹਾਂ ਹਾਰ ਗਏ, ਹਾਰ ਗਏ।
3: ਰੋਡ?
1: ਓ ਅੱਛਾ,
3: ਰੋਡ
1: ਰੋਡ, ਅੱਛਾ ਸੜਕ ਵੀ ਬੰਦਾ ਹੀ ਹੁੰਦੀ ਆ ਹੈਂ।

0: ਪੰਪ ਕਰ ਜਾਂਦੀ ਆ, ਉਹ ਸੜਕ ਦੀ ਧੁਨੀ ਹੁੰਦੀ ਆ। ਠੀਕ ਹੈ, ਠੀਕ ਹੈ, ਚਲੋ ਠੀਕ ਹੈ ਫਿਰ। ਹਾਂਜੀ ਹਾਂਜੀ, ਲਿਆਓ ਜੀ ਵੀਰ ਨਾਲ ਵੀ ਗੱਲ ਕਰਾਓ। ਹੈਲੋ ਵੀਰ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਹੈ ਸਾਹਿਬ? ਵਧੀਆ ਵਧੀਆ, ਬਹੁਤ ਵਧੀਆ। ਕੀ ਖਾਦਾ ਦੁੱਧ ਨਾ? ਓ ਤੇ ਇਹ ਕਹੀ ਜਾਂਦਾ ਸ਼ਿਕੂ,
1: ਅਸੀਂ ਨਾਨਕੇ ਆਏ ਸੀ।
0: ਓ ਬੱਲੇ ਬੱਲੇ,
2: ਤੁਹਾਡੀ ਛੁੱਟੀਆਂ ਹੈ ਪ੍ਰੋਪਰ,
0: ਯਾਰ ਨਜ਼ਾਰੇ ਲੱਗੇ ਫਿਰ ਤੇ। ਨਾਨਕੇ ਤੇ ਫਿਰ ਲਾਗੇ ਹੋਣ ਤੇ ਫਿਰ ਤੇ ਲੱਡੂ ਪੇੜੇ।
1: ਜਦੋਂ ਮਾਮੂ ਆਉਗੇ ਅਸੀਂ ਕ੍ਰਿਕਟ ਖੇਡੋਗੇ।
0: ਹਾਂ, ਮਾਮੂ ਕਿੱਥੇ ਗਏ ਆ ਕੰਮ ਤੇ?
1: ਹਾਂਜੀ।
0: ਓਕੇ, ਗੁੱਡ ਗੁੱਡ ਗੁੱਡ ਗੁੱਡ, ਫਿਰ ਤੇ ਨਜ਼ਾਰੇ ਬੱਜ ਗਏ ਤੇ। ਗੁੱਡ ਗੁੱਡ, ਕੀ ਸੁਣਾਓਗੇ ਫਿਰ ਮਾਮੂ ਦੇ ਆਉਣ ਤੋਂ ਪਹਿਲਾਂ ਪਹਿਲਾਂ?
1: ਪੋਇਮ।
0: ਓਕੇ
2: ਹਾਂਜੀ।
1: ਪਾਰੇ ਪਾਰੇ ਬਸਤੇ ਮੇ ਰੰਮੇ ਰਸਤੇ, ਗੋਡੇ ਵੀ ਦੁਖਦੇ ਮੋਢੇ ਵੀ ਦੁਖਦੇ, ਮਾਸਟਰ ਜੀ ਆਉਣਗੇ ਹੁਕਮ ਨੀ ਚਲਾਉਣਗੇ, ਤਾਬਾਂ ਖੋਲੋ ਉੱਚੀ ਉੱਚੀ ਬੋਲੋ, ਅਸੀਂ ਬੋਲਦੇ ਨੀ ਹੈਗੇ, ਅਸੀਂ ਕੋਈ ਖੋਤੇ ਆ।
0: ਹਾਂ ਵੀ ਠੀਕ ਹੈ ਨਾ, ਛੁੱਟੀਆਂ ਚ ਆ ਵੀ ਠੀਕ।
1: ਉਹ ਮਾਮੀ ਨੇ ਸੁਣਾਈ ਸੀ।
0: ਅੱਛਾ, ਮਾਮੀ ਨੇ ਸੁਣਾਈ, ਓਕੇ ਗੁੱਡ, ਥੈਂਕ ਯੂ ਸਾਹਿਬ, ਇੰਜੋਏ ਕਰੋ ਬਈ ਤੁਸੀਂ ਨਾਨਕਾ ਤੇ, ਇੰਜੋਏ ਕਰੋ ਤੁਸੀਂ ਛੁੱਟੀਆਂ ਤੇ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਸੈਮੀ ਸਾਹਿਬ। ਸੈਮੀ ਸਾਹਿਬ ਕੀ ਹਾਲ ਚਾਲ ਹੈ?
2: ਇਹਨਾਂ ਦੀ ਵੀ ਛੁੱਟੀਆਂ ਲੱਗ ਗਈ।
0: ਸੈਮੀ ਸਾਹਿਬ ਦੀਆਂ?
2: ਹਾਂ
0: ਆਹੋ, ਇਹਨਾਂ ਦੀ ਵੀ ਛੁੱਟੀਆਂ
2: ਹੋਣੀਆਂ ਅੱਜ, ਫੋਨ ਆਇਆ ਨਾ
0: ਹੋ ਜ਼ਿਆਦਾ। ਹੈਲੋ,
3: ਨਹੀਂ ਅੱਜ ਆਏ, ਮੈਂ ਪਿਛਲੇ ਹਫਤੇ ਆਇਆ ਹਾਂ।
2: ਅੱਛਾ,
0: ਉਹਨਾਂ ਦੀ ਪਿਛਲੇ ਹਫਤੇ ਦੀਆਂ ਛੁੱਟੀਆਂ ਹੋਈਆਂ।
2: ਓਕੇ ਓਕੇ, ਠੀਕ ਹੈ ਠੀਕ ਹੈ।
0: ਸਤਿ ਸ੍ਰੀ ਅਕਾਲ ਜੀ,
2: ਪੱਕੀ ਛੁੱਟੀਆਂ ਚੱਲ
3: ਰਹੀਆਂ,
2: ਲੱਗਦਾ ਆਪਾਂ ਸਾਰਿਆਂ ਨੂੰ ਬਦਾਮ ਦੀ ਲੋੜ ਹੈ।
0: ਬਦਾਮ ਦੀ ਨਹੀਂ, ਰੈਸਟ ਦੀ ਲੋੜ ਹੈ। ਰੋਟੀ ਦੀ ਗੱਲ ਕਰਨ ਲੱਗ ਪੈਣ।
2: ਬਾਕੀ ਐਵੇਂ ਵਧੀਆ ਵਧੀਆ ਟੋਪਿਕਸ ਨੀ, ਪਰ ਜਦੋਂ ਮੇਕਅਪ ਮੁਕਅਪ ਇੱਦਾਂ ਦੀ ਗੱਲ ਹੋ ਜਾਂਦੀ ਜ਼ਿਆਦਾ ਇੰਟਰਸਟ ਆਉਂਦਾ।
3: ਇਨਸਾਨ
0: ਹਰ ਰੋਜ ਸਿੱਖਦਾ,
3: ਚੀਜ਼ਾਂ ਅਵੋਇਡ ਵੀ ਕਰਨੀ ਚਾਹੀਦੀ ਭਾਜੀ।
2: ਨਹੀਂ ਐਵੇਂ ਬੰਦੇ ਵੀ ਦਾੜੀ ਫਿਕਸ ਲਾ ਕੇ ਦਾੜੀ ਸੁਕਾ ਸਕਦੇ ਹੋਈ ਪੱਖੇ ਨਾਲ,
0: ਜ਼ਰੂਰੀ ਨਹੀਂ ਨਾ।
2: ਆਪਣਾ ਤੇ ਇਹ ਨਾ ਚੀਜ਼ ਲੈ ਕੇ ਆਓ ਤੇ ਸਾਰੇ ਵਰਤੇ, ਕੁਛ ਨਾ ਕੁਛ ਇੱਦਾਂ ਦਾ ਕਨਵਿੰਸਿੰਗ ਹੋਣਾ ਚਾਹੀਦਾ ਨਾ
0: ਯਾਰ। ਨਿੱਕੇ ਪੱਖੇ ਦਾ ਅੰਤ ਲੈਣਾ ਤੁਸੀਂ? ਅਗਲਿਆਂ ਨਿੱਕਾ ਪੱਖਾ ਵੀ ਬਣਾਤਾ ਤੁਸੀਂ ਤੇ, ਮਤਲਬ ਕਦੀ ਨਹੁੰ ਸੁਕਾ ਲਓ, ਕਦੀ ਮੂੰਹ ਸੁਕਾ ਲਓ, ਹਨਾ, ਕਦੀ ਦਾੜੀ ਸੁਕਾ ਲਓ। ਦੱਸ
3: ਮੈਂ ਵੀ ਲੈ ਕੇ ਆਊਂਗਾ, ਮੇਰੇ ਕੰਮ ਆ ਸਕਦਾ ਮੈਂ ਦਾੜੀ।
0: ਤੁਸੀਂ ਕੀ ਸਿਖਾਓਗੇ?
3: ਦਾੜੀ
0: ਦਾੜੀ ਸਿਖਾ ਕੇ ਤੁਸੀਂ ਬੜੀਆਂ
2: ਉਹਦੇ ਨਾਲ ਉਹ ਵੀ ਕਰ ਸਕਦੇ ਹੋ ਜਿਹੜੇ ਬਾਰਬੇਕਿਊ ਦੇ ਕੋਇਲ
0: ਨਹੀਂ ਪਰ

0: ਉਹ ਉਹ ਐਡਾ ਸਟਰੋਂਗ ਨਹੀਂ ਨਾ ਹੁੰਦਾ, ਉਹ ਪੱਖੇ ਹੋਰ ਹੁੰਦੇ ਆ।
1: ਉਹ ਤਾਂ ਮੈਨੂੰ ਪਤਾ ਹੈ ਕਿ ਹੁਣ ਕੁਛ ਤੇ ਕਹਿਣਾ ਹੀ ਹੈ।
0: ਅੱਛਾ ਮਤਲਬ ਫਿਰ ਠੀਕ ਆ, ਫਿਰ ਠੀਕ ਆ।
2: ਉਹਨਾਂ ਨੇ ਪਤਾ ਕਿ ਹਲੇ ਉਹ ਪੱਖੇ ਦੇ ਪੈਸੇ ਖਰਚ ਬੈਠੇ ਆ ਤੇ ਉਹਨਾਂ ਪੱਖੇ ਕੰਮ ਤੇ ਆਉਣਾ ਨੇ।
0: ਹਾਂ ਨਹੀਂ ਫਿਰ ਠੀਕ
2: ਆ ਲੱਗੇ ਹੁੰਦਾ।
0: ਤੁਸੀਂ ਪੱਖਾ ਸਾੜ ਬਹਿਣਾ, ਤੁਹਾਨੂੰ ਮੈਂ ਦੱਸਾਂ।
1: ਹਾਂ ਕਹਿਣਾ ਚਾਈਨਾ ਵਾਲੀ ਚੀਜ਼ ਚੱਲਦੀ ਨਹੀਂ।
0: ਚਾਈਨਾ ਤੋਂ ਨਹੀਂ ਮਿਲਦਾ, ਤੁਸੀਂ ਟੇਮੂ ਤੋਂ ਸਕਦਾ, ਟੇਮੂ ਤੋਂ ਮੰਗਾਇਆ ਮਿਲਦਾ ਤੁਹਾਡਾ। ਹਾਂਜੀ
1: ਹਾਂਜੀ
2: ਲਾਲਜੀ ਜਹਾਜ ਬੈਠੇ ਹੋਣੇ
1: ਆ,
2: ਚੱਲੇ ਅੱਜ ਫੇਰ ਚੱਲੇ ਜੰਗਲਾਂ ਚ, ਫੇਰ ਚੱਲੇ
0: ਅੱਜ। ਅੱਛਾ ਜਹਾਜ ਚ ਬਹਿ ਗਏ?
2: ਹਾਂ ਜਹਾਜ ਚ ਬਹਿ ਚੱਲੇ।
0: ਓਹੋ ਵਾਹ,
2: ਕਮਾਲ
0: ਹੈ, ਮਤਲਬ ਵਧੀਆ ਮਾਣ ਵਾਲੀ ਗੱਲ
2: ਹੈਗੀ ਨਾ। ਕੋਈ ਆਪਣਾ ਕਿਹੜੀ ਆ ਜਿਨਾ ਰਹਿਣ ਹਾਰਡ ਕੋਈ
0: ਹੋਣਾ, ਜਿਹੜੀ ਬੁਣ ਕੇ ਜਹਾਜ ਧੋਂਦੀ ਹੋਣੀ।
2: ਬੜਾ ਫਾਇਦਾ ਫੀਚਰ ਆਂਦਾ। ਹਾਂ ਆਂਦਾ ਕੀ ਆਂਦਾ? ਤੈਨੂੰ ਪੱਠੇ ਨੀ ਵੱਢਣੇ ਪੈਣੇ। ਅੱਛਾ ਆਂਦਾ ਉਹ ਕਿੱਦਾਂ? ਆਂਦਾ ਮਾਝੀ ਵੇਚ ਕੇ ਫੋਨ ਲੈਣਾ, ਪੱਠੇ ਤੂੰ ਆਪ ਖਾਣੇ ਆ।
0: ਸਹੀ ਸਹੀ ਸਹੀ,
1: ਕਿਡਨੀ ਤਾਂ ਲੈਣੀ ਨੀ ਕਿਸੇ ਨੇ।
0: ਮੈਂ
2: ਬੰਦਾ ਨਾ ਮਿਲਿਆ ਨਾ ਜਸਵਾਲ ਸਾਹਿਬ ਕਹਿਣਾ, ਉਹਨੂੰ ਪੁੱਛਿਆ ਬੜਾ ਜਾ ਕੀ ਗੱਲ ਤੂੰ ਬੜਾ ਨਾ ਠੀਕ ਲੱਗਣ ਦਿਆ, ਬੜਾ ਲੱਗਣ ਦਿਆ ਢਲਾ ਜਾ। ਅੱਗੋਂ ਬੜਾ ਉਹਨਾਂ ਨੇ ਸ਼ਰਾਨਾ ਅੰਦਾਜ਼ ਚ ਕਹਿਣਾ, ਯਾਰ ਕਹਿੰਦਾ ਇਸ਼ਕ ਬੰਦੇ ਨੂੰ ਸ਼ਰਾਬੀ ਜਾਂ ਨਿਜ਼ਾਮੀ ਬਣਾ ਦਿੰਦਾ। ਕਹਿੰਦਾ ਅੱਛਾ ਅੱਛਾ ਇਹ ਗੱਲ ਆ, ਉਹਦਾ ਨੀ ਇਹ ਗੱਲ ਨੀ ਆ, ਮੈਨੂੰ ਤਾਂ ਮਹੀਨਾ ਕੁ ਦਸਤ ਲੱਗੇ ਆ।
0: ਮਹੀਨਾ ਹੋ ਗਿਆ, ਇਹ ਜ਼ਿਆਦਾ ਹੋ ਗਿਆ ਹੁਣ,
1: ਉਹਨਾਂ ਲਈ ਘੱਟ ਕਹਿ ਵੀ ਨੀ ਸਕਦੇ ਨਾ ਵੇ।
0: ਮੈਨੂੰ ਚੰਗੀ ਤਰ੍ਹਾਂ ਕਹਿੰਦੇ ਕਿ ਸਮਝ ਆ ਗਿਆ ਵਾ ਵੀ ਛੋਟੀ ਦੀਦੀ ਬੜੀ ਮੱਖੀ ਤੋਂ ਡਰਦੀ ਆ ਤੇ ਬੜੀ ਦੀਦੀ ਛੋਟੀ ਮੱਖੀ ਤੋਂ ਡਰਦੀ ਆ ਤੇ ਬੜੀ ਦੀਦੀ ਛੋਟੀ ਮੱਖੀ ਤੋਂ ਡਰਦੀ ਤੇ ਛੋਟੀ ਦੀਦੀ ਬੜੀ ਮੱਖੀ ਤੋਂ ਡਰਦੇ ਤੇ ਛੋਟੀ ਦੀਦੀ ਬੜੀ ਤੋਂ ਡਰਦੇ ਤੇ ਬੜੀ ਦੀਦੀ ਛੋਟੀ ਦੀਦੀ ਤੋਂ ਡਰਦੇ ਤੇ ਬੜੀ ਛੋਟੀ ਦੀਦੀ ਛੋਟੀ ਬੜੀ ਮੱਖੀ ਤੋਂ ਡਰਦੇ। ਓਕੇ ਚੰਗਾ ਕੀਤਾ ਜੀ ਸਮਝ ਲਿਆ ਤੇ ਥੈਂਕ ਯੂ ਜੀ। ਤੇ ਮਨ ਸਾਹਿਬ ਕਹਿੰਦੇ ਨੇ ਐਡੀਲੇਡ ਤੋਂ ਸਮਾਈਲ ਦੇ ਨਾਲ ਸਤਿ ਸ਼੍ਰੀ ਅਕਾਲ। ਕਿਸ਼ ਕਾਜਲ ਜੀ ਕਹਿੰਦੇ ਕਿ ਸ਼ੁਕਰ ਰੱਬ ਦਾ, ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਥੈਂਕ ਯੂ ਤੁਹਾਡਾ, ਮਿਹਰਬਾਨੀ। ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆਈ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਲ ਮਿਹਰਬਾਨੀ, ਧੰਨਵਾਦ ਤੁਹਾਡਾ ਕਹਾਣੀ ਜਿਹਨਾਂ ਨੇ ਪਸੰਦ ਕੀਤੀ। ਅਤੇ ਮਾਨ ਸਾਹਿਬ ਬਹੁਤ ਮਿਹਰਬਾਨੀ, ਨਰਿੰਦਰ ਸੈਮੀ ਸਾਹਿਬ ਮਿਹਰਬਾਨੀ, ਗੁਰਜੀਤ ਕੌਰ ਜੀ ਧੰਨਵਾਦ ਤੁਹਾਡਾ, ਸੁਖਦੀਪ ਸਿੰਘ ਘੁੰਮਣ ਜੀ ਬਹੁਤ ਬਹੁਤ ਮਿਹਰਬਾਨੀ, ਜਸਪ੍ਰੀਤ ਕੌਰ ਜੀ ਧੰਨਵਾਦ ਤੁਹਾਡਾ ਕਹਾਣੀ ਪਸੰਦ ਕਰਨ ਦੇ ਲਈ। ਅਤੇ ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਹੈਵ ਏ ਗ੍ਰੇਟ ਡੇ। ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ ਵੀ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 492 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au.
6: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC supply. License 184812.
7: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
8: ਉਹ ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
7: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
10: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
11: ਹਾਂਜੀ ਰੇਡੀਓ।
12: You are listening Australia's number one. Radio Hanji.
13: Radio Hanji.
0: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਤੁਸੀਂ ਦੇ ਐਨ ਕੰਢੇ ਸਾਡੀ ਇੱਕ ਠਾਰ ਹੋਇਆ ਕਰਦੀ ਸੀ, ਅਤੇ ਉੱਥੋਂ ਦੇ ਦੋ ਭਰਾ, ਇੱਕ ਭੈਣ, ਬਜ਼ੁਰਗ ਮਾਂ, ਉਹ ਸਾਡੀ ਬੜੀ ਸੇਵਾ ਕਰਿਆ ਕਰਦੇ। ਜਦੋਂ ਵੀ ਕਦੇ ਬੀਬੀਆਂ ਨੂੰ ਕੋਲ ਸ਼ਰੀਕੇ ਦੇ ਵੱਲ ਘੱਲ ਦਿੱਤਾ ਜਾਂਦਾ ਤਾਂ ਅਸੀਂ ਬੇਫਿਕਰ ਹੋ ਕੇ ਵਿਚਰਿਆ ਕਰਦੇ। ਬੰਬੀ 'ਤੇ ਕੱਚਾ ਕੋਠਾ ਅਤੇ ਕੋਠੇ ਦੇ ਅੰਦਰ ਇੱਕ ਵੱਡੀ ਵੀਹੀ ਵਾਲਾ ਚੌੜਾ ਮੰਜਾ ਡੱਠਾ ਹੁੰਦਾ। ਖੁੱਲ੍ਹੇ 'ਚ ਬੱਚੇ ਦੇ ਵਿੱਚ ਇਸ਼ਨਾਨ ਕਰਦੇ, ਇਸ਼ਨਾਨ ਕਰਨ ਤੋਂ ਬਾਅਦ ਅਸੀਂ ਉੱਥੇ ਹੀ ਬੈਠ ਕੇ ਨਿਤਨੇਮ ਕਰ ਲੈਂਦੇ। ਬਾਕੀਆਂ ਨੂੰ ਜ਼ਬਾਨੀ ਕੰਠ ਸੀ, ਪਰ ਮੇਰੇ ਕੋਲ ਗੁਟਕਾ ਸਾਹਿਬ ਸੀ। ਨਿਤਨੇਮ ਮੈਂ ਗੁਟਕਾ ਸਾਹਿਬ ਤੋਂ ਕਰਦਾ। ਨਿਤਨੇਮ ਤੋਂ ਬਾਅਦ ਰੋਟੀ, ਪ੍ਰਸ਼ਾਦਾ ਛੱਕ ਕੇ ਘੜੀ ਕੋ ਆਰਾਮ, ਅਤੇ ਮਗਰੋਂ ਅਸੀਂ ਕਿਤੇ ਅਗਲੀ ਮੰਜ਼ਿਲ ਵੱਲ ਨਿਕਲ ਜਾਇਆ ਕਰਦੇ। ਕਿਰਨ ਤੁਸੀਂ ਪਾਰ ਚੌਧਰੀਆਂ ਦੀ ਹਵੇਲੀ ਅੰਦਰ ਅੱਠ ਨੇ ਪਾਠ ਕਰਨ ਦੇ ਲਈ ਅਜੇ ਗੁਟਕਾ ਖੋਲ੍ਹਿਆ ਸੀ ਕਿ ਇੱਕ ਰੁੱਕਾ ਨਿਕਲਿਆ। ਹੈਰਾਨੀ ਹੋਈ, ਇਹ ਰੁੱਕਾ ਕਿੱਥੋਂ ਆ ਗਿਆ? ਖੋਲ੍ਹਿਆ ਤਾਂ ਅੰਦਰ ਲਿਖਿਆ ਸੀ, ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ ਰਾਣੀ। ਮੈਂ ਜਿੱਦਾਂ ਧੁਰ ਅੰਦਰ ਤੱਕ ਹਿੱਲ ਗਿਆ। ਇਹ ਤਾਂ ਉਹੀ ਰਾਣੀ ਆ, ਉਹ ਜਿਹੜੀ ਠਾਰ ਦੇ ਉੱਤੇ ਆਪਾਂ ਰੁਕਦੇ ਸੀ। ਉਹ ਦੋ ਵੀਰ ਅਤੇ ਉਹਨਾਂ ਦੀ ਛੋਟੀ ਇੱਕ ਭੈਣ ਅਕਸਰ ਜੂਠੇ ਭਾਂਡੇ ਚੁੱਕਣ ਆਇਆ ਜਾ ਕਰਦੀ ਸੀ। ਭਰਾ ਕੀ ਲਿਖ ਘੱਤ ਮਾਰਿਆ, ਇਹ ਕੀ ਕੀਤਾ ਜੀਉਣ ਜੋਗੀ? ਅੱਜ ਪਾਠ ਦੇ ਵਿੱਚ ਬਿਲਕੁਲ ਮਨ ਨਹੀਂ ਲੱਗਾ। ਮਸੀਂ ਰਹਿ ਰਾਸਾ ਪੂਰਾ ਕੀਤਾ, ਉਹ ਸਲਵੱਟੇ ਜੇ ਲੈਂਦਿਆਂ ਰਾਤ ਨਿਕਲੀ। ਸਮਝ ਨਹੀਂ ਆਉਂਦੀ ਕਰਾਂ ਅਤੇ ਕਰਾਂ ਕੀ। ਮੇਰੇ ਅੰਦਰ ਇੱਕ ਜਿੱਦਾਂ ਜੰਗ ਜੀ ਛਿੜੀ ਹੋਵੇ, ਇੱਕ ਐਸੀ ਜੰਗ ਜਿਸ ਦੇ ਵਿੱਚ ਕਦੇ ਨਾਲ ਦੀ ਬਾਰੇ, ਕਦੇ ਮੇਰੇ 6 ਮਹੀਨਿਆਂ ਦੇ ਪੁੱਤ ਬਾਰੇ, ਕਦੇ ਆਪਣੇ ਘਰ ਬਾਰੇ, ਕਦੇ ਆਪਣੇ ਆਪ ਦੇ ਬਾਰੇ, ਕਦੇ ਰਾਣੀ ਬਾਰੇ, ਸਭ ਕੁਛ ਵਾਰੋ ਵਾਰੀ ਅੱਖੀਆਂ ਦੇ ਸਾਹਮਣੇ ਆਈ ਜਾਵੇ। ਪਤਾ ਨਹੀਂ ਕਿਉਂ ਵਾਰ ਵਾਰ ਉਹ ਚਿਹਰੇ ਅੱਖਾਂ ਸਾਹਮਣੇ ਘੁੰਮੀ ਜਾਂਦੇ ਨੇ, ਮੇਰੀ ਸਿੰਘਣੀ, ਮੇਰਾ ਪੁੱਤ। ਮਨ ਬੜਾ ਬੇਚੈਨ ਰਿਹਾ। ਤੀਜੇ ਦਿਨ ਇਕੱਲੇ ਵਾਪਸ ਪਰਤਣਾ ਸੀ, ਪਰ ਆਉਣ ਨੂੰ ਜੀ ਨਾ ਕਰੇ, ਸਾਰਾ ਵਜੂਦ ਜਿੱਦਾਂ ਕੰਬੀ ਜਾਵੇ। ਖੈਰ ਹਿੰਮਤ ਕਰਕੇ ਹੋ ਤੁਰਿਆ, ਘਰ ਲਾਗੇ ਅੱਪੜ ਕੇ ਕਮਾਦ ਦੀ ਵੱਟ ਦੇ ਉੱਤੇ ਬੈਠ ਕੇ ਉਸੇ ਰੁਕੇ ਦੇ ਦੂਸਰੇ ਪਾਸੇ ਮੈਂ ਕੁਛ ਸੰਖੇਪ ਜਿਹੀਆਂ ਸਤਰਾਂ ਲਿਖੀਆਂ। ਲਿਖਿਆ, ਜੀਣ ਜੋਗੀਏ, ਤੇਰੇ ਜਿੱਡੀ ਮੇਰੀ ਇੱਕ ਨਿੱਕੀ ਭੈਣ ਹੈ, ਇੱਕ ਸਿੰਘਣੀ ਆ ਮੇਰੀ, ਇੱਕ ਨਿੱਕਾ ਜਿਹਾ ਭਚੰਗੀ ਵੀ ਆ, ਜੇ ਮੰਗੇਗੀ ਤਾਂ ਸਿਰ ਵੱਢ ਕੇ ਦੇ ਦਿਆਂਗਾ, ਪਰ ਵੱਡੀ ਅਦਾਲਤ ਅਤੇ ਹੋਰ ਕਿੰਨੀਆਂ ਸਾਰੀਆਂ ਦੁਨਿਆਵੀ ਕਚਹਿਰੀਆਂ, ਇਹਨਾਂ ਦੇ ਵਿੱਚ ਮੈਂ ਨੀਵੀਂ ਪਾਵਾਂ, ਇਹ ਗੱਲ ਮੇਰੇ ਵੱਸ ਦੀ ਨਹੀਂ। ਤੇਰਾ ਵੱਡਾ ਵੀਰ। ਠਾਰ 'ਤੇ ਅੱਪੜ ਕੇ ਕੱਪੜੇ ਬਦਲੇ, ਗੁਟਕਾ ਉਸੇ ਬੰਬੀ ਵਾਲੇ ਕਮਰੇ ਦੇ ਅੰਦਰ ਟਿਕਾ ਦਿੱਤਾ। ਤੀਜੇ ਦਿਨ ਤੁਰਨ ਲੱਗਿਆ, ਦੋਵੇਂ ਵੀਰ ਮੇਰੇ ਵੱਲ ਭੱਜੇ ਆਉਣ, ਕਹਿਣ ਲੱਗੇ, ਰਾਣੀ ਤੁਹਾਨੂੰ ਮਿਲਣਾ ਚਾਹੁੰਦੀ ਹੈ। ਪਤਾ ਨਹੀਂ ਕਿਉਂ ਹੱਠ ਕਰੀ ਜਾਂਦੀ ਆ ਚੰਦਰੀ, ਆਖੀ ਜਾਂਦੀ ਆ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਮਿਲਣਾ, ਇੱਕ ਵਾਰੀ ਉਹਨਾਂ ਨੂੰ ਜ਼ਰੂਰ ਮਿਲਣਾ। ਮੈਂ ਨਾਂ ਨਹੀਂ ਕਰ ਸਕਿਆ। ਹਾਮੀ ਭਰਨ ਦੇ ਉੱਤੇ ਰਾਣੀ ਮੇਰੇ ਕੋਲ ਆਈ, ਪਹਿਲਾਂ ਮੇਰੇ ਪੈਰੀਂ ਹੱਥ ਲਾਏ, ਫਿਰ ਮੇਰੇ ਨਾਲ ਲੱਗ ਕੇ ਪਤਾ ਨਹੀਂ ਕਿੰਨਾ ਚਿਰ ਰੋਂਦੀ ਰਹੀ। ਬਿਨਾਂ ਕਿਹਾ ਬਹੁਤ ਕੁਛ ਕਹਿ ਰਹੀ ਸੀ, ਬਿਨਾਂ ਆਸੇ ਪਾਸੇ ਦੀ ਪਰਵਾਹ ਕੀਤਿਆਂ। ਸਾਡੇ ਵਿੱਚੋਂ ਕੋਈ ਵੀ ਨਹੀਂ ਬੋਲਿਆ, ਨਾ ਹੀ ਕਿਸੇ ਨੇ ਸਵਾਲ ਪੁੱਛਿਆ, ਬਸ ਚੁੱਪਚਾਪ ਸਾਰੇ ਸੰਵਾਦ ਬਣ ਕੇ ਇੱਧਰ ਉੱਧਰ ਘੁੰਮ ਰਹੀ ਸੀ। ਇਹ ਚੁੱਪ ਜਦੋਂ ਸੰਵਾਦ ਬਣੀ ਤਾਂ ਫਿਰ ਬੋਲਣ ਦੀ ਲੋੜ ਵੀ ਕੀ ਸੀ। ਮਗਰੋਂ ਭਾਂਡੇ ਟਿੰਡੇ ਤੁਰੇ ਜਾਂਦੇ, ਇੰਝ ਲੱਗਿਆ ਜਿਵੇਂ ਰੂਹ ਵਜੂਦ ਤੋਂ ਮਣਾ ਮੂਹੀ ਪਿਆ ਭਾਰ ਲੱਥ ਗਿਆ ਹੋਵੇ। ਦਸਮ ਪਿਤਾ ਦੇ ਵੱਲੋਂ ਪਾਏ ਪਰਚੇ ਅਤੇ ਪਰਚੇ ਦੇ ਵਿੱਚੋਂ ਮੈਂ ਪਾਸ ਜੋ ਆਇਆ ਸਾਂ। ਦੋਸਤੋ, ਅੱਜ ਉਸ ਵਰਤਾਰੇ ਨੂੰ ਬੇਸ਼ੱਕ ਹਥਿਆਰਾਂ ਦੀ ਜੰਗ ਆਖ ਕੇ ਯਾਦ ਕੀਤਾ ਜਾਂਦਾ, ਪਰ ਉਸ ਵੇਲੇ ਅਸੀਂ ਮੁਹਾਜ਼ਾਂ 'ਤੇ ਕਿੰਨੀਆਂ ਜੰਗਾਂ ਹੋਰ ਵੀ ਲੜੀਆਂ ਜਾ ਰਹੀਆਂ ਸੀ। ਉਹਨਾਂ ਵਿੱਚੋਂ ਇੱਕ ਪ੍ਰਮੁੱਖ ਸੀ ਕਿਰਦਾਰ ਦੀ ਜੰਗ। ਇਹ ਅਕਸਰ ਹੀ ਖੁਦ ਅੰਦਰ ਬੈਠੇ ਦੁਸ਼ਮਣ ਦੇ ਨਾਲ ਹੀ ਆਪੇ ਲੜੀ ਜਾਂਦੀ ਹੈ, ਦਿਨੇ ਰਾਤ ਹਰ ਵੇਲੇ, ਇੱਥੋਂ ਤੱਕ ਕੇ ਸੁੱਤੇ ਪਿਆਂ ਵੀ। ਕੁਛ ਇਹ ਜੰਗ ਜਿੱਤ ਗਏ, ਕੁਛ ਇਹ ਜੰਗ ਹਾਰ ਗਏ। ਜੋ ਜਿੱਤੇ ਉਹ ਦਸਮ ਪਿਤਾ ਦੀ ਕਚਹਿਰੀ ਦੇ ਵਿੱਚ ਜਿਉਂਦੇ ਨੇ, ਉਹਨਾਂ ਦੇ ਜ਼ਮੀਰ ਜਿਉਂਦੇ ਨੇ, ਉਹ ਜਿਉਂਦੇ ਜੀ ਸੁਰਖਰੂ ਹੋ ਗਏ। ਅਤੇ ਜੋ ਵਕਤੀ ਤੌਰ ਦੇ ਉੱਤੇ ਹਾਰ ਗਏ, ਉਹ ਤਾਂ ਸ਼ਾਇਦ ਖੁਦ ਹੀ ਦੱਸ ਸਕਦੇ ਨੇ ਕਿ ਮਗਰੋਂ ਗੁਰੂ ਨੇ ਹੱਥੀਂ ਲਿਖਿਆ ਬਦਾਵਾ ਪਾੜ ਦਿੱਤਾ ਸੀ ਕਿ ਨਹੀਂ ਪਾੜਿਆ ਸੀ। ਇੱਕ ਗੁਰੂ ਪਿਆਰੇ ਦੇ ਨਾਲ ਵਾਪਰਿਆ ਇੱਕ ਅਸਲ ਬਿਰਤਾਂਤ। ਇਹ ਕਹਾਣੀ ਲਿਖੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੁਖਵਿੰਦਰ ਸਿੰਘ ਪਾਰਵਾਲ ਹੋਰਾਂ ਨੇ। ਅਤੇ ਮੈਂ ਆਸ ਕਰਦਾ ਕਿਸ ਕਹਾਣੀ ਨੂੰ ਨਿਭਾਉਣ ਦੇ ਵਿੱਚ ਸ਼ਾਇਦ ਮੈਂ ਇਨਸਾਫ ਕਰ ਪਾਇਆ ਹੋਵਾਂ। ਬੜਾ ਵੱਡਾ ਸੁਨੇਹਾ ਇਸ ਕਹਾਣੀ ਦੇ ਵਿੱਚ ਜੇ ਆਪਾਂ ਸਮਝ ਪਾਈਏ। ਕਿਰਦਾਰ ਲੱਭਣੇ ਅੱਜ ਕੱਲ੍ਹ ਬੜੇ ਔਖੇ ਹੋ ਗਏ, ਅਤੇ ਲੱਭਣੇ ਕਿਤੇ ਦੂਰ ਨਹੀਂ, ਕਿਰਦਾਰ ਤਾਂ ਸਾਡੇ ਅੰਦਰ ਹੁੰਦਾ। ਅਸੀਂ ਵੇਖਣਾ ਕਿ ਆਪਾਂ ਆਪਣਾ ਕਿਰਦਾਰ ਕਿੱਥੇ ਜੇ ਟਿਕਾ ਕੇ ਰੱਖਣਾ। ਜਿਹਦਾ ਕਿਰਦਾਰ ਚੰਗਾ ਉਹ ਸਾਰਿਆਂ ਤੋਂ ਪਿਆਰ ਲੈਂਦਾ, ਉਹਨੂੰ ਹੱਸ ਕੇ ਕੋਈ ਘਰ ਆਵਾਜ਼ ਮਾਰ ਲੈਂਦਾ, ਉਹਨੂੰ ਹੱਸ ਕੇ ਕੋਈ ਦਿਲ 'ਚ ਵਸਾ ਲੈਂਦਾ। ਅਤੇ ਨਹੀਂ ਤਾਂ
11: ਠੋਕਰਾਂ ਹੀ ਨੇ ਦੁਨਿਆਵੀ ਵੀ ਅਤੇ ਉਸ ਰੱਬ ਦੇ ਘਰ ਵੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
12: You are listening Australia's number one. Radio Hanji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਆਸਟ੍ਰੇਲੀਆ, ਭਾਰਤ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ ਅੱਜ, ਯਾਨੀ ਕਿ ਸੋਮਵਾਰ ਦਾ ਦਿਨ 21 ਸਤੰਬਰ 2026। ਕੀ ਨੇ ਦੁਨੀਆ ਦੀਆਂ ਖਬਰਾਂ? ਆਓ ਸ਼ੁਰੂਆਤ ਕਰਦੇ ਹਾਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ, ਜਿਸ ਦਾ ਨਾਂ ਹੈ ਨਿਊਜ਼ ਰੂਮ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼। ਯੂਰਪੀ ਮੁਲਕਾਂ ਤੋਂ ਪਹਿਲੀ ਖਬਰ, ਜਿੱਥੇ ਫਰਾਂਸ ਅਤੇ ਬੈਲਜੀਅਮ ਤੋਂ ਬਾਅਦ ਹੁਣ ਇਟਲੀ ਦੇ ਵਿੱਚ ਵੀ ਬੁਰਕੇ ਤੇ ਨਕਾਬ ਦੇ ਉੱਤੇ ਪਾਬੰਦੀ ਲਗਾਉਣ ਦੀ ਤਿਆਰੀ ਚੱਲ ਰਹੀ ਹੈ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਖੁਦ ਇਹ ਐਲਾਨ ਕਰ ਚੁੱਕੇ ਨੇ ਐਤਵਾਰ ਦੇ ਦਿਨ ਪਾਰਟੀ ਦੇ ਇੱਕ ਸਮਾਗਮ ਦੇ ਦਰਮਿਆਨ ਹੀ। ਬੋਲਦਿਆਂ ਹੋਇਆਂ ਮੈਲੋਨੀ ਨੇ ਕਿਹਾ ਕਿ ਸਰਕਾਰ ਸਕੂਲਾਂ ਦੇ ਵਿੱਚ ਚਿਹਰਾ ਢੱਕਣ ਵਾਲੇ ਪਹਿਰਾਵਿਆਂ ਦੇ ਉੱਤੇ ਪਾਬੰਦੀ ਲਗਾਉਣ ਦੇ ਅਤੇ ਹੋਰਨਾਂ ਕਈ ਜਿਹੜੇ ਹੁਕਮ ਨੇ ਉਹਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਹਿਮਤੀ ਦੇ ਸਕਦੀ ਹੈ, ਜਿਵੇਂ ਹਰੇਕ ਜਮਾਤ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਹੋਵੇ। ਇਸ ਤੋਂ ਇਲਾਵਾ ਯੂਰਪ ਦੇ ਵੀ ਕਈ ਦੇਸ਼ਾਂ ਦੇ ਵਿੱਚ ਜਿਵੇਂ ਫਰਾਂਸ, ਬੈਲਜੀਅਮ, ਇੱਥੇ ਬੁਰਕੇ ਅਤੇ ਨਕਾਬ ਦੇ ਉੱਤੇ ਪਾਬੰਦੀਆਂ ਪਹਿਲਾਂ ਹੀ ਲਾਗੂ ਕੀਤੀਆਂ ਜਾ ਚੁੱਕੀਆਂ ਨੇ। ਹਾਲੀਆ ਦਿਨਾਂ ਦੇ ਵਿੱਚ ਆਸਟ੍ਰੀਆ ਦੇ ਸਕੂਲਾਂ ਦੇ ਵਿੱਚ ਵੀ ਅਜਿਹਾ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਦਰਮਿਆਨ ਭੂਮੱਧ ਸਾਗਰ ਮੈਡੀਟੇਰੀਅਨ ਸਥਿਤ ਜਿਹੜੀਆਂ ਇਟਲੀ ਯੂਰਪ ਦੇ ਵਿੱਚ ਦਾਖਲ ਹੋਣ ਦੇ ਜ਼ਰੀਏ ਪ੍ਰਵਾਸੀਆਂ ਦੇ ਲਈ ਇੱਕ ਸਭ ਤੋਂ ਪ੍ਰਮੁੱਖ ਟਿਕਾਣਾ ਹੈ। ਪ੍ਰਵਾਸੀਆਂ, ਖਾਸ ਕਰਕੇ ਮੁਸਲਿਮ ਬਹੁ ਗਿਣਤੀ ਵਾਲੇ ਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਸਮਾਜ ਦੇ ਵਿੱਚ ਸ਼ਾਮਲ ਕਰਨਾ, ਇਤਾਲਵੀ ਸਮਾਜ ਦੇ ਵਿੱਚ, ਜਾਂ ਇਤਾਲਵੀ ਜਿਹੜਾ ਜਾਂ ਇਟਾਲੀਅਨ ਕੰਟਰੀ ਹੈ ਇਸ ਵਕਤ, ਉੱਥੇ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਪ੍ਰਵਾਸੀ ਜਿਹੜੇ ਦੂਸਰੇ ਧਰਮਾਂ ਦੇ ਆਉਂਦੇ ਨੇ ਉਹ ਕਿਸ ਤਰੀਕੇ ਦੇ ਨਾਲ ਇਟਾਲੀਅਨ ਕਲਚਰ ਦੇ ਵਿੱਚ ਰਲ ਮਿਲਦੇ ਨੇ। ਵੈਸੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਸਕੂਲਾਂ ਦੇ ਵਿੱਚ ਬੁਰਕੇ ਅਤੇ ਨਕਾਬ ਦੀ ਪਾਬੰਦੀ ਲਗਾਉਣ ਵਾਲੇ ਕਾਨੂੰਨ ਦੇ ਨਾਲ ਨਾਲ ਕੁਝ ਹੋਰਨਾਂ ਕਾਨੂੰਨਾਂ ਨੂੰ ਵੀ ਪ੍ਰਸਤਾਵਿਤ ਕਰ ਸਕਦੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਯੂਰਪੀ ਯੂਨੀਅਨ ਦੀ ਪਾਰਲੀਮੈਂਟ ਦੇ ਵਿੱਚ ਵੀ ਪ੍ਰਸਤਾਵਿਤ ਕੀਤਾ ਜਾਏਗਾ। ਉਹਨਾਂ ਦੀ ਆਪਣੀ ਪਾਰਟੀ ਬ੍ਰਦਰਸ ਆਫ ਇਟਲੀ ਦੀ ਜੁਵੈਂਤੂ ਨਾਜ਼ਨੋਲੋ ਕਰਕੇ ਜਿਹੜੀ ਇੱਕ ਸ਼ਾਖ ਹੈ, ਉਹਨਾਂ ਦੀ ਤਰਫ ਤੋਂ ਇੱਕ ਸਮਾਗਮ ਕਰਵਾਇਆ ਗਿਆ ਸੀ, ਜਿੱਥੇ ਬੋਲਦਿਆਂ ਹੋਇਆਂ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਟਲੀ ਦੀ ਪਾਰਲੀਮੈਂਟ ਦੇ ਵਿੱਚ ਇਹ ਪ੍ਰਸਤਾਵ ਜਲਦੀ ਲਿਆ ਕੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਉੱਤੇ ਵੀ ਕਦਮ ਚੁੱਕੇ ਜਾਣਗੇ। ਉੱਥੇ ਗ੍ਰਹਿ ਯੁੱਧ ਦੀ ਅੱਗ ਦੇ ਵਿੱਚ ਝੁਲਸ ਰਹੇ ਅਫਰੀਕੀ ਦੇਸ਼ ਸੁਡਾਨ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ। ਸੁਡਾਨ ਦੇ ਉੱਤਰ ਪੂਰਬੀ ਦੂਰ ਦੁਰਾਡੇ ਦੇ ਇੱਕ ਇਲਾਕੇ ਦੇ ਵਿੱਚ ਸੋਨੇ ਦੀ ਖਾਣ ਦੇ ਅੰਦਰ ਅਚਾਨਕ ਇੱਕ ਹਿੱਸਾ ਡਿੱਗ ਪਿਆ, ਜਿਸ ਦੇ ਚੱਲਦਿਆਂ 11 ਮਜ਼ਦੂਰਾਂ ਦੀ ਮੌਤ ਹੋ ਗਈ, 30 ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਖੋਜ ਅਤੇ ਬਚਾਅ ਕਾਰਜਾਂ ਦੇ ਵਿੱਚ ਏਜੰਸੀਆਂ ਇਸ ਵਕਤ ਲੱਗੀਆਂ ਹੋਈਆਂ, ਪਰ ਉਹਨਾਂ ਦਾ ਕਹਿਣਾ ਕਿ ਮਲਬੇ ਥੱਲੇ ਹਾਲੇ ਵੀ ਕਈ ਲੋਕ ਫਸੇ ਹੋ ਸਕਦੇ ਨੇ। ਰੈੱਡ ਸੀ ਸਟੇਟ ਦੇ ਦੂਰ ਦੁਰਾਡੇ ਦੇ 19 ਇਲਾਕੇ ਦੇ ਵਿੱਚ ਖਾਣ ਦੇ ਅੰਦਰ ਇਹ ਹਾਦਸਾ ਬੀਤੀ ਰਾਤ ਵਾਪਰਿਆ ਸੀ। ਸਰਕਾਰੀ ਮਾਲਕੀ ਵਾਲੀ ਸੁਡਨੀਜ਼ ਮਿਨਰਲ ਰਿਸੋਰਸਿਸ ਕੰਪਨੀ ਦੇ ਅਧਿਕਾਰੀ ਨੇ ਨਾ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਇੱਕ ਕੌਮਾਂਤਰੀ ਖਬਰ ਏਜੰਸੀ ਨੂੰ ਦੱਸਿਆ ਹੈ ਕਿ ਇਸ ਦਰਮਿਆਨ 11 ਲਾਸ਼ਾਂ ਹੁਣ ਤੱਕ ਬਰਾਮਦ ਕਰ ਲਈਆਂ ਗਈਆਂ ਨੇ। ਕੰਪਨੀ ਨੇ ਜਾਨੀ ਨੁਕਸਾਨ ਦੇ ਬਾਰੇ ਫਿਲਹਾਲ ਇੱਕ ਸੋਗ ਦਾ ਪ੍ਰਗਟਾਵਾ ਕੀਤਾ, ਪਰ ਕੋਈ ਮੁਆਵਜ਼ਾ ਦਿੱਤਾ ਜਾਏਗਾ ਜਾਂ ਇਸ ਤਰ੍ਹਾਂ ਕਿਸਮ ਦੀ ਕੋਈ ਖਬਰ ਸਾਂਝੀ ਨਹੀਂ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਸੁਡਾਨ ਦੇ ਵਿੱਚ ਇੱਕ ਹਫ਼ਤੇ ਦੇ ਅੰਦਰ ਹੀ ਸੋਨੇ ਦੀ ਖਾਣ ਡਿੱਗਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਵੀ ਐਤਵਾਰ ਦੇ ਦਿਨ ਸੁਡਾਨ ਦੇ ਪੱਛਮੀ ਖੇਤਰ ਦੇ ਵਿੱਚ ਕਈ ਖਾਨਾਂ ਡਿੱਗਣ ਦੀਆਂ ਖਬਰਾਂ ਹਾਸਲ ਹੋਈਆਂ ਸੀ। ਉਦੋਂ 82 ਲੋਕਾਂ ਦੀ ਮੌਤ ਦੀ ਖਬਰ ਉਹਨਾਂ ਘਟਨਾਵਾਂ ਦੇ ਵਿੱਚ ਸਾਹਮਣੇ ਆਈ ਸੀ। ਅਪ੍ਰੈਲ 2023 ਤੋਂ ਸੁਡਾਨੀ ਫੌਜ ਅਤੇ RSF ਇੱਕ ਉੱਥੋਂ ਦਾ ਬਾਗੀ ਗੁੱਟ ਹੈ, ਦੋਹਾਂ ਦੇ ਦਰਮਿਆਨ ਜੰਗ ਚੱਲ ਰਹੀ ਹੈ, ਯਾਨੀ ਦੇਸ਼ ਦੇ ਅੰਦਰ ਇਸ ਵਕਤ ਇੱਕ ਕਿਸਮ ਦੀ ਅੰਦਰੂਨੀ ਜੰਗ ਚੱਲ ਰਹੀ ਹੈ, ਔਰ ਇਸ ਦੇ ਚੱਲਦਿਆਂ ਇਹ ਮੁਲਕ ਪੂਰੀ ਤਰ੍ਹਾਂ ਦੇ ਨਾਲ ਤਬਾਹੀ ਦੇ ਕੰਢੇ ਦੇ ਉੱਤੇ ਹੈ। ਆਰਮਡ ਕਨਫਲਿਕਟ ਲੋਕੇਸ਼ਨਸ ਐਂਡ ਇਵੈਂਟ ਡੇਟਾ ਪ੍ਰੋਜੈਕਟ ਦੇ ਮੁਤਾਬਕ ਇਸ ਘਰੇਲੂ ਯੁੱਧ ਦੇ ਵਿੱਚ ਹੁਣ ਤੱਕ 60,000 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਨੇ। ਸਰਕਾਰੀ ਸਹਾਇਤਾ ਸੰਸਥਾਵਾਂ ਦਾ ਮੰਨਣਾ ਹੈ ਕਿ ਮੌਤਾਂ ਦੀ ਅਸਲ ਗਿਣਤੀ ਇਸ ਤੋਂ ਵੀ ਕਿਤੇ ਵੱਧ ਹੋ ਸਕਦੀ ਹੈ। ਸੰਯੁਕਤ ਰਾਸ਼ਟਰ ਦੇ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਸੁਡਾਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸੋਨੇ ਦੀ ਤਸਕਰੀ ਕੀਤੀ ਜਾ ਰਹੀ ਹੈ, ਔਰ ਇਸ ਦੇ ਵਿੱਚ RSF ਦੇ ਫੌਜੀ ਕਾਰਜਾਂ ਦੀ ਤਰਫ ਤੋਂ ਫੰਡ ਵੀ ਜੁਟਾਏ ਜਾ ਰਹੇ ਨੇ, ਪਰ ਇਸ ਵਕਤ ਸੁਡਾਨ ਦੇ ਵਿੱਚ ਹਾਲਾਤ ਖਰਾਬ ਹੀ ਨੇ। ਸੁਡਾਨ ਦੇ ਨਾਲ ਹੀ ਸੀਰੀਆ ਤੋਂ ਵੀ ਖਬਰ, ਸੀਰੀਆ ਦੇ ਉੱਤਰੀ ਹਿੱਸੇ ਅਲੇਪੋ ਸੂਬੇ ਦੇ ਵਿੱਚ ਅਲ ਏਸ ਸ਼ਹਿਰ ਦੇ ਅੰਦਰ ਅੱਜ ਸਵੇਰ ਵੇਲੇ ਕਈ ਧਮਾਕੇ ਹੋਣ ਦੀ ਖਬਰ ਹਾਸਲ ਹੋਈ ਹੈ। ਸੀਰੀਆਈ ਸਰਕਾਰੀ ਟੈਲੀਵਿਜ਼ਨ ਅਲ ਅਖਬਾਰੀਆ ਦੇ ਮੁਤਾਬਕ
ਇਹਨਾਂ ਧਮਾਕਿਆਂ ਦੇ ਵਿੱਚ ਸੀਰੀਆਈ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਇਹ ਇੱਕ ਹਥਿਆਰਾਂ ਦੇ ਨਾਲ ਜੁੜੇ ਹੋਏ ਡਿਪੋ ਦੇ ਵਿੱਚ ਧਮਾਕੇ ਹੋਏ ਨੇ। ਘਟਨਾ ਤੋਂ ਬਾਅਦ ਸਥਿਤੀ ਨੂੰ ਲੈ ਕੇ ਫਿਲਹਾਲ ਜਾਣਕਾਰੀ ਜੁਟਾਈ ਜਾ ਰਹੀ ਹੈ। ਧਮਾਕਿਆਂ 'ਚ ਕਿਸੇ ਦੇ ਜ਼ਖਮੀ ਹੋਣ, ਹਲਾਕ ਹੋਣ ਦੀ ਕੋਈ ਵੀ ਖਬਰ ਹਾਲੇ ਤੱਕ ਹਾਸਲ ਨਹੀਂ ਹੋ ਸਕੀ ਹੈ। ਜਦੋਂ ਲਾਈਵ ਖਬਰਾਂ ਦੀ ਸਾਂਝਾ ਤੁਹਾਡੇ ਨਾਲ ਪਾ ਰਹੇ ਹਾਂ, ਕੁਝ ਸਥਾਨਕ ਸੂਤਰਾਂ ਨੇ ਸਰਕਾਰੀ ਮੀਡੀਆ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਜ਼ਰਾਈਲ ਦੇ ਦੁਆਰਾ ਹਵਾਈ ਹਮਲਾ ਕੀਤਾ ਗਿਆ ਹੋ ਸਕਦਾ ਹੈ, ਜਿਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਹਥਿਆਰਾਂ ਦੇ ਡਿਪੂ ਨੂੰ ਅੱਗ ਲੱਗੀ ਹੋਵੇ। ਇਹਨਾਂ ਰਿਪੋਰਟਾਂ 'ਚ ਇਹ ਵੀ ਦਾਅਵਾ ਕੀਤਾ ਗਿਆ ਕਿ ਨਿਸ਼ਾਨਾ ਬਣਾਇਆ ਗਿਆ ਡਿਪੋ ਤੁਰਕੀ ਦੀ ਹਮਾਇਤ ਵਾਲੇ ਗੁੱਟ ਦੇ ਲਈ ਹਥਿਆਰ ਰੱਖਣ ਦਾ ਇੱਕ ਅੱਡਾ ਸੀ ਜਾਂ ਇੱਕ ਟਿਕਾਣਾ ਸੀ। ਉੱਥੇ ਯੂਕਰੇਨ ਦੇ ਰਾਸ਼ਟਰਪਤੀ ਵੋਲਦਮਿਰ ਜ਼ੇਲੈਂਸਕੀ ਨੇ ਦੱਸਿਆ ਹੈ ਕਿ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਕਰ ਲਈ ਹੈ ਅਤੇ ਉਹ ਨਿਊਯਾਰਕ ਦੇ ਵਿੱਚ ਮਿਲਣ ਦੇ ਵਾਸਤੇ ਉਹਨਾਂ ਦੇ ਨਾਲ ਸਹਿਮਤ ਹੋ ਗਏ ਨੇ। ਜ਼ੇਲੈਂਸਕੀ ਨੇ ਐਤਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਟਰੰਪ ਦੇ ਨਾਲ ਹੋਣ ਵਾਲੀ ਬੈਠਕ ਦੇ ਵਿੱਚ ਬਹੁਤ ਕੁਝ ਬਦਲ ਸਕਦਾ। ਹਾਲੇ ਮੈਂ ਟਰੰਪ ਦੇ ਨਾਲ ਗੱਲਬਾਤ ਕੀਤੀ ਹੋ ਹੈ ਇਹਨਾਂ ਮੁੱਦਿਆਂ ਦੇ ਉੱਤੇ, ਇਸ ਤੋਂ ਇਲਾਵਾ ਵੀ ਹੋਰ ਕਈ ਮੁੱਦਿਆਂ ਦੇ ਉੱਤੇ ਅਸੀਂ ਨਿਊਯਾਰਕ ਦੇ ਮਿਲਣ ਦੇ ਵਿੱਚ ਨਿਊਯਾਰਕ ਦੇ ਵਿੱਚ ਮਿਲਣ ਦੇ ਲਈ ਸਹਿਮਤ ਵੀ ਹੋਏ ਹਾਂ। ਗੱਲਬਾਤ ਅੱਗੇ ਵੱਧ ਰਹੀ ਹੈ। ਉਹਨਾਂ ਲਿਖਿਆ ਕਿ ਮੈਂ ਰਾਸ਼ਟਰਪਤੀ ਨੂੰ ਸਟੀਵ ਵਿਟਕੋਫ ਅਤੇ ਜੈਰਡ ਕੁਸ਼ਨਰ ਦੇ ਕੀਵ ਦੌਰੇ ਦੇ ਦਰਮਿਆਨ ਉਹਨਾਂ ਦਾ ਧੰਨਵਾਦ ਵੀ ਕੀਤਾ ਸੀ। ਇਹ ਵੀ ਦੱਸਿਆ ਉਹਨਾਂ ਕਿਹਾ ਕਿ ਅਸੀਂ ਜ਼ਰੂਰੀ ਗੱਲਾਂ ਦੇ ਉੱਤੇ ਵਿਸਤਾਰ ਦੇ ਨਾਲ ਚਰਚਾ ਕੀਤੀ ਹੈ ਕਿਉਂਕਿ ਯੂਕਰੇਨ ਦੀ ਸਥਿਤੀ ਨੂੰ ਉਹਨਾਂ ਨੇ ਖੁਦ ਦੇਖਿਆ ਹੋਇਆ। ਅਸੀਂ ਅਮਰੀਕੀ ਟੀਮ ਦੇ ਨਾਲ ਰਲ ਕੇ ਕੰਮ ਕਰ ਰਹੇ ਹਾਂ ਅਤੇ ਅਸਲ ਦੇ ਵਿੱਚ ਕੁਝ ਵੱਡੇ ਕਦਮ ਚੁੱਕਣ ਜਾ ਰਹੇ ਹਾਂ। ਉਹਨਾਂ ਲਿਖਿਆ ਕਿ ਮੈਂ ਅਮਰੀਕੀ ਰਾਸ਼ਟਰਪਤੀ ਨੂੰ ਲਿੰਜੇ ਗ੍ਰਾਹਮ ਬਿੱਲ ਨੂੰ ਕਾਨੂੰਨ ਬਣਨ ਦੇ ਲਈ ਧੰਨਵਾਦ ਕਰਦਾ ਅਤੇ ਅਸੀਂ ਸਾਰੇ ਸਹਿਮਤ ਹਾਂ ਕਿ ਸ਼ਾਂਤੀ ਹੋਣੀ ਚਾਹੀਦੀ ਹੈ ਔਰ ਯੂਕਰੇਨ ਦੇ ਨਾਲ ਸਾਰੇ ਲੋਕਾਂ ਦਾ ਧੰਨਵਾਦ। ਅਸਲ 'ਚ ਲਿੰਜੇ ਗ੍ਰਾਹਮ ਬਿੱਲ ਇਸ ਵਕਤ ਹਾਲ ਹੀ ਦੇ ਵਿੱਚ ਅਮਰੀਕਾ ਦੇ ਅੰਦਰ ਪਾਸ ਕੀਤਾ ਗਿਆ ਜਦੋਂ ਡੋਨਾਲਡ ਟਰੰਪ ਦੇ ਇਸ ਦੇ ਉੱਤੇ ਹਸਤਾਖਰ ਹੋ ਚੁੱਕੇ ਨੇ। ਇਸ ਤੋਂ ਪਹਿਲਾਂ ਅਮਰੀਕੀ ਕਾਂਗਰਸ ਯਾਨੀ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਇਸ ਨੂੰ ਪਾਸ ਕੀਤਾ ਗਿਆ ਸੀ ਹੇਠਲੇ ਅਤੇ ਉੱਪਰਲੇ ਸਦਨ ਦੇ ਦੁਆਰਾ। ਇਹ ਕਾਨੂੰਨ ਅਮਰੀਕੀ ਰਾਸ਼ਟਰਪਤੀ ਨੂੰ ਰੂਸ ਤੋਂ ਕੱਚਾ ਤੇਲ ਜਾਂ ਕੁਦਰਤੀ ਗੈਸ ਖਰੀਦਣ ਵਾਲੇ ਸਿਖਰਲੇ 5 ਇੰਪੋਰਟਰ ਮੁਲਕ ਯਾਨੀ ਕਿ ਗੈਸ ਅਤੇ ਕੱਚਾ ਤੇਲ ਖਰੀਦਣ ਵਾਲੇ ਸਿਖਰਲੇ 5 ਮੁਲਕ ਜਿਨ੍ਹਾਂ ਦੇ ਵਿੱਚ ਭਾਰਤ ਅਤੇ ਚੀਨ ਸ਼ਾਮਲ ਨੇ, ਇਹਨਾਂ ਦੇ ਉੱਤੇ 100% ਤੱਕ ਦਾ ਭਾਰੀ ਭਰਕਮ ਟੈਰਿਫ ਲਗਾਉਣ ਦਾ ਹੁਕਮ ਦਿੱਤਾ ਗਿਆ। ਕਦੇ ਭਾਰਤ ਨੂੰ ਆਪਣਾ ਦੇਸ਼ ਦੱਸਣ ਵਾਲੇ ਯੂਕਰੇਨੀ ਰਾਸ਼ਟਰਪਤੀ ਨੂੰ ਹੁਣ ਭਾਰਤ ਚੀਨ ਦੇ ਉੱਤੇ ਰੂਸ ਦੇ ਨਾਲ ਵਪਾਰ ਹੋਣ ਦੇ ਉੱਤੇ ਇਸ ਟੈਰਿਫ ਨੂੰ ਲੈ ਕੇ ਹੁਣ ਖੁਸ਼ੀ ਜ਼ਾਹਰ ਹੋ ਰਹੀ ਹੈ। ਹਾਲਾਂਕਿ ਭਾਰਤ ਨੇ ਯੂਕਰੇਨ ਦੀ ਇਸ ਟਿੱਪਣੀ ਦੇ ਉੱਤੇ ਕਾਊਂਟਰ ਟਿੱਪਣੀ ਨਹੀਂ ਕੀਤੀ ਹੈ। ਦਿੱਲੀ ਯੂਨੀਵਰਸਿਟੀ ਦੇ ਵਿੱਚ ਭਾਰਤ ਦੀਆਂ ਖਬਰਾਂ ਦੀ ਸਾਂਝ ਪਾ ਲਈ ਹੈ। ਦਿੱਲੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੀਆਂ ਚੋਣਾਂ ਦੇ ਨਤੀਜਿਆਂ ਦਾ ਅਸਰ ਸਮਾਜਵਾਦੀ ਪਾਰਟੀ ਦੇ ਕੌਮੀ ਜਿਹੜੇ ਹਿੱਤ ਨੇ ਉਹਨਾਂ ਦੇ ਉੱਤੇ ਪਏਗਾ। ਇਸ ਤੋਂ ਪੂਰੀ ਤਰ੍ਹਾਂ ਦੇ ਨਾਲ ਇਨਕਾਰ ਕਰਦਿਆਂ ਹੋਇਆਂ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਮੁੱਖ ਅਖਿਲੇਸ਼ ਯਾਦਵ ਨੇ ਐਤਵਾਰ ਰਾਤ ਆਪਣੀ ਟਿੱਪਣੀ ਦਿੱਤੀ। ਅਖਿਲੇਸ਼ ਯਾਦਵ ਨੇ ਦੋਸ਼ ਲਗਾਇਆ ਕਿ ਬੀਜੇਪੀ ਨੇ DU ਦੇ ਵਿੱਚ ਵਿਦਿਆਰਥੀ ਸੰਘ ਦੀਆਂ ਚੋਣਾਂ ਨੂੰ ਘਪਲੇ ਦੇ ਨਾਲ ਜਿੱਤਿਆ। ਜੈਨਜ਼ੀ ਨੇ ਦਿਖਾ ਦਿੱਤਾ ਹੈ ਕਿ ਭਾਜਪਾ ਦਾ ਵਿਰੋਧ ਇਸ ਹੱਦ ਤੱਕ ਸੀ ਕਿ ਉਹਨਾਂ ਨੂੰ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ ਤੋਂ ਪਹਿਲਾਂ ਹੀ ਘਪਲਾ ਕਰਨਾ ਪਿਆ। ਜਦਕਿ ਆਜ਼ਾਦ ਉਮੀਦਵਾਰਾਂ ਤੋਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹਾਰ ਗਈ ਤਾਂ ਉਹਨਾਂ ਦੀ ਹਾਲਤ ਅਜਿਹੀ ਹੈ ਕਿ ਨੌਜਵਾਨਾਂ ਦੇ ਦਰਮਿਆਨ ਜਾ ਵੀ ਨਹੀਂ ਪਾ ਰਹੇ ਨੇ। ਦਰਅਸਲ ਭਾਜਪਾ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। ਉਹਨਾਂ ਦੇ ਹਮਾਇਤੀ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਝੂਠੇ ਸਰਟੀਫਿਕੇਟ ਨੇ, ਉਸ ਦੇ ਨਾਲ ਉਹ ਜਿੱਤੇ ਨੇ ਸੱਚੀ ਵੋਟਿੰਗ ਦੇ ਨਾਲ ਨਹੀਂ। ਉਹਨਾਂ ਲਿਖਿਆ ਕਿ ਭਾਜਪਾ ਦੇ ਉੱਪਰਲੇ ਸਾਰੇ ਜਿਹੜੇ ਅਹੁਦੇ ਨੇ ਉਹਨਾਂ ਦੇ ਉੱਤੇ ਜਿਹੜੇ ਭ੍ਰਿਸ਼ਟਾਚਾਰ ਦੇ ਨਾਲ ਅਨੈਤਿਕ ਤਰੀਕੇ ਦੇ ਨਾਲ ਬੈਠੇ ਲੋਕ ਨੇ। ਜ਼ਿਕਰਯੋਗ ਹੈ ਕਿ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥੀ ਸੰਘ ਦੀਆਂ ਚੋਣਾਂ ਦੇ ਦਰਮਿਆਨ 3 ਪ੍ਰਮੁੱਖ ਸੀਟਾਂ ਦੇ ਉੱਤੇ ਭਾਜਪਾ ਦੀ ਹਮਾਇਤ ਵਾਲੇ ABVP ਧੜੇ ਨੂੰ ਜਿੱਤ ਮਿਲੀ ਹੈ ਅਤੇ ਨਾਲ ਇੱਕ ਆਜ਼ਾਦ ਉਮੀਦਵਾਰ ਨੂੰ ਜਿੱਤ ਮਿਲੀ ਹੈ। ਦਿੱਲੀ ਯੂਨੀਵਰਸਿਟੀ ਚੋਣਾਂ ਦੇ ਵਿੱਚ ਪ੍ਰਮੁੱਖ ABVP ਦੇ ਯਸ਼ ਡਬਾਸ, ਵਾਈਸ ਪ੍ਰੈਜ਼ੀਡੈਂਟ ਆਜ਼ਾਦ ਉਮੀਦਵਾਰ ਦੀਪਾਂਸ਼ੂ ਸ਼ੌਕੀਨ, ਇਸ ਤੋਂ ਇਲਾਵਾ ABP ਦੀ ਰੀਆ ਛਾਵੜੀ ਨੂੰ ਸਕੱਤਰ ਅਤੇ ਸੰਯੁਕਤ ਸਕੱਤਰ ਦੇ ਤੌਰ ਦੇ ਉੱਤੇ ਲਕਸ਼ਾ ਰਾਜ ਚੌਧਰੀ ਨੂੰ, ਇਹ ਵੀ ABVP ਪਾਰਟੀ ਦੇ ਨੇ, ਇਹਨਾਂ ਨੂੰ ਚੁਣਿਆ ਗਿਆ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਭਾਰਤ ਦੇ ਨਾਲ ਜੁੜੀਆਂ ਸਾਂਝ ਪਾਈਏ ਅਤੇ ਕੇਂਦਰ ਸਰਕਾਰ ਦੀ ਤਰਫ ਤੋਂ ਸਾਲ 2029 ਤੱਕ ਭਾਰਤ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਦਾ ਟੀਚਾ ਮਿਥਿਆ ਗਿਆ। ਇਸ ਦੇ ਲਈ ਸਾਲ 2026 ਤੋਂ 29 ਦੇ ਵਾਸਤੇ 3 ਸਾਲਾਂ ਦਾ ਸਮਾਂਬੱਧ ਰੋਡ ਮੈਪ ਤਿਆਰ ਕੀਤਾ ਗਿਆ। ਇਸ ਰੋਡ ਮੈਪ ਦੇ ਵਿੱਚ 4 ਪ੍ਰਮੁੱਖ ਥੰਮ ਨੇ।
25 ਕੰਪੋਨੈਂਟਸ ਤੇ 200 ਤੋਂ ਵੱਧ ਐਕਸ਼ਨ ਪੁਆਇੰਟਸ ਸ਼ਾਮਲ ਕੀਤੇ ਗਏ ਨੇ। ਸ਼ਿਮਲਾ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਤੇ ਸੂਚਨਾ ਪ੍ਰਸਾਰਣ ਮੰਤਰਾਲੇ ਦੀ ਤਰਫ ਤੋਂ ਜਾਰੀ ਨਸ਼ਾ ਮੁਕਤ ਭਾਰਤ ਅਭਿਆਨ 2029 ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਕਿ ਭਾਰਤ ਦੇ ਵਿੱਚ ਨਸ਼ੇ ਤੋਂ ਮੁਕਤ ਕਰਨ ਦੇ ਲਈ ਆਉਣ ਵਾਲੇ ਸਾਲਾਂ ਦੇ ਵਿੱਚ ਕੀ ਯੋਜਨਾਵਾਂ ਅਪਣਾਈਆਂ ਜਾਣਗੀਆਂ। 2029 ਤੱਕ ਵਿਦੇਸ਼ਾਂ ਤੋਂ ਨਸ਼ਾ ਤਸਕਰੀ ਚਲਾ ਰਹੇ 100 ਪ੍ਰਮੁੱਖ ਭਗੌੜਿਆਂ ਨੂੰ ਵਾਪਸ ਲਿਆਉਣ ਦਾ ਟੀਚਾ ਵੀ ਮਿੱਥਿਆ ਗਿਆ। ਦੂਜੇ ਥੰਮ ਦੇ ਤਹਿਤ ਗੈਰ ਕਾਨੂੰਨੀ ਜਿਹੜੀਆਂ ਲੈਬਸ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਕਸਣ ਤੇ ਪ੍ਰੀਕਰਸਰ ਕੈਮੀਕਲਸ ਦੀ ਮੈਨੂਫੈਕਚਰਿੰਗ ਤੋਂ ਲੈ ਕੇ ਖਪਤ ਤੱਕ 100% ਡਿਜੀਟਲ ਨਿਗਰਾਨੀ ਕਰਨਾ ਵੀ ਯਕੀਨੀ ਬਣਾਇਆ ਗਿਆ। ਇਸ ਤੋਂ ਇਲਾਵਾ ਹਰ ਇੱਕ ਸੂਬੇ ਦੇ ਵਿੱਚ ਲੈਸ ਐਂਟੀ ਨਾਰਕੋਟਿਕਸ ਟਾਸਕ ਫੋਰਸ ਗਠਿਤ ਕਰਨ ਤੇ ਫੋਰੈਂਸਿਕ ਰਿਪੋਰਟਾਂ 30 ਦਿਨਾਂ ਦੇ ਅੰਦਰ ਉਪਲਬਧ ਕਰਵਾਉਣ ਦਾ ਟੀਚਾ ਵੀ ਮਿੱਥਿਆ ਗਿਆ ਹੈ। ਉੱਥੇ ਹੀ ਵੋਟਰ ਸੂਚੀ ਦੇ ਵਿੱਚ ਸੁਧਾਈ ਦੀ ਪ੍ਰਕਿਰਿਆ ਚੱਲ ਰਹੀ ਹੈ ਉੱਤਰੀ ਸੂਬਿਆਂ ਦੇ ਵਿੱਚ, ਔਰ ਇਸ ਦਰਮਿਆਨ ਕਈ ਵੱਡੇ ਨਾਂ ਸਾਹਮਣੇ ਆਏ ਨੇ ਜਿਹੜੇ ਵੋਟਰ ਸੂਚੀਆਂ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ ਨੇ। ਇਸ ਦੇ ਵਿੱਚ ਭਾਜਪਾ ਦੇ ਹੀ ਸੀਨੀਅਰ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਰਹਿ ਚੁੱਕੇ ਲਾਲ ਕ੍ਰਿਸ਼ਨ ਅਡਵਾਨੀ ਤੇ ਮੌਜੂਦਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਇੱਥੋਂ ਤੱਕ ਕਿ ਚੋਣ ਕਮਿਸ਼ਨਰ ਐਸ ਐਸ ਸੰਧੂ ਦੇ ਨਾਮ ਵੀ ਸ਼ਾਮਲ ਨੇ। ਇੱਕ ਰਿਪੋਰਟ ਦੇ ਮੁਤਾਬਕ ਲਿਸਟ ਦੇ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਕਪਿਲ ਸਿੱਬਲ, ਕਾਂਗਰਸ ਦੇ ਨੇਤਾ ਅਭਿਸ਼ੇਕ ਮਨੂ ਸਿੰਘਵੀ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਂ ਵੀ ਸ਼ਾਮਲ ਨੇ। ਇਹਨਾਂ ਲੋਕਾਂ ਨੂੰ ਵੀ ਵੱਖ ਵੱਖ ਮਾਮਲਿਆਂ ਦੇ ਵਿੱਚ ਵੋਟਰ ਸੂਚੀਆਂ ਦੇ ਨਾਲ ਜੁੜੇ ਹੋਏ ਰਿਕਾਰਡ ਦੀ ਤਸਦੀਕ ਕਰਨ ਦੇ ਲਈ ਨੋਟਿਸ ਭੇਜਿਆ ਗਿਆ। ਨੋਟਿਸ ਦੇ ਮੁਤਾਬਕ ਇਲੈਕਸ਼ਨ ਕਮਿਸ਼ਨਰ ਜਿਹੜੇ ਨੇ ਚੋਣ ਕਮਿਸ਼ਨਰ ਐਸ ਐਸ ਸੰਧੂ ਦੇ ਮਾਮਲੇ ਦੇ ਵਿੱਚ ਤਾਂ ਵੋਟਰ ਰਿਕਾਰਡ ਦੇ ਵਿੱਚ ਉਹਨਾਂ ਦੇ ਸਪੈਲਿੰਗ ਦੇ ਵਿੱਚ ਫਰਕ ਪਾਇਆ ਗਿਆ, ਜਦਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਹਨਾਂ ਦੀ ਪਤਨੀ ਕੇ ਐਸ ਜੈਸ਼ੰਕਰ ਦਾ ਵੀ ਨਾਂ ਨੋਟਿਸ ਦੇ ਵਿੱਚ ਲਿਸਟ ਨੋਟਿਸ ਲਿਸਟ ਦੇ ਵਿੱਚ ਪਾਇਆ ਗਿਆ। ਕਪਿਲ ਸਿੱਬਲ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਂ ਐਸ ਆਈ ਆਰ ਦੇ ਪਿਛਲੇ ਰਿਕਾਰਡ ਦੇ ਨਾਲ ਮੇਲ ਨਹੀਂ ਖਾ ਰਹੇ, ਇਸ ਕਰਕੇ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ। ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੀ ਖਬਰ ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਜਨਰਲ ਅਜਲਾਸ ਦੇ ਨਾਲ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਦੀ ਤਰਫ ਤੋਂ ਕੌਮਾਂਤਰੀ ਭਾਈਚਾਰੇ ਦੀ ਵੱਲੋਂ ਆਪਣੇ ਆਪ ਨੂੰ ਹਮਾਇਤ ਇਕੱਠੀ ਕਰਨ ਦੇ ਲਈ ਇੱਕ ਜਿਹੜੀ ਇਸ ਵਕਤ ਮੁਹਿੰਮ ਵਿੱਢੀ ਗਈ ਹੈ, ਇੱਕ ਕੈਂਪੇਨ ਚਲਾਇਆ ਜਾ ਰਿਹਾ ਤਾਂ ਕਿ ਯੂਨਾਈਟਿਡ ਨੇਸ਼ਨ ਦੀ ਸਲਾਮਤੀ ਕੌਂਸਲ ਯਾਨੀ ਸਿਕਿਉਰਿਟੀ ਕੌਂਸਲ ਦੇ ਵਿੱਚ ਆਸਟ੍ਰੇਲੀਆ ਨੂੰ 2029-30 ਦੇ ਲਈ ਇੱਕ ਪੱਕੇ ਮੈਂਬਰ ਦੇ ਤੌਰ ਦੇ ਉੱਤੇ ਨਿਯੁਕਤ ਕੀਤਾ ਜਾ ਸਕੇ। ਪਰ ਇਸ ਦਰਮਿਆਨ ਜਿੱਥੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਇਸ ਮਹਾਸਭਾ ਇਜਲਾਸ ਦੇ ਵਿੱਚ ਆਸਟ੍ਰੇਲੀਆ ਦੀ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਬਚਾਉਣ, AI ਦੇ ਪ੍ਰਭਾਵਾਂ ਤੋਂ ਬਚਾਉਣ ਆਦਿ ਦੇ ਬਾਰੇ ਆਪਣੀ ਪਿੱਠ ਥਾਪੜਨਗੇ। ਉੱਥੇ ਨਾਲ ਹੀ ਇੱਕ ਹੋਰ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਐਵਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਖਾਸ ਤੌਰ ਦੇ ਉੱਤੇ ਭਾਈਚਾਰੇ ਦੇ ਬੱਚਿਆਂ ਦੇ ਨਾਲ ਜਿਹੜਾ ਵਿਵਹਾਰ ਹੋਇਆ ਜਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਉਸ ਟਰੈਕ ਰਿਕਾਰਡ ਦੇ ਉੱਤੇ ਆਪਣਾ ਜਵਾਬ ਵੀ ਦੇਣਾ ਹੋਏਗਾ। ਪਤਾ ਇਹ ਚੱਲਿਆ ਹੈ ਕਿ 10 ਤੋਂ 17 ਸਾਲ ਤੱਕ ਦੇ ਜਿਹੜੇ ਇੰਡੀਜਨਸ ਮੂਲ ਦੇ ਜਿਹੜੇ ਨੌਜਵਾਨ ਬੱਚੇ ਨੇ, ਛੋਟੇ ਬੱਚੇ ਨੇ, ਉਹਨਾਂ ਦੀ ਕੁੱਲ ਆਬਾਦੀ ਦੇ ਵਿੱਚੋਂ 60% ਨੂੰ ਤਾਂ ਅਲੱਗ ਅਲੱਗ ਯੂਥ ਡਿਟੈਂਸ਼ਨ ਸੈਂਟਰਸ ਦੇ ਵਿੱਚ ਰੱਖਿਆ ਜਾਂਦਾ ਹੈ। ਇਸ ਦਰਮਿਆਨ ਯੂਨਾਈਟਿਡ ਨੇਸ਼ਨਸ ਦੇ ਵਿੱਚ ਕਮੇਟੀ ਔਨ ਐਲੀਮੀਨੇਸ਼ਨ ਆਫ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੀ ਤਰਫ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਇੰਡੀਜਨਸ ਬੱਚਿਆਂ ਦੀ ਸਿੱਖਿਆ, ਉਹਨਾਂ ਦੀ ਸਿਹਤ ਅਤੇ ਉਹਨਾਂ ਦੀ ਘਰਾਂ ਦੀ ਕੰਡੀਸ਼ਨ ਇੱਕ ਮਹੱਤਵਪੂਰਨ ਇਸ ਗੱਲ ਦਾ ਫੈਕਟਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਨਾਲ ਕਿਸ ਕਿਸਮ ਦਾ ਵਰਤਾਰਾ ਹੋ ਰਿਹਾ। ਦੱਸ ਦਈਏ ਕਿ 60% ਬੱਚੇ ਯੂਥ ਡਿਟੈਂਸ਼ਨ ਸੈਂਟਰਸ ਦੇ ਵਿੱਚ ਨੇ ਦੇਸ਼ ਭਰ ਦੇ ਅੰਦਰ। ਇਹ ਕੁੱਲ ਆਬਾਦੀ ਦੇ ਨਾਲ ਜੁੜਿਆ ਅੰਕੜਾ ਪਿਛਲੇ ਸਾਲ ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੀ ਤਰਫ ਤੋਂ ਜਾਰੀ ਕੀਤਾ ਗਿਆ ਸੀ। ਇੰਡੀਜਨਸ ਨੌਜਵਾਨ ਬੱਚੇ ਜਿਹੜੇ ਨੇ, ਖਾਸ ਤੌਰ ਦੇ ਉੱਤੇ ਲੜਕੇ, ਉਹ ਦੂਸਰੇ ਨੌਨ ਇੰਡੀਜਨਸ ਜਿਹੜੇ ਦੇਸ਼ ਦੇ ਵਿੱਚ ਲੜਕੇ ਨੇ ਉਹਨਾਂ ਦੇ ਨਾਲੋਂ 21 ਗੁਣਾ ਵਧੇਰੇ ਕਿਸੇ ਨਾ ਕਿਸੇ ਡਿਟੈਂਸ਼ਨ ਸੈਂਟਰ ਦੇ ਵਿੱਚ ਜਾਣ ਦੇ ਜਾਂ ਭੇਜੇ ਜਾਂਦੇ ਨੇ ਜਾਂ ਫਿਰ ਉਹਨਾਂ ਨੂੰ ਇਸ ਕਿਸਮ ਦੇ ਨਾਲ ਉਹਨਾਂ ਦੇ ਨਾਲ ਜਿਹੜੇ ਵਰਤਾਰੇ ਹੁੰਦੇ ਨੇ। ਦੱਸ ਦਈਏ ਕਿ ਆਸਟ੍ਰੇਲੀਆ ਨੂੰ ਆਪਣੇ ਪੱਖ ਦੇ ਵਿੱਚ ਸਫਾਈ ਜ਼ਰੂਰ ਦੇਣੀ ਹੋਏਗੀ ਜਦੋਂ ਹੁਣ ਸੰਯੁਕਤ ਰਾਸ਼ਟਰ ਦੇ ਵਿੱਚ ਖੜ੍ਹੇ ਹੋ ਕੇ ਮਹਾਸਭਾ ਦੇ ਵਿੱਚ ਆਸਟ੍ਰੇਲੀਆ ਨੂੰ ਆਪਣਾ ਪੱਖ ਸਪਸ਼ਟ ਰੱਖਣਾ ਹੈ ਕਿ ਕਿਉਂ ਆਸਟ੍ਰੇਲੀਆ ਨੂੰ ਸਲਾਮਤੀ ਕੌਂਸਲ ਦਾ 2 ਸਾਲ ਦੇ ਲਈ ਓਬਜ਼ਰਵਰ ਨਿਯੁਕਤ ਕੀਤਾ ਜਾਵੇ। ਉਧਰ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਆਪਣੇ ਪੈਲੇਸਤੀਨੀਅਨ ਹਮਰੁਤਬਾ ਵਾਰਸਿਨ ਅਖਬੇਖਤਾਨ ਦੇ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਇਸ ਦਰਮਿਆਨ ਪੈਲੇਸਤੀਨੀ ਇਲਾਕਿਆਂ ਦੇ ਵਿੱਚ ਹਾਲਾਤ ਕੀ ਨੇ ਉਸ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਣੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇ ਦਿਨ ਇਹਨਾਂ ਦੀ ਆਪਸ ਦੇ ਵਿੱਚ
ਜਿਹੜੀ ਗੱਲਬਾਤ ਹੋਈ ਸੀ ਆਸਟ੍ਰੇਲੀਆ ਦੀ ਤਰਫ ਤੋਂ ਟੂ ਸਟੇਟ ਸੋਲਿਊਸ਼ਨ ਨੂੰ ਹਾਲੇ ਵੀ ਪ੍ਰਚਾਰਿਆ ਜਾ ਰਿਹਾ ਜਿਸ ਨੂੰ ਕਿ ਇਜ਼ਰਾਈਲ ਕਦੇ ਵੀ ਸਵੀਕਾਰ ਨਹੀਂ ਕਰਦਾ। ਉੱਥੇ ਲੇਬਰ ਪਾਰਟੀ ਆਪਣੇ ਮੌਜੂਦਾ ਅਤੇ ਪਿਛਲੇ ਰਿਕਾਰਡ ਦੇ ਚੱਲਦਿਆਂ ਹੋਇਆਂ ਦੇਸ਼ ਦੇ ਵਿੱਚ ਅਲੱਗ ਅਲੱਗ ਪੋਲੀਟੀਕਲ ਸਰਵੇਖਣ ਦੇ ਵਿੱਚੋਂ ਪਛੜ ਰਹੀ ਹੈ, ਵਨ ਨੇਸ਼ਨ ਦੇ ਨਾਲੋਂ ਸਰਵੇਖਣ ਦੇ ਵਿੱਚ ਪਛੜਨ ਦੀ ਇੱਕ ਤਾਜ਼ਾ ਖਬਰ ਨਿਊਜ਼ ਪੋਲ ਦੇ ਸਰਵੇ ਦੇ ਵਿੱਚ ਸਾਹਮਣੇ ਆਈ ਹੈ, ਜਿੱਥੇ ਲੇਬਰ ਪਾਰਟੀ ਦਾ ਪ੍ਰਾਇਮਰੀ ਵੋਟ ਬੈਂਕ 29% ਤੋਂ ਘੱਟ ਕੇ 27% ਰਹਿ ਗਿਆ, ਜੋ ਕਿ ਪਾਰਟੀ ਦਾ 2012 ਤੋਂ ਬਾਅਦ ਜਦੋਂ ਜੂਲੀਆ ਗਿਲਾਰਡ ਪ੍ਰਧਾਨ ਮੰਤਰੀ ਹੁੰਦੇ ਸੀ ਉਦੋਂ ਵੀ ਇਹੀ ਪ੍ਰਦਰਸ਼ਨ ਸੀ, ਪਰ ਉਸ ਤੋਂ ਵੀ ਇਹ ਥੱਲੇ ਇਹ ਪ੍ਰਦਰਸ਼ਨ ਚਲਾ ਗਿਆ ਜਦੋਂ ਪ੍ਰਾਇਮਰੀ ਵੋਟ ਬੈਂਕ ਟੁੱਟ ਰਿਹਾ ਹੋਵੇ। ਉੱਥੇ ਵਨ ਨੇਸ਼ਨ ਪਾਰਟੀ ਇਸ ਵਕਤ ਸਥਿਰ ਬਣੀ ਹੋਈ ਹੈ, ਜਿਨ੍ਹਾਂ ਦਾ ਪ੍ਰਾਇਮਰੀ ਵੋਟ ਬੈਂਕ ਹੁਣ 30% ਦੇ ਆਸ ਪਾਸ ਚੱਲ ਰਿਹਾ, ਹਾਲਾਂਕਿ ਗੱਠਜੋੜ ਇਸ ਵਕਤ 19% ਅਤੇ ਗ੍ਰੀਨਸ ਪਾਰਟੀ ਦਾ ਪ੍ਰਾਇਮਰੀ ਵੋਟ ਫੀਸਦ 17% ਦੱਸਿਆ ਜਾ ਰਿਹਾ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਅਪਰੂਵਲ ਰੇਟਿੰਗ ਦੇ ਵਿੱਚ ਵੀ 27 ਅੰਕਾਂ ਦੀ ਗਿਰਾਵਟ ਹੋਈ ਹੈ, ਹੁਣ ਉਹ 35% ਵੋਟਰ ਹੀ ਨੇ ਜਿਹੜੇ ਉਹਨਾਂ ਦੀ ਕਾਰਗੁਜ਼ਾਰੀ ਤੋਂ ਸਹਿਮਤ ਨਜ਼ਰ ਆਉਂਦੇ ਨੇ, ਜਦਕਿ ਬੰਡਾਈ ਬੀਚ ਦੇ ਉੱਤੇ ਹੋਏ ਹਮਲੇ ਤੋਂ ਪਹਿਲਾਂ ਉਹਨਾਂ ਦੇ ਹੱਕ ਦੇ ਵਿੱਚ 62% ਲੋਕ ਨਜ਼ਰ ਆ ਰਹੇ ਸੀ। ਅਜਿਹੇ ਦੇ ਵਿੱਚ ਸਾਬਕਾ ਨੇਤਾ ਪੀਟਰ ਡਟਨ ਦਾ ਸਕੋਰ ਵੀ 24% ਰਹਿ ਚੁੱਕਿਆ ਸੀ ਉਸ ਸਮੇਂ ਤੇ ਦਰਮਿਆਨੀ ਉਸ ਤੋਂ ਪਹਿਲਾਂ, ਪਰ ਐਂਥਨੀ ਅਲਬਨੀਜ਼ ਦੀ ਬਤੌਰ ਪ੍ਰਧਾਨ ਮੰਤਰੀ ਹੁੰਦਿਆਂ ਹੋਇਆਂ ਰੈਂਕਿੰਗ ਜਾਂ ਮਕਬੂਲੀਅਤ ਦੇ ਵਿੱਚ ਗਿਰਾਵਟ ਹੋਣੀ ਉਹਨਾਂ ਦੀ ਪਾਰਟੀ ਦੇ ਲਈ ਇੱਕ ਚੰਗਾ ਸੰਕੇਤ ਨਹੀਂ ਹੋ ਸਕਦਾ। ਉੱਥੇ ਨਿਊ ਸਾਊਥ ਵੇਲਸ ਤੋਂ ਅਗਲੀ ਖਬਰ, ਜਿੱਥੇ ਮੈਂਟਲ ਹੈਲਥ ਦੇ ਨਾਲ ਜੁੜੀ ਹੋਈ ਹੈ, ਯਾਨੀ ਕਿ ਦਿਮਾਗੀ ਸਿਹਤ ਦੇ ਨਾਲ ਜੁੜੀ ਹੈ, ਜਿੱਥੇ ਇਹ ਪਤਾ ਚੱਲਦਾ ਹੈ ਕਿ NSW ਸਟੇਟ ਦੇ ਦਿਹਾਤੀ ਖੇਤਰਾਂ ਦੇ ਵਿੱਚ ਸਾਈਕੈਟ੍ਰਿਸਟ ਦੀ ਇੱਕ ਭਾਰੀ ਕਮੀ ਹੈ। ਪੋਰਟ ਮੈਕੁਆਇਰੀ ਦੇ ਇੱਕ ਪ੍ਰੈਕਟੀਸ਼ਨਰ ਦੀ ਤਰਫ ਤੋਂ ਅਧਾਰੇ ਡੇਲੀ ਟੈਲੀਗ੍ਰਾਫ ਨੂੰ ਦੱਸਿਆ ਗਿਆ ਕਿ ਉਹ ਬਜ਼ੁਰਗਾਂ ਦੇ ਉੱਤੇ ਸਾਈਕੈਟ੍ਰਿਸਟ ਦੇ ਤੌਰ ਦੇ ਉੱਤੇ ਬਜ਼ੁਰਗਾਂ ਦੇ ਨਾਲ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਕੇਸਾਂ ਦੇ ਉੱਤੇ ਕੰਮ ਕਰਦੇ ਨੇ। ਅਜਿਹੇ ਦੇ ਵਿੱਚ ਜੇਕਰ ਕਿਸੇ ਨੂੰ ਨਾਲ ਦੇ ਖੇਤਰੀ ਇਲਾਕਿਆਂ ਦੇ ਵਿੱਚ ਮਿਡ ਨੌਰਥ ਕੋਸਟ ਦੇ ਅੰਦਰ ਬੱਚਿਆਂ ਦੇ ਨਾਲ ਜੁੜੇ ਹੋਏ ਕਿਸੇ ਸਾਈਕੈਟ੍ਰੀ ਟ੍ਰੀਟਮੈਂਟ ਦੇ ਲਈ ਜਾਣਾ, ਤਾਂ ਉਹਨਾਂ ਨੂੰ ਲੋਰੀਟਨ ਜਾਂ ਇਸ ਤੋਂ ਵੀ ਦੂਰ ਦੁਰਾਡੇ ਦੇ ਇਲਾਕਿਆਂ ਦੇ ਵਿੱਚ ਜਾਣਾ ਪਏਗਾ। ਜਦਕਿ ਪੋਰਟ ਮੈਕੁਆਇਰੀ ਦੇ ਵਿੱਚ ਇੱਕ ਪ੍ਰਾਈਵੇਟ ਸਾਈਕੈਟ੍ਰਿਸਟ ਮੌਜੂਦ ਜ਼ਰੂਰ ਨੇ, ਪਰ ਉੱਥੇ ਵੀ ਜਿਹੜੀ ਬੁਕਿੰਗ ਕ੍ਰਿਸਮਿਸ ਤੱਕ ਲਗਭਗ ਫੁੱਲ ਹੀ ਚੱਲ ਰਹੀ ਹੈ। ਇੱਧਰ ਮਾਇਓ ਪ੍ਰਾਈਵੇਟ ਹਸਪੀਟਲ ਜਿਹੜਾ ਟਾਰੀ ਦੇ ਵਿੱਚ ਆ, ਉਹਨਾਂ ਦਾ ਇਹ ਕਹਿਣਾ ਹੈ ਕਿ ਸਾਈਕੈਟ੍ਰਿਸਟ ਸੇਵਾਵਾਂ ਦੇ ਲਈ ਮਾਇਓ ਪ੍ਰਾਈਵੇਟ ਕਲੀਨਿਕ ਦੇ ਵਿੱਚ ਸਿਰਫ 2 ਦਿਨ ਦੀ, ਯਾਨੀ ਕਿ ਮੰਗਲਵਾਰ ਅਤੇ ਸ਼ੁੱਕਰਵਾਰ ਦੇ ਦਿਨ ਦੀਆਂ ਅਪਾਇੰਟਮੈਂਟਸ ਲਈਆਂ ਜਾ ਰਹੀਆਂ ਨੇ। ਉਸ ਦੇ ਵਿੱਚ ਵੀ ਨਵੀਆਂ ਅਪਾਇੰਟਮੈਂਟਸ ਜਿਹੜੀਆਂ ਨੇ ਲਈਆਂ ਜਾ ਰਹੀਆਂ ਨਹੀਂ, ਉਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਪੁਰਾਣੇ ਕਸਟਮਰਸ ਜਿਹੜੇ ਨੇ, ਪੁਰਾਣੇ ਲੋਕ ਜਿਹੜੇ ਇਸ ਕਲੀਨਿਕ ਦੇ ਨਾਲ ਆਲਰੇਡੀ ਰਜਿਸਟਰਡ ਨੇ, ਉਹ ਆਪਣੀ ਦਿਮਾਗੀ ਸਿਹਤ ਦੇ ਨਾਲ ਜੁੜੀ ਇਨਕੁਆਇਰੀ ਇੱਥੇ ਜ਼ਰੂਰ ਲਿਜਾ ਸਕਦੇ ਨੇ। ਉੱਥੇ ਕੌਫਸ ਹਾਰਬਰ ਦੇ ਵਿੱਚ ਵੀ ਇੱਕ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਵੈਸੇ ਇਹ ਇਕੱਲੇ NSW ਦੀ ਸਮੱਸਿਆ ਨਹੀਂ ਹੈ, ਆਸਟ੍ਰੇਲੀਆ ਦੇ ਲਗਭਗ ਹਰ ਇੱਕ ਸਬਬ ਦੇ ਵਿੱਚ ਦੂਰ ਦੁਰਾਡੇ ਦੇ ਜਿਹੜੇ ਖੇਤਰ ਨੇ ਉੱਥੇ ਸਾਈਕੈਟ੍ਰਿਸਟ ਸੇਵਾਵਾਂ ਜਿਹੜੀਆਂ ਉਪਲਬਧ ਹੋ ਸਕਣ, ਇਹ ਜ਼ਰੂਰੀ ਨਹੀਂ ਹੈ। ਉੱਥੇ ACT ਯਾਨੀ ਕੈਨਬਰਾ ਦੀ ਸਰਕਾਰ ਦੀ ਤਰਫ ਤੋਂ ਇਹ ਐਲਾਨ ਕੀਤਾ ਗਿਆ ਹੈ ਕਿ ਸਾਲ 1971 ਦੇ ਵਿੱਚ ਕੈਰਨ ਰੋਲੈਂਡ ਨਾਮ ਦਾ ਜਿਹੜਾ ਇੱਕ ਨਰਸ ਸੀ, ਉਸ ਦੀ ਕਤਲ ਦੇ ਮਾਮਲੇ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਸੂਚਨਾ ਦੇਣ ਵਾਲੇ ਨੂੰ $5,00,000 ਤੱਕ ਦਾ ਇਨਾਮ ਦਿੱਤਾ ਜਾਏਗਾ। ਔਰ ਇਸ ਦਰਮਿਆਨ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ACT ਸਰਕਾਰ ਦੀ ਤਰਫ ਤੋਂ ਹੁਣ ਤੱਕ ਇਸ ਕੇਸ ਦੇ ਵਿੱਚ ਕੋਈ ਵੀ ਕਾਮਯਾਬੀ ਹਾਸਲ ਨਹੀਂ ਕੀਤੀ ਜਾ ਸਕੀ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਚੀਨ ਦੀ 13 ਸਾਲ ਦੀ ਤੈਰਾਕ ਯੂ ਜੀ ਨੇ ਏਸ਼ੀਅਨ ਗੇਮਸ ਦੇ ਵਿੱਚ ਪਹਿਲੇ ਹੀ ਦਿਨ ਮਹਿਲਾਵਾਂ ਦੀ 200 ਮੀਟਰ ਬਟਰਫਲਾਈ ਜਿਹੜੀ ਕੰਪੀਟੀਸ਼ਨ ਸੀ ਉਸ ਦੇ ਵਿੱਚ ਗੋਲਡ ਮੈਡਲ ਜਿੱਤ ਲਿਆ। ਯੂ ਜੀ ਨੇ 2 ਮਿੰਟ ਤੋਂ ਬਾਅਦ 5 ਸੈਕਿੰਡ ਅਤੇ ਉਸ ਦੇ ਅੱਗੇ 8ਵਾਂ ਹਿੱਸਾ ਇੰਨਾ ਸਮਾਂ ਲੈ ਕੇ ਰੇਸ ਪੂਰੀ ਕੀਤੀ ਔਰ ਇਸ ਦਰਮਿਆਨ ਏਸ਼ੀਅਨ ਗੇਮਸ ਦਾ ਇੱਕ ਨਵਾਂ ਰਿਕਾਰਡ ਬਣਾ ਲਿਆ। ਯੂ ਜੀ ਦਾ ਸਮਾਂ 3 ਸਾਲ ਪਹਿਲਾਂ ਉਹਨਾਂ ਦੀ ਹੀ ਹਮਵਤਨ ਤੈਰਾਕ ਜਾਂਗ ਯੂਫੇਈ ਦੇ ਰਿਕਾਰਡ ਦੇ ਕਰੀਬ ਆ ਗਿਆ ਔਰ ਇਸ ਦਰਮਿਆਨ ਗੋਲਡ ਮੈਡਲ ਜਿੱਤਣ ਤੋਂ ਬਾਅਦ ਯੂ ਜੀ ਨੇ ਆਪਣੇ ਪ੍ਰਦਰਸ਼ਨ ਨੂੰ ਸਿਰਫ ਠੀਕ ਠਾਕ ਦੱਸਿਆ। ਉਹਨਾਂ ਕਿਹਾ ਕਿ ਬਟਰਫਲਾਈ ਤਕਨੀਕ ਦੇ ਵਿੱਚ ਹਾਲੇ ਵੀ ਸੁਧਾਰ ਦੀ ਗੁੰਜਾਇਸ਼ ਹੈ। ਯੂ ਜੀ ਨੇ ਕਿਹਾ ਕਿ ਮੈਂ ਇਸ ਤੋਂ ਵੀ ਤੇਜ਼ ਤੈਰਨਾ ਚਾਹੁੰਦੀ ਹਾਂ ਅਤੇ ਮੈਂ ਆਪਣੇ ਸਮੇਂ ਦੇ ਵਿੱਚ 0.9 ਸੈਕਿੰਡ ਦਾ ਸੁਧਾਰ ਕੀਤਾ। ਮੈਨੂੰ ਯਕੀਨ ਹੈ ਕਿ ਅਗਲੀ ਵਾਰ ਬਿਹਤਰ ਪ੍ਰਦਰਸ਼ਨ ਜ਼ਰੂਰ ਕਰਾਂਗੀ। ਏਸ਼ੀਆ
ਏਸ਼ੀਆਈ ਖੇਡਾਂ ਜਿਹੜੀਆਂ ਨੇ ਇਸ ਵਕਤ ਜਾਪਾਨ ਦੇ ਵਿੱਚ ਚੱਲ ਰਹੀਆਂ ਨੇ। ਸਵੇਰ ਵੇਲੇ ਖਬਰਾਂ ਦੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਏਸ਼ੀਆਈ ਖੇਡਾਂ ਦਾ ਜ਼ਿਕਰ ਸਾਂਝਾ ਕੀਤਾ ਸੀ। ਉੱਧਰ ਆਸਟ੍ਰੇਲੀਆ ਅਤੇ ਭਾਰਤ ਦਾ ਅੰਡਰ 19 ਜਿਹੜਾ ਟੂਰਨਾਮੈਂਟ ਹੈ ਕ੍ਰਿਕਟ ਦੇ ਵਿੱਚ ਉਹ ਵੀ ਚੱਲ ਰਿਹਾ ਹੈ। ਇਸ ਦਰਮਿਆਨ ਉਹਦੀ ਜਾਣਕਾਰੀ ਜਿਹੜੀ ਉਹ ਮੋਟੀ ਮੋਟੀ ਜੀ ਇਹ ਸਾਹਮਣੇ ਆ ਰਹੀ ਹੈ ਕਿ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਭਾਰਤ ਨੇ ਅੰਡਰ 19 ਦੇ ਆਪਣੇ ਇਸ ਮੈਚ ਦੇ ਵਿੱਚ 50 ਓਵਰਾਂ ਦਾ, ਕਿਉਂਕਿ ਮੈਚ ਖੇਡਿਆ ਜਾ ਰਿਹਾ ਤਾਂ ਇਸ ਦੇ ਵਿੱਚ ਇੱਕ ਵਿਕਟ ਜਿਹੜੀ ਉਹ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਆਲਰੇਡੀ ਗਵਾ ਦਿੱਤੀ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ। ਧੰਨਵਾਦ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ। ਹਾਂਜੀ।

0: ਸ਼ੈਰਨੈਕਸਸ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। You are listening
1: Haji Haji Haji Haji Haji Haji Radio Haji
2: Radio Haji 1674 AM 24/7 Indian Radio Sydney ka apna Indian radio station
1: Radio Haji
3: Stay tuned।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ ਜੀ ਆਇਆਂ ਨੂੰ। ਵੈਲਕਮ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ। ਇੱਕ ਪੋਡਕਾਸਟ ਸੁਣ ਰਹੇ ਹੋ ਤਾਂ ਵੀ, ਨਵਾਂ ਐਪੀਸੋਡ ਰੇਡੀਓ 'ਤੇ ਲਾਈਵ ਸੁਣ ਰਹੇ ਹੈਗੇ ਹੋ ਤਾਂ ਵੀ ਤੁਹਾਡਾ ਧੰਨਵਾਦ, ਸ਼ੁਕਰੀਆ। ਬਹੁਤ ਜ਼ੇਰਾ ਨਵਾਜ਼ੀ ਇਸ ਸ਼ੋਅ ਨੂੰ ਸੁਣਦੇ ਹੋ। ਔਰ ਪੋਡਕਾਸਟ ਤੋਂ ਸਾਨੂੰ ਫੁੱਟਸਟੈਪਸ ਜਿਹੜੇ ਆਉਂਦੇ ਨੇ ਉਹ ਤੋਂ ਪਤਾ ਚੱਲ ਜਾਂਦਾ ਹੈਗਾ ਕਿ ਕਿਸ ਪਾਸੇ ਨੂੰ ਲੋਕ ਜ਼ਿਆਦਾ ਜਾ ਰਹੇ ਹੈਗੇ ਨੇ। ਸੋ ਨਹੀਂ ਤਾਂ ਫਿਰ ਗੱਲ ਹੀ ਕੀ ਸੀਗੀ। ਪਰ ਧੰਨਵਾਦ ਇਸ ਪੋਡਕਾਸਟ ਨੂੰ, ਇਸ ਸਪੈਸ਼ਲੀ ਇਨਫੋਰਮੇਸ਼ਨ ਵਾਲੇ ਸ਼ੋਅ ਜ਼ਿਆਦਾਤਰ ਇੰਨੇ ਲੰਬੇ ਟਿਕਦੇ ਨਹੀਂ ਹੁੰਦੇ, ਪਰ ਤੁਸੀਂ ਦੱਸਦੇ ਹੋ ਕਿ ਇਸ ਕਿਸਮ ਦੇ ਸ਼ੋਅ ਦੀ ਲੋੜ ਹੈਗੀ ਹੈ। ਔਰ ਸਿਆਣੇ ਹੁੰਦੇ ਆ ਪੰਜਾਬੀ। ਸੋ ਆਪਾਂ ਕਿੰਨੇ ਕੁ ਸਿਆਣੇ ਹੈਗੇ ਅੱਜ ਦੇ ਦਿਨ। ਅੱਜ ਕੁਛ ਸਰੀਰਕ ਬਣਤਰ ਦੀ, ਸਰੀਰਕ ਸੰਰਚਨਾ ਦੀ, ਬਾਡੀ ਸਟਰਕਚਰ ਦੀ, ਬਾਡੀ ਫਾਰਮੇਸ਼ਨ ਦੀ ਗੱਲ ਜਿਹੜੀ ਆ ਅੱਜ ਦੇ ਦਿਨ ਇਸ ਸਾਇੰਸ ਵਾਲੇ ਸ਼ੋਅ ਦੇ ਵਿੱਚ ਕਰਨੀ ਹੈ। ਪਰ ਬਗੈਰ ਕਿਸੇ ਦੇਰੀ ਤੋਂ, ਮੈਂ ਤਾਂ ਨਹੀਂ ਕਰ ਸਕਦਾ ਹੈਗਾ, ਕਰਦੇ ਤਾਂ ਗੱਲਾਂ ਡਾਕਟਰ ਸੰਦੀਪ ਕੌਰ ਨੇ ਸਾਡੇ ਨਾਲ ਇਸ ਵਕਤ ਫੋਨ ਲਾਈਨ 'ਤੇ ਮੌਜੂਦ ਹੈ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਨੇ ਜੀ? ਲਗਭਗ ਮੈਨੂੰ ਸ਼ਕਤੀਮਾਨ ਵਾਲੀ ਯਾਦ ਆ ਗਈ। ਜਦੋਂ ਅਸੀਂ ਸ਼ਕਤੀਮਾਨ ਦੇਖਦੇ ਹੁੰਦੇ ਸੀਗੇ ਤਾਂ ਉਹ 'ਚ ਕਹਿੰਦੇ ਸੀਗੇ ਪਾਂਚ ਤੱਤਵੋਂ ਸੇ ਬਣਾ ਹੈ ਸ਼ਕਤੀਮਾਨ, ਭੂਮੀ, ਵਾਯੂ, ਅਗਨੀ, ਜਲ, ਆਕਾਸ਼। ਤੁਹਾਡੇ ਪਤਾ ਨਹੀਂ ਯਾਦ ਹੈ ਕਿ ਨਹੀਂ, ਅਤੇ ਏਅਰ ਬੈਂਡਰ ਵੀ ਜਿਹੜੇ ਨੇ ਉਹ 'ਚ ਉਹ ਚਾਰ ਕਿਸਮ ਦੇ ਦਿਖਾਉਂਦੇ ਨੇ ਕਿ ਇੱਕ ਫਾਇਰ ਹੈ, ਇੱਕ ਅਰਥ ਹੈ, ਇੱਕ ਵਾਟਰ ਹੈ ਅਤੇ ਇੱਕ ਏਅਰ ਹੈ। ਅਤੇ ਇਹ ਚਾਰ ਕਿਸਮ ਦੇ ਏਅਰ ਬੈਂਡਰ ਹੈਗੇ ਨੇ। ਜਦੋਂ ਚਾਰੇ ਮਿਲ ਜਾਂਦੇ ਨੇ ਤਾਂ ਉਹ ਧਰਤੀ ਦਾ ਸਭ ਤੋਂ ਵੱਡਾ ਏਅਰ ਬੈਂਡਰ ਬਣਦਾ, ਅਤੇ ਫਿਰ ਉਹ ਧਰਤੀ ਦੇ ਉੱਤੇ ਜਿਹੜੀਆਂ ਮਾੜੀਆਂ ਤਾਕਤਾਂ ਨੇ ਉਹਨਾਂ ਨੂੰ ਕਿਵੇਂ ਖਤਮ ਕਰਨਾ। ਪਰ ਫਾਇਰ ਨੂੰ ਸਭ ਤੋਂ ਜ਼ਿਆਦਾ ਅਗਰੈਸਿਵ ਦੱਸਿਆ ਗਿਆ ਹੈਗਾ ਹੈ। ਮੈਂ ਇਹ ਸਾਰੀਆਂ ਗੱਲਾਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਜਿਹੜੀਆਂ ਡਰਾਮੇ ਨੇ ਜਾਂ ਫਿਲਮਾਂ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਬੜੀ ਉੱਭਰ ਕੇ ਆਉਂਦੀ ਹੈਗੀ ਹੈ ਕਿ ਸਰੀਰ ਇਹਨਾਂ ਤੱਤਾਂ ਦਾ ਬਣਿਆ ਹੋਇਆ ਹੈਗਾ। ਪਰ ਅਸੀਂ ਜਦੋਂ ਸੰਦੀਪ ਜੀ ਗੱਲ ਕਰਦੇ ਹਾਂ ਸਰੀਰਕ ਫਾਰਮੇਸ਼ਨ ਦੀ, ਹਿਊਮਨ ਬਾਡੀ ਦੀ, ਤਾਂ ਅਕਸਰ ਇਹ ਕਹਿ ਦਿੱਤਾ ਜਾਂਦਾ, ਜਿਵੇਂ ਕਹਿ ਨਹੀਂ ਦਿੱਤਾ ਜਾਂਦਾ ਬਲਕਿ ਆਪਾਂ ਵੀ ਆਪਣੇ ਐਪੀਸੋਡਸ ਦੇ ਵਿੱਚ ਸ਼ੁਰੂਆਤੀ ਦਿਨਾਂ ਦੇ ਵਿੱਚ ਸਪੇਸ ਦੀ ਗੱਲ ਜਦੋਂ ਕਰਨ ਲੱਗੇ ਕਿ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਰੋਸ਼ਨੀ ਸੀ, ਉਹ ਫਟਦੀ ਹੈ, ਫਿਰ ਯੂਨੀਵਰਸ ਬਣਦਾ ਹੈ, ਫਿਰ ਉਹਦੇ 'ਚੋਂ ਅਲੱਗ ਅਲੱਗ ਤਾਰੇ ਨਿਕਲਦੇ ਨੇ, ਅਲੱਗ ਅਲੱਗ ਗ੍ਰਹਿ ਨਿਕਲਦੇ ਨੇ, ਗ੍ਰਹਿ ਥੋੜ੍ਹੇ ਸੋਲਿਡ ਫਾਰਮੇਸ਼ਨ 'ਚ ਹੁੰਦੇ ਨੇ, ਸਟਾਰਸ ਥੋੜ੍ਹੇ ਜਿਹੇ, ਉਹਨਾਂ ਦੀ ਆਪਣੀ ਇੱਕ ਇੰਡੀਵਿਜੁਅਲਿਟੀ ਹੁੰਦੀ ਹੈ। ਅਤੇ ਫਿਰ ਆਪਾਂ ਅਕਸਰ ਪੁਰਾਣੀਆਂ ਕਹਾਣੀਆਂ ਦੇ ਵਿੱਚ ਵੀ ਕਹਿ ਦਿੰਦੇ ਹਾਂ ਕਿ ਜਿਵੇਂ ਉਹ ਕਵਿਤਾਵਾਂ ਵੀ ਪੜ੍ਹੀਆਂ ਨਾ ਕਿ ਜੋ ਬੰਦ ਉੱਤੇ ਜੋ ਵੀ ਮਰਦਾ ਫੁੱਲ ਬਣਦਾ ਜਾਂ ਤਾਰਾ, ਵੀ ਜਾਂ ਆਪਾਂ ਫਲਾਵਰਸ ਬਣ ਜਾਂਦੇ ਹਾਂ ਧਰਤੀ ਦੇ ਉੱਤੇ, ਖਾਦ ਬਣ ਜਾਂਦੇ, ਜਾਂ ਫਿਰ ਸਿਤਾਰੇ ਬਣ ਜਾਂਦੇ ਹਾਂ ਕਿਉਂਕਿ ਉੱਥੋਂ ਹੀ ਆਏ ਹਾਂ। ਸੋ ਕੀ ਅਸੀਂ ਆਸਮਾਨ ਦੇ ਵਿੱਚੋਂ ਆਏ ਹਾਂ, ਜਾਂ ਫਿਰ ਅਸੀਂ ਇਹਨਾਂ ਤੱਤਾਂ ਦੇ ਸੁਮੇਲ ਹੈਗੇ ਹਾਂ, ਜਾਂ ਕੀ ਹੈ ਬਾਡੀ ਸਟਰਕਚਰ ਦੇ ਬਾਰੇ, ਇਹ ਸਾਰੀਆਂ ਗੱਲਾਂ ਕਰਨੀਆਂ। ਪਰ ਪਹਿਲਾ ਸਵਾਲ ਹੀ ਮੇਰਾ ਇਹੀ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ?
1: ਹਾਂਜੀ ਬਿਲਕੁਲ, ਅਸੀਂ ਸਟਾਰਡਸਟ ਤੇ ਬਣਿਆ, ਬਟ ਇਸ ਚੀਜ਼ ਨੂੰ ਜਦੋਂ ਆਪਾਂ ਸਟਾਰਡਸਟ ਦੀ ਗੱਲ ਕਰਦੇ ਹਾਂ, ਆਪਾਂ ਪੋਡਕਾਸਟ ਚ ਆਪਣੀ ਵੀ ਗੱਲ ਕੀਤੀ ਸੀ ਲਾਈਫ ਓਰੀਜਨ ਦੀ, ਹੈ ਨਾ, ਉਸ ਟਾਈਮ ਅਸੀਂ ਸਾਰੀ ਗੱਲ ਕੀਤੀ ਸੀ। ਬਟ ਇਹਨੂੰ ਐਕਸਪਲੇਨ ਕਰਨ ਦੇ ਲਈ ਪਹਿਲਾਂ ਜਿਵੇਂ ਤੁਸੀਂ ਕਿਹਾ ਅਲੱਗ ਅਲੱਗ ਤੱਤਾਂ ਦੀ ਗੱਲ ਕੀਤੀ ਹੈ, ਉਹਨੂੰ ਜਾਣਨਾ ਜ਼ਰੂਰੀ ਹੈ ਕਿ ਸਾਡੀ ਬੋਡੀ ਦੇ ਵਿੱਚ ਕੀ ਹੁੰਦਾ ਨਾ, ਉਹਦੀ ਐਕਸਪਲੇਨੇਸ਼ਨ ਤੋਂ ਬਾਅਦ ਹੀ ਅਸੀਂ ਇਹ ਦੱਸ ਸਕਦੇ ਹਾਂ ਕਿ ਸਟਾਰ ਡਸਟ। ਔਰ ਇਸੇ ਤਰ੍ਹਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਵੀ ਉਹਨਾਂ ਸਟਾਰਸ ਤੋਂ ਹੀ ਬਣੇ ਆ ਜਿਹਨਾਂ ਤੋਂ ਜਿਹੜੇ ਆ ਡਾਇਨਾਸੋਰਸ ਬਣੇ ਸੀ, ਜਾਂ ਬਾਕੀ ਜਿਹੜੇ ਆ ਐਨੀਮਲਸ ਬਣੇ ਸੀ, ਜਾਂ ਅੱਜ ਦੇ ਜਿਹੜੇ ਪਲਾਂਟਸ ਔਰ ਐਨੀਮਲਸ ਬਣੇ ਆ। ਕੋਈ ਵੀ ਐਨੀਮਲ ਹੈਗਾ, ਕੋਈ ਵੀ ਜਿਹੜਾ ਤੁਸੀਂ ਟ੍ਰੀ ਦੇਖਦੇ ਆ, ਉਹਦੇ 'ਚ ਵੀ ਸੇਮ ਉਹੀ ਜਿਹੜੇ ਆ ਐਲੀਮੈਂਟਸ ਹੈਗੇ ਆ ਜਿਹੜੇ ਸਾਡੇ 'ਚ ਹੈਗੇ ਆ ਹਿਊਮਨਸ ਦੇ ਵਿੱਚ। ਔਰ ਤੁਹਾਨੂੰ ਪਤਾ ਕਿ ਹਿਊਮਨ ਬੋਡੀ ਕਿੰਨੀ ਕੰਪਲੈਕਸ ਆ, ਹੈ ਨਾ। ਇਸ ਟਾਈਮ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੇ ਨਾ ਮਤਲਬ ਸਾਨੂੰ ਨੋਟਿਸ ਨਾ ਹੁੰਦੇ ਹੋਏ ਵੀ ਸਾਡੀ ਬੋਡੀ ਕਿੰਨੇ ਕੰਮ ਕਰ ਰਹੀ ਆ, ਅਸੀਂ ਸਾਹ ਲੈ ਰਹੇ ਹਾਂ, ਸਾਡਾ ਫੂਡ ਡਾਇਜੈਸਟ ਹੋ ਰਿਹਾ ਹੈ, ਹੈ ਨਾ, ਔਰ ਬਹੁਤ ਸਾਰੇ ਹੋਰ ਜਿਹੜੀਆਂ ਰਿਐਕਸ਼ਨਸ ਹੋ ਰਹੀ, ਸਾਡਾ ਹਾਰਟ ਪੰਪ ਕਰ ਰਿਹਾ ਬਲੱਡ ਨੂੰ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਬੋਡੀ ਦੇ ਵਿੱਚ ਹੋ ਰਹੀਆਂ ਜਿਹਨਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਲੱਗਦਾ, ਹੈ ਨਾ। ਸੋ ਇੰਨੀਆਂ ਜਦੋਂ ਕੰਪਲੈਕਸ ਚੀਜ਼ਾਂ ਸਾਡੀ ਬੋਡੀ ਦੇ ਵਿੱਚ ਹੁੰਦੀਆਂ ਹੈਗੀਆਂ ਆ, ਉਹਨਾਂ ਦੇ ਹੋਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ। ਜਿਵੇਂ ਸਾਨੂੰ ਸਾਡੀ ਮਸਲ ਸੈਲਸ ਲਈ ਪ੍ਰੋਟੀਨ ਚਾਹੀਦਾ ਹਨਾ, ਉਹ ਸਾਡੀ ਮਸਲ ਜਿਹੜੀ ਵਧੀਆ ਬਣਾਉਂਦੀਆਂ, ਨਿਊਰੋਨਸ ਜਿਹੜੀ ਜਿਹਨਾਂ ਦੀ ਅਸੀਂ ਗੱਲ ਕੀਤੀ ਸੀ ਆਪਣੇ ਸਾਈਕੋਲੋਜੀ ਵਾਲੇ ਪੋਡਕਾਸਟ ਦੇ ਵਿੱਚ, ਉਹਨਾਂ ਦੀ ਵਜ੍ਹਾ ਨਾਲ ਸਾਡਾ ਬ੍ਰੇਨ ਕੰਮ ਕਰਦਾ, ਫੋਰਮੇਸ਼ਨ ਦਾ ਜਿਹੜਾ ਇਨਫੋਰਮੇਸ਼ਨ ਦਾ ਟ੍ਰਾਂਸਫਰ ਹੁੰਦਾ ਹੈ ਨਾ ਸਾਡੀ ਬੋਡੀ ਦੇ ਵਿੱਚ. ਉਸ ਤੋਂ ਇਲਾਵਾ ਲਿਵਰ ਸੈਲ ਸਾਡੇ ਜਿਹੜੇ ਅਲੱਗ ਕੰਮ ਕਰਦੇ ਆ, ਸਾਡੇ ਇਮਿਊਨ ਸੈਲਸ ਵੀ ਅਲੱਗ ਕੰਮ ਕਰਦੇ ਆ. ਸੋ ਇਹ ਸਾਰੇ ਜਿਹੜੇ ਇੰਨੀਆਂ ਸਾਰੀਆਂ ਪ੍ਰੋਸੈਸਿਸ ਦੇ ਹੋਣ ਦੇ ਲਈ ਬਹੁਤ ਸਾਰੇ ਜਿਹੜੇ ਐਲੀਮੈਂਟਸ ਦੀ ਲੋੜ ਹੁੰਦੀ ਆ, ਜਿਹਨਾਂ ਦੀ ਜਦੋਂ ਅਸੀਂ ਬਲੱਡ ਟੈਸਟ ਵੀ ਕਰਾਉਣ ਜਾਂਦੇ ਹਾਂ ਨਾ, ਸਾਨੂੰ ਪਤਾ, ਸਾਨੂੰ ਡਾਕਟਰ ਕਦੇ ਕਹਿ ਦਿੰਦੇ ਕਿ ਉੱਥੇ ਤੁਹਾਡੇ ਮਤਲਬ ਕਿਸੇ ਦਾ ਆਇਰਨ ਘੱਟ ਹੋ ਗਿਆ ਜਾਂ ਕਿਸੇ ਦੇ ਵਿੱਚ ਹੋਰ ਕੋਈ ਜਿਹੜਾ ਮੈਗਨੀਸ਼ੀਅਮ ਘੱਟ ਹੋ ਗਿਆ, ਅਸੀਂ ਸਪਲੀਮੈਂਟਸ ਲੈਂਦੇ ਹਾਂ. ਸੋ ਇਹ ਸਾਰੇ ਜਿਹੜੇ ਐਲੀਮੈਂਟਸ ਜਿਹੜੇ ਸਾਡੀ ਬੋਡੀ ਦੇ ਵਿੱਚ ਮਿਲਦੇ ਆ, ਇਹ ਉਹੀ ਐਲੀਮੈਂਟਸ ਆ ਜਿਹੜੇ ਤੁਹਾਨੂੰ ਇੱਕ ਨੋਰਮਲ ਆਇਰਨ ਰੋਡ ਦੇ ਵਿੱਚ ਮਿਲਣੇ ਆ ਹਨਾ. ਜੇ ਆਇਰਨ ਜਿਹੜਾ ਸਾਡੀ ਬੋਡੀ ਦੇ ਵਿੱਚ ਮਿਲਦਾ, ਉਹੀ ਉਹਦੀ ਕੰਪੋਜੀਸ਼ਨ ਕੈਮੀਕਲ ਕੰਪੋਜੀਸ਼ਨ ਸੇਮ ਆ ਜਿਹੜੀ ਤੁਹਾਨੂੰ ਇੱਕ ਆਇਰਨ ਰੋਡ ਦੇ ਵਿੱਚ ਮਿਲੂਗੀ, ਜਿਹੜੀ ਸਾਡੇ ਚ ਮਿਲੂਗੀ ਉਹੀ ਸਾਨੂੰ ਇੱਕ ਪੇਪਰ ਦਾ ਜਿਹੜਾ ਪੀਸ ਆ ਉਹਦੇ ਚ ਮਿਲੂਗੀ. ਸੋ ਇਹ ਜਿਹੜੇ ਐਲੀਮੈਂਟਸ ਪੂਰੀ ਅਰਥ ਦੇ ਉੱਤੇ ਹੁਣ ਹੈਗੇ ਆ, ਜਿਹਦੀ ਵਜ੍ਹਾ ਨਾਲ ਲਾਈਫ ਜਿਹੜੀ ਸਾਡੀ ਜਿਹੜੀ ਹੋਈ ਆ, ਮਤਲਬ ਲਾਈਫ ਓਰੀਜੀਨੇਟ ਹੋਈ ਆ ਅਰਥ ਦੇ ਉੱਤੇ, ਇਹ ਆਏ ਕਿੱਥੋਂ? ਇਹ ਜਿਹੜੇ ਉਹਨਾਂ ਸਟਾਰਸ ਤੋਂ ਹੀ ਜਿਹੜੇ ਇਹ ਆਏ ਹੈਗੇ ਆ ਐਲੀਮੈਂਟ ਹਨਾ. ਤੇ ਇਹਨਾਂ ਦੇ ਵਿੱਚ ਮੇਨ ਐਲੀਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਕਾਰਬਨ, ਕਿਉਂਕਿ ਸਾਨੂੰ ਪਤਾ ਕਿ ਜਿਹੜੇ ਹਿਊਮਨ ਹੁੰਦੇ ਆ ਅਸੀਂ ਕਾਰਬਨ ਬੇਸਡ ਸਟਰਕਚਰ ਹੈਗੇ ਆ ਮੋਸਟਲੀ ਲਾਈਫ ਜਿਹੜੀ ਅਰਥ ਦੇ ਉੱਤੇ ਆ ਉਹ ਕਾਰਬਨ ਦੇ ਬੇਸਿਸ ਤੇ ਹੈਗੀ ਆ. ਇਹਦਾ ਮਤਲਬ ਹੈ ਕਿ ਜਿੱਦਾਂ ਸਾਨੂੰ ਪਤਾ ਜਿਹੜੇ ਸਾਡੇ ਪ੍ਰੋਟੀਨ ਸਾਡੀ ਬੋਡੀ ਦੇ ਵਿੱਚ ਹੁੰਦੇ ਆ ਹਨਾ, ਅਮਾਈਨੋ ਐਸਿਡਸ ਹੁੰਦੇ ਜਾਂ ਸਾਡਾ DNA ਆ, RNA ਆ, ਇਹ ਸਾਰੀਆਂ ਚੀਜ਼ਾਂ ਕਾਰਬਨ ਦੀਆਂ, ਇਹਦੇ ਵਿੱਚ ਕਾਰਬਨ ਦਾ ਹਿੱਸਾ ਹੁੰਦਾ. ਸ਼ੂਗਰ ਅਸੀਂ ਖਾਂਦੇ ਹਾਂ ਉਹਦੇ ਵਿੱਚ ਕਾਰਬਨ ਹੁੰਦਾ ਹੈ ਨਾ, ਕਾਰਬਨ ਦੇ ਬੌਂਡ ਹੁੰਦੇ ਆ, ਮਤਲਬ ਜਿਹੜੇ ਕੈਮੀਕਲ ਐਟਮਸ, ਪੀਰੀਓਡਿਕ ਟੇਬਲਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਯਾਦ ਹੋਣਾ ਸਾਰਿਆਂ ਨੂੰ, ਜਦੋਂ ਕੈਮਿਸਟਰੀ ਕਲਾਸ ਦੇ ਵਿੱਚ ਪੜ੍ਹਦੇ ਸੀ ਪੀਰੀਓਡਿਕ ਟੇਬਲ ਹੈ ਨਾ, ਪਹਿਲਾਂ ਹਾਈਡਰੋਜਨ, ਹੀਲੀਅਮ, ਲੀਥੀਅਮ, ਫਿਰ ਅੱਗੇ ਅੱਗੇ ਜਿੱਦਾਂ ਜਿੱਦਾਂ ਐਟਮ ਨੰਬਰ ਵੱਧਦੇ ਜਾਂਦੇ ਆ ਉਦਾਂ ਉਦਾਂ ਜਿਹੜੇ ਕੈਮੀਕਲ ਵੀ ਜਿਹੜੇ ਵੱਧਦੇ ਜਾਂਦੇ ਆ, ਮਤਲਬ ਡਿਫਰੈਂਟ ਡਿਫਰੈਂਟ ਕੈਮੀਕਲ. ਇਹਨਾਂ ਦੇ ਵਿੱਚ ਜਿਹੜੇ ਬੇਸਿਕ ਜਿਹੜੇ ਕੈਮੀਕਲ ਜਾਂ ਐਲੀਮੈਂਟ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਉਹ ਚਾਰ ਹੈਗੇ ਆ, ਜਿਹਨਾਂ ਵਿੱਚ ਆਕਸੀਜਨ, ਕਾਰਬਨ, ਹਾਈਡਰੋਜਨ ਤੇ ਨਾਈਟ੍ਰੋਜਨ, ਇਹ ਚਾਰ ਬੇਸਿਕ ਐਲੀਮੈਂਟਸ ਆ ਜਿਹੜੇ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਆ. ਤੇ ਸਾਡੀ ਬੋਡੀ ਦਾ 96% ਜਿਹੜਾ ਬੋਡੀ ਮਾਸ ਦਾ ਜਿਹੜਾ ਹਿੱਸਾ ਹੈਗਾ, ਜੇ ਮੈਂ ਗੱਲ ਕਰਾਂ ਮਤਲਬ ਇੱਕ, ਮੰਨ ਲਓ ਕਿ ਐਵਰੇਜ ਇੱਕ ਪਰਸਨ ਆ ਜਿਹਦਾ ਵੇਟ 80 kg ਵੇਟ ਆ, ਤੇ ਉਹਦੀ ਬੋਡੀ ਦੇ ਵਿੱਚ ਜਿਹੜਾ ਆਲਮੋਸਟ 43 kg ਜਿਹੜੀ ਆਕਸੀਜਨ ਜਿਹੜੀ ਹੋਊਗੀ, 16 kg ਜਿਹੜਾ ਕਾਰਬਨ ਹੋਏਗਾ ਉਹਦੀ ਬੋਡੀ ਦੇ ਵਿੱਚ, ਔਰ 7 kg ਜਿਹੜਾ ਅਰਾਊਂਡ ਹਾਈਡਰੋਜਨ ਉਹਦੀ ਬੋਡੀ ਚ ਹੋਗਾ, ਤੇ ਨਾਈਟ੍ਰੋਜਨ ਆਲਮੋਸਟ 2 kg ਜਿਹੜਾ ਨਾਈਟ੍ਰੋਜਨ ਹੋਗਾ. ਤੇ ਇੱਕ ਐਵਰੇਜ 80 kg ਦੇ ਪਰਸਨ ਦੀ ਵੇਟ ਵਾਲੇ ਦੀ ਗੱਲ ਕਰਦੇ ਹਾਂ ਆਪਾਂ. ਤੇ ਜਿਹੜੇ ਚਾਰ ਐਲੀਮੈਂਟ ਹੈਗੇ ਆ ਇਹ ਬੇਸਿਕ ਪਾਰਟ ਬਣਾਉਂਦੇ, ਔਰ ਸਾਨੂੰ ਇਹ ਵੀ ਪਤਾ ਕਿ ਸਾਡੀ ਬੋਡੀ ਜਿਹੜੀ ਆ ਉਹ ਮੋਸਟਲੀ ਜਿਹੜਾ ਉਹਦਾ ਪਾਰਟ ਵਾਟਰ ਦੇ ਨਾਲ ਬਣਿਆ ਹਨਾ. ਅਸੀਂ ਕਹਿੰਦੇ ਹਾਂ ਕਿ ਸਾਡੀ ਬੋਡੀ ਜ਼ਿਆਦਾਤਰ 70% ਜਿਹੜਾ 60-70% ਦੇ ਵਿਚਕਾਰ ਜਿਹੜਾ ਵਾਟਰ ਹੈਗਾ. ਸੋ ਜਿਹੜਾ ਵਾਟਰ ਦੀ ਜਦੋਂ ਅਸੀਂ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਕਿ ਵਾਟਰ ਜਿਹੜਾ ਹਾਈਡਰੋਜਨ ਤੇ ਆਕਸੀਜਨ ਨੂੰ ਮਿਲ ਕੇ ਬਣਦਾ ਹੈ. ਇਸੇ ਲਈ ਹਾਈਡਰੋਜਨ ਐਂਡ ਆਕਸੀਜਨ ਜਿਹੜੇ ਆ ਉਹ ਜਿਹੜੇ ਮੇਨ ਇਹਨਾਂ ਚਾਰ ਇੰਗਰੀਡੀਐਂਟਸ ਤੋਂ ਵਿੱਚ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ. ਉਸ ਤੋਂ ਇਲਾਵਾ ਕਾਰਬਨ ਤਾਂ ਜਿਵੇਂ ਮੈਂ ਦੱਸਿਆ ਹੀ ਆ ਕਿ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਮੋਸਟਲੀ ਕਾਰਬਨ ਹੁੰਦਾ ਹੈ, ਔਰ ਇਸੇ ਲਈ ਅਸੀਂ ਕਾਰਬਨ ਬੇਸਡ ਸਟਰਕਚਰਸ ਹੈਗੀਆਂ. ਸੋ ਇਹ ਜਿਹੜੇ ਚਾਰ ਮੇਨ ਐਲੀਮੈਂਟ ਜਿਹੜੀ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ. ਉਸ ਤੋਂ ਇਲਾਵਾ ਜਿਹੜੇ ਕੁਛ ਇਸੈਂਸ਼ੀਅਲ ਹੋਰ ਐਲੀਮੈਂਟਸ ਹੁੰਦੇ ਜਿਹੜੇ ਘੱਟ ਅਮਾਊਂਟ ਦੇ ਵਿੱਚ ਪਾਏ ਜਾਂਦੇ ਆ ਇਹਨਾਂ ਦੇ ਕੰਪੈਰੇਟਿਵਲੀ, ਬਟ ਉਹ ਬਹੁਤ ਜ਼ਿਆਦਾ ਜਿਹੜੇ ਇੰਪੋਰਟੈਂਟ ਹੁੰਦੇ ਆ ਸਾਡੀ ਬੋਡੀ ਦੇ ਲਈ ਹਨਾ, ਜਿਵੇਂ ਕੈਲਸ਼ੀਅਮ ਹੋ ਗਿਆ, ਫੋਸਫੋਰਸ ਹੋ ਗਿਆ, ਪੋਟੈਸ਼ੀਅਮ, ਸਲਫਰ ਹੋ ਗਿਆ, ਜਾਂ ਡਿਫਰੈਂਟ ਡਿਫਰੈਂਟ ਜਿਹੜੇ ਹੋਰ ਹੈਗੇ, ਸੋਡੀਅਮ, ਮੈਗਨੀਸ਼ੀਅਮ ਹੋ ਗਿਆ, ਜਾਂ ਆਇਰਨ ਜਿਹੜਾ ਹੈਗਾ ਹੀ ਆ ਸਾਡਾ ਹਨਾ. ਇਹ ਸਾਰੇ ਜਿਹੜੇ ਇਹਨਾਂ ਦੇ ਅਲੱਗ ਅਲੱਗ ਜਿਹੜੇ ਕੰਮ ਹੈਗੇ, ਜਿਵੇਂ ਸਾਡੀ ਬੋਨਸ ਜਿਹੜੀਆਂ ਸਟਰੋਂਗ ਸਾਡੀਆਂ ਬੋਨਸ ਆ, ਸਾਨੂੰ ਪਤਾ ਕੈਲਸ਼ੀਅਮ ਦੀ ਵਜ੍ਹਾ ਨਾਲ ਹੈਗੀਆਂ ਹਨਾ, ਉਹਦੇ ਲਈ ਸਾਨੂੰ ਕੈਲਸ਼ੀਅਮ ਐਲੀਮੈਂਟ ਚਾਹੀਦਾ ਹੈਗਾ, ਜਾਂ ਹੈਲਦੀ ਮਸਲਸ ਦੇ ਲਈ ਸਾਨੂੰ ਪੋਟੈਸ਼ੀਅਮ ਜਾਂ ਮੈਗਨੀਸ਼ੀਅਮ ਚਾਹੀਦਾ ਹੈਗਾ, ਹੈਲਦੀ ਹਾਰਟ ਦੇ ਲਈ ਸਾਨੂੰ ਪੋਟੈਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਚਾਹੀਦਾ ਆ, ਤੇ ਮਾਇੰਡ ਕਲੀਅਰ ਕਰਨ ਦੇ ਲਈ ਸਾਨੂੰ ਮੈਗਨੀਸ਼ੀਅਮ ਐਪਰੋਪਰੀਏਟ ਅਮਾਊਂਟ ਦੇ ਵਿੱਚ ਚਾਹੀਦਾ ਹਨਾ, ਕੋਈ ਵੀ ਘੱਟ ਜਾਂ ਵੱਧ ਅਮਾਊਂਟ ਜਿਹੜਾ ਸਾਡੀ ਬੋਡੀ ਨੂੰ ਹਾਰਮ ਕਰਦਾ. ਸੋ ਇਹ ਜਿਹੜੇ ਉਹ ਵਾਲੇ ਕੁਛ ਐਲੀਮੈਂਟ ਹੈਗੇ ਆ ਜਿਹੜੇ ਘੱਟ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੁੰਦੇ ਹੈਗੇ ਆ ਕੰਪੈਰੇਟਿਵਲੀ ਚਾਰ. ਸੋ ਮੇਜਰ ਜਿਹੜੇ ਚਾਰ ਐਲੀਮੈਂਟ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਉਸ ਤੋਂ ਬਾਅਦ ਜਿਹੜੇ ਆ ਉਹਦੇ ਤੋਂ ਘੱਟ ਅਮਾਊਂਟ ਦੇ ਵਿੱਚ ਜਿਹੜੇ ਬਾਕੀ ਅਸੀਂ ਸੁਣਦੇ ਹੈਗੇ ਆ ਆਇਰਨ, ਮੈਗਨੀਸ਼ੀਅਮ ਵਗੈਰਾ, ਉਹ ਸਾਰੇ ਮਿਲਦੇ ਆ. ਤੇ ਉਸ ਤੋਂ ਵੀ ਘੱਟ ਅਮਾਊਂਟ ਦੇ ਵਿੱਚ ਜਿਹੜੇ ਆ ਬਹੁਤ, ਮਤਲਬ 1 mg ਤੋਂ ਵੀ ਘੱਟ ਅਮਾਊਂਟ ਦੇ ਵਿੱਚ ਮਿਲਦੇ ਆ, ਜ਼ਿੰਕ, ਕਾਪਰ ਵਗੈਰਾ ਹੋ ਗਿਆ, ਜਾਂ ਹੋਰ ਕੁਛ ਹੈਗੇ ਆ ਜਿਹੜੇ ਸਿਲੇਨੀਅਮ, ਕੋਬਾਲਟ ਹੋ ਗਿਆ, ਮਤਲਬ ਕੁਛ ਹੋਰ ਐਲੀਮੈਂਟਸ ਹੈਗੇ ਆ. ਤੇ ਇਹ ਸਾਰੇ ਐਲੀਮੈਂਟਸ ਜਿਹੜੇ ਆ ਮਿਲ ਕੇ ਸਾਡੀ ਬੋਡੀ ਦਾ ਜਿਹੜਾ ਡਿਫਰੈਂਟ ਡਿਫਰੈਂਟ ਜਿਹੜੀ ਪਰਸੈਂਟੇਜ ਮੈਂ ਦੱਸੀ ਹੈ ਕਿ ਇੰਨਾ ਇੱਕ 80 kg ਪਰਸਨ ਦੇ ਵਿੱਚ ਜਿਹੜਾ ਇੰਨਾ ਹੁੰਦਾ ਆ। ਸੋ ਇਹ ਅਗਰ ਐਲੀਮੈਂਟ ਨਹੀਂ ਹੋ ਗਏ ਸਾਡੀ ਬੋਡੀ ਦੇ ਵਿੱਚ ਤਾਂ ਹਿਊਮਨ ਬੋਡੀ ਜਿਹੜੀ ਆ ਉਹ ਆਪਣੇ ਜਿਹੜੇ ਪ੍ਰੋਪਰ ਫੰਕਸ਼ਨ ਜਿਹੜੇ ਕਰਦੇ ਹਾਂ ਅਸੀਂ, ਸਾਡੇ ਰੈਸਪੀਰੇਟਰੀ ਸਿਸਟਮ ਹੋ ਗਿਆ, ਡਾਇਜੈਸਟਿਵ ਸਿਸਟਮ ਹੋ ਗਿਆ, ਹਨਾ, ਸਾਡਾ ਜਿਹੜਾ ਨਰਵਸ ਸਿਸਟਮ ਹੋ ਗਿਆ, ਤੇ ਇਹ ਕੰਮ ਨਹੀਂ ਕਰ ਸਕਣਗੇ ਜੇ ਪ੍ਰੋਪਰ ਨਹੀਂ ਜਿਹੜੇ ਐਲੀਮੈਂਟਸ ਪ੍ਰੋਪਰ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੋਊਗੇ।
0: ਰਾਈਟ ਰਾਈਟ, ਹਾਂਜੀ। ਇਹਦੇ ਚ ਫਿਰ ਮਤਲਬ ਮੈਂ ਤਾਂ ਉਹ ਥੋੜੀ ਕ੍ਰੀਏਟਿਵ ਜਿਹਾ ਸੋਚਿਆ ਸੀਗਾ ਕਿ ਇੱਦਾਂ ਜਿਵੇਂ ਫਿਲਮਾਂ ਡਰਾਮਿਆਂ ਦੇ ਵਿੱਚ ਹੁੰਦਾ ਹੈ, ਧਰਤੀ, ਵਾਯੂ, ਅਗਨੀ, ਉਹ ਐਲੀਮੈਂਟਸ ਜਾਂ ਕੋਈ ਮਤਲਬ ਆਹ ਜਿਹੜੇ ਬੇਸਿਕ ਐਲੀਮੈਂਟਸ ਤੁਸੀਂ ਦੱਸਿਆ, ਦਿਸ ਇਜ ਦੈਟਸ ਇਟ, ਇਹੀ ਹੈ, ਕੁਛ ਹੋਰ ਦਿਆ ਅਦਰ ਐਲੀਮੈਂਟਸ, ਕਿ ਜਾਂ ਉਹ ਸਿਰਫ ਕਾਲਪਨਿਕ ਨੇ, ਇਮੈਜਿਨਰੀ ਨੇ?
1: ਨਹੀਂ, ਉਹੀ ਮੈਂ ਕਹਿ ਰਹੀ ਜਿੱਦਾਂ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਜਿੱਦਾਂ ਸ਼ਕਤੀਮਾਨ ਦੀ ਵੀ ਤੁਸੀਂ ਗੱਲ ਕੀਤੀ, ਉਹਦੇ ਚ ਆਪਾਂ ਸੁਣਦੇ ਸੀ ਹਨਾ ਕਿ ਬੋਡੀ ਦੇ ਵਿੱਚ ਕੀ ਜਿਹੜੀ ਅਸੀਂ ਮਤਲਬ ਧਰਤੀ ਤੋਂ ਜਿੱਦਾਂ ਤੁਸੀਂ ਕਿਹਾ ਹਵਾ ਤੋਂ ਆ ਜਾਂ ਫਿਰ ਅੱਗ ਤੋਂ ਆ, ਹਨਾ। ਸੋ ਜਦੋਂ ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਐਗਰੀਕਲਚਰ ਜਦੋਂ ਆਪਾਂ ਕਰਦੇ ਹਾਂ ਅਸੀਂ ਜਿਹੜਾ ਖਾਦਾਂ ਜਿਹੜੀਆਂ ਪਾਉਂਦੇ ਹਾਂ ਉਹਨਾਂ ਦੇ ਵਿੱਚ ਪੋਟਾਸ਼ੀਅਮ ਵਗੈਰਾ ਹੁੰਦਾ, ਹਨਾ। ਸੋ ਇਹੀ ਮੇਰਾ ਜਿਹੜਾ ਇਹਦਾ ਮਤਲਬ ਹੈ ਕਿ ਜਿਹੜੇ ਐਲੀਮੈਂਟ ਤੁਹਾਨੂੰ ਬੋਡੀ ਦੇ ਵਿੱਚ ਚਾਹੀਦੇ ਆ ਉਹੀ ਕੈਮੀਕਲ ਕੰਪੋਜੀਸ਼ਨ ਸਾਡੀ ਸੋਇਲ ਦੇ ਵਿੱਚ ਵੀ ਉਹੀ ਐਲੀਮੈਂਟਸ ਪ੍ਰੈਜੈਂਟ ਹੁੰਦੇ ਆ। ਅਮਾਊਂਟ ਚੇਂਜ ਹੋ ਜਾਂਦਾ ਹੈ, ਡਿਫਰੈਂਟ ਲੈਸ ਔਰ ਮੋਰ ਹੁੰਦਾ, ਬਟ ਸੇਮ ਹੀ ਤੁਹਾਨੂੰ ਇਹੀ ਗੈਸਿਸ ਸਾਨੂੰ ਜਿਹੜੀਆਂ ਐਟਮੋਸਫੇਅਰ ਦੇ ਵਿੱਚ ਮਿਲਦੀਆਂ। ਜਦੋਂ ਅਸੀਂ ਗੱਲ ਕਰਦੇ ਕਿ ਨਾਈਟ੍ਰੋਜਨ ਮਿਲਦਾ ਹੈ, ਕਾਰਬਨ ਜਿਹੜੀ ਆ ਆਕਸੀਜਨ ਮਿਲਦੀ ਹਨ, ਕਾਰਬਨ ਡਾਈਆਕਸਾਈਡ ਮਿਲਦੀ ਆ। ਸੋ ਇਹ ਸਾਰੇ ਜਿਹੜੇ ਆ ਇੰਨਾ ਹੀ ਜਿਹੜੇ ਬੇਸਿਕ ਕੰਪੋਨੈਂਟ ਪੀਰੀਓਡਿਕ ਟੇਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ, ਕਾਰਬਨ, ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਇਹ ਜਿਹੜੇ ਬੇਸਿਕ ਜਿਹੜੇ ਐਟਮ ਹੈਗੇ ਆ, ਜਦੋਂ ਇਹਨਾਂ ਦੇ ਇੱਕ ਦੋ ਜਾਂ ਤਿੰਨ ਜਿੰਨੇ ਵੀ ਐਟਮ ਜਿਹੜੇ ਮਿਲ ਕੇ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਐਲੀਮੈਂਟ ਹੋਰ ਬਣਾ ਦਿੰਦੇ ਆ, ਡਿਫਰੈਂਟ ਤਰ੍ਹਾਂ ਦੀ ਗੈਸਿਸ ਬਣਾ ਦਿੰਦੇ ਆ ਜਾਂ ਹੋਰ ਜਿਹੜਾ ਪ੍ਰੋਡਕਟ ਬਣਾ ਦਿੰਦੇ ਆ। ਸੋ ਘੁੰਮ ਘੁਮਾ ਕੇ ਪੂਰੇ ਐਟਮੋਸਫੇਅਰ ਜਿਹੜੇ ਅਸੀਂ ਪੀਰੀਓਡਿਕ ਟੇਬਲ ਦੇ ਵਿੱਚ 114 ਐਲੀਮੈਂਟ ਪੜ੍ਹਦੇ ਆ, ਉਹ ਸਾਰੇ ਐਲੀਮੈਂਟ ਹੀ ਪੂਰੇ ਅਰਥ ਦੇ ਵਿੱਚ, ਪੂਰੇ ਯੂਨੀਵਰਸ ਦੇ ਵਿੱਚ ਸਾਨੂੰ ਉਹੀ ਐਲੀਮੈਂਟਸ ਮਿਲਣਗੇ, ਹਾਂਜੀ, ਪਰ ਉਹਨਾਂ ਦੀ ਕੰਪੋਜੀਸ਼ਨ, ਉਹ ਕਿਵੇਂ ਰਿਐਕਟ ਕਰ ਰਹੇ ਇੱਕ ਦੂਜੇ ਨਾਲ, ਉਹ ਡਿਫਰੈਂਟ ਹੋ ਜਾਂਦੀ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਡਿਫਰੈਂਟ ਲਾਈਫ ਫਾਰਮਸ ਦੇਖਦੀ ਆ, ਚਾਹੇ ਹਿਊਮਨਸ ਆ ਗਏ, ਚਾਹੇ ਜਿਹੜੇ ਆ ਜਿਹੜੇ ਡਾਇਨਾਸੌਰ ਸੀਗੇ ਉਹ ਹੋ ਗਏ, ਹਨਾ। ਔਰ ਜਦੋਂ ਅਸੀਂ ਐਟਮਸ ਦੀ ਗੱਲ ਕਰਦੇ ਹਾਂ, ਸਾਡੀ ਜਿਹੜੀ ਇਹ ਜਿਹੜੇ ਕਾਰਬਨ, ਹਾਈਡਰੋਜਨ ਜਾਂ ਆਕਸੀਜਨ ਹੈਗੇ ਆ, ਡਿਫਰੈਂਟ ਡਿਫਰੈਂਟ ਐਟਮਸ ਹੀ ਹੁੰਦੇ ਆ, ਹਨਾ। ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ ਤਾਂ ਸਾਡੀ ਬੋਡੀ ਦੇ ਵਿੱਚ 7 billion billion billion, ਮਤਲਬ 3 billion ਤੁਸੀਂ ਲਾ ਲਓ, ਇੰਨੇ ਜਿਹੜੇ ਐਟਮ ਸਾਡੀ ਬੋਡੀ ਦੇ ਪ੍ਰੈਜੈਂਟ ਹੁੰਦੇ ਆ, ਹਾਂਜੀ। ਤੇ ਜਿਹੜੀ ਅੱਜ ਤੱਕ ਜਿੰਨੇ ਹਿਊਮਨਸ ਪੂਰੇ ਵਰਲਡ ਦੇ ਵਿੱਚ ਹੋਏ ਆ, ਉਹਦੇ ਤੋਂ 1% ਇੱਕ ਹਿਊਮਨ ਬੋਡੀ ਦੇ ਜਿਹੜੇ ਆ 1 lakh ਗੁਣਾ ਜ਼ਿਆਦਾ ਮਤਲਬ ਸੈਲ ਐਟਮਸ ਹੁੰਦੇ ਆ ਇੱਕ ਬੋਡੀ ਦੇ ਵਿੱਚ, ਹਿਊਮਨ ਬੋਡੀ ਦੇ ਵਿੱਚ, ਹਨਾ। ਤੇ ਮਤਲਬ ਇੰਨਾ ਜ਼ਿਆਦਾ ਨੰਬਰ ਹੁੰਦਾ ਹੈ, ਤੇ ਇਹਦਾ ਮਤਲਬ ਇਹ ਕਿ ਜਿਹੜੇ ਅੱਜ ਐਲੀਮੈਂਟ ਸਾਡੀ ਬੋਡੀ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਜਦੋਂ ਅਸੀਂ ਮਰ ਜਾਂਦੇ ਹਾਂ ਉਹ ਵਾਪਸ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਉਹ ਚਲੇ ਜਾਂਦਾ, ਹਨਾ, ਜਾਂ ਸੋਇਲ ਦੇ ਵਿੱਚ ਚਲੇ ਜਾਂਦੀਆਂ ਉਹ ਚੀਜ਼ਾਂ। ਤੋ ਇਹਦਾ ਮਤਲਬ ਇਹ ਹੈ ਕਿ ਉਹ ਯੂਨੀਵਰਸ ਦੇ ਵਿੱਚ ਇੱਦਾਂ ਹੀ ਪ੍ਰੈਜੈਂਟ ਆ, ਹਜੇ ਵੀ ਉਹੀ ਅਮਾਊਂਟ ਜਿਹੜਾ ਘੁੰਮ ਰਿਹਾ, ਇੱਕ ਚੀਜ਼ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਉਹ ਚਲੇ ਜਾਂਦਾ ਹੈ। ਸੋ ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਜਿਹੜੇ ਡਾਇਨਾਸੋਰਸ ਦੇ ਵਿੱਚ ਜਿਹੜੇ ਐਟਮਸ ਜਾਂ ਐਲੀਮੈਂਟ ਸਾਨੂੰ ਮਿਲਦੇ ਸੀ, ਹੋ ਸਕਦਾ ਉਹ ਅੱਜ ਕਿਸੇ ਪਲਾਂਟ ਦੇ ਵਿੱਚ ਹੋਣ, ਜਾਂ ਹੋ ਸਕਦਾ ਉਹ ਕਿਸੇ ਹਿਊਮਨ ਦੇ ਜਿਹੜਾ ਬੋਡੀ ਦੇ ਵਿੱਚ ਉਹ ਐਲੀਮੈਂਟ ਘੁੰਮ ਰਹੇ ਹੋਣ। ਸੇਮ ਚੀਜ਼ ਪਾਣੀ ਦੇ ਨਾਲ ਹੁੰਦੀ ਆ ਕਿ ਜਿਹੜਾ ਪਾਣੀ ਪਹਿਲਾਂ ਪ੍ਰੈਜੈਂਟ, ਅੱਜ ਤੱਕ ਪ੍ਰੈਜੈਂਟ ਸੀਗਾ, ਉਹ ਪ੍ਰੈਜੈਂਟ ਉੱਥੇ ਹੀ ਆ ਪਾਣੀ, ਉਹਦੀ ਜਿਹੜੀ ਫਾਰਮ ਚੇਂਜ ਹੋ ਸਕਦੀ ਆ, ਉਹ ਫਰੈਸ਼ ਵਾਟਰ ਹੋ ਸਕਦਾ, ਉਹ ਓਸ਼ੀਅਨਿਕ ਵਾਟਰ ਹੋ ਸਕਦਾ, ਬਟ ਅਮਾਊਂਟ ਜਿਹੜਾ ਉਹਦਾ ਸਟਿਲ ਪ੍ਰੈਜੈਂਟ ਆ ਉਨਾ ਹੀ ਜਿਹੜਾ ਇਹਨਾਂ ਐਲੀਮੈਂਟਸ।
0: ਸੌਖੇ ਸ਼ਬਦਾਂ ਦੇ ਵਿੱਚ ਦੱਸਾਂ ਤੇ ਜਿਹੜੀ ਆਪਾਂ ਗੱਲ ਕਹਿ ਦਿੰਦੇ ਹਾਂ ਕਿ ਮਰਨ ਤੋਂ ਬਾਅਦ ਰੂਹ ਇੱਥੇ ਰਹਿ ਜਾਂਦੀ ਹੈ, ਸਰੀਰ ਚਲਾ ਜਾਂਦਾ, ਇਹੋ ਜਿਹੀ ਕੋਈ ਗੱਲ ਨਹੀਂ, ਇਹ ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ, ਇਹਦੇ 'ਤੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਬੇਸਿਕਲੀ ਜਿਹੜੇ ਸਰੀਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਿਲੀਅਨਸ ਆਫ ਬਿਲੀਅਨਸ ਐਟਮਸ ਦਾ, ਐਲੀਮੈਂਟਸ ਦਾ ਬਣ ਕੇ ਇਹ ਜਿਹੜਾ ਹੈਗਾ ਬਣਿਆ ਹੋਇਆ ਸਰੀਰ ਹੈਗਾ, ਅਤੇ ਜਦੋਂ ਸਰੀਰ ਜਿਹਨੂੰ ਆਪਾਂ ਨਸ਼ਵਰ ਕਹਿ ਦਿੰਦੇ ਹੈਗੇ ਹਾਂ ਕਿ ਇਹ ਖਤਮ ਹੋ ਜਾਂਦਾ, ਨਾਸ਼ਵਾਨ ਹੈ, ਖਤਮ ਹੈ, ਇਹ ਨਾਸ਼ਵਾਨ ਟੈਕਨੀਕਲੀ ਨਹੀਂ ਹੈਗਾ। ਸੋ ਫਿਰ ਵੀ ਸਰੀਰ ਦੇ ਕੁਛ ਨਾ ਕੁਛ ਕਣ ਜਿਹੜੇ ਹੈਗੇ ਨੇ ਸਾਡੀ ਬਾਡੀ ਲਈ ਸਟਰਕਚਰ ਦੇ, ਉਹ ਕਿਤੇ ਨਾ ਕਿਤੇ ਇਸ ਯੂਨੀਵਰਸ ਤਾਂ ਹੈਗੇ ਨੇ, ਕਿਤੇ ਹੋਰ ਨਾ ਹੋਣ ਇਸ ਯੂਨੀਵਰਸ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਤਾਂ ਉਹ ਰਹਿ ਹੀ ਜਾਂਦੇ ਹੈਗੇ ਨੇ, ਔਰ ਉਹ ਟ੍ਰਾਂਸਫਰ ਹੁੰਦੇ ਰਹਿੰਦੇ ਹੈਗੇ ਨੇ ਇੱਕ ਬਾਡੀ ਤੋਂ ਦੂਸਰੀ ਐਟੋਮਿਕ ਬਾਡੀ ਦੇ ਵਿੱਚ, ਦੂਸਰੀ ਤੋਂ ਤੀਸਰੀ ਦੇ ਵਿੱਚ। ਇਸ ਦੈਟ ਦੈਟਸ ਇਹੀ ਆਪਾਂ ਗੱਲ ਕਹਿਣਾ ਚਾਹੁੰਦੇ ਹਾਂ, ਸੰਦੀਪ ਜੀ?
1: ਹਾਂਜੀ,
0: ਠੀਕ ਹੈ। ਤੇ ਫਿਰ ਤੁਸੀਂ ਵਿੱਚ ਜੇ ਇੱਕ ਉਹਦੀ DNA RNA ਦੀ ਗੱਲ ਕੀਤੀ ਸੀਗੀ, ਉਹ ਕੀ ਚੀਜ਼ ਹੈਗਾ ਫਿਰ DNA RNAs ਕੀ ਹੈਗੇ ਨੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੈਨੇਟਿਕਲੀ ਜਿਹੜੀਆਂ ਚੀਜ਼ਾਂ ਨੇ ਉਹ ਮੈਚ ਕਰ ਜਾਂਦੀਆਂ ਨੇ, ਇੱਕ ਲੈਗੇਸੀ ਦੀਆਂ, ਇੱਕ ਜਨਰੇਸ਼ਨ ਦੀਆਂ, ਵੀ ਆਹ ਤੁਹਾਡਾ ਖਾਨਦਾਨ ਹੈ, ਇਹਨਾਂ ਦਾ DNA, ਉਹ ਫਿਰ ਯੂਨੀਵਰਸ ਭਾਲ ਲੈਂਦਾ ਆਪਣੇ ਆਪ ਵੀ ਆਹ ਫਲਾਣਿਆਂ ਦੇ ਐਟਮਸ ਹੈਗੇ ਨੇ, ਇਹਨੂੰ ਇਹਨਾਂ ਦੀ ਫੈਮਿਲੀ ਦੇ ਵਿੱਚ ਭੇਜਣਾ ਹੈਗਾ। ਮਤਲਬ ਕੁਐਸਚਨ ਥੋੜ੍ਹਾ ਜਿਹਾ ਸੁਣਨ ਦੇ ਵਿੱਚ ਬੜਾ ਸਾਦਾ ਜਿਹਾ ਹੈਗਾ, ਬਟ ਮੈਨੂੰ ਪਤਾ ਇਹਦਾ ਤੁਸੀਂ ਟੈਕਨੀਕਲ ਆਨਸਰ ਦੇਣਾ, ਬਟ ਵਟ ਇਜ਼ ਡੀ ਐੱਨ ਏ, ਆਰ ਐੱਨ ਏ, ਆਹ ਪ੍ਰੋਟੋਨ ਵਗੈਰਾ, ਇਹ ਜੋ ਚੀਜ਼ਾਂ ਦੱਸੀਆਂ ਨੇ, ਇਹ ਕਿੱਥੇ ਖੜਦੇ ਨੇ, ਵੇਅਰ ਡੂ ਦੇ ਸਟੈਂਡ ਇਨ ਦਿਸ ਆਹ ਐਟੋਮਿਕ ਸਟਰਕਚਰ ਦੇ ਵਿੱਚ।
1: ਹਾਂਜੀ, ਦੀ ਐਟੋਨ ਜਿਹੜੇ ਐਟਮਸ ਆਪਾਂ ਦੱਸੇ, ਜਦੋਂ ਡੀ ਐੱਨ ਏ ਦੀ ਗੱਲ ਕਰਦੇ ਹਾਂ, ਅਸੀਂ ਮੋਸਟਲੀ ਆਪਾਂ ਸੁਣਦੇ ਹਾਂ ਨਾ ਕਿ ਇੱਕ ਜਿਹੜਾ ਹਿਊਮਨ ਬੀਂਗ ਹੈਗਾ, ਕਿਸੇ ਵੀ ਹਿਊਮਨ ਬੀਂਗ ਦਾ ਡੀ ਐੱਨ ਏ ਜਿਹੜਾ ਉਹ ਮੈਚ ਨਹੀਂ ਕਰਦਾ ਹੈਗਾ, ਅਸੀਂ ਹਮੇਸ਼ਾ ਹੀ ਕਰਦੇ ਹਾਂ ਹਨਾ। ਜਦੋਂ ਕਈ ਵਾਰ ਕੋਈ ਟੈਸਟ ਵੀ ਕਰਾ ਕੇ ਅਸੀਂ ਪਤਾ ਕਰਾਉਂਦੇ ਹਾਂ ਕਿ ਬਾਇਓਲੋਜੀਕਲ ਫਾਦਰ ਜਾਂ ਮਦਰ ਕੌਣ ਹੈ ਕਿਸੇ ਬੱਚੇ ਦਾ ਹਨਾ, ਤੋ ਡੀ ਐੱਨ ਏ ਜਿਹੜਾ ਇੱਕ ਸਪੈਸੀਫਿਕ ਪ੍ਰੋਟੀਨ, ਜਿਹੜਾ ਇਹਦੇ ਵਿੱਚ ਡਿਫਰੈਂਟ ਚੀਜ਼ਾਂ ਹੁੰਦੀਆਂ, ਸ਼ੂਗਰ ਦਾ ਬਣਿਆ ਹੁੰਦਾ, ਇਹਦੇ ਵਿੱਚ ਐਸਿਡਸ ਹੁੰਦੇ ਆ, ਔਰ ਇਹਦੇ ਵਿੱਚ ਜਿਹੜੇ ਬੇਸਿਸ ਜਿਹੜੇ ਹੁੰਦੇ ਹੈਗੇ ਆ ਡੀ ਐੱਨ ਏ ਦੇ ਵਿੱਚ। ਸੋ ਡੀ ਐੱਨ ਏ ਇੱਕ ਤਰ੍ਹਾਂ ਦਾ ਨਿਊਕਲਿਕ ਐਸਿਡ ਅਸੀਂ ਇਹਨੂੰ ਬੋਲ ਦਿੰਦੇ ਹਾਂ। ਨਿਊਕਲਿਕ ਐਸਿਡ ਹੈਗਾ ਜਿਹੜਾ, ਜਿਵੇਂ ਤੁਸੀਂ ਲੈ ਲਓ ਕਿ ਇੱਕ ਲੈਡਰ, ਮਤਲਬ ਇੱਕ ਪੌੜੀ ਹੈਗੀ ਆ, ਡਬਲ ਸਟੈਂਡ ਵਾਲੀ ਪੌੜੀ ਹੈਗੀ ਆ, ਉਹਦੇ ਵਾਂਗ ਹੁੰਦਾ। ਸੋ ਡੀ ਐੱਨ ਏ ਇੱਕ ਬੇਸਿਕ ਲਾਈਫ ਦੀ ਜਿਹੜੀ ਆ ਇੰਪੋਰਟੈਂਸ, ਜਿਹੜੀ ਜੈਨੇਟਿਕ ਚੀਜ਼ ਹੈਗੀ ਆ, ਜਿਹੜੀ ਸਾਨੂੰ ਜਿਹੜੀ ਆ ਡਿਫਰੈਂਟ, ਸਾਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਬੱਚਾ ਆਪਣੀ ਮਦਰ ਤੇ ਗਿਆ ਜਾਂ ਫਾਦਰ ਤੇ ਗਿਆ, ਆਪਾਂ ਦੇਖ ਲੈਂਦੇ ਹਾਂ ਕਿ ਉਹਨਾਂ ਦੀ ਫੇਸ ਸ਼ਕਲ ਮਿਲਦੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਜਦੋਂ ਹਾਈਟ ਜਿਹੜੀ ਕਿਵੇਂ ਕਿਹਦੇ ਤੇ ਗਈ ਆ ਫੈਮਿਲੀ ਦੇ ਵਿੱਚ, ਜਾਂ ਕਈ ਵਾਰ ਡਿਫਰੈਂਟ ਵੀ ਹੋ ਜਾਂਦੀ ਹੈ, ਕਿਸੇ ਦਾ ਆਈ ਕਲਰ ਕਿਸੇ ਬੱਚੇ ਦਾ, ਉਹਦੀ ਫੈਮਿਲੀ ਦੇ ਵਿੱਚ ਕਿਸੇ ਦਾ ਨਿਊ ਆਈ ਕਲਰ ਹੁੰਦਾ ਨਾ, ਸੋ ਸਾਰੇ ਚੇਂਜਸ ਜਦੋਂ ਡੀ ਐੱਨ ਏ ਦੇ ਵਿੱਚ ਜਿਹੜੇ ਜੀਨਸ ਹੁੰਦੇ ਆ ਉਹਨਾਂ ਦੇ ਵਿੱਚ ਚੇਂਜਸ ਹੁੰਦੇ ਆ। ਤੇ ਜਦੋਂ ਜਿਹੜੀ ਇਹ ਐਟਮਸ ਦੀ ਮੈਂ ਗੱਲ ਕੀਤੀ ਆ, ਕਾਰਬਨ, ਹਾਈਡਰੋਜਨ, ਆਕਸੀਜਨ ਵਗੈਰਾ, ਇਹ ਸਾਰੇ ਐਟਮਸ ਜਿਹੜੇ ਆ ਮਿਲ ਕੇ ਜਿਹੜੇ ਮੋਲੀਕਿਊਲਸ ਬਣਾਉਂਦੇ ਆ। ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ, ਸਾਨੂੰ ਪਤਾ ਕਿ ਸਾਡੀ ਬੋਡੀ, ਅਸੀਂ ਕਹਿੰਦੇ ਕਿ ਮਲਟੀ ਸੈਲੂਲਰ ਬੋਡੀ ਆ, ਮਤਲਬ ਸਾਡੀ ਬੋਡੀ ਵਿੱਚ ਬਹੁਤ ਸਾਰੇ ਸੈਲਸ ਜਿਹੜੇ ਆ ਪ੍ਰੈਜੈਂਟ ਹੈਗੇ ਆ ਹਨਾ। ਉਹਨਾਂ ਹਰ ਇੱਕ ਸੈੱਲ ਦੇ ਅੰਦਰ ਜਿਹੜਾ ਇੱਕ ਨਿਊਕਲੀਅਸ ਹੁੰਦਾ ਆ, ਸਿਰਫ ਰੈਡ ਬਲੱਡ ਸੈਲਸ ਨੂੰ ਛੱਡ ਕੇ ਉਹਨਾਂ ਦੇ ਵਿੱਚ ਕੋਈ ਨਿਊਕਲੀਅਸ ਨਹੀਂ ਹੁੰਦਾ, ਬਾਕੀ ਸਾਰੇ ਬੋਡੀ ਸੈਲਸ ਦੇ ਵਿੱਚ ਜਿਹੜਾ ਨਿਊਕਲੀਅਸ ਹੁੰਦਾ ਆ। ਤੇ ਉਸ ਨਿਊਕਲੀਅਸ ਦੇ ਅੰਦਰ ਇੱਕ ਕ੍ਰੋਮੋਸੋਮ ਨਾਮ ਦੀ ਚੀਜ਼ ਹੁੰਦੀ ਆ, ਜਿਹੜੀ ਡੀ ਐੱਨ ਏ ਸਟ੍ਰੈਂਡਸ ਤੋਂ ਬਣੀ ਹੁੰਦੀ ਆ।
0: ਓਕੇ,
1: ਜਿਹੜੀ ਡੀ ਐੱਨ ਏ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਸਾਨੂੰ ਇੱਕ ਪਰਟੀਕੁਲਰ ਹਿਊਮਨ ਬਣਾਉਂਦਾ ਹੈ ਨਾ, ਡੀ ਐੱਨ ਏ ਮੇਕਸ ਯੂ ਯੂ ਹਨਾ, ਜੋ ਤੁਸੀਂ ਹੈਗੇ ਆ, ਤੁਹਾਡੀ ਖਾਸ ਕਰੈਕਟਰਿਸਟਿਕਸ ਹੈਗੀਆਂ। ਸੋ ਉਹ ਜਿਹੜਾ ਡੀ ਐੱਨ ਏ ਹੁੰਦਾ, ਉਹ ਜੈਨੇਟਿਕ ਇਨਫੋਰਮੇਸ਼ਨ ਨੂੰ ਟ੍ਰਾਂਸਫਰ ਕਰਦਾ ਆ, ਤੁਹਾਡੇ ਪੇਰੈਂਟਸ ਤੋਂ ਬੱਚਿਆਂ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ, ਜਿਹੜੀ ਫੈਮਿਲੀ ਟ੍ਰੀ ਦੀ ਤੁਸੀਂ ਗੱਲ ਕੀਤੀ, ਸਾਨੂੰ ਪਤਾ ਕਿ ਇਹ ਸਾਡੀ ਫੈਮਿਲੀ ਹੈ, ਮੇਰੇ ਗ੍ਰੈਂਡ ਪੇਰੈਂਟਸ ਆ, ਮੇਰੇ ਪੇਰੈਂਟਸ ਆ, ਜਾਂ ਪਿਛਲੀਆਂ ਜਿਹੜੀਆਂ ਪੀੜ੍ਹੀਆਂ ਹੈਗੀਆਂ। ਸੋ ਹਰ ਪੀੜ੍ਹੀ ਦੇ ਵਿੱਚ ਜਿਹੜਾ ਡੀ ਐੱਨ ਏ ਟ੍ਰਾਂਸਫਰ ਹੋਈ ਜਾ ਰਿਹਾ ਇੱਕ ਪਰਸਨ ਤੋਂ ਦੂਜੇ ਪਰਸਨ ਦੇ ਵਿੱਚ, ਤੇ ਇਹ ਡੀ ਐੱਨ ਏ ਜਿਹੜਾ ਮੋਸਟਲੀ ਮੋਸਟਲੀ ਸੇਮ ਰਹਿੰਦਾ, ਸਿਰਫ 0.1% ਜਿਹੜਾ ਡੀ ਐੱਨ ਏ ਡਿਫਰ ਕਰਦਾ ਹਰ ਇੰਡੀਵਿਜੁਅਲ ਦੇ ਵਿੱਚ, ਮੋਸਟਲੀ ਜਿਹੜਾ ਸੇਮ ਹੁੰਦਾ, ਕਿਉਂਕਿ ਇਹਨਾਂ ਦੀ ਬੇਸਿਕ ਸਟਰਕਚਰ ਫਿਰ ਇਹਨਾਂ ਦੀ ਸੇਮ ਰਹਿੰਦੀ ਹੈ, ਸ਼ੂਗਰ ਦੇ ਬਣੇ ਹੁੰਦੇ ਆ ਜਿਵੇਂ ਮੈਂ ਕਿਹਾ। ਇਸ ਤੋਂ ਇਲਾਵਾ ਇਹਦੇ ਵਿੱਚ ਕੁਛ ਬੇਸਿਸ ਹੁੰਦੇ ਆ, 4 ਤਰ੍ਹਾਂ ਦੇ ਬੇਸਿਸ ਹੁੰਦੇ ਆ ਡੀ ਐੱਨ ਏ ਦੇ ਵਿੱਚ ਜਿਹੜੇ ਬਣਾਉਂਦੇ ਹੈਗੇ ਆ, ਮਤਲਬ ਪਰਟੀਕੁਲਰ ਜੀਨ ਜਾਂ ਡੀ ਐੱਨ ਏ ਜਿਹੜੀ ਇੱਕ ਉਹਦੀ ਸੀਕੁਐਂਸ ਬਣਾਉਂਦੇ ਆ, ਜਿਹੜੀ ਇੱਕ ਪਰਸਨ ਨੂੰ ਜਿਹੜਾ ਡਿਫਰੈਂਸ਼ੀਏਟ ਕਰਦੀ ਹੈ ਦੂਜੇ ਪਰਸਨ ਦੇ ਵਿੱਚ। ਸੋ ਅਗਰ ਸੈਲਸ ਜਿਹੜੀ ਹਿਊਮਨ ਬੋਡੀ ਜਿਹੜੀ ਹੈਗੀ ਉਹਦੇ 'ਚ ਇੰਨੇ ਸਾਰੇ ਸੈਲਸ ਆ, ਤਾਂ ਉਹਨਾਂ ਦੇ ਵਿੱਚ ਡੀ ਐੱਨ ਏ ਹੋਣਾ ਜ਼ਰੂਰੀ ਹੈ। ਇਸੇ ਲਈ ਸਾਨੂੰ ਇੱਕ ਖਾਸੀਅਤ ਸਾਡੀ ਮਿਲਦੀ ਹੈ, ਸਾਡੀ ਹਾਈਟ, ਸਾਡੀ ਸ਼ਕਲ, ਸਾਡਾ ਹੇਅਰ ਕਲਰ, ਆਈ ਕਲਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਡੀ ਐੱਨ ਏ ਹੀ ਜਿਹੜਾ ਕਰਦਾ, ਨਿਰਧਾਰਿਤ ਕਰਦਾ ਕਿ ਕਿਹੜੀ ਚੀਜ਼ ਹੋਣੀ ਚਾਹੀਦੀ ਆ। ਔਰ ਡੀ ਐੱਨ ਏ ਜਿਹੜਾ, ਕਿਉਂਕਿ ਸੈੱਲ ਦੇ ਅੰਦਰ ਹੁੰਦਾ, ਇਹ ਬਾਹਰ ਨਹੀਂ ਨਿਕਲ ਸਕਦਾ, ਇਸ ਲਈ ਇਹ ਆਰ ਐੱਨ ਏ ਜਿਹੜੀ ਇੱਕ ਹੋਰ ਚੀਜ਼ ਹੁੰਦੀ ਆ, ਉਹ ਜਿਹੜੀਆਂ ਕਾਪੀਜ਼ ਹੁੰਦੀਆਂ, ਇੱਕ ਤਰ੍ਹਾਂ ਡੀ ਐੱਨ ਏ ਦੀ ਕਾਪੀ ਹੁੰਦੀ ਆ ਆਰ ਐੱਨ ਏ, ਜਿਹੜੀ ਕਾਪੀ ਹੋ ਕੇ ਜਿਹੜੀ, ਕਿਉਂਕਿ ਜਿਹੜਾ ਡੀ ਐੱਨ ਏ ਤੁਹਾਡੇ ਇੱਕ ਸੈੱਲ ਦੇ ਵਿੱਚ ਪ੍ਰੈਜੈਂਟ ਆ, ਉਹੀ ਡੀ ਐੱਨ ਏ ਤੁਹਾਡੇ ਬਾਕੀ ਜਿਹੜੇ ਬਿਲੀਅਨ ਸੈੱਲਸ ਤੁਹਾਡੀ ਬੋਡੀ ਦੇ ਵਿੱਚ ਪ੍ਰੈਜੈਂਟ ਆ, ਉਹਨਾਂ ਦੇ ਵਿੱਚ ਵੀ ਸੇਮ ਡੀ ਐੱਨ ਏ ਪ੍ਰੈਜੈਂਟ ਹੈਗਾ। ਉਹ ਇਸ ਲਈ ਕਿਉਂਕਿ ਡੀ ਐੱਨ ਏ ਆਪਣੇ ਆਪ ਨੂੰ ਕਾਪੀ ਕਰਦਾ ਰਹਿੰਦਾ, ਔਰ ਹਰ ਸੈੱਲ ਦੇ ਜਿੱਦਾਂ ਜਿੱਦਾਂ ਨੰਬਰ ਆਫ ਸੈੱਲਸ ਵੱਧਦੇ ਜਾਂਦੇ ਆ, ਤਾਂ ਉਹ ਡੀ ਐੱਨ ਏ ਕਾਪੀ ਹੋ ਕੇ ਜਿਹੜਾ ਆ ਸੇਮ ਜਿਹੜਾ ਇੱਕ ਇੱਕ ਪਰਟੀਕੁਲਰ ਹਿਊਮਨ ਬੀਂਗ ਜਿਹੜਾ ਬਣਾ ਦਿੰਦਾ ਆ। ਔਰ ਇਹਦੇ ਤੋਂ ਹੀ ਫਿਰ ਜਿਹੜੇ ਸਾਡੇ ਪ੍ਰੋਟੀਨਸ ਬੋਡੀ ਦੇ ਵਿੱਚ ਜਿਹੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪ੍ਰੋਟੀਨਸ ਹੁੰਦੇ ਆ, ਉਹਦੀ ਫਾਰਮੇਸ਼ਨ ਹੁੰਦੀ ਆ। ਸੋ ਈਜ਼ੀਲੀ ਅਗਰ ਮੈਂ ਗੱਲ ਈਜ਼ੀਲੀ ਸਮਝਦੀ ਹਾਂ, ਤਾਂ ਡੀ ਐੱਨ ਏ ਜਿਹੜਾ ਇੱਕ ਤਰ੍ਹਾਂ ਦੀ ਤੁਹਾਡੀ ਕੁੱਕ ਬੁੱਕ, ਜਿਹੜੀ ਰੈਸਪੀ ਬੁੱਕ ਜਿਹੜੀ ਤੁਸੀਂ ਕਹਿ ਸਕਦੇ ਆ, ਉਹ ਹੁੰਦੀ ਆ। ਉਹਦੇ ਵਿੱਚ ਆਰ ਐੱਨ ਏ ਜਿਹੜੀ ਤੁਹਾਡੀ ਇੱਕ ਪਰਟੀਕੁਲਰ ਰੈਸਪੀ ਹੋ ਗਈ, ਮੰਨ ਲਓ ਤੁਸੀਂ ਅੱਜ ਕੋਈ ਪਰਟੀਕੁਲਰ ਡਿਸ਼ ਬਣਾਉਣਾ ਚਾਹੁੰਦੇ ਆ, ਕੋਈ ਜਿਹੜਾ ਗ੍ਰਿਲਡ ਚਿਕਨ ਬਣਾਉਣਾ ਚਾਹੁੰਦੇ, ਜਾਂ ਕੋਈ ਵੀ ਚਿਕਨ, ਕੋਈ ਵੀ ਡਿਸ਼ ਬਣਾਉਣੀ ਚਾਹੁੰਦੇ ਆ, ਤਾਂ ਤੁਸੀਂ ਉਸ ਰੈਸਪੀ ਬੁੱਕ ਦੇ ਵਿੱਚੋਂ ਇੱਕ ਰੈਸਪੀ ਕੱਢਦੇ ਆ, ਔਰ ਇੱਕ ਫਾਈਨਲ ਪ੍ਰੋਡਕਟ ਤੁਹਾਡਾ ਤਿਆਰ ਹੁੰਦਾ ਆ। ਸੋ ਡੀ ਐੱਨ ਏ ਜਿਹੜੀ ਸਾਡੀ ਇੱਕ ਰੈਸਪੀ ਬੁੱਕ ਹੋ ਗਈ, ਔਰ ਉਹਦੇ ਵਿੱਚੋਂ ਜਦੋਂ ਰੈਸਪੀ ਅਸੀਂ ਜਿਹੜੀ ਲਈ, ਉਹਨੂੰ ਅਸੀਂ ਆਰ ਐੱਨ ਏ ਕਹਿੰਦੇ ਆ, ਔਰ ਜਿਹੜਾ ਸਾਡਾ ਫਾਈਨਲ ਪ੍ਰੋਡਕਟ ਬਣਿਆ ਉਹ ਸਾਡੇ ਪ੍ਰੋਟੀਨਸ ਹੁੰਦੇ ਆ, ਜਿਹੜੇ ਸਾਡੀ ਬੋਡੀ ਦੀ ਜਿਹੜੀ ਆ ਸਾਰੀ ਐਕਟੀਵਿਟੀਜ਼ ਨੂੰ ਕੰਟਰੋਲ ਕਰਦੇ ਆ ਹਨਾ। ਤੇ ਏਜ ਜਾਂ ਜੀਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਜੀਨ ਦੇ ਬਾਰੇ ਤਾਂ ਸਾਰੇ ਸੁਣਦੇ ਹਾਂ ਕਿ ਜਿਹੜਾ ਇੱਕ ਪਰਸਨ ਦੇ ਜੀਨ ਜਿਹੜੇ ਆਪਣੇ ਪੇਰੈਂਟਸ ਦੇ ਉੱਤੇ ਜਾਂਦੇ ਆ, ਹਨਾ, ਮਦਰ ਜਾਂ ਫਾਦਰ ਦੇ ਹਾਫ ਹਾਫ ਜਿਹੜੇ ਜੀਨਸ ਜਿਹੜੇ ਉਹਨਾਂ ਦੇ ਚਲੇ ਜਾਂਦੇ ਆ, ਕਈ ਵਾਰ ਮਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਮਦਰ ਵਰਗੀਆਂ ਫੀਚਰਸ ਹੋ ਜਾਂਦੀਆਂ, ਕਈ ਵਾਰ ਫਾਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਉਹਨਾਂ ਵਰਗੀਆਂ ਫੀਚਰਸ ਹੋ ਜਾਂਦੀਆਂ. ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮਿਲ ਕੇ ਜਿਹੜੀਆਂ ਹਿਊਮਨ ਬਾਡੀ ਦੇ ਫੰਕਸ਼ਨ ਕਰਨ ਦੇ ਲਈ ਜ਼ਰੂਰੀ ਹੁੰਦੀਆਂ, ਜਿਹਨਾਂ ਦੇ ਵਿੱਚ ਕਾਰਬਨ ਹਾਈਡਰੋਜਨ ਦਾ ਵੀ ਉਨਾ ਹੀ ਰੋਲ ਆ, ਔਰ ਉਹਦਾ ਦੀ ਵੀ ਉਨੀ ਹੀ ਇੰਪੋਰਟੈਂਸ ਆ ਜਿੰਨੀ ਡੀਐਨਏ ਆਰ ਐਨ ਏ ਵਗੈਰਾ ਦੀ ਹੈਗੀ ਆ. ਔਰ ਅਗਰ ਕਾਰਬਨ ਜਿਹੜਾ ਨਹੀਂ ਹੋਏਗਾ ਜਾਂ ਬਾਕੀ ਐਲੀਮੈਂਟਸ ਨਹੀਂ ਹੋਣਗੇ ਤਾਂ ਡੀਐਨਏ ਵੀ ਨਹੀਂ ਹੋਏਗਾ, ਸੈਲਸ ਨਹੀਂ ਹੋਣਗੇ ਤਾਂ ਹਿਊਮਨ ਬਾਡੀ ਵੀ ਨਹੀਂ ਜਿਹੜੀ ਐਗਜ਼ਿਸਟ ਕਰ ਪਾਊਗੀ, ਲਾਈਫ ਨਹੀਂ ਹੋਊਗੀ.
0: ਹਾਂਜੀ, ਰਾਈਟ. ਸੋ ਬੇਸਿਕਲੀ ਜਿਹੜੀ ਹਿਊਮਨ ਬਾਡੀ ਹੈ ਉਹਦਾ ਇੱਕ ਕਿਸਮ ਦਾ, ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਐਕਸਰੇ ਹੈ, ਜਾਂ ਇੱਕ ਕਿਸਮ ਦਾ ਬਲੂ ਪ੍ਰਿੰਟ ਹੈ, ਇਹ ਡੀ ਐਨ ਏ ਆਰ ਐਨ ਏ, ਹਨਾ, ਇਸ ਕਿਸਮ ਦੇ ਨਿਊਕਲੀਕ ਐਸਿਡ ਨੇ. ਮੈਂ ਬ੍ਰੇਕ ਤੇ ਜਾਣਾ ਚਾਹੁੰਦਾ, ਪਰ ਇੱਕ ਗੱਲ ਤੁਸੀਂ ਵਿੱਚ ਜੇ ਵਰਤੀ ਸੀਗੀ, ਗੱਲ ਕਹੀ ਸੀਗੀ, ਏਦਾਂ ਹੀ ਸਵਾਲ ਨਿਕਲਿਆ ਕਿ ਤੁਸੀਂ ਕਿਹਾ ਕਿ ਜਿਹੜੇ ਰੈੱਡ ਬਲੱਡ ਸੈਲਸ ਨੇ ਉਹ ਉਹਨਾਂ ਦੇ ਵਿੱਚ ਇਸ ਕਿਸਮ ਦੇ ਨਿਊਕਲੀਕ ਐਸਿਡ ਨਹੀਂ ਹੁੰਦੇ ਹੈਗੇ, ਉਹ ਡੀ ਐਨ ਏ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਇਜ਼ ਦੈਟ ਰਾਈਟ?
1: ਹਾਂਜੀ, ਕਿਉਂਕਿ ਉਹਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਤੇ ਉਹਦੇ ਵਿੱਚ ਇਹ ਵਾਲਾ ਡੀਐਨਏ ਨਹੀਂ ਹੁੰਦਾ ਜਿਹੜਾ ਬੇਸਿਕਲੀ ਜਿਹੜਾ, ਕਿਉਂਕਿ ਜਦੋਂ ਅਸੀਂ ਡੀਐਨਏ ਦੀ ਵੀ ਗੱਲ ਕਰਦੇ ਹਾਂ ਤਾਂ ਡੀਐਨਏ ਦਾ ਸਿਰਫ 3%. ਅੱਛਾ, ਅਗਰ ਤੁਸੀਂ ਡੀਐਨਏ ਦੀ ਜਿਹੜੀ ਆ ਲੈਂਥ ਲਓ ਤਾਂ ਇੱਕ ਹਿਊਮਨ ਦੇ ਇੱਕ ਸੈੱਲ ਦੇ ਵਿੱਚ 2 ਮੀਟਰ ਦਾ ਡੀਐਨਏ ਜਿਹੜਾ ਹੁੰਦਾ ਆ, ਜਿਹੜਾ ਦੀ ਲੈਂਥ 2 ਮੀਟਰ ਦੀ ਹੁੰਦੀ ਆ. ਹਾਲਾਂਕਿ ਉਹ ਬਹੁਤ ਜ਼ਿਆਦਾ ਛੋਟੇ ਜਿਹੜੇ ਆ ਸਾਈਜ਼ ਦੇ ਵਿੱਚ, ਮਤਲਬ ਬਹੁਤ ਇਕੱਠੀ ਹੋ ਕੇ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਤੁਸੀਂ ਇੱਕ ਜਿਹੜਾ ਲੋਕਰ ਦੇ ਵਿੱਚ ਕੋਈ ਚੀਜ਼ ਰੱਖੀ ਹੈ ਤਾਂ ਬਹੁਤ ਛੋਟੇ ਅਮਾਊਂਟ ਦੇ ਵਿੱਚ, ਮਤਲਬ ਕੋਇਲ ਹੋ ਕੇ ਜਿਹੜੀ ਉਹ ਪ੍ਰੈਜੈਂਟ ਹੁੰਦੀ ਹੈ ਨਾ, ਗੁੱਛਾ ਮੁੱਛਾ ਉਹਦਾ ਬਣ ਕੇ ਡੀਐਨਏ ਪ੍ਰੈਜੈਂਟ ਹੁੰਦਾ ਹੈ ਜਿਹੜਾ ਬਾਡੀ ਦੇ ਵਿੱਚ. ਸੋ ਉਹ ਜਿਹੜੀ ਸੈਲਸ ਦੇ ਵਿੱਚ ਡੀਐਨਏ ਪ੍ਰੈਜੈਂਟ ਹੁੰਦਾ, ਉਹ ਸੈਲਸ ਦੇ ਅੰਦਰ ਇੱਕ ਨਿਊਕਲੀਅਸ ਨਾਮ ਦੀ ਚੀਜ਼ ਹੁੰਦੀ ਆ, ਉਹਦੇ ਅੰਦਰ ਪ੍ਰੈਜੈਂਟ ਹੁੰਦਾ ਆ. ਪਰ ਜਿਹੜੇ ਰੈੱਡ ਬਲੱਡ ਸੈਲਸ ਹੁੰਦੇ ਆ ਉਹਨਾਂ ਦੇ ਵਿੱਚ ਉਹ ਨਿਊਕਲੀਅਸ ਨਹੀਂ ਹੁੰਦਾ, ਤੇ ਇਹਦਾ ਮਤਲਬ ਉਹਨਾਂ ਦੇ ਵਿੱਚ ਉਹ ਵਾਲਾ ਡੀਐਨਏ ਵੀ ਨਹੀਂ ਹੁੰਦਾ ਜਿਹੜਾ ਬਾਕੀ ਸੈਲਸ ਦੇ ਵਿੱਚ ਪਾਇਆ ਜਾਂਦਾ.
0: ਨਹੀਂ, ਮੇਰਾ ਇਸ ਕਰਕੇ ਸੀਗਾ ਇਹ ਸਵਾਲ, ਫਿਰ ਮੈਂ ਇਹ ਪੁੱਛ ਰਿਹਾ ਸੀਗਾ ਕਿ ਫਿਰ ਆਪਾਂ ਇਹ ਕਿਉਂ ਕਹਿ ਦਿੰਦੇ ਹਾਂ ਕਿ ਇਹ ਸਾਡੀ ਬਲੱਡ ਲਾਈਨ ਹੈ, ਇਹ ਸਾਡਾ ਹੀ ਲਹੂ ਹੈ ਨਾ ਆਪਾਂ, ਕਿਉਂਕਿ ਡੀਐਨਏ ਦਾ ਮੈਚ ਨਹੀਂ ਕਰਿਆ, ਜਾਂ ਫਿਰ ਲਹੂ ਸਿਰਫ ਰੈੱਡ ਬਲੱਡ ਸੈੱਲ ਨਹੀਂ ਹੈਗੇ, ਦੇ ਆਰ ਅਦਰ ਕੰਪੋਜੀਸ਼ਨ, ਏਦਾਂ ਕਹਿ ਸਕਦੇ?
1: ਹਾਂਜੀ, ਸਾਡੀ ਬਾਡੀ ਦੇ ਵਿੱਚ ਸਿਰਫ ਰੈੱਡ ਬਲੱਡ ਸੈਲਸ ਨਹੀਂ ਹੁੰਦੇ, ਸਾਡੀ ਬਾਡੀ ਸੈਲ ਵਿੱਚ ਵਾਈਟ ਬਲੱਡ ਸੈਲਸ ਹੁੰਦੇ ਆ, ਪਲੇਟਲੈਟਸ ਹੁੰਦੇ ਆ, ਉਹ ਸਾਰਿਆਂ ਦਾ ਅਲੱਗ ਅਲੱਗ ਫੰਕਸ਼ਨ ਆ. ਜਿਵੇਂ ਵਾਈਟ ਬਲੱਡ ਸੈਲ ਸਾਨੂੰ ਜਿਹੜੇ ਆ ਬਿਮਾਰੀਆਂ ਤੋਂ ਬਚਾਉਂਦੇ ਆ, ਪ੍ਰੋਟੈਕਸ਼ਨ ਜਿਹੜੀ ਉਹ ਕਰਦੇ ਆ, ਹਨਾ. ਰੈੱਡ ਬਲੱਡ ਸੈਲਸ ਜਿਹੜੇ ਉਹਨਾਂ ਦਾ ਡੀਐਨਏ ਉਹਨਾਂ ਨੂੰ ਚਾਹੀਦਾ ਨਹੀਂ, ਜਿਵੇਂ ਮੈਂ ਕਿਹਾ ਹੈ ਕਿ ਉਹਨਾਂ ਦੇ ਵਿੱਚ ਜਿਹੜਾ ਨਿਊਕਲੀਅਸ ਹੀ ਨਹੀਂ ਹੁੰਦਾ ਨਾ. ਪਰ ਇਹ ਜਿਹੜੇ ਰੈੱਡ ਬਲੱਡ ਸੈਲਸ ਇਸ ਲਈ ਜਿਹੜੇ ਆ ਜ਼ਰੂਰੀ ਹੁੰਦੇ ਆ ਕਿਉਂਕਿ ਇਹ ਸਾਡੀ ਜਿਹੜੇ ਲੰਗਸ ਤੋਂ ਸਾਡੀ ਰੈਸਟ ਆਫ ਦ ਬਾਡੀ ਦੇ ਵਿੱਚ ਜਿਹੜੇ ਆ ਆਕਸੀਜਨ ਨੂੰ ਲੈ ਕੇ ਜਾਂਦੇ ਆ, ਹਨਾ, ਤੇ ਇਹਨਾਂ ਦੀ ਸਟੋਰੇਜ ਸਪੇਸ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ, ਤੇ ਵਾਇਰਸ ਰੈਜ਼ਿਸਟੈਂਸ, ਤੋਂ ਇਹਨਾਂ ਦਾ ਆਪਣਾ ਅਲੱਗ ਫੰਕਸ਼ਨ ਹੁੰਦਾ ਹੈ. ਈਵਨ ਦੋ, ਕਿਉਂਕਿ ਜਿਵੇਂ ਮੈਂ ਕਿਹਾ ਡੀਐਨਏ ਦਾ ਮਤਲਬ ਇਹ ਆ ਕਿ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਹੋਣੀ ਆ ਇੱਕ ਜਿਹੜੀ ਆ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ, ਹਨਾ, ਜੋ ਤੁਹਾਡੇ ਜੀਨਸ ਹੈਗੇ ਆ ਤੁਹਾਡੇ ਬੱਚਿਆਂ ਦੇ ਵਿੱਚ ਅੱਗੇ ਜਾਣੇ ਆ, ਜਾਂ ਤੁਹਾਡੇ ਪੇਰੈਂਟਸ ਦੇ ਜੀਨ ਤੁਹਾਡੇ ਚ ਜਾਏ ਗਏ ਹੈਗੇ ਆ. ਇੱਕ ਡਿਫਰੈਂਟ ਚੀਜ਼ ਹੈਗੀ ਆ ਕਿ ਜੈਨੇਟਿਕਲੀ ਜਿਵੇਂ ਟ੍ਰਾਂਸਫਰ ਹੋ ਰਿਹਾ ਉਹਦੇ ਲਈ ਡੀਐਨਏ ਜ਼ਰੂਰੀ ਆ, ਬਟ ਤੁਹਾਡੀ ਬਾਡੀ ਦੇ ਡਿਫਰੈਂਟ ਫੰਕਸ਼ਨਸ ਦੇ ਲਈ ਅੱਗੇ ਜਿਹੜੇ ਹੋਰ ਜਿਹੜੇ ਸੈਲਸ ਜਿਹੜੇ ਜ਼ਰੂਰੀ ਹੈਗੇ, ਜਿਨ੍ਹਾਂ ਦੇ ਵਿੱਚ ਰੈੱਡ ਬਲੱਡ ਸੈਲਸ ਵੀ ਜ਼ਰੂਰੀ ਹੈਗੇ ਆ, ਉਹ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਨਹੀਂ ਕਰਦੇ. ਮਤਲਬ ਤੁਹਾਡੀ ਫੈਮਿਲੀ ਟ੍ਰੀ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਬਟ ਉਹ ਤੁਹਾਡੀ ਬਾਡੀ ਨੂੰ ਜ਼ਿੰਦਾ ਰੱਖਣ ਦੇ ਲਈ ਜ਼ਰੂਰੀ ਹੁੰਦੇ ਆ.
0: ਰਾਈਟ. ਵੈਸੇ ਡੀਐਨਏ ਨੂੰ ਥੋੜਾ ਜਿਹਾ ਹੋਰ ਸਪਸ਼ਟ ਕਰਕੇ, ਹੋਰ ਥੋੜਾ ਜਿਹਾ ਸਾਦੀ ਭਾਸ਼ਾ ਦੇ ਵਿੱਚ ਤੁਹਾਨੂੰ ਦੱਸਾਂਗੇ. ਮੋਟੇ ਮੋਟੇ ਤੌਰ ਤੇ ਡੀਐਨਏ ਆਰ ਐਨ ਏ ਮੈਂ ਕਿਤੇ ਪੜ੍ਹਿਆ ਸੀਗਾ ਸੰਦੀਪ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਗੱਲ ਮੈਂ ਸਾਂਝੀ ਕਰਦਾ ਕਿ ਕਹਿੰਦੇ ਕਿ ਡੀਐਨਏ, ਤੁਸੀਂ ਇਹ ਸਮਝ ਕੇ ਚੱਲੋ ਕਿ ਬੇਸਿਕਲੀ ਇੱਕ ਜਿਵੇਂ ਇੱਕ ਕੰਟਰੀ ਦੇ ਲਈ ਇੱਕ ਕੋਨਸਟੀਟਿਊਸ਼ਨ ਹੁੰਦਾ, ਤੇ ਆਰ ਐਨ ਏ ਜਿਹੜਾ ਹੈਗਾ ਉਹ ਇੱਕ ਉਸ ਕੰਟਰੀ ਦੇ ਲਈ ਪ੍ਰੈਜੀਡੈਂਟ ਤੇ ਜਾਂ ਪ੍ਰਾਈਮ ਮਿਨਿਸਟਰ ਵਰਗਾ ਕੰਮ ਕਰਦਾ ਹੈ ਕਿ ਉਹਨੇ ਉਹਨੂੰ ਇੰਪਲੀਮੈਂਟ ਕਰਨਾ, ਕਿਉਂਕਿ ਡੀਐਨਏ ਨੇ ਇਨਫੋਰਮੇਸ਼ਨ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਉਹਨੂੰ ਸਟੋਰ ਕਰਨਾ, ਤੇ ਆਰ ਐਨ ਏ ਨੇ ਪ੍ਰੋਟੀਨਸ ਦਾ ਨਿਰਮਾਣ ਕਰਨਾ ਹੈਗਾ, ਸੋ ਬਣਾਉਣਾ ਹੈਗਾ. ਸੋ ਆਰ ਐਨ ਏ ਇੱਕ ਮਜ਼ਦੂਰ ਵਰਗਾ ਕਹਿ ਲਓ ਤੁਸੀਂ, ਇੱਕ ਕੰਮ ਕਰਨ ਵਾਲਾ ਹੋ ਗਿਆ, ਤੇ ਜਿਹੜਾ ਉਸ ਗਾਈਡ ਉਸ ਇੰਸਟਰਕਸ਼ਨ ਬੁੱਕ ਦੇ ਵਿੱਚੋਂ ਇੰਸਟਰਕਸ਼ਨਸ ਪੜ੍ਹ ਪੜ੍ਹ ਕੇ ਕੰਮ ਕਰ ਰਿਹਾ ਹੈਗਾ. ਸੋ ਇਹਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਸਾਦਾ ਕਰਕੇ ਸਮਝ ਸਕਦੇ ਹਾਂ. ਬਾਕੀ ਜਿਹੜਾ ਸਵਾਲ ਮੈਂ ਸ਼ੁਰੂਆਤ 'ਚ ਤੁਹਾਡਾ ਪੁੱਛਿਆ ਸੀਗਾ ਉਹ ਹਲੇ ਵੀ ਬਰਕਰਾਰ ਹੈਗਾ, ਉਹਦਾ ਜਵਾਬ ਮੈਂ ਲੈ ਕੇ ਹਟ ਰਿਹਾ ਕਿ ਆਰ ਵੀ ਮੇਡ ਆਫ ਸਟਾਰ ਡਸਟ, ਅਤੇ ਉਹ ਤੁਸੀਂ ਕਿਹਾ ਸੀਗਾ ਕਿ ਐਂਡ 'ਚ ਪਹਿਲਾਂ ਇਹ ਸਾਰਾ ਸਮਝ ਲਓ, ਫਿਰ ਤੁਹਾਨੂੰ ਐਂਡ ਦੇ ਵਿੱਚ ਸਮਝਣ 'ਚ ਆਸਾਨੀ ਹੋਏਗੀ. ਉਹ ਅਤੇ ਆਪਾਂ ਡੀਐਨਏ ਦੇ ਬਾਰੇ ਥੋੜ੍ਹੀ ਜਿਹੀ ਹੋਰ ਗੱਲ ਕਰਦੇ ਹੈਗੇ, ਅਤੇ ਨਾਲ ਹੀ ਇੱਕ ਥੋੜ੍ਹਾ ਜਿਹਾ ਫੈਕਟ ਹੈਗਾ ਜਿਹਦੀ ਗੱਲ ਵੀ ਆਪਾਂ ਅੱਗੇ ਚੱਲ ਕੇ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ. ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਹਾਜ਼ਰ.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਇਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂਜੀ, 1674

0: ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਜੀ। ਔਰ ਗੱਲ ਅੱਜ ਬੋਡੀ ਫਾਰਮੇਸ਼ਨ, ਸਰੀਰ ਕਿਵੇਂ ਬਣਿਆ ਉਹਦੀ ਗੱਲ ਹੋ ਰਹੀ ਹੈਗੀ ਹੈ। ਔਰ ਡਾਕਟਰ ਸੰਦੀਪ ਜੀ ਸਾਡੇ ਨਾਲ ਇਸ ਵਕਤ ਇਸ ਸ਼ੋਅ ਦੇ ਵਿੱਚ ਮੌਜੂਦ ਨੇ। ਸੰਦੀਪ ਜੀ, ਡੀ ਐੱਨ ਏ ਆਰ ਐੱਨ ਏ ਦੀ ਬੇਸਿਕ ਇੱਕ ਜਿਹੜੀ ਦੋਵਾਂ ਦਾ ਜਿਹੜਾ ਮੁੱਖ ਅੰਤਰ ਹੈਗਾ ਉਹ ਆਪਾਂ ਗੱਲ ਕਰ ਲਈ ਹੈ, ਪਰ ਡੀ ਐੱਨ ਏ ਦੇ ਬਾਰੇ ਥੋੜ੍ਹੇ ਜਿਹੇ ਹੋਰ ਆਪਾਂ ਜੇ ਤੁਸੀਂ ਸਮਝਾ ਸਕੋ ਕਿ ਜਿੱਦਾਂ ਆਪਾਂ ਦੱਸਿਆ ਕਿ ਬੇਸਿਕਲੀ ਜਿਹੜੇ ਐਲੀਮੈਂਟਸ ਹੈਗੇ ਨੇ ਸਰੀਰ ਜਿਹਦਾ ਬਣਿਆ ਹੋਇਆ ਉਹ ਤਾਂ ਯੂਨੀਵਰਸ ਦੇ ਵਿੱਚ ਹੀ ਹੈਗੇ ਨੇ, ਬਟ ਡੀ ਐੱਨ ਏ ਕਾਹਦਾ ਬਣਿਆ ਹੋਇਆ ਹੈਗਾ ਹੈ? ਮਤਲਬ ਕਿਸ ਕਿਸਮ ਦੇ ਮੋਲੀਕਿਊਲਸ, ਕਿਸ ਕਿਸਮ ਦੇ ਪ੍ਰੋਟੀਨ ਬਣਾਉਣਾ ਤਾਂ ਆਰ ਐੱਨ ਏ ਦਾ ਕੰਮ ਹੋ ਗਿਆ, ਫਿਰ ਡੀ ਐੱਨ ਏ ਦੇ ਵਿੱਚ ਇਹ ਕਿਸ ਚੀਜ਼ ਦਾ ਬਣਿਆ? ਤੁਸੀਂ ਸ਼ੂਗਰ ਗੱਲ ਦੱਸੀ ਸੀਗੀ, ਬਟ ਉਹਨੂੰ ਮੈਂ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੁੰਦਾ ਹੈਗਾ, ਔਰ ਇਹਨਾਂ ਦੇ ਬਾਰੇ ਥੋੜ੍ਹੇ ਜਿਹੇ ਹੋਰ ਫੈਕਟਸ ਜਿਹੜੇ ਹੈ ਉਹ ਜੇ ਆਪਾਂ ਸ਼ੇਅਰ ਕਰ ਸਕੀਏ।
1: ਹਾਂਜੀ ਜੀ, ਜਿੱਦਾਂ ਤੁਸੀਂ ਪਹਿਲਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਉਹ ਗੱਲ ਕੀਤੀ ਸੀ ਕਿ ਪ੍ਰਾਈਮ ਜਿਹੜਾ ਇੱਕ ਪ੍ਰੈਜ਼ੀਡੈਂਟ ਹੁੰਦਾ ਜੋ ਕੰਸਟੀਟਿਊਸ਼ਨ ਹੁੰਦਾ ਨਾ, ਤੋ ਡੀ ਐੱਨ ਏ ਉਹ ਚੀਜ਼ਾਂ ਜਿਹਨੇ ਬੇਸਿਕ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ, ਆਰ ਐੱਨ ਏ ਨੇ ਉਸ ਤੋਂ ਉਹ ਇਨਫੋਰਮੇਸ਼ਨ ਲੈਣੀ ਆ, ਔਰ ਉਹਨੇ ਪ੍ਰੋਟੀਨ ਬਣਾਉਣਾ ਜਿਹੜਾ ਅੱਗੇ ਸਾਡੀ ਹਾਂਜੀ ਬੋਡੀ ਨੂੰ ਜਿਹੜਾ ਕੰਟਰੋਲ ਜਿਹੜੇ ਉਹਦੀ ਐਕਟੀਵਿਟੀਜ਼ ਹੈਗੀਆਂ ਉਹਨੂੰ ਕੰਟਰੋਲ ਕਰਨ ਲਈ ਹੈਲਪ ਕਰਦਾ। ਤੇ ਜਦੋਂ ਅਸੀਂ ਇਹਦੀ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਇਹ ਸ਼ੂਗਰ ਜਿਹੜਾ ਇੱਕ ਇਹਦੇ ਵਿੱਚ ਸ਼ੂਗਰ ਮੋਲੀਕਿਊਲ ਹੁੰਦਾ, ਇੱਕ ਡੀ ਐੱਨ ਏ ਜਿਹੜਾ ਡੀ ਐੱਨ ਏ ਦੇ ਅਗਰ ਅਸੀਂ ਮੋਲੀਕਿਊਲ ਦੀ ਗੱਲ ਕਰੀਏ ਤਾਂ ਉਹਦੇ ਚ ਇੱਕ ਸ਼ੂਗਰ ਮੋਲੀਕਿਊਲ ਹੋ ਗਿਆ, ਔਰ ਉਸ ਤੋਂ ਇਲਾਵਾ ਚਾਰ ਤਰ੍ਹਾਂ ਦੀ ਬੇਸਿਸ ਜਿਹੜੇ ਪਾਏ ਜਾਂਦੇ ਆ ਜਿਹਨੂੰ ਅਸੀਂ ਐਡੀਨਿਨ, ਗੁਆਨਿਨ, ਸਾਈਟੋਸਿਨ, ਥਾਇਮਿਨ, ਸੋ ਏ ਟੀ ਸੀ ਜੀ, ਇਹਨਾਂ ਨੂੰ ਆਪਾਂ ਜਿਹੜੇ ਤਿੰਨ ਚਾਰ ਜਿਹੜੇ ਹਾਂਜੀ ਕਹਿ ਦਿੰਦੇ ਹਾਂ ਨਾ। ਸੋ ਇਹ ਸਾਨੂੰ ਪਤਾ ਕਿ ਜਿਹੜੇ ਬੇਸ ਪੇਅਰ ਜਿਹੜੇ ਹੈਗੇ ਡੀ ਐੱਨ ਏ ਦੇ ਵਿੱਚ, ਏ ਨੇ ਹਮੇਸ਼ਾ ਟੀ ਦੇ ਨਾਲ ਹੀ ਜਿਹੜਾ ਬਾਇੰਡ ਕਰਨਾ, ਤੇ ਸੀ ਨੇ ਹਮੇਸ਼ਾ ਜੀ ਦੇ ਨਾਲ ਹੀ ਬਾਇੰਡ ਕਰਨਾ, ਸੀ ਕਦੇ ਵੀ ਇੱਕ ਟੀ ਦੇ ਨਾਲ ਬਾਇੰਡ ਨਹੀਂ ਕਰੇਗਾ। ਔਰ ਜਦੋਂ ਆਰ ਐੱਨ ਏ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਟੀ ਵਾਲਾ ਮਤਲਬ ਥਾਇਮੀਨ, ਉਹਦੀ ਜਗ੍ਹਾ ਇੱਕ ਜਿਹੜਾ ਯੂਰਾਸਿਲ ਕਰਕੇ ਜਿਹੜਾ ਬੇਸ ਹੁੰਦਾ, ਬੇਸ ਦਾ ਮਤਲਬ ਹੁੰਦਾ ਜਦੋਂ ਅਸੀਂ ਕੈਮਿਸਟਰੀ ਕਲਾਸ ਪੜ੍ਹਦੇ ਸੀ ਐਸਿਡ ਔਰ ਬੇਸ, ਜਿਹੜਾ ਮਤਲਬ ਤੇਜ਼ਾਬੀ ਚੀਜ਼ ਹੋ ਗਈ ਜਾਂ ਖਾਰੀ ਚੀਜ਼ ਹੋ ਗਈ, ਸੋ ਖਾਰਾ ਮਤਲਬ ਇੱਕ ਖਾਰੀ ਤਰ੍ਹਾਂ ਦੀ ਚੀਜ਼ ਜਿਹੜੀ ਇਹਦੀ, ਮੈਂ ਜ਼ਿਆਦਾ ਉਹਦੇ ਚ ਨਹੀਂ ਜਾਊਂਗੀ ਡਿਟੇਲ ਚ ਕਿ ਕੈਮੀਕਲੀ ਕੀ ਹੁੰਦਾ ਕਿਉਂਕਿ ਉਹ ਥੋੜਾ ਕੰਫਿਊਜ਼ਿੰਗ ਹੋ ਜਾਂਦਾ ਫਿਰ। ਤੋ ਇਹ ਜਿਹੜੀ ਚਾਰ ਜਿਹੜੇ ਬੇਸਿਸ ਤੇ ਸ਼ੂਗਰ ਨੂੰ ਮਿਲਾ ਕੇ ਜਿਹੜਾ ਸਾਡਾ ਡੀ ਐੱਨ ਏ ਬਣਦਾ ਆ, ਤੇ ਡੀ ਐੱਨ ਏ ਦੇ ਅੱਗੇ ਜਿਹੜੇ ਅਸੀਂ ਜੀਨਸ ਦੀ ਗੱਲ ਕਰਦੇ ਹਾਂ ਤੋ ਆਲਮੋਸਟ ਜਿਹੜਾ 3% ਇੱਕ ਡੀ ਐੱਨ ਏ। ਅੱਛਾ, ਡੀ ਐੱਨ ਏ ਦੀ ਜਦੋਂ ਅਸੀਂ ਲੈਂਥ ਦੀ ਜਿਵੇਂ ਮੈਂ ਦੱਸਿਆ ਸੀ ਕਿ 2 ਮੀਟਰ ਜਿਹੜੀ ਇੱਕ ਡੀ ਐੱਨ ਏ ਦੀ, ਮਤਲਬ ਇੱਕ ਸੈੱਲ ਦੇ ਅੰਦਰ ਜਿਹੜਾ ਡੀ ਐੱਨ ਏ ਆ ਉਹਦੀ ਲੈਂਥ 2 ਮੀਟਰ ਦੀ, ਹਿਊਮਨ ਬੋਡੀ ਦੇ ਸੈੱਲ ਦੀ 2 ਮੀਟਰ ਦੀ ਲੈਂਥ ਹੁੰਦੀ ਆ, ਪਰ ਜੇ ਤੁਸੀਂ ਪੂਰੀ ਬੋਡੀ ਦੇ ਜਿੰਨੇ ਵੀ ਬਿਲੀਅਨ ਟ੍ਰਿਲੀਅਨ ਸੈੱਲਸ ਹੈਗੇ ਆ ਉਹਨਾਂ ਸਾਰੇ ਦੀ ਡੀ ਐੱਨ ਏ ਨੂੰ ਅਗਰ ਤੁਸੀਂ ਕੰਬਾਈਨ ਕਰ ਲਓ ਔਰ ਉਹਦੀ ਲੈਂਥ ਜਿਹੜੀ ਆ ਤੁਸੀਂ ਮੈਜ਼ਰ ਕਰਨਾ ਚਾਹੋ ਤਾਂ ਤੁਹਾਡੀ ਜਿਹੜਾ ਸਾਡਾ ਸੋਲਰ ਸਿਸਟਮ ਆ ਉਹਦੇ ਡਾਇਆਮੀਟਰ ਨੂੰ ਤੁਸੀਂ 2 ਵਾਰ ਘੁਮਾ ਦਿਓ, ਇੰਨੀ ਸਾਡੀ ਇੱਕ ਹਿਊਮਨ ਦੀ ਬੋਡੀ ਦੇ ਵਿੱਚ ਡੀ ਐੱਨ ਏ ਹੁੰਦਾ ਹੈ ਨਾ।
0: ਸੰਦੀਪ ਜੀ ਇਹ ਕਹਿ ਰਹੇ ਨੇ ਕਿ ਜਿਹੜਾ ਡੀ ਐੱਨ ਏ ਹੈ ਉਹ ਬੇਸਿਕਲੀ ਇੱਕ ਚੇਨ ਹੁੰਦਾ, ਅਸੀਂ ਆਪਾਂ ਹੈਲਿਕਸ ਜਦੋਂ ਬਣਾਉਂਦੇ ਹੁੰਦੇ ਸੀਗੇ ਸਾਇੰਸ ਦੀਆਂ ਕਿਤਾਬਾਂ 'ਚ ਛੋਟੇ ਹੁੰਦੇ ਤਾਂ ਉਹ ਦੇਖਦੇ ਹੁੰਦੇ ਸੀਗੇ ਕਿ ਆਹ ਜਿਹੜਾ ATGC ਹੈ, ਚਾਰ ਤੱਤ ਜਿਹੜੇ ਮੋਲੀਕਿਊਲਸ ਜਿਹੜੇ ਨੇ ਜੋੜ ਕੇ ਡੀ ਐੱਨ ਏ ਬਣਦਾ, ਉਹਨਾਂ ਨੂੰ ਟਵਿਸਟ ਕਰਕੇ ਆਪਾਂ ਉਹ ਜਿਹੜੀ ਚੇਨ ਜੀ ਦੇਖਦੇ ਹੈਗੇ। ਪਰ ਉਹ ਕਹਿੰਦੇ ਕਿ ਜਿਹੜੇ ਹਿਊਮਨ ਬੋਡੀ ਦੇ ਅੰਦਰ ਸੈੱਲ ਹੈਗੇ ਨੇ ਤੇ ਜੇ ਇੱਕ ਸੈੱਲ ਦਾ ਡੀ ਐੱਨ ਏ ਕੱਢ ਕੇ ਬਾਹਰ ਸਰੀਰ ਤੋਂ ਤੇ ਜ਼ਮੀਨ 'ਤੇ ਧਰ ਦਈਏ ਅਤੇ ਉਹਨੂੰ ਖਿੱਚ ਕੇ ਲੰਬਾ, ਖਿੱਚ ਕੇ ਵੀ ਨਹੀਂ, ਉਹਨੂੰ ਇੱਦਾਂ ਹੀ ਲੰਬਾ ਕਰਕੇ ਰੱਖ ਦਈਏ ਉਹ ਸੈੱਲ ਨੂੰ, ਤਾਂ ਉਹ 2 ਕੁ ਮੀਟਰ ਲਗਭਗ 6 ਫੁੱਟ ਦਾ ਇੱਕ ਇਨਸਾਨ ਦੇ ਕੱਦ ਜਿੱਡਾ ਹੋ ਗਿਆ, ਉਹ ਇੱਕ ਸੈੱਲ ਹੈ। ਪਰ ਸੰਦੀਪ ਜੀ ਤੁਸੀਂ ਇਹ ਗੱਲ ਕਹੀ ਹੈ ਕਿ ਜੇ ਸਾਰੇ ਡੀ ਐੱਨ ਏ ਆਪਸ ਦੇ ਵਿੱਚ ਇੱਕੋ ਹੀ ਇਨਸਾਨ ਦੇ ਸਰੀਰ ਦੇ ਅੰਦਰ ਜਿੰਨੇ ਕੁ ਵੀ ਡੀ ਐੱਨ ਏ ਹਰ ਇੱਕ ਸੈੱਲ ਦੇ ਅੰਦਰ ਮੌਜੂਦ ਨੇ, ਜੇ ਉਹਨਾਂ ਸਾਰਿਆਂ ਨੂੰ ਇੱਕ ਚੇਨ ਬਣਾ ਕੇ ਜਾਂ ਜਿਵੇਂ ਆਪਾਂ ਬੀਡਸ ਮਾਲਾ ਬਣਾਉਂਦੇ ਹੁੰਦੇ ਉਸ ਤਰੀਕੇ ਦੇ ਨਾਲ ਰੱਖ ਦਈਏ, ਤਾਂ ਐਡੀ ਲੰਬੀ ਚੇਨ ਹੋ ਜਾਏਗੀ ਇੱਕ ਸਰੀਰ ਦੇ ਅੰਦਰੋਂ ਕਿ ਉਹ ਸੂਰਜ ਦਾ ਗੇੜਾ ਕੱਢ ਕੇ ਵਾਪਸ ਆ ਜਾਣਗੇ, ਐਡੀ ਲੰਬੀ ਲੈਂਥ ਹੈ।
1: ਹਾਂਜੀ ਹਾਂਜੀ,
0: ਦੈਟਸ ਇੰਟਰਸਟਿੰਗ, ਇਹ ਬਹੁਤ ਇੰਟਰਸਟਿੰਗ ਚੀਜ਼ ਹੈਗੀ ਹੈ ਕਿ ਆਪਣੇ ਅੰਦਰ ਐਡਾ ਵੱਡੀ ਵੀ ਕੋਈ ਚੀਜ਼ ਹੈਗੀ ਐਡੀ ਲੰਬੀ, ਪਰ ਕਿੰਨੀ ਬਾਰੀਕ ਕਿੰਨੀ ਮਹੀਨ ਹੋਏਗੀ ਉਹ, ਹਨਾ।
1: ਹਾਂਜੀ, ਔਰ ਇਹ ਹੈ ਕਿ ਜਦੋਂ ਤੁਸੀਂ ਮਤਲਬ ਇਹ ਤਾਂ ਲੈਂਥ ਦੀ ਆਪਾਂ ਉਹਦੇ ਗੱਲ, ਅਗਰ ਤੁਸੀਂ ਮੰਨੋ ਕਿ ਤਾਂ ਮਤਲਬ ਬੋਡੀ ਕਰ ਰਹੀ ਆ, ਅਗਰ ਇੱਕ ਹਿਊਮਨ ਬੀਂਗ ਮਤਲਬ ਮੈਂ ਬਹਿ ਕੇ ਅਗਰ ਇਹ ਡੀ ਐੱਨ ਏ ਦੀ ਸੀਕੁਐਂਸ ਲਿਖਣ ਲੱਗ ਜਾਵਾਂ ਤਾਂ ਮੈਨੂੰ ਆਲਮੋਸਟ 50 ਸਾਲ ਲੱਗ ਜਾਣਗੇ ਇੱਕ ਹਿਊਮਨ ਬੀਂਗ ਦੀ ਡੀ ਐੱਨ ਏ ਜਿਹੜੀ ਲਿਖਣ ਦੀ, ਅਗਰ ਮੈਂ 8 ਘੰਟੇ ਬੈਠੀ ਰੋਜ਼ ਜਿਹੜੀ ਆ ਉਹ ਡੀ ਐੱਨ ਏ ਸੀਕੁਐਂਸ ਲਿਖੀ ਜਾਵਾਂ ਹਮੇਸ਼ਾ ਮਤਲਬ 365 ਦਿਨ, ਤਾਂ ਮੈਨੂੰ ਜਿਹੜਾ 50 ਸਾਲ ਲੱਗਣਗੇ ਇੱਕ ਪਰਸਨ ਦੀ ਹਿਊਮਨ ਬੀਂਗ ਨੂੰ, ਇੱਕ ਪਰਸਨ ਦੇ ਜਿਹੜੇ ਡੀ ਐੱਨ ਏ ਨੂੰ ਕਰਨ ਦੇ ਲਈ, ਹਨਾ। ਸੋ ਇਹ ਇਸ ਲਈ ਜਿਹੜਾ ਅਸੀਂ ਮੰਨਦੇ ਕਿ ਸਾਡੀ ਨੇਚਰ ਬਹੁਤ ਜ਼ਿਆਦਾ ਜਿਹੜੀ ਪਾਵਰਫੁਲ ਔਰ ਸਟਰੋਂਗ ਆ ਕਿ ਜਿਹੜੀ ਇੰਨੀ ਵੱਡੀ, ਮਤਲਬ ਜਦੋਂ ਮੈਂ ਕਿਹਾ ਹੀ ਹੈ ਕਿ अगर मतलब मेरी शक्ल अगर अपनी जां किसी दी शक्ल अपने फादर ना जां मदर ना मिलदी है हना ओ सारी चीजां ए जड़ी डीएनए दे स्ट्रैंड दी असी गल कीती है उना दी वजह ना आंदी है और ए डीएनए दा जड़ा इन्नी लेंथ दी जड़े जीन्स जड़े है मतलब अगर किसी दी जड़ी आईज दा कलर ब्लू आ ग्रीन आ जां ब्लैक आ ब्राउन आ ओ इस ते डिपेंड करदा है कि केड़ी तरह दा जीन ओदी बॉडी दे विच डोमिनेंट आ हना तो ये जड़े जीन होंगे पूरा जड़ा डीएनए लेंथ की असं गल की सारी की सारी ते जड़ा ये जीन जड़ा पूरे का पूरा जीन ना कवर नहीं होंदा साड़ी बॉडी दे विच 25,000 दे करीब जड़े जीन्स होंगे जड़ी साड़े डीएनए का सिर्फ 3% हिस्सा बनाते हैं सो यही जड़े 3% जड़े डीएनए का जीन है यही साड़ी जड़ी बॉडी की जड़ी आ शेप नू जां साइज नू सानू जड़ा डिफाइन करता है और बाकी सारे जिन्हें भी जड़े आ डीएनए बच जाता है वह इन जीन्स की एक्टिविटी नू कंट्रोल करता है
0: राइट सो वेरी वेरी इंटरेस्टिंग है गया। एक ना मैं कितने आप जिमें कहते होंगे सी कि जोड़ा इंसान हैगा वह बंदर तो बने हैं तो फिर आप जोक भी कहें होंगे सके कि मास्टर दस रहे तो बच्चा कह रहा है कि मास्टर जी थोड़े घर के बने हो बंदर तो असी तो नहीं और बाकी वह सही चीज़ हैगी आप अगे भी कई बार शेयर की सी पर कहें कि इंसान का डीएनए जो सब तो ज़्यादा क्लोजली किसी के नाल इंसान तो इलावा मैच करता तो चिंपैंजी है ना तो जे यही एक फैक्ट हैगा तो जे जीवत चीज तो इलावा जे आप गल करिए जिमें जानवर तो इलावा इंसान का इंसान के नाल मैच करता है ना तुहाडा तुहाडे माँ प्यो दे नाल करदा होगा किसी होर नाल करदा होगा चिपेंजी दे नाल करदा होएगा पर एक शाय होर भी है धरती ते कहिंदे इंसान का विज्ञानियों ने देखा है कि इंसान का डीएनए 60% मैचिंग केले दे नाल भी हुंदा है सो असी बनाना वर्गे है कि सो बनाना शेयर्ड जीन्स आप अपने आप नूं मान लैने हुंने बट दैट्स आलसो अ फैक्ट पर तुहाडी गल ठीक है कि जे डीएनए ते गल करन बैठीए ते जे लिखन बैठीए उहनां दे बारे ते अद्धी उम्र भी लंघ जाएगी शायद ते उह भी घट पै जाएगी पर फिर मैं इत्थी क्योंकि प्रोग्राम की लेंथ भी देखनी आप शायद इन होर भी अगे ले जा सकते सी कि मैं इत्थे भी देखना चाहना कि जिहड़ा सवाल आप शुरुआत दे विच रखिया सीगा कि आर वी मेड ऑफ स्टार डस्ट उहनू हुण काफ़ी हद तक तुहाडियां गल्लां समझ गए पर उहदा की जवाब है
1: हाँ जी हाँ जी ओदा मैं जवाब दिनी है थोड़ी जी मैं होर जिवें तुसी बनाना दी गल कीती साडी 60% डीएनए बनाना ना मैच करदा चिंपैंजी नाल साडा 97 तो इस तरह दी एक सी क्रिएचर भी हैगी है जिहदा जिहड़ा मतलब समुंदरी पानी दे विच मिलदी है रॉक्स दे नाल लगी हुंदी इक इनवर्टिब्रेट इनवर्टिब्रेट दा मतलब हुंदा ओह वाले जिहड़े एनिमल्स जिन्हां दे विच हड्डियां नहीं हुंदियां ह्यूमन ब्रेन असी जिहड़े आ वर्टिब्रेट एनिमल्स आ क्योंकि साडी बॉडी दे विच हड्डियां हुंदियां ना एक मरीन एनिमल जिहड़ा जिहदी बॉडी दे विच हड्डियां नहीं हुंदियां और समुंदर दे काफी मैच करता जिवें बनाना हो चीजा करता है और जी असि जो डीएनए डबल हैलिक्स स्ट्रक्चर की मैं गल की कि दो जो साइंस ड्रॉ करते होंगे ना तो जेडे साइंटिस्ट ने उन्होंने नाम से जेम्स वॉटसन फ्रेंसिस क्रिक जिन्होंने फाइंड आउट किया डीएनए इदा की जी शकल मिलता है ना 1953 इस चीज के लिए नोबल प्राइज भी दिता गया जो स्ट्रक्चर फाइंड आउट की डीएनए जरा जो कॉयल होके जिदा कट्ठा गुच्छा मुच्छा करके जो असं एक सैल डीएनए प्रेजेंट होंगे असं क्रोमोजोम जो मैं पहले ही कहा क्रोमोजोम कहने सो ह्यूमन बॉडी के एक सैल 42 क्रोमोजोम जोड़े होंगे उन्होंने जोड़े आ 44 क्रोमोजोम सेम हो बट जो लास्ट क्रोमोजोम होगा 23 नंबर का क्रोमोजोम क्योंकि हर क्रोमोजोम के दो जड़े आ पेयर होंगे सो जो लास्ट नंबर का क्रोमोजोम होगा वह साडा जेंडर डिफाइन करता है जिन्हों असी एक्स और वाई क्रोमोजोम कह दें अगर जोड़ा है वो एक्स क्रोमोजोम जो जो 23वां क्रोमोजोम भी अगर बोथ दोनों पेयर जड़े एक्स पेयर जो एक्स क्रोमोजोम तो वो एक फीमेल तो उसका जेंडर फीमेल होगा बट जे वो एक्स और वाई क्रोमोजोम है मतलब दो डिफरेंट क्रोमोजोम है तो यह मतलब वो मेल जरा कोई बच्चा है मेल होगा जरा मेल होगा ना कि फीमेल होगा है ना सो जड़े यही क्रोमोजोम जरा डिफाइन कर दे कि साडा जेंडर की होगा एक ह्यूमन बीइंग का ਪੋਡਕਾਸਟ ਦੀ ਗੱਲ ਕੀਤੀ ਸੀ ਲਾਈਫ ਓਰੀਜੀਨੇਟ ਦੀ, ਔਰ ਅੱਜ ਵੀ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਕਾਰਬਨ ਹਾਈਡਰੋਜਨ ਜਾਂ ਹੋਰ ਐਲੀਮੈਂਟ ਸਾਡੀ ਬੋਡੀ ਨੂੰ ਚਾਹੀਦੇ ਹੁੰਦੇ ਆ, ਇਹ ਉਹੀ ਐਲੀਮੈਂਟ ਆ। ਜਦੋਂ ਬਿਗ ਬੈਂਗ ਦੀ ਗੱਲ ਕੀਤੀ ਸੀ ਤਾਂ ਬਿਗ ਬੈਂਗ ਸਾਨੂੰ ਪਤਾ ਹੈ ਕਿ ਹੋਣ ਵੇਲੇ ਕੀ ਹੋਇਆ ਸੀ ਕਿ ਜਿਹੜਾ ਟੈਂਪਰੇਚਰ ਜਿਹੜਾ ਕਾਫੀ ਜਿਹੜਾ ਜ਼ਿਆਦਾ ਹੋ ਗਿਆ ਸੀ, ਜਿਹਦੀ ਵਜ੍ਹਾ ਨਾਲ ਹਾਈਡਰੋਜਨ ਮਤਲਬ ਫਿਊਜ਼ਨ ਹੋ ਗਈ ਸੀ, ਮਤਲਬ ਜਿਹੜੇ ਆ ਐਲੀਮੈਂਟ ਜਿਹੜੇ ਆਪਸ ਚ ਇਕੱਠੇ ਹੋਣ ਲੱਗ ਗਏ ਸੀ। ਤਾਂ ਸਭ ਤੋਂ ਪਹਿਲੇ ਜਿਹੜੇ ਐਲੀਮੈਂਟ ਬਣੇ ਸੀਗੇ ਉਹ ਸੀਗੇ ਹਾਈਡਰੋਜਨ ਐਂਡ ਹੀਲੀਅਮ, ਜਿਹੜੇ ਪਹਿਲੇ ਪੀਰੀਓਡਿਕ ਟੇਬਲ ਦਾ ਨੰਬਰ ਇੱਕ ਔਰ ਨੰਬਰ ਦੋ ਦੇ ਜਿਹੜੇ ਐਟਮ ਹੈਗੇ ਆ। ਸਭ ਤੋਂ ਪਹਿਲਾਂ ਹਾਈਡਰੋਜਨ ਐਂਡ ਹੀਲੀਅਮ ਬਣੇ ਸੀ, ਉਹ ਕਾਫੀ ਟਾਈਮ ਤੱਕ ਜਿਹੜੇ ਆ ਉਹੀ ਰਹੇ ਸੀ, ਉਹ ਸਭ ਤੋਂ ਹਲਕੇ ਜਿਹੜੇ ਐਲੀਮੈਂਟਸ ਹੁੰਦੇ ਆ। ਤੋ ਜਿੱਦਾਂ ਹੌਲੀ ਹੌਲੀ ਜਿਹੜਾ ਟਾਈਮ ਲੰਘਦਾ ਗਿਆ ਤਾਂ ਹਾਈਡਰੋਜਨ ਹੀਲੀਅਮ ਲੀਥੀਅਮ ਬਣ ਗਿਆ, ਫਿਰ ਹੌਲੀ ਹੌਲੀ ਕਾਰਬਨ ਹਾਈਡਰੋਜਨ ਕਾਰਬਨ ਜਾਂ ਨਾਈਟ੍ਰੋਜਨ ਜਾਂ ਬਾਕੀ ਜਿਹੜੇ ਐਲੀਮੈਂਟਸ ਬਣਨ ਲੱਗ ਗਏ, ਆਇਰਨ ਤੱਕ ਜਿਹੜੇ ਐਲੀਮੈਂਟਸ ਬਣ ਗਏ ਜਿਹੜੇ ਸਾਡੀ ਬੋਡੀ ਦੇ ਵਿੱਚ ਸਾਨੂੰ ਮਿਲਦੇ ਹੈਗੇ ਆ, ਹਨਾ। ਤੇ ਇਹ ਸਾਰੇ ਜਿਹੜੇ ਆ ਕਿਉਂਕਿ ਬਿਗ ਬੈਂਗ ਜਦੋਂ ਹੋਇਆ ਤਾਂ ਜਿਹੜਾ ਐਕਸਪਲੋਜਨ ਹੋਇਆ ਉਸ ਤੋਂ ਬਾਅਦ ਜਿਹੜਾ ਹਾਈਡਰੋਜਨ ਐਂਡ ਹੀਲੀਅਮ ਬਣਿਆ, ਫਿਰ ਹਾਈਡਰੋਜਨ ਹੀਲੀਅਮ ਨੇ ਅੱਗੇ ਜਿਹੜਾ ਕਮਰ, ਜੇ ਤੁਹਾਨੂੰ ਯਾਦ ਹੋਵੇ ਪੀਰੀਓਡਿਕ ਟੇਬਲ ਦੇ ਵਿੱਚ ਜਦੋਂ ਅਸੀਂ ਇਹ ਐਲੀਮੈਂਟ ਅਸੀਂ ਕਹਿੰਦੇ ਆ ਕਿ ਨੰਬਰ ਦਿੰਦੇ ਹਾਂ ਇੱਕ ਦੋ ਤਿੰਨ ਚਾਰ ਪੰਜ ਜੋ ਵੀ ਨੰਬਰ ਦਿੰਦੇ ਹਾਂ, ਤਾਂ ਅਸੀਂ ਉਹਦੇ ਬੇਸਡ ਔਨ ਉਹਦੇ ਚ ਪ੍ਰੋਟੋਨ ਕਿੰਨੇ ਆ ਉਹਦੇ ਬੇਸ ਦੇ ਉੱਤੇ ਆਪਾਂ ਉਹ ਨੰਬਰ ਦਿੰਦੇ ਹਾਂ, ਹਨਾ। ਤੇ ਇਹਦਾ ਮਤਲਬ ਕਿ ਜਿੱਦਾਂ ਜਿੱਦਾਂ ਪ੍ਰੋਟੋਨ ਦਾ ਨੰਬਰ ਵੱਧਦਾ ਜਾਂਦਾ ਹੈ ਉਦਾਂ ਉਦਾਂ ਜਿਹੜਾ ਆ ਉਹ ਐਲੀਮੈਂਟ ਦਾ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ, ਹਾਈਡਰੋਜਨ ਤੋਂ ਹੀਲੀਅਮ ਜਿਹੜਾ ਹੀਲੀਅਮ ਬਣ ਜਾਂਦਾ, ਹੀਲੀਅਮ ਤੋਂ ਲੀਥੀਅਮ ਬਣ ਜਾਂਦਾ ਜਾਂ ਅੱਗੇ ਜਿਹੜੇ ਆ ਐਲੀਮੈਂਟਸ ਬਣ ਜਾਂਦੇ ਆ। ਸੋ ਇਹ ਜਿਹੜੇ ਐਲੀਮੈਂਟ ਸਾਡੀ ਬੋਡੀ ਦੇ ਵਿੱਚ ਮਿਲਦੇ ਆ, ਇਹਨਾਂ ਦੀ ਸ਼ੁਰੂਆਤ ਉਦਾਂ ਹੀ ਹੋਈ ਜਦੋਂ ਬਿਗ ਬੈਂਗ ਬਣਿਆ ਜਾਂ ਹੋਰ ਸਟਾਰਸ ਬਣੇ, ਹਨਾ। ਜਦੋਂ ਇਹ ਸਟਾਰਸ ਜਿਹੜੇ ਖਤਮ ਹੋ ਜਾਂਦੇ ਆ, ਅਸੀਂ ਉਹਦੀ ਵੀ ਗੱਲ ਕੀਤੀ ਸੀ, ਸੁਪਰਨੋਵਾ ਅਸੀਂ ਉਸ ਚੀਜ਼ ਨੂੰ ਕਹਿੰਦੇ ਆ। ਤੋ ਉਸ ਤੋਂ ਇਲਾਵਾ ਜਿਹੜੇ ਜਦੋਂ ਖਤਮ ਹੁੰਦੇ ਆ ਤਾਂ ਉਹਦਾ ਸਾਰੇ ਐਲੀਮੈਂਟ ਜਿਹੜੇ ਬਿਖਰ ਜਾਂਦੇ ਆ ਪੂਰੇ ਯੂਨੀਵਰਸ ਦੇ ਵਿੱਚ, ਹਨਾ। ਔਰ ਫਿਰ ਅਲਟੀਮੇਟਲੀ ਹੋਰ ਸਟਾਰਸ ਬਣਾ ਦਿੰਦੇ ਆ, ਔਰ ਉਹ ਸਟਾਰਸ ਦੇ ਵਿੱਚੋਂ ਜਿਹੜੇ ਫਿਰ ਮੈਟਰੋਇਡਸ ਬਣਦੇ ਆ, ਮਤਲਬ ਉਲਕਾ ਪਿੰਡ ਵਗੈਰਾ ਬਣਦੇ ਆ। ਉਹ ਜਦੋਂ ਅਰਥ ਦੇ ਉੱਤੇ ਆਏ ਤਾਂ ਪਾਣੀ ਸਾਨੂੰ ਪਤਾ ਉਹੀ ਲੈ ਕੇ ਆਏ ਸਾਡੀ ਅਰਥ ਦੇ ਉੱਤੇ, ਜਿਹਦੀ ਵਜ੍ਹਾ ਨਾਲ ਕਿਉਂਕਿ ਲਾਈਫ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਸ਼ੁਰੂ ਹੋਈ ਸੀ। ਇਹਦਾ ਮਤਲਬ ਜਿਹੜਾ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਹੀ ਜਿਹੜਾ ਜਿਹੜੇ ਡਿਫਰੈਂਟ ਡਿਫਰੈਂਟ ਐਨੀਮਲਸ ਜਾਂ ਪਲਾਂਟ ਹੋਣੇ ਸ਼ੁਰੂ ਹੋਏ ਸੀ ਨਾ। ਸੋ ਇਹ ਜਿਹੜੀ ਸਾਡੀ ਬੋਡੀ ਦੇ ਵਿੱਚ ਐਲੀਮੈਂਟ ਮਿਲਦੇ ਆ ਜਾਂ ਕਿਸੇ ਜਿਹੜੀ ਆ ਟ੍ਰੀ ਦੇ ਵਿੱਚ ਐਲੀਮੈਂਟ ਮਿਲਦੇ ਆ, ਜਾਂ ਤੁਹਾਡੇ ਕਿਸੇ ਫੇਵਰੇਟ ਜਿਹੜੇ ਪੁਰਾਣੀ ਸੈਲੀਬ੍ਰਿਟੀ ਦੇ ਵਿੱਚ ਜਿਹੜੇ ਐਲੀਮੈਂਟ ਮਿਲਦੇ ਸੀ, ਜਾਂ ਕੋਈ ਆਈਨਸਟਾਈਨ ਦੇ ਵਿੱਚ ਐਲੀਮੈਂਟਸ ਐਟਮਸ ਜਿਹੜੇ ਐਲੀਮੈਂਟ ਸੀਗੇ, ਉਹ ਅੱਜ ਵੀ ਇਸ ਜਿਹੜੀ ਯੂਨੀਵਰਸ ਦੇ ਵਿੱਚ ਜਾਂ ਅਰਥ ਦੇ ਵਿੱਚ ਜਿਹੜੇ ਘੁੰਮਦੇ ਫਿਰਦੇ ਆ, ਇੱਕ ਇੱਕ ਇੰਡੀਵਿਜੁਅਲ ਤੋਂ ਇੱਕ ਸਪੀਸੀਜ਼ ਤੋਂ ਦੂਜੀ ਸਪੀਸੀਜ਼ ਦੇ ਵਿੱਚ ਜਿਹੜੇ ਟ੍ਰਾਂਸਫਰ ਹੁੰਦੇ ਜਾਂਦੇ ਆ। ਬਟ ਇਹ ਜਿਹੜੇ ਹੈਗੇ ਸੇਮ ਹੀ ਆ ਜਿਹੜੇ ਜਿਹੜੇ ਜਿਨ੍ਹਾਂ ਤੋਂ ਸਟਾਰਸ ਬਣਿਆ, ਇਸ ਲਈ ਅਸੀਂ ਆਪਣੇ ਆਪ ਨੂੰ ਵੀ ਸਟਾਰ ਡਸਟ ਕਹਿੰਦੇ ਹਾਂ, ਕਿਉਂਕਿ ਅਸੀਂ ਵੀ ਉਹਨਾਂ ਸਟਾਰਸ ਦੇ ਜਿਹੜੇ ਆ ਬਣਨ ਦੇ, ਜਦੋਂ ਉਹ ਬਣਦੇ ਆ ਮਰਦੇ ਆ ਬਣਦੇ ਆ ਮਰਦੇ ਆ, ਹਨਾ। ਤੋਂ ਅਲਟੀਮੇਟਲੀ ਜਿਹੜੀ ਬਾਕੀ ਲਾਈਫ ਫਾਰਮਸ ਵੀ ਉਹਨਾਂ ਤੋਂ ਹੀ ਬਣਦੀਆਂ।
0: ਰਾਈਟ ਰਾਈਟ ਰਾਈਟ, ਨਹੀਂ ਬਹੁਤ ਸੋਹਣਾ, ਔਰ ਮੇਰੇ ਖਿਆਲ ਦੇ ਨਾਲ ਇੱਥੇ ਟੌਪਿਕ ਖਤਮ ਨਹੀਂ ਹੁੰਦਾ, ਇੱਥੋਂ ਇਹ ਸ਼ੁਰੂ ਹੁੰਦਾ ਹੈ, ਕਿਉਂਕਿ ਹਾਲੇ ਇਹਦੇ 'ਚ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ। ਮੈਂ ਨਾ ਪਰਸਨਲੀ ਅੱਗੇ ਵੀ ਬੜੀ ਵਾਰ ਰੇਡੀਓ 'ਤੇ ਵੀ ਕਹਿ ਚੁੱਕੇ ਹਾਂ ਸੰਦੀਪ ਜੀ, ਅਤੇ ਮੈਂ ਖੁੱਲ੍ਹ ਕੇ ਇਹ ਗੱਲ ਕੜੀ ਵਾਰ ਕਰਦਾ ਹੁੰਦਾ ਕਿ ਜਿਹੜੇ ਡਾਕਟਰ ਰਿਚਰਡ ਸਕੈਲਰ ਸੀ, ਜਿਨ੍ਹਾਂ ਦੇ ਪਿੱਛੇ ਜੇ ਦੇਹਾਂਤ ਹੋਇਆ ਨਾ, ਕੈਂਸਰ ਦੇ ਉੱਤੇ ਰਿਸਰਚ ਕਰ ਰਹੇ ਸੀਗੇ, ਆਈ ਰੀਅਲੀ ਫਾਊਂਡ, ਮਤਲਬ ਮੈਂ ਬਹੁਤ ਜ਼ਿਆਦਾ ਮੁਰੀਦ ਹਾਂ ਉਸ ਸ਼ਖਸ ਦਾ, ਚਲੇ ਵੀ ਗਏ ਨੇ ਧਰਤੀ ਤੋਂ, ਪਰ ਉਹਨਾਂ ਨੇ ਜੋ ਰਿਸਰਚ ਕੀਤੀ ਸੀਗੀ, ਇਨਫੈਕਟ ਆ ਗੱਲ ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਸੀ ਉਹਦੇ 'ਚ। ਇੱਕ ਗੱਲ ਜ਼ਰੂਰ ਇਹ ਗੱਲ ਆਪਾਂ ਅੱਜ ਦੇ ਐਪੀਸੋਡ ਦੇ ਵਿੱਚ ਕੀਤੀ ਕਿ ਹਿਊਮਨ ਐਲੀਮੈਂਟਸ ਜਿਹੜੇ ਨੇ ਉਹ ਯੂਨੀਵਰਸ ਦੇ ਵਿੱਚ ਹੀ ਰਲ ਮਿਲ ਜਾਂਦੇ ਨੇ ਇਨਸਾਨ ਦੇ ਜਾਣ ਤੋਂ ਬਾਅਦ, ਪਰ ਜਿਹੜਾ DNA ਹੈਗਾ ਉਹ ਕਿੰਨੀ ਜ਼ਿਆਦਾ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈਗਾ, ਕਿੰਨਾ ਉਹਦਾ ਇੰਪੋਰਟੈਂਟ ਰੋਲ ਹੈ, ਜਿਵੇਂ ਦੱਸਿਆ ਸੰਦੀਪ ਜੀ ਨੇ ATGCH ਚਾਰ ਸਰੋਤਾਂ ਦਾ ਰਲ ਕੇ ਬਣਿਆ ਹੋਇਆ। ਪਰ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ, ਜਿਨ੍ਹਾਂ ਨੂੰ UV ਰੇਜ਼ ਆਪਾਂ ਕਹਿ ਦਿੰਦੇ ਹਾਂ, ਅਲਟਰਾ ਵਾਇਲਟ ਰੇਜ਼, ਬਚਪਨ 'ਚ ਪੈਰਾਬੈਂਗਨੀ ਕਿਰਨਾਂ ਪੜ੍ਹੀਆਂ ਹੈਗੀਆਂ ਨੇ ਅਸੀਂ, ਉਹ ਜਿਹੜੀਆਂ ਪੈਰਾਬੈਂਗਨੀ ਕਿਰਨਾਂ ਨੇ, ਉਹ ਜਿਹੜੀਆਂ UV ਰੇਜ਼ ਨੇ, ਉਹ DNA ਦਾ ਜਿਹੜਾ ਇਹ ATGC ਜਿਹੜੇ ਚਾਰ ਹੈਗੇ ਨੇ ਉਹਦੇ 'ਚੋਂ ਸਿਰਫ ਇੱਕ ਜਿਹੜਾ ਸਰੋਤ ਸਭ ਤੋਂ ਇੰਪੋਰਟੈਂਟ ਹੈਗਾ, ਸਭ ਤੋਂ ਇੰਪੋਰਟੈਂਟ, ਚਾਰੇ ਇੰਪੋਰਟੈਂਟ ਨੇ, ਪਰ ਥਾਇਮੀਨ ਉਹਨੂੰ ਇੰਪੈਕਟ ਕਰਦਾ। ਉਦੋਂ ਤਾਂ ਨਹੀਂ ਸੀ ਮੈਨੂੰ ਪਤਾ, ਪਰ ਆ ਜਦੋਂ ਹੁਣ ਸੰਦੀਪ ਜੀ ਨੇ ਅੱਜ ਦੱਸਿਆ ਤਾਂ ਮੈਂ ਉਹਨਾਂ ਚੀਜ਼ਾਂ ਨੂੰ ਲਿੰਕ ਕਰ ਗਿਆ, ਕਿਉਂਕਿ ਮੈਂ ਪ੍ਰੋਫੈਸਰ ਰਿਚਰਡ ਦੀ ਬੜੀਆਂ ਕਲੋਜ਼ਲੀ ਸਟੱਡੀਜ਼ ਪੜ੍ਹੀਆਂ ਹੋਈਆਂ, ਅਤੇ ਉਹਨਾਂ ਨੇ ਸਕਿਨ ਕੈਂਸਰ ਦੇ ਉੱਤੇ ਜਿਹੜੀ ਇੱਕ ਬਹੁਤ ਚੰਗੀ ਰਿਸਰਚ ਕੀਤੀ ਸੀਗੀ, ਅਤੇ ਹਾਲਾਂਕਿ ਉਹ ਇੱਕ ਤ੍ਰਾਸਦੀ ਰਹੀ ਹੈ ਕਿ ਉਹ ਆਪ ਖੁਦ ਬ੍ਰੇਨ ਕੈਂਸਰ ਦੇ ਮਰੀਜ਼ ਹੋਏ ਅਤੇ ਉਹਨਾਂ ਦਾ ਦੇਹਾਂਤ ਇਸ ਤਰੀਕੇ ਦੇ ਨਾਲ ਹੋਇਆ, ਪਰ ਇਹ ਜਿਹੜੀਆਂ ਡੀ ਐੱਨ ਏਜ਼ ਨੇ ਜਾਂ ਆਰ ਐੱਨ ਏਜ਼ ਨੇ ਇਹਨਾਂ ਦੇ ਉੱਤੇ ਹਾਲੇ ਬਹੁਤ ਸਾਰੀਆਂ ਗੱਲਾਂ ਹੋਣੀਆਂ ਬਾਕੀ ਹੈਗੀਆਂ ਨੇ। ਸੰਦੀਪ ਜੀ ਥੈਂਕ ਯੂ ਸੋ ਮੱਚ। ਇਨਫੈਕਟ ਆ ਜਿਹੜਾ ਅਖੀਰ ਦੇ ਵਿੱਚ ਤੁਸੀਂ ਇਹ ਗੱਲ ਦੱਸੀ ਹੈਗੀ ਹੈ ਕਿ ਅਸੀਂ ਸਰੀਰ ਜਿਹੜਾ ਹੈਗਾ ਉਹ ਤਾਰਿਆਂ ਦੀ ਧੂੜ ਦਾ ਬਣਿਆ ਹੋਇਆ ਹੈਗਾ, ਸਟਾਰ ਡਸਟ ਦਾ ਬਣਿਆ ਹੋਇਆ ਹੈਗਾ, ਔਰ ਇਹਦੇ 'ਚ ਜਿਹੜੇ ਸਾਡੇ ਸਰੀਰ ਦੇ ਅੰਦਰ ਆਕਸੀਜਨ, ਨਾਈਟ੍ਰੋਜਨ, ਆਇਰਨ ਜੋ ਵੀ ਹੈਗੇ ਨੇ ਉਹ ਸਾਡੇ ਇਸ ਯੂਨੀਵਰਸ ਦੇ ਵਿੱਚ ਵੀ ਮੌਜੂਦ ਹੈਗੇ ਨੇ, ਅਤੇ ਇਸ ਕਰਕੇ ਅਸੀਂ ਮੰਨ ਸਕਦੇ ਹੈਗੇ ਹਾਂ ਕਿ ਯੈਸ ਵੀ ਆਰ ਮੇਡ ਆਫ ਸਟਾਰ ਡਸਟ। ਪਰ ਅਖੀਰ 'ਚ ਮੈਂ ਇੱਕ ਸਵਾਲ ਜ਼ਰੂਰ ਛੱਡ ਕੇ ਜਾਣਾ, ਅੱਜ ਨਹੀਂ ਮੈਂ ਕਹਿ ਰਿਹਾ ਸੰਦੀਪ ਜੀ, ਪਰ ਫੇਰ ਕਦੇ ਜਦੋਂ ਕਦੇ ਮੌਕਾ ਲੱਗਿਆ। ਮੈਂ ਕਿਤੇ ਪੋਡਕਾਸਟ ਸੁਣ ਰਿਹਾ ਸੀ, ਉਹ ਕਹਿੰਦੇ ਕਿ ਸਰੀਰ ਦੇ ਉੱਤੇ ਜਿਵੇਂ ਸਰੀਰ ਕਾਹਦਾ ਬਣਿਆ ਹੋਇਆ ਉਹਦੇ 'ਤੇ ਬੜੀ ਰਿਸਰਚ ਅਲੱਗ ਅਲੱਗ ਟਾਈਮ ਦੇ ਉੱਤੇ ਅਲੱਗ ਅਲੱਗ ਕੰਟਰੀ 'ਚ ਅਲੱਗ ਅਲੱਗ ਰਿਸਰਚਰਸ ਨੇ ਕੀਤੀਆਂ ਨੇ। ਇੱਕ ਕਿਸੇ ਪੋਡਕਾਸਟ ਦੇ ਵਿੱਚ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਇੱਕ ਕਈ ਇਨਸਾਨਾਂ ਦੇ ਸਰੀਰ ਦੇ ਉੱਤੇ ਨਾ ਜਦੋਂ ਉਹਨਾਂ ਦੀ ਡੈਥ ਬੈੱਡ ਦੇ ਉੱਤੇ ਉਹ ਸੀਗੇ ਤਾਂ ਰਿਸਰਚਰਸ ਨੇ ਵਿਦ ਦੇਅਰ ਫੈਮਿਲੀ ਪਰਮਿਸ਼ਨ ਉਹਨਾਂ ਦੀ ਬੋਡੀ ਦੇ ਉੱਤੇ ਇੱਕ ਰਿਸਰਚ ਕੀਤੀ। ਉਹ ਇਹ ਸੀਗੀ ਕਿ ਇੱਕ ਵਿਅਕਤੀ ਦਾ ਮਰਨ ਦੇ ਵੇਲੇ ਭਾਰ ਕਿੰਨਾ ਸੀ, ਉਹਨਾਂ ਨੂੰ ਵੇ ਸਕੇਲ ਦੇ ਉੱਤੇ ਲਿਟਾਇਆ ਹੋਇਆ ਸੀਗਾ, ਅਤੇ ਫਿਰ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਉਸ ਤੋਂ ਬਾਅਦ ਉਹਦੀ ਬੋਡੀ ਦਾ ਵੇਟ ਕਿੰਨਾ ਰਹਿ ਗਿਆ। ਉਹ ਜਿੰਨਾ ਮਰਜ਼ੀ ਕੈਲਕੂਲੇਸ਼ਨਾਂ ਕਰ ਲੈਣ, ਜਿਵੇਂ ਆਪਾਂ ਕਹਿੰਦੇ ਹਾਂ ਕਿ ਸਰੀਰ ਦੇ ਵਿੱਚ 90% ਤੋਂ ਜ਼ਿਆਦਾ ਪਾਣੀ ਹੈ, ਹੱਡੀਆਂ ਦਾ ਭਾਰ ਹੈ, ਮਾਸ ਦਾ ਭਾਰ ਹੈ, ਜਾਂ ਜੋ ਵੀ ਆਹ ਤੁਸੀਂ ਕਣ ਅਣੂ ਜੋ ਵੀ ਲਗਾਏ ਹੈਗੇ ਨੇ, ਮੋਲੀਕਿਊਲਸ ਵਗੈਰਾ ਜਾਂ ਬਲੱਡ ਵਗੈਰਾ, ਇਹ ਤੋਂ ਇਲਾਵਾ ਜਦੋਂ ਵੀ ਕੈਲਕੂਲੇਸ਼ਨਾਂ ਕਰੀਆਂ ਜਾਣ ਤਾਂ 1.5-2% ਕਿਤੇ ਨਾ ਕਿਤੇ ਭਾਰ ਘੱਟ ਹੀ ਰਿਹਾ ਸੀਗਾ, ਵੀ ਉਹ ਮੈਚ ਨਹੀਂ ਕਰ ਰਿਹਾ ਸਕੇਲ ਦੇ ਨਾਲ। ਤਾਂ ਉਹ ਕਹਿੰਦੇ ਕਿ ਇਹ ਆਤਮਾ ਦਾ ਭਾਰ ਹੋ ਸਕਦਾ, ਇਹ ਵਜ਼ਨ ਜਿਹੜਾ ਉਹ ਸੌਲ ਦਾ ਹੋ ਸਕਦਾ, ਪਰ ਉਹ ਅੱਜ ਦੇ ਟੌਪਿਕ ਦੇ ਨਾਲ ਬਿਲਕੁਲ ਰਲਦਾ ਮਿਲਦਾ ਨਹੀਂ ਹੈਗਾ। ਕਿਸੇ ਦਿਨ ਫਿਰ ਇਹਦੇ 'ਤੇ ਆਪਾਂ ਗੱਲ ਜ਼ਰੂਰ ਕਰਾਂਗੇ, ਸਾਇੰਸ ਦਾ ਇਹ ਟੌਪਿਕ ਹੈ ਨਹੀਂ ਹੈ ਕੀ ਫਰਕ ਪੈਂਦਾ ਹੈ, ਅਸੀਂ ਤਾਂ ਸਿਰਫ ਜਾਣਕਾਰੀ ਦੇਣੀ ਹੈ, ਇਨਫੋਰਮੇਸ਼ਨ ਦੇਣੀ ਹੈ, ਔਰ ਇਸ ਇਨਫੋਰਮੇਸ਼ਨ ਦੇ ਵਿੱਚ ਜਿਹੜੀਆਂ ਥਿਊਰੀਜ਼ ਹੈਗੀਆਂ ਨੇ, ਜਿਹੜੀਆਂ ਇੱਕ ਕੀ ਕਹਿ ਲੈਂਦੇ ਕੰਟਰੋਵਰਸੀਜ਼ ਹੈਗੀਆਂ ਨੇ, ਉਹਨਾਂ ਨੂੰ ਵੀ ਆਪਾਂ ਇਨਵੋਲਵ ਕਰਾਂਗੇ ਅਤੇ ਦੱਸਾਂਗੇ, ਜਿਵੇਂ ਫੈਕਟ ਸ਼ੀਟ ਆ ਜਾਂਦੀ ਹੁੰਦੀ ਹੈ ਨਾ, ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਸਹੀ ਕੀ ਹੈ, ਗਲਤ ਕੀ ਹੈ, ਜੋ ਸਾਇੰਸ ਕਹਿ ਰਹੀ ਹੈਗੀ ਹੈ, ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੈ। ਥੈਂਕ ਯੂ ਸੋ ਮੱਚ ਸੰਦੀਪ ਜੀ।
1: ਇਹ ਬਿਲਕੁਲ ਇਹ ਅਲੱਗ ਆਪਣਾ ਇੱਕ ਟੌਪਿਕ ਬਣ ਸਕਦਾ, ਬਟ ਜਿਹੜੀ ਤੁਸੀਂ ਡੀ ਐੱਨ ਏ ਦੀ ਗੱਲ ਕੀਤੀ ਆ, ਕੈਂਸਰ ਦੀ ਗੱਲ ਕੀਤੀ ਆ, ਇਸ ਲਈ ਅਸੀਂ ਕਹਿੰਦੇ ਕਿ ਜਦੋਂ ਆਪਾਂ ਸਨਲਾਈਟ ਚ ਜਾਈਏ, ਸਪੈਸ਼ਲੀ ਜਦੋਂ ਅਸੀਂ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਸਾਨੂੰ ਪਤਾ ਕਿ ਇੱਥੇ ਸਨ ਸਕਿਨ ਕੈਂਸਰ ਬਹੁਤ ਹੁੰਦੇ ਆ, ਇਸ ਲਈ ਅਸੀਂ ਕਹਿੰਦੇ ਹਾਂ ਕਿ ਸਾਨੂੰ ਜਿਹੜੀ ਆ ਸਨਸਕ੍ਰੀਨ ਲਾ ਕੇ ਹੀ ਨਿਕਲਣਾ ਚਾਹੀਦਾ ਘਰੋਂ ਬਾਹਰ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸਪੈਸ਼ਲੀ ਸਨਲਾਈਟ ਦੀ ਅਗਰ ਜਦੋਂ ਅਸੀਂ ਗੱਲ ਕਰਦੇ ਹਾਂ, ਤੇ ਜੀਨਸ ਦੇ ਵਿੱਚ ਮਿਊਟੇਸ਼ਨ ਨਾਮ ਦੀ ਆਪਾਂ ਇੱਕ ਚੀਜ਼ ਕਹਿੰਦੇ, ਇਹਦਾ ਮਤਲਬ ਇਹ ਹੈ ਕਿ ਜੀਨ ਦੀ ਸੀਕੁਐਂਸ ਜਿਹੜੀ ਚੇਂਜ ਕਰ ਦਿੰਦਾ, ਮਤਲਬ ਕਿ ਸਾਨੂੰ ਇਫੈਕਟ ਕਰਦਾ, ਡੈਮੇਜ ਕਰ ਦਿੰਦਾ, ਤੁਸੀਂ ਇੱਕ ਤਰ੍ਹਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹਾਂ ਨਾ, ਤੇ ਡੈਮੇਜ ਦੀ ਵਜ੍ਹਾ ਨਾਲ ਜਿਹੜਾ ਉਹ ਸਾਡਾ ਡੀ ਐੱਨ ਏ ਚੇਂਜ ਹੋ ਜਾਂਦਾ, ਜਿਹਦੀ ਵਜ੍ਹਾ ਨਾਲ ਸਾਨੂੰ ਕਈ ਵਾਰ ਕੈਂਸਰ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ। ਸੋ ਜਿਹੜੀ ਇਸ ਲਈ ਸਾਨੂੰ ਜਿਹੜੀ ਥੋੜੀ ਪ੍ਰੀਕੋਸ਼ਨਸ ਰੱਖਣ ਦੀ ਲੋੜ ਹੁੰਦੀ ਹੈ, ਜਿਹਦੇ ਵਿੱਚ ਇਨਵਾਇਰਮੈਂਟ ਦਾ ਕਾਫੀ ਜਿਹੜਾ ਇੰਪੈਕਟ ਪੈਂਦਾ ਹੈ, ਔਰ ਜਿਹੜਾ ਚਾਹੇ ਪੋਲਿਊਸ਼ਨ ਹੋ ਗਿਆ ਤੇ ਹੋਰ ਚੀਜ਼ਾਂ ਹੋ ਗਈਆਂ, ਬਟ ਜਿੱਦਾਂ ਡੀ ਐੱਨ ਏ ਦੀ ਆਪਾਂ ਗੱਲ ਲਾਸਟ ਗੱਲ ਮੈਂ ਕਹੂੰਗੀ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪੇਰੈਂਟਸ ਦੀ, ਕਿ ਪੇਰੈਂਟਸ ਦਾ ਡੀ ਐੱਨ ਏ ਸਾਡੇ ਚ ਹੁੰਦਾ, ਜੋ ਗ੍ਰੈਂਡ ਪੇਰੈਂਟਸ ਦਾ ਹੈ ਨਾ ਉਹਨਾਂ ਚ ਹੁੰਦਾ ਅੱਗੇ, ਤੇ ਕਈ ਵਾਰ ਕੀ ਹੁੰਦਾ ਕਿ ਕੁਛ ਇੱਕ ਪਰਸਨ ਦੇ ਵਿੱਚ ਦੋ ਡੀ ਐੱਨ ਏ ਪ੍ਰੋਫਾਈਲ ਵੀ ਮਿਕਸ ਹੋ ਜਾਂਦੀਆਂ, ਜਿਹਨੂੰ ਚਾਈਮਰਿਜ਼ਮ ਅਸੀਂ ਕਹਿੰਦੇ ਹਾਂ ਸਾਇੰਟਿਫਿਕ
0: ਲੈਂਗੁਏਜ,
1: ਉਹਦਾ ਹੁੰਦਾ ਕਿ ਕਈ ਵਾਰ ਤੁਸੀਂ ਮੰਨ ਲਓ ਟਰਾਂਸਪਲੈਂਟ ਕਿਸੇ ਚ ਹੋਇਆ, ਹੈਡ ਟਰਾਂਸਪਲੈਂਟ ਹੋਇਆ ਜਾਂ ਮਤਲਬ ਹਾਰਟ ਟਰਾਂਸਪਲੈਂਟ ਹੋਇਆ ਨਾ, ਤਾਂ ਕਈ ਵਾਰ ਜਿਹੜਾ ਉਹਨਾਂ ਦਾ ਜਿਹੜਾ ਡੀ ਐੱਨ ਏ ਜਿਹੜਾ ਮਿਕਸ ਹੋ ਸਕਦਾ ਹੈ, ਜਾਂ ਫਿਰ ਕਈ ਵਾਰ ਟਵਿਨ, ਜੇ ਮੰਨ ਲਓ ਕਿਸੇ ਦੇ ਜਿਹੜੀ ਪ੍ਰੈਗਨੈਂਸੀ ਟਾਈਮ ਟਵਿਨਸ ਬੱਚੇ ਹੈਗੇ ਆ, ਬਟ ਇੱਕ ਜਿਹੜਾ ਟਵਿਨ ਦੂਸਰੇ ਦੀ ਜਿਹੜੀ ਆ ਮਤਲਬ ਇੱਕੋ ਹੀ ਬੱਚਦਾ ਹੈ ਨਾ, ਤਾਂ ਉਹਦੇ ਵਿੱਚ ਵੀ ਹੋ ਸਕਦਾ ਹੈ ਕਿ ਜਿਹੜਾ ਡੀ ਐੱਨ ਏ ਕਾਪੀ ਹੋ ਸਕਦੀ, ਸੋ ਡਿਫਰੈਂਟ ਡਿਫਰੈਂਟ ਹੋ ਸਕਦੀ ਹੈ, ਬਟ ਬੇਸਿਕਲੀ ਜਿਹੜਾ ਡੀ ਐੱਨ ਏ ਜਿਹੜਾ ਆ, ਜਿਹੜਾ ਮੈਂ ਦੱਸਿਆ 0.1% ਡੀ ਐੱਨ ਏ ਹਿਊਮਨ, ਹਰ ਹਿਊਮਨ ਦਾ ਉਹ ਹੁੰਦਾ ਹੈ ਜਿਹੜਾ ਕਿਸੇ ਦੂਜੇ ਹਿਊਮਨ ਨਾਲ ਜਿਹੜਾ ਮੈਚ ਨਹੀਂ ਕਰਦਾ,
0: ਮੈਚ ਨਹੀਂ ਕਰਦਾ,
1: ਜਿਹੜਾ ਉਹਨੂੰ
0: ਅਲੱਗ ਤੋਂ ਕ੍ਰੀਏਟ ਕਰਦਾ ਹੈਗਾ। ਰਾਈਟ, ਨਹੀਂ ਥੈਂਕ ਯੂ ਸੋ ਮੱਚ। ਪਰ ਇਨਸਾਨੀ ਸਰੀਰ ਕਾਹਦਾ ਬਣਿਆ ਹੋਇਆ ਇਹ ਸ਼ਾਇਦ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲ ਗਿਆ ਹੋਏਗਾ ਕਿ ਵਾਟ ਆਰ ਵੀ ਮੇਡ ਆਫ, ਅਤੇ ਬੜੇ ਵਿਸਤਾਰ ਦੇ ਨਾਲ, ਬੜੇ ਤਰੀਕੇ ਦੇ ਨਾਲ ਜਿਹੜਾ ਸੰਦੀਪ ਜੀ ਨੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈਗੀ, ਔਰ ਥੈਂਕ ਯੂ ਸੋ ਮੱਚ ਸੰਦੀਪ ਜੀ। ਔਰ ਡੈਫੀਨੇਟਲੀ ਉਹ ਐਪੀਸੋਡ ਕਰਨਾ ਜ਼ਰੂਰ ਹੈ ਕਦੇ ਨਾ ਕਦੇ, ਪਰ ਅਗਲੀ ਵਾਰ ਕੋਈ ਹੋਰ ਵੱਖਰਾ ਵਿਸ਼ਾ ਜਿਹੜਾ ਲੈ ਕੇ ਜ਼ਰੂਰ ਤੁਹਾਡੇ ਤੱਕ ਹਾਜ਼ਰ ਹੁੰਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਿਓ ਇਜਾਜ਼ਤਾਂ। ਧੰਨਵਾਦ। ਰੇਡੀਓ ਹਾਂਜੀ 1674 AM 'ਤੇ ਸੁਣਦੇ ਰਹੋ ਅਲੱਗ ਅਲੱਗ ਪ੍ਰੋਗਰਾਮ, ਪਰ ਇਹ ਸੀ ਡੀਪ ਟਾਕ ਸ਼ੋਅ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: Hey man, ਸਤਬੀਰ ਔਜਲਾ ਗੀਤ MP3।
4: ਸਾਰਾ ਸ਼ਹਿਰ ਹਮੇ ਲਾਈਨ ਕੇ ਨਾਮ ਸੇ ਜਾਣਤਾ ਹੈ। ਮੋਨਾ ਡਾਰਲਿੰਗ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 AM.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਏਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸੋਹਣਾ ਲੱਗਦਾ ਚਿਹਰਾ, ਅਤੇ ਕੌਣ ਨਹੀਂ ਸੋਹਣਾ ਲੱਗਣਾ ਚਾਹੁੰਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਦੋ ਦੋਸਤ ਸਨ ਜਿਨ੍ਹਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ, ਇੰਨਾ ਪ੍ਰੇਮ ਕਿ ਉਹਨਾਂ ਨੇ ਘਰ ਵੀ ਆਂਢ ਗੁਆਂਢ ਦੇ ਵਿੱਚ ਬਣਾ ਲਿਆ। ਅੱਗੇ ਔਲਾਦ ਹੋਈ, ਹੌਲੀ ਹੌਲੀ ਫਿੱਕ ਵੱਧਦੀ ਜਾਂਦੀ। ਬਲਵੀਰ ਸਿੰਘ ਦੇ 3 ਪੁੱਤ ਹੋਏ, ਇੱਕ ਵਿਆਹ ਸੀ, ਦੂਸਰਾ ਹਾਲੇ ਵਿਆਹਣ ਜੋਗਾ ਹੋਇਆ ਸੀ, ਅਤੇ ਤੀਸਰਾ ਹਾਲੇ ਚੜ੍ਹਦੀ ਜਵਾਨੀ ਦੇ ਵਿੱਚ। ਉਧਰੇ ਦੂਸਰੇ ਦੋਸਤ ਦੇ ਪੁੱਤ ਰਹਿੰਦੇ ਬਿਲਕੁਲ ਗੁਆਂਢ ਦੇ ਵਿੱਚ। ਦੋਵਾਂ ਦੇ ਵਿੱਚੋਂ ਇੱਕ ਚੜ੍ਹਾਈ ਕਰ ਗਿਆ। ਇੱਕ ਨੇ ਬੜੀ ਬੜੀ ਹਿੰਮਤ ਕੀਤੀ ਕਿ ਆਪਸ ਦੇ ਵਿੱਚ ਦੋਵਾਂ ਪਰਿਵਾਰਾਂ ਦਾ ਪਿਆਰ ਬਣਿਆ ਰਹੇ, ਪਰ ਨਿੱਕੀ ਨਿੱਕੀ ਗੱਲ ਤੋਂ ਹੌਲੀ ਹੌਲੀ ਆਪਸ ਦੇ ਵਿੱਚ ਖਟਾਸ ਵੱਧਦੀ ਜਾਂਦੀ। ਹੋਇਆ ਕੁਛ ਇਸ ਤਰੀਕੇ ਦੇ ਨਾਲ ਕਿ ਬਲਦੇਵ ਦੀ ਨੂੰਹ ਨੇ ਕੁੱਕੜੀਆਂ ਰੱਖੀਆਂ ਸੀ। ਉਹ ਹਰ ਰੋਜ਼ ਇੱਕ ਤਹਿ ਥਾਂ ਦੇ ਉੱਤੇ ਆਂਡਾ ਦਿੰਦੀਆਂ, ਅਤੇ ਉਹ ਚੁੱਕ ਕੇ ਬੜੀ ਖੁਸ਼ੀ ਮਹਿਸੂਸ ਕਰਦੀ। ਉਹਨੂੰ ਇੱਦਾਂ ਲੱਗਦਾ ਕਿ ਉਹ ਵੀ ਕੁਛ ਕਰ ਰਹੀ ਹੈ, ਉਹ ਵੀ ਕਮਾਈ ਕਰ ਰਹੀ ਹੈ, ਵੱਡੀ ਉਪਲਬਧੀ ਲੱਗਦੀ ਉਹਨੂੰ। ਇੱਕ ਦਿਨ ਜਾ ਕੇ ਕੀ ਵੇਖਦੀ ਆ ਕਿ ਉਹਨੂੰ ਉਸ ਤਹਿ ਥਾਂ ਤੋਂ ਆਂਡਾ ਨਹੀਂ ਲੱਭਾ। ਇੱਧਰ ਉੱਧਰ ਧਿਆਨ ਮਾਰਦੀ ਆ, ਅਤੇ ਦਿਓਰ ਨੇ ਦੂਰੋਂ ਆਵਾਜ਼ ਦਿੱਤੀ, ਭਾਬੀ ਕੁੱਕੜੀ ਸ਼ਾਇਦ ਡਰ ਗਈ ਸੀ। ਡਰ ਕੇ ਉੱਧਰ ਤਾਏ ਹੁਣਾਂ ਵੱਲ ਟੱਪ ਗਈ, ਸ਼ਾਇਦ ਉੱਧਰ ਨਾ ਆਂਡਾ ਦੇ ਆਈ ਹੋਵੇ। ਨੌਂ ਲੱਭਦੀ ਲੱਭਦੀ ਉਹਨਾਂ ਦੇ ਵਿਹੜੇ 'ਚ ਜਾ ਵੜੀ। ਅੰਦਰੋਂ ਤਾਈ ਨੇ ਆਵਾਜ਼ ਮਾਰੀ, ਨਹੀਂ ਕੀ ਲੱਭਦੀ ਹੈ? ਕੁਛ ਨਹੀਂ ਤਾਈ, ਆਂਡਾ ਲੱਭਦੀ ਹਾਂ। ਕੁੱਕੜੀ ਸ਼ਾਇਦ ਅੱਜ ਤੁਹਾਡੇ ਵਿਹੜੇ ਆਂਡਾ ਦੇਗੀ। ਨਾ, ਅਸੀਂ ਕਦੀ ਆਂਡੇ ਨਹੀਂ ਵੇਖੇ। ਤੂੰ ਹੁਣ ਆਂਡਿਆਂ ਦੇ ਵੀ ਦੋਸ਼ ਸਾਡੇ ਸਿਰ ਲਾਏਂਗੀ। ਇਹਨਾਂ ਨਵੀਆਂ ਆਈਆਂ ਨੇ, ਪਤਾ ਨਹੀਂ ਹਲੇ ਕੀ ਕੀ ਗੁੱਲ ਖਿਲਾਉਣੇ ਨੇ। ਨੌ ਕੋ ਵੀ ਬੋਲ ਬਰਦਾਸ਼ਤ ਨਹੀਂ ਹੋਏ, ਉਹਨੇ ਵੇਖੋ 4 ਸੁਣਾ ਦਿੱਤੀ। ਹੌਲੀ ਹੌਲੀ ਇਹ ਲੜਾਈ ਹੋਰ ਜ਼ਿਆਦਾ ਤਿੱਖੀ ਹੋ ਗਈ। ਉੱਧਰੋਂ ਤਾਇਆ ਆ ਗਿਆ, ਇੱਧਰੋਂ ਸਹੁਰਾ ਆ ਗਿਆ, ਉੱਧਰੋਂ ਇਹਦੀ ਸੱਸ ਆ ਗਈ, ਉੱਧਰੋਂ ਉਹਦੀ ਸੱਸ ਆ ਗਈ। ਸਾਰੇ ਪਰਿਵਾਰ ਨੇ ਰਲ ਮਿਲ ਕੇ ਖੂਬ ਸੋਹਣੀ ਲੜਾਈ ਕੀਤੀ, ਇੱਕ ਦੂਸਰੇ ਦੇ ਵਾਲ ਖੋਣ ਤੱਕ ਗਏ। ਜਨਾਨੀਆਂ ਤੋਂ ਹੁੰਦੀ ਹੁੰਦੀ ਲੜਾਈ ਹੁਣ ਬੰਦਿਆਂ ਤੱਕ ਪਹੁੰਚ ਗਈ। ਬਲਦੇਵ ਅਤੇ ਦਵਿੰਦਰ ਇੱਕ ਸਮੇਂ ਆਪਸ ਦੇ ਵਿੱਚ ਸੋਹਣੇ ਦੋਸਤ ਸੀ, ਬਚਪਨ ਤੋਂ ਇਕੱਠੇ ਖੇਡੇ, ਅੱਜ ਆਪਸ ਦੇ ਵਿੱਚ ਹੱਥੋਂ ਪਾਈ ਹੋ ਗਏ। ਸਾਰੇ ਪਿੰਡ ਦੇ ਵਿੱਚ ਚਰਚਾ ਹੋਈ ਵੀ ਪਹਿਲਾਂ ਤਾਂ ਨਿੱਕਾ ਮੋਟਾ ਬੁਲਾਰਾ ਹੁੰਦਾ ਸੀ, ਅੱਜ ਦੋਵੇਂ ਇੱਕ ਦੂਸਰੇ ਦੇ ਹੱਥੀਂ ਪਏ ਨੇ। ਇਹ ਗੱਲ ਦਵਿੰਦਰ ਤੋਂ ਬਰਦਾਸ਼ਤ ਨਹੀਂ ਹੋਈ, ਪਰ ਇਹਦੇ ਵਿੱਚ ਗੱਲ ਲੈ ਕੇ ਚਲਾ ਗਿਆ। ਆਪਣੀ ਦਾੜੀ ਦੇ ਵਾਲ ਪਰੇ ਦੇ ਵਿੱਚ ਵਿਖਾਉਂਦਾ ਕਹਿਣ ਲੱਗਾ, ਆ ਪੰਚੋ ਵੇਖ ਕੇ ਤਾਂ ਦੱਸੋ, ਮੈਂ ਦਾੜੀ ਇਸ ਕਰਕੇ ਰੱਖੀ ਹੈ। ਆ ਬਲਦੇਵ ਸਿੰਘ ਨੇ ਜਿਹੜੀ ਆਪਣੇ ਪੁੱਤਾਂ ਨਾਲ ਰਲ ਕੇ ਮੇਰੇ 'ਤੇ ਚੜ੍ਹਾਈ ਕੀਤੀ ਹੈ, ਕੀ ਇਹ ਕਰਨੀ ਬਣਦੀ ਹੈ? ਇਹਨੂੰ ਬਣਦੀ ਸਜ਼ਾ ਦਿੱਤੀ ਜਾਵੇ। ਬਸ ਫਿਰ ਕੀ ਸੀ, ਇਹ ਸਿਲਸਿਲਾ ਕਦੀ ਰੁਕਿਆ ਹੀ ਨਹੀਂ। ਇੱਕ ਦੂਸਰੇ ਦੇ ਉੱਤੇ ਕੋਈ ਮੌਕਾ ਨਾ ਛੱਡਦੇ ਆਂਢ ਗੁਆਂਢ ਕਿਸੇ ਵੀ ਤਰ੍ਹਾਂ ਦੀ ਚੜ੍ਹਾਈ ਕਰਨ ਦਾ। ਇਹ ਸਭ ਦੇ ਦਰਮਿਆਨ ਬਲਦੇਵ ਸਿੰਘ ਦਾ ਪਿਓ ਹੱਲੇ ਜਿਉਂਦਾ ਸੀ, ਚਾਹੇ ਉਹਦਾ ਦੋਸਤ ਇਸ ਦੁਨੀਆਂ ਤੋਂ ਚੜ੍ਹਾਈ ਕਰ ਗਿਆ ਸੀ, ਜਿਹਦੀ ਬਦੌਲਤ ਇਹ ਆਂਢ ਗੁਆਂਢ ਆ ਵਸੇ ਸੀ। ਬਲਦੇਵ ਸਿੰਘ ਦੇ ਪਿਓ ਨੇ ਬੜਾ ਸਮਝਾਇਆ, ਉਹ ਨਿੱਕੀ ਨਿੱਕੀ ਗੱਲ ਤੋਂ ਨਾ ਲੜੋ,
ਤੁਸੀਂ ਬਚਪਨ ਦੇ ਵਿੱਚ ਇਕੱਠੇ ਖੇਡੇ ਹੋ, ਕਿੰਨਾ ਪਿਆਰ ਸੀ ਤੁਹਾਡਾ, ਸਾਡੀ ਸ਼ਰਮ ਕਰ ਲਓ। ਅਸੀਂ ਦੋਵੇਂ ਯਾਰ ਦੋਸਤ ਇੱਕ ਦੂਸਰੇ ਤੋਂ ਜਾਨ ਵਾਰਦੇ ਸੀ। ਉਹ ਲਾਗੇ ਬੰਨੇ ਦੇ 7 ਪਿੰਡਾਂ ਦੇ ਵਿੱਚ ਲੋਕ ਸਾਡੀ ਸਾਧੀ ਭਰਦੇ ਸੀ। ਉਹ ਸਾਡੇ ਬਾਰੇ ਦੱਸ ਦੱਸ ਕੇ ਲੋਕ ਆਪਣੇ ਨਿਆਣਿਆਂ ਨੂੰ ਸਮਝਾਉਂਦੇ ਸੀ, ਯਾਰ ਦੋਸਤ ਹੋਣ ਤੇ ਇਦਾਂ ਦੇ ਹੋਣ, ਤੁਸੀਂ ਲੱਗੇ ਜੇ ਨੱਕ ਵਢਾਉਣ। ਕਿਤੇ ਇੱਕ ਜਣਾ ਵਾਂਢੇ ਟਿੰਡੇ ਚਲਿਆ ਜਾਂਦਾ ਤੇ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਉਹਦੀ ਫਸਲ ਕਦੋਂ ਬੀਜੀ ਜਾਂਦੀ। ਸੋਚਿਆ ਸੀ ਤੁਸੀਂ ਆਪਸ ਦੇ ਵਿੱਚ ਰਲ ਮਿਲ ਕੇ ਵਾਈ ਖੇਤੀ ਦਾ ਕੰਮ ਹੋਰ ਅੱਗੇ ਤੋਰੋਗੇ, ਸਵਾਹ ਤੋਰਨਾ। ਤੁਸੀਂ ਤਾਂ ਪਹਿਲਾਂ ਵੀ ਬੇੜਾ ਗਰਕ ਕਰ ਦਿੱਤਾ, ਵਾਈ ਖੇਤੀ ਵੱਲ ਧਿਆਨ ਕੀ ਦੇਣਾ ਤੁਸੀਂ, ਤੁਹਾਨੂੰ ਪਰੇ ਪੰਚਾਇਤਾਂ ਦੇ ਵਿੱਚੋਂ ਵਿਹਲ ਨਹੀਂ ਮਿਲਦਾ, ਮੈਨੂੰ ਦੱਸ ਭਲਾ ਨਿੱਕੀਆਂ ਨਿੱਕੀਆਂ ਗੱਲਾਂ 'ਚ ਰੱਖਿਆ ਕੀ ਆ, ਪਰ ਉਹਦੀ ਕੌਣ ਸੁਣੇ। ਬੁੱਢੇ ਦੀ ਮਾੜੀ ਮੋਟੀ ਕੁਛ ਸੁਣਦਾ ਵੀ ਤੇ ਫਿਰ ਜਨਾਨੀਆਂ ਆ ਕੇ ਤੇਲ ਪਾ ਦਿੰਦੀਆਂ। ਦਮੇ ਦਾ ਮਾਰਿਆ ਬਾਪੂ ਫਿਰ ਉਸੇ ਮੰਜੀ ਦੇ ਉੱਤੇ ਬੈਠਾ ਰਹਿ ਜਾਂਦਾ, ਉੱਚੀ ਉੱਚੀ ਖੰਘਦਾ, ਖਰੇ ਆਖਰੀ ਸਾਵਾਂ ਤੋਂ ਮੁੜਦਾ, ਪਰ ਕਿਸੇ ਨੂੰ ਕੀ ਪਰਵਾਹ। ਇਹ ਲੜਾਈ ਹੌਲੀ ਹੌਲੀ ਅੱਗੇ ਵੱਧਦੀ ਗਈ। ਉਹਨੇ ਮੈਨੂੰ ਆ ਕਿਹਾ, ਇਹਨੇ ਮੈਨੂੰ ਆ ਕਿਹਾ, 1 ਸਾਲ, 2 ਸਾਲ, 4 ਸਾਲ ਇਸੇ ਤਰ੍ਹਾਂ ਚਿਕ ਚਿਕ ਚੈਂ ਚੈਂ ਚੱਲਦੀ ਰਹੀ। ਇੱਕ ਦਿਨ ਬਲਦੇਵ ਸਿੰਘ ਦੀ ਨੂੰਹ ਕਿਸੇ ਵਿਆਹ ਦੇ ਉੱਤੇ ਫਿਰ ਦਵਿੰਦਰ ਸਿੰਘ ਦੇ ਨਾਲ ਭਿੜ ਗਈ, ਕਿਸੇ ਗੱਲੋਂ ਕੋ ਬੋਲੀ ਮਾਰੀ। ਦਵਿੰਦਰ ਸਿੰਘ ਕੋ ਉਹ ਜਰੀ ਨਹੀਂ ਗਈ, ਪੁੱਟੀ ਦਾੜੀ ਹਲੇ ਵੀ ਉਹਦੇ ਦਿਮਾਗ 'ਚ ਰੜਕਦੀ ਸੀ। ਗੁੱਸੇ 'ਚ ਆਏ ਨੇ ਘਸੁੰਨ ਮਾਰਿਆ, ਸੱਟ ਤਾਂ ਹਲੇ ਨਹੀਂ ਲੱਗੀ, ਪਰ ਬਲਦੇਵ ਸਿੰਘ ਨੇ ਮਨ ਹੀ ਮਨ ਇਸ ਚੀਜ਼ ਦਾ ਚਾਅ ਕੀਤਾ। ਚਾਅ ਇਸ ਕਰਕੇ ਕਿਉਂਕਿ ਉਹਨੂੰ ਲੱਗਦਾ ਸੀ ਕਿ ਹੁਣ ਮੈਨੂੰ ਜੇਲ੍ਹ ਭੇਜੂੰਗਾ, ਹੁਣ ਮੈਨੂੰ ਸਜ਼ਾ ਦਵਾਊਂਗਾ। ਸਾਡੀ ਨੂੰਹ ਦਾ ਪੈਰ ਭਾਰੀ ਸੀ, ਤਾਂ ਵੀ ਇਹਨੇ ਨਹੀਂ ਪਰਹੇਜ਼ ਕੀਤਾ। ਜਾ ਥਾਣੇ ਦੇ ਵਿੱਚ ਰਿਪੋਰਟ ਲਿਖਾਈ, ਹਸਪਤਾਲ ਤੋਂ ਰਿਪੋਰਟ ਆਈ ਤਾਂ ਪਤਾ ਲੱਗਾ ਕੋਈ ਖਾਸ ਸੱਟ ਪੇਟ ਨਹੀਂ ਸੀ, ਪਰ ਬਲਦੇਵ ਸਿੰਘ ਨੂੰ ਚੈਨ ਨਾ ਆਵੇ। ਮੁਨਸ਼ੀ ਨੂੰ ਪੱਲਿਓਂ ਪੈਸੇ ਦੇ ਕੇ ਕੇਸ ਮੋਟਾ ਕਰਾ ਲਿਆ, ਜੋ ਚਾਹੁੰਦਾ ਸੀ ਉਹੀ ਹੋਇਆ। ਅਦਾਲਤ ਦੇ ਵਿੱਚ ਉਹਨੂੰ 20 ਕੌੜਿਆਂ ਦੀ ਸਜ਼ਾ ਕਰਵਾ ਦਿੱਤੀ। ਹਲੇ ਅਦਾਲਤ ਤੋਂ ਬਾਹਰ ਹੀ ਨਿਕਲੇ, ਟਹਿਲ ਦੇ ਗੱਲਾਂ ਬਾਤਾਂ ਹੀ ਕਰ ਰਹੇ ਸੀ ਕਿ ਉੱਧਰੋਂ ਦਵਿੰਦਰ ਸਿੰਘ ਨੇ ਕਿਹਾ, ਵੇਖੀ ਤੇਰਾ ਮੈਂ ਛੱਡਣਾ ਕੱਖ ਨਹੀਂ, ਤੇਰਾ ਮੈਂ ਤੀਲਾ ਤੀਲਾ ਨਾ ਨਾ ਸਾੜ ਦਿੱਤਾ, ਤੇ ਮੇਰਾ ਨਾਂ ਵੀ ਦਵਿੰਦਰ ਸੋਨੀ। ਬਲਦੇਵ ਸੋਨੇ ਜਦੋਂ ਬ੍ਰੇਕ ਤੋਂ ਬਾਅਦ ਅੰਦਰ ਅਦਾਲਤ ਗਏ ਤਾਂ ਜਾ ਕੇ ਉੱਥੇ ਸਾਰੀ ਕਹਾਣੀ ਸੁਣਾ ਦਿੱਤੀ। ਜੀ ਇਹ ਮੇਰਾ ਘਰ ਬਾਹਰ ਸਾੜਨ ਦੀ ਗੱਲ ਕਰਦਾ, ਹੋਵੇ ਨਾ ਤਾਂ ਇਹਦੀ ਸਜ਼ਾ ਹੋਰ ਵਧਾਈ ਜਾਵੇ, ਕੱਲ੍ਹ ਨੂੰ ਮੇਰੇ ਘਰ ਨੂੰ ਅੱਗ ਲੱਗ ਗਈ, ਕੱਲ੍ਹ ਨੂੰ ਮੇਰੀ ਫਸਲ ਨੂੰ ਅੱਗ ਲੱਗ ਗਈ ਤਾਂ ਕੌਣ ਜ਼ਿੰਮੇਵਾਰ। ਇਹ ਤਾਂ ਸ਼ਰੇਆਮ ਮੈਨੂੰ ਧਮਕੀਆਂ ਦਿੰਦਾ। ਆਹ 4 ਬੰਦੇ ਬਾਹਰ ਖੜ੍ਹੇ ਸੀ, ਯਕੀਨ ਨਹੀਂ ਤਾਂ ਇਹਨਾਂ ਨੂੰ ਪੁੱਛ ਲਓ। ਜੱਜ ਸਾਹਿਬ ਨੇ ਚੇਤਾਵਨੀ ਦਿੱਤੀ, ਉਹ ਦਵਿੰਦਰ ਸਿੰਘ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਿਉਂ ਗਵਾਂਢ 'ਚ ਵਿਗਾੜਨਾ, ਇੱਦਾਂ ਕਰ ਆਪਣੇ ਗੁਨਾਹ ਦੀ ਮਾਫ਼ੀ ਮੰਗ, ਅੱਗੇ ਤੋਂ ਆਪਸ ਵਿੱਚ ਪਿਆਰ ਦੇ ਨਾਲ ਰਹੋ, ਅਤੇ ਮੈਂ ਵੀ ਸੋਚ ਵਿਚਾਰ ਕਰਦਾ, ਤੇਰੀ ਸਜ਼ਾ ਹਲਕੀ ਕਰ ਦਿੰਦੇ ਹਾਂ। ਪਰ ਦਵਿੰਦਰ ਸਿੰਘ ਨੂੰ ਇਹ ਮਨਜ਼ੂਰ ਨਹੀਂ ਸੀ, ਕਹਿਣ ਲੱਗਾ, ਜੱਜ ਸਾਹਿਬ 50 ਵਰ੍ਹਿਆਂ ਦਾ ਹੋ ਗਿਆ, ਜਿੰਨੀ ਇਹ ਬੇਇੱਜ਼ਤੀ ਮਹਿਸੂਸ ਕਰਾਉਂਦੇ ਨੇ ਨਾ, ਜਿੰਨਾ ਇਹ ਝੂਠ ਸਾਰਾ ਦਿਨ ਜਿੰਨਾ ਇਹ ਕੁਫਰ ਤੋਲਦੇ ਨੇ, ਉਹਦੇ ਨਾਲੋਂ ਤਾਂ ਕੋੜੇ ਖਾ ਲੈਣੇ ਚੰਗੇ। ਗੱਲ ਕਾਹਦੀ ਕਿ ਦੋਵੇਂ ਤਰ੍ਹਾਂ ਟਸ ਤੋਂ ਮਸ ਨਾ ਹੋਣ, ਹੌਲੀ ਹੌਲੀ ਲੜਾਈ ਝਗੜਾ ਹੋਰ ਵੱਧਦਾ ਜਾਵੇ। ਬਲਦੇਵ ਸਿੰਘ ਭਾਵੇਂ ਪਹਿਲਾਂ ਖੁਸ਼ ਲੱਗਦਾ ਸੀ ਪਰ ਅੰਦਰੋਂ ਖੁਸ਼ ਨਹੀਂ ਸੀ, ਫਿਰ ਵੀ ਕਿਤੇ ਨਾ ਕਿਤੇ ਬਚਪਨ ਦੇ ਵਿੱਚ ਯਾਰ ਰਿਹਾ ਸੀ। ਉਹਨੂੰ ਘਰ ਤੁਰੇ ਆਉਂਦੇ ਨੂੰ ਯਾਦ ਆਵੇ ਕਿੱਦਾਂ ਕਿੱਦਾਂ ਕੋੜੇ ਖਾਣ ਦੇ ਲਈ ਜਦੋਂ ਕੰਧ ਵੱਲ ਨੂੰ ਮੂੰਹ ਕੀਤਾ ਤਾਂ ਰੋਣ ਨਿਕਲ ਗਿਆ ਸੀ ਉਹਦਾ।
ਦਵਿੰਦਰ ਸਿੰਘ ਦੇ ਅਥਰੂ ਉਹਦੇ ਉਹਨੇ ਵੇਖੇ ਸੀ, ਦਿਲ ਉਹਦਾ ਵੀ ਪਸੀਜਿਆ ਸੀ। ਪੈਰ ਘਰ ਨੂੰ ਨਾ ਪੁੱਟਿਆ ਜਾਵੇ, ਆਪਣੇ ਆਪ ਨੂੰ ਦੋਸ਼ੀ ਜਿਹਾ ਮਹਿਸੂਸ ਕਰੇ। ਘਰ ਪਹੁੰਚਿਆ ਤਾਂ ਉਧਰੋਂ ਬਾਪੂ ਨੇ ਫੇਰ ਘੇਰ ਲਿਆ, ਕਰਤਾ ਨਾ ਉਹੀ ਕੰਮ, ਬੜਾ ਟਾਲਿਆ ਸੀ ਤੈਨੂੰ, ਪਤਾ ਨਹੀਂ ਇਸ ਲੜਾਈ ਦੇ ਵਿੱਚੋਂ ਕੱਢਣਾ ਕੀ ਚਾਹੁੰਦਾ ਤੂੰ, ਸਾਰੇ ਪਰਿਵਾਰ ਦਾ ਤੂੰ ਜੀਣਾ ਹਰਾਮ ਕਰਤਾ। ਕਦੀ ਤੂੰ ਸੋਚਿਆ ਸਾਡੀ ਫਸਲ ਹੁਣ ਓਨੀ ਹੁੰਦੀ ਨਹੀਂ, ਪਿਛਲੀ ਵਾਰੀ ਤਾਂ ਕਣਕ ਵੀ ਬੀਜਣੋਂ ਰਹਿ ਗਈ ਸੀ। ਤੈਨੂੰ ਕੋਟਾਂ ਕਚਹਿਰੀਆਂ ਥਾਣਿਆਂ ਤੋਂ ਇਹ ਪਰੇ ਪੰਚਾਇਤਾਂ ਤੋਂ ਵੇਲ ਮਿਲੇ ਤੇ ਫਿਰ ਤੂੰ ਫਸਲ ਬੀਜੇ, ਆਪਣੀ ਛੱਡ ਆਪਣੇ ਮੁੰਡਿਆਂ ਨੂੰ ਕੀ ਸਿਖਾਉਣਾ ਤੂੰ, ਤੂੰ ਉਹਨਾਂ ਦੇ ਵੀ ਸਿਰ ਪੜਵਾਉਣੇ ਚਾਹੁੰਦਾ, ਹੰਕਾਰ ਕਾਹਦਾ ਤੈਨੂੰ। ਸਿਆਣੇ ਕਹਿੰਦੇ ਨੇ ਗਵਾਂਢ ਦੇ ਨਾਲ ਬਣਾ ਕੇ ਰੱਖੀ ਦੀ ਹੈ, ਕਾਹਦੀ ਖੁਸ਼ੀ ਹੋਈ ਤੈਨੂੰ ਉਹਨੂੰ ਸਜ਼ਾ ਕਰਾ ਕੇ। ਚੱਲ ਮੈਨੂੰ ਦੱਸ ਤੈਨੂੰ ਮਿਲ ਕੀ ਜਾਊ। ਕਹਿਣ ਲੱਗਾ ਮਿਲਣਾ ਤਾਂ ਬਾਪੂ ਕੁਝ ਨਹੀਂ, ਗਾਂ ਤੋਂ ਸੋਚ ਸਮਝ ਕੇ ਕਰੂ ਕੋਈ ਜੋ ਵੀ ਕਰਨਾ, ਨਾ ਤਾਂ ਫੇਰ ਬੜੀ ਕਰਤੂਤ ਹੈ ਤੇਰੀ। ਓਏ ਮੇਰੀ ਮਨ, ਉਹਨੂੰ ਪਿਆਰ ਦੇ ਨਾਲ ਕਹਿ ਦੇ ਅੱਜ ਤੋਂ ਬਾਅਦ ਮੇਰੀ ਤੇਰੀ ਲੜਾਈ ਖਤਮ, ਜੇ ਨਾ ਹੋਊ ਤੇ ਮੇਰੀ ਦਾੜੀ ਮੂਤ ਨਾ ਮੁੰਦੀ। ਇੱਦਾਂ ਲੜਾਈਆਂ ਖਤਮ ਨਹੀਂ ਹੁੰਦੀਆਂ, ਦੁਨੀਆਂ 'ਤੇ ਵੱਡੇ ਵੱਡੇ ਪੈਗੰਬਰ ਇਹੋ ਹੀ ਦੱਸਦੇ ਚਲੇ ਗਏ ਓਏ, ਨਾ ਤੂੰ ਸਿੱਖਿਆ ਕੀ। ਗੁਰਦੁਆਰੇ ਵਾਲੇ ਭਾਈ ਕੋਲ ਜਾ ਕੇ ਬਹਿ ਜਾਂਦਾ, ਉਹਦੀ ਕਦੀ ਗੱਲ ਕੋਈ ਪੱਲੇ ਵੀ ਬੰਨੀ। ਥੋੜ੍ਹਾ ਜਿਹਾ ਮਨ ਬਲਦੇਵ ਸਿੰਘ ਦਾ ਵੀ ਪਸੀਜਿਆ, ਗੱਲ ਤਾਂ ਸਹੀ ਕਹਿੰਦਾ ਬਾਪੂ, ਹੋਵੇ ਨਾ ਤਾਂ ਮੈਨੂੰ ਇਹ ਲੜਾਈ ਇੱਥੇ ਮੁਕਾ ਹੀ ਦੇਣੀ ਚਾਹੀਦੀ। ਉਹਦਾ ਮਨ ਹਲੇ ਥੋੜ੍ਹਾ ਜਿਹਾ ਪੰਗਰ ਹੀ ਰਿਹਾ ਸੀ ਕਿ ਉਧਰੋਂ ਜਨਾਨੀਆਂ ਨੇ ਫਿਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਨਾ ਸੁਣਨ ਦੇ ਵਿੱਚ ਆਇਆ, ਕੋੜੇ ਖਾ ਕੇ ਹੋਰ ਤੱਤਾ ਹੋਇਆ ਫਿਰਦਾ। ਅੱਗੇ ਤਾਂ ਬੰਦੇ ਬੰਦਿਆਂ ਨੂੰ ਗਾਲਾਂ ਕੱਢਦੇ ਸੀ, ਅੱਜ ਸੁਣਿਆ ਉਹ ਜਨਾਨੀਆਂ ਨੂੰ ਵੀ ਗਾਲਾਂ ਕੱਢੀ ਜਾਂਦਾ। ਸਾਨੂੰ ਤਾਂ ਛੱਡੋ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ, ਛੋਟੇ ਛੋਟੇ ਬਾਲਾਂ ਨੂੰ ਵੀ ਨਹੀਂ ਬਖਸ਼ਦਾ। ਹਰ ਇੱਕ ਦੇ ਸਾਹਮਣੇ ਉਹ ਸਾਡੀ ਬਖਤੋਈ ਕਰਦਾ। ਜਿਹੜਾ ਮਾੜਾ ਮੋਟਾ ਮਨ ਬਲਦੇਵ ਸਿੰਘ ਦਾ ਬਦਲ ਰਿਹਾ ਸੀ, ਫਿਰ ਕਹਾਣੀ ਚੱਲਦੀ ਬਣੀ। ਉਹਨੇ ਫਿਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਜਦੋਂ ਮੰਜੇ 'ਤੇ ਨਾ ਪਿੰਡਾਂ ਲੱਗਾ, ਲੱਗ ਪਤੇ ਜਾਣਗੇ, ਮੈਂ ਵੀ ਵੇਖਦਾ ਕਦੋਂ ਕੁ ਤੱਕ ਇਹ ਕ੍ਰੋਧ ਰੱਖਦਾ। ਅੱਜ ਜਦੋਂ ਸ਼ਾਮਾਂ ਪਈਆਂ ਤਾਂ ਹਲਕੀ ਹਲਕੀ ਜਿਹੀ ਹਵਾ ਵਗਦੀ ਸੀ। ਸਾਰੇ ਜੀ ਆਪੋ ਆਪਣੀ ਥਾਈਂ ਆਪਣੇ ਆਪਣੇ ਕੰਮ ਕਾਰ ਕਰੀ ਜਾਣ, ਬਲਦੇਵ ਸਿੰਘ ਦੇ ਮਨ ਨੂੰ ਚੈਨ ਕਿੱਥੇ ਆਵੇ। ਪਤਾ ਨਹੀਂ ਕਿਉਂ ਮਨ ਦੇ ਵਿੱਚ ਅਚਾਨਕ ਖਿਆਲ ਆਇਆ, ਇਹ ਜਿਹੜੀਆਂ ਦਿਨੇ ਗੱਲਾਂ ਕਰਦਾ ਸੀ ਕਿਤੇ ਘਰ ਨੂੰ ਅੱਗ ਹੀ ਨਾ ਲਾ ਦੇਵੇ, ਹੋਵੇ ਨਾ ਤਾਂ ਮੈਂ ਅੱਜ ਰਾਖੀ ਰੱਖਾਂ। ਥੋੜ੍ਹਾ ਜਿਹਾ ਹਨੇਰਾ ਪਸਰ ਰਿਹਾ ਸੀ, ਘਰ ਦੇ ਪਿਛਲੇ ਪਾਸੇ ਗੇੜਾ ਮਾਰਨ ਗਿਆ ਤਾਂ ਐਂ ਜਿੱਦਾਂ ਝੋਲਾ ਜਿਹਾ ਪਿਆ, ਭੱਜ ਕੇ ਜਾ ਕੇ ਵੇਖਿਆ ਕੁਛ ਨਹੀਂ ਸੀ। ਵਾਪਸ ਮੁੜਨ ਲੱਗਾ ਤਾਂ ਫਿਰ ਇੱਦਾਂ ਲੱਗਾ ਜਿਵੇਂ ਕੋਈ ਅੱਗ ਬਾਲ ਰਿਹਾ ਹੋਵੇ। ਭੱਜ ਕੇ ਗਿਆ, ਇੱਕਦਮ ਅੱਗ ਦੀ ਲਪਟ ਦੇ ਵਿੱਚ ਉਹਨੂੰ ਦਵਿੰਦਰ ਸਿੰਘ ਦਾ ਚਿਹਰਾ ਦੇਖਿਆ। ਭੱਜ ਕੇ ਫੜਨ ਦੀ ਕੋਸ਼ਿਸ਼ ਕੀਤੀ, ਉਹਦਾ ਤਾਂ ਮਾਸਾ ਜਿਹਾ ਕੁੜਤਾ ਹੀ ਹੱਥ ਆਇਆ ਸੀ। ਦਵਿੰਦਰ ਸਿੰਘ ਭੱਜਣ 'ਚ ਕਾਮਯਾਬ ਹੋ ਗਿਆ। ਜੇ ਸ਼ਾਇਦ ਚਾਹੁੰਦਾ ਤਾਂ ਉਹ ਉਸ ਅੱਗ ਨੂੰ ਉੱਥੇ ਬੁਝਾਉਣ ਦੀ ਕੋਸ਼ਿਸ਼ ਕਰਦਾ, ਪਰ ਨਹੀਂ, ਉਹਨੇ ਭੱਜ ਕੇ ਦਵਿੰਦਰ ਸਿੰਘ ਨੂੰ ਫੜਨਾ ਚਾਹਿਆ। ਇੰਨੇ ਨੂੰ ਉਹ ਭੱਜ ਕੇ ਆਪਣੇ ਘਰ ਆਉਣ ਵੜਿਆ। ਘਰ ਵੜਦੇ ਨੂੰ ਫਿਰ ਪਿੱਛੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਅਗਲੇ ਨੇ ਡਾਂਗ ਕੱਢ ਮਾਰੀ, ਡਾਂਗ ਕਿਤੇ ਟਿਕਾਣੇ ਵੱਜੀ, ਉੱਥੋਂ ਡਿੱਗ ਕੇ ਬਾਅਦ 'ਚ ਛੇਤੀ ਉੱਠ ਹੀ ਨਹੀਂ ਪਾਇਆ। ਜੇ ਉੱਠਿਆ ਤਾਂ ਇੱਦਾਂ ਲੱਗੇ ਜਿੱਦਾਂ ਪੈਰਾਂ 'ਤੇ ਚੱਲਿਆ ਨਾ ਜਾਵੇ।
ਖਾਧੀ ਨੇਰਨੀ ਤੋਂ ਜ਼ਰਾ ਕੁ ਜਿੰਨੀ ਹੋਸ਼ ਆਈ ਤਾਂ ਕੀ ਵੇਖਦਾ, ਪਿਛਲੇ ਪਾਸੇ ਉਹ ਅੱਗ ਨੇ ਲਪਟਾਂ ਫੜ ਲਈਆਂ। ਪਿਛਲੇ ਵਾੜੇ 'ਚੋਂ ਹੁੰਦੀ ਹੋਈ ਘਰ ਤੱਕ ਅੱਗ ਪਹੁੰਚ ਗਈ। ਗੱਲ ਕਾਹਦੀ ਕਿ ਉਹਦੇ ਘਰ ਤੱਕ ਸੀਮਤ ਨਹੀਂ ਰਹੀ। ਬਲਦੇਵ ਸਿੰਘ ਦਾ ਘਰ ਸੜਨ ਤੋਂ ਬਾਅਦ ਗਵਾਂਢ ਦੇ ਵਿੱਚ ਦਵਿੰਦਰ ਸਿੰਘ ਦਾ ਘਰ ਵੀ ਸੜਿਆ। ਇਕੱਲੇ ਉਹਨਾਂ ਦੇ ਘਰ ਨਹੀਂ ਸੜੇ, ਅੱਧਾ ਪਿੰਡ ਸੜ ਗਿਆ, ਅੱਧੇ ਪਿੰਡ ਦੀਆਂ ਪਾਥੀਆਂ ਸੜ ਗਈਆਂ, ਕਿਸੇ ਦਾ ਡੰਗਰ ਵੱਛਾ ਭੁੱਜ ਗਿਆ, ਕਿਸੇ ਦੇ ਕੁੱਕੜ ਸੜ ਗਏ, ਕਿਸੇ ਦਾ ਘੋੜਾ ਝੁਲਸ ਗਿਆ। ਹੁਣ ਕਿਸੇ ਦੇ ਕੋਲ ਬਹਿਣ ਦੇ ਲਈ ਮੰਜੇ ਨਹੀਂ ਸੀ ਬਚੇ, ਕਿਸੇ ਕੋਲ ਪੀੜੀਆਂ ਨਹੀਂ ਸੀ ਬਚੀਆਂ, ਕਿਸੇ ਕੋਲ ਬਾਲਣ ਦੇ ਲਈ ਬਾਲਣ ਨਹੀਂ ਸੀ ਬਚਿਆ। ਬੜਿਆਂ ਦੇ ਸਿਰ ਦੇ ਉੱਤੇ ਛੱਤ ਨਹੀਂ ਸੀ ਰਹੀ। ਉਹ ਚੰਗਾਰੀ ਨੇ ਅੱਧਾ ਪਿੰਡ ਝੁਲਸ ਦਿੱਤਾ। ਅੱਜ ਫੇਰ ਪਾਪੂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਬੜੀ ਦੇਰ ਹੋ ਚੁੱਕੀ ਸੀ। ਕਿਉਂਕਿ ਅਗਲੇ ਦਿਨ ਚੌਧਰੀਆਂ ਦੇ ਮੁੰਡੇ ਨੇ ਆ ਕੇ ਦੱਸਿਆ ਤਾਇਆ ਤੇਰਾ ਬਾਪੂ ਸਾਡੇ ਘਰ ਹੈ, ਜਦੋਂ ਅੱਗ ਲੱਗੀ ਸੀ ਤਾਂ ਅੱਧੇ ਭੁੱਜੇ ਨੂੰ ਚੁੱਕ ਕੇ ਆਪਾਂ ਲੈ ਗਏ ਸੀ, ਬਚਾਉਣ ਦੀ ਕੋਸ਼ਿਸ਼ ਕੀਤੀ, ਲੱਗਦਾ ਉਹਨੇ ਬਚ ਨਹੀਂ ਪਾਉਣਾ, ਤੈਨੂੰ ਬੁਲਾਉਂਦਾ। ਲੈ ਪੈ ਗਈ ਠੰਡ। ਮੈਂ ਜਾਂਦੇ ਜਾਂਦੇ ਦੀ ਇੱਕ ਗੱਲ ਮੰਨ, ਬਲਦੇਵ ਸਿੰਘ ਇਸ ਲੜਾਈ ਨੂੰ ਇੱਥੇ ਮੁਕਾ ਦੇ। ਮੈਨੂੰ ਪਤਾ ਤੇਰੇ ਮਨ ਦੇ ਵਿੱਚ ਕੀ ਚੱਲਦਾ, ਹੁਣ ਮੈਂ ਕਿਹੜੇ ਮੂੰਹ ਨਾਲ ਮੁਕਾਵਾਂ। ਸਾਲਾਂ ਦਰ ਸਾਲ ਮੈਂ ਇਸ ਲੜਾਈ ਨੂੰ ਇੰਨਾ ਕੁ ਹੱਥੀਂ ਪਾਲਿਆ, ਹੁਣ ਤਾਂ ਚਾਹ ਕੇ ਵੀ ਨਹੀਂ ਮੈਂ ਕੁਛ ਕਰ ਸਕਦਾ। ਪਰ ਯਕੀਨ ਮੰਨੀ, ਮਾਫ਼ ਕਰਨ ਵਾਲਾ ਹਮੇਸ਼ਾ ਵੱਡਾ ਹੁੰਦਾ, ਕੋਈ ਫਰਕ ਨਹੀਂ ਪੈਣ ਲੱਗਾ। ਕਹਿੰਦੇ ਨੇ ਲੱਖ ਗੁਨਾਹ ਕੀਤੇ ਹੋਣ, ਇੱਕ ਮਾਫ਼ੀ ਰੱਬ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੀ ਹੈ। ਬਸ ਫੇਰ ਕੀ ਸੀ, ਪਿਓ ਸਮਝਾਉਂਦਾ ਤੁਰ ਗਿਆ। ਬਲਦੇਵ ਸਿੰਘ ਜਿੱਦਾਂ ਸੁਣ ਹੋਇਆ ਰਹਿ ਗਿਆ, ਸਮਝ ਨਹੀਂ ਸੀ ਆਉਂਦੀ ਹੁਣ ਕਰਾਂ ਕੀ। ਉੱਧਰ ਦਵਿੰਦਰ ਸਿੰਘ ਨੂੰ ਆਪਣਾ ਡਰ ਸਤਾਈ ਜਾਵੇ, ਸਾਰੇ ਪਿੰਡ ਦਾ ਖਮਿਆਜਾ ਭੁਗਤਣਾ ਪੈਣਾ। ਪਰ ਬਲਦੇਵ ਸਿੰਘ ਆਪਣੇ ਆਪ ਨੂੰ ਵੀ ਦੋਸ਼ੀ ਮੰਨ ਰਿਹਾ ਸੀ। ਸ਼ੁਰੂਆਤ ਤਾਂ ਕਿਤੇ ਨਾ ਕਿਤੇ ਉਹਦੇ ਵੱਲੋਂ ਵੀ ਹੋਈ ਸੀ, ਹਿੱਸੇਦਾਰੀ ਤਾਂ ਉਹਦੀ ਵੀ ਪੂਰੀ ਸੀ, ਕਸੂਰਵਾਦ ਤਾਂ ਉਹ ਵੀ ਪੂਰਾ ਸੀ। ਸ਼ੁਰੂ ਸ਼ੁਰੂ ਦੇ ਵਿੱਚ ਤਾਂ ਦਵਿੰਦਰ ਸਿੰਘ ਨੂੰ ਯਕੀਨ ਨਾ ਆਵੇ ਕਿ ਬਲਦੇਵ ਸਿੰਘ ਆਖਿਰਕਾਰ ਬੋਲਿਆ ਕਿਉਂ ਨਹੀਂ, ਪਰ ਇਹਦੇ ਸਾਹਮਣੇ ਇਹਨੇ ਮੇਰਾ ਨਾਂ ਕਿਉਂ ਨਹੀਂ ਲਿਆ। ਉਹਨੂੰ ਲੱਗੇ ਕਿ ਇਹ ਕਿਸੇ ਚਾਲ ਦੇ ਉੱਤੇ ਆ। ਪਰ ਹੌਲੀ ਹੌਲੀ ਹੌਲੀ ਹੌਲੀ ਉਹਨੂੰ ਯਕੀਨ ਹੋ ਗਿਆ ਕਿ ਬਲਦੇਵ ਹੁਣ ਬਦਲ ਗਿਆ, ਉਹਨੇ ਮੇਰਾ ਨਾਂ ਨਹੀਂ ਲਿਆ। ਜੇ ਚਾਹੁੰਦਾ ਤਾਂ ਮੈਨੂੰ ਸਜ਼ਾ ਦਵਾ ਸਕਦਾ ਸੀ। ਹੁਣ ਉਹ ਲੜਾਈ ਹੌਲੀ ਹੌਲੀ ਠੰਡੀ ਤਾਂ ਪੈ ਗਈ। ਆਂਢ ਗੁਆਂਢ ਦੇ ਵਿੱਚ ਹੁਣ ਸ਼ਾਂਤੀ ਤਾਂ ਪਸਰ ਗਈ ਹੈ, ਨਜ਼ਰ ਤੇ ਆਉਂਦੀ ਹੈ। ਪਰ ਕਦੋਂ, ਜਦੋਂ ਦੋਵਾਂ ਦੇ ਘਰ ਸੜ ਗਏ, ਜਦੋਂ ਉਹਨੇ ਇਸ ਲੜਾਈ ਦੇ ਵਿੱਚ ਆਪਣਾ ਬਾਪ ਗਵਾ ਲਿਆ, ਜਦੋਂ ਪਤਾ ਨਹੀਂ ਕਿੰਨੀਆਂ ਕੁ ਫਸਲਾਂ ਆਪਣੀਆਂ ਗਵਾ ਲਈਆਂ, ਕਿੰਨਾ ਕੁ ਸਮਾਂ ਵਿਅਰਥ ਗਵਾ ਲਿਆ। ਗੁੱਸੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਬਦਦੁਆਵਾਂ ਲੈ ਲਈਆਂ। ਕਮਾਇਆ ਕੀ, ਇੱਕ ਇੱਕ ਆਂਡੇ ਤੋਂ ਸ਼ੁਰੂ ਹੋਈ ਲੜਾਈ ਕਿੱਥੇ ਜਾ ਕੇ ਨਿਬੜੀ। ਕਈ ਵਾਰੀ ਗੱਲ ਨਿੱਕੀ ਜਿਹੀ ਹੁੰਦੀ ਹੈ, ਪਰ ਉਹ ਵੱਧਦੀ ਵੱਧਦੀ ਕਿੱਥੋਂ ਤੱਕ ਪਹੁੰਚ ਜਾਂਦੀ ਹੈ, ਇਨਸਾਨ ਸਮਝ ਹੀ ਨਹੀਂ ਪਾਉਂਦਾ। ਹੁੰਦਾ ਉਹਦੇ ਆਪਣੇ ਹੱਥ ਹੀ ਆ, ਜਿਹੜੇ ਮੋੜ 'ਤੇ ਚਾਹੇ, ਜਿੱਥੇ ਚਾਹੇ ਉਸ ਲੜਾਈ ਨੂੰ ਉਹ ਮੁਕਾ ਸਕਦਾ ਹੁੰਦਾ। ਲੜਾਈ ਇਹ ਘਰ ਘਰ ਦੀ ਕਿਤੇ ਆਂਡੇ ਤੋਂ ਸ਼ੁਰੂ ਹੁੰਦੀ ਆ, ਕਿਤੇ ਖੀਰੇ ਤੋਂ, ਕਿਤੇ ਸਬਜ਼ੀ ਤੋਂ, ਕਿਤੇ ਦਾਲ ਤੋਂ, ਕਿਤੇ ਚਾਹ ਦੇ ਕੱਪ ਤੋਂ, ਕਿਤੇ ਭਾਂਡਾ ਇੱਥੋਂ ਚੁੱਕਿਆ ਉੱਥੇ ਰੱਖਿਆ, ਅਤੇ ਕਿਤੇ ਸਾਫ਼ ਸਫਾਈ ਤੋਂ।
ਤੇ ਕਈ ਵਾਰੀ ਤਾਂ ਐਵੇਂ ਹੀ ਲੱਸੀ ਵਾਂਗੂ ਵੱਧਦੀ ਜਾਂਦੀ। ਜਿੰਨੀ ਮਰਜ਼ੀ ਵਧਾਈ ਜਾਓ, ਕੋਸ਼ਿਸ਼ ਕਰੀਏ ਆਪਾਂ ਜਿੱਥੇ ਵੀ ਜਿਹੜੇ ਮੋੜ ਦੇ ਉੱਤੇ ਵੀ ਹਾਂ ਇੱਥੇ ਹੀ ਇਹਦੇ ਉੱਤੇ ਸਟੋਪ ਲਾ ਦਈਏ, ਇੱਥੇ ਫੁੱਲ ਸਟੋਪ ਲਾ ਦਈਏ, ਕਿਉਂਕਿ ਲੜਾਈ ਦੇ ਵਿੱਚੋਂ ਕਦੀ ਕਿਸੇ ਨੇ ਕੁਛ ਨਹੀਂ ਖੱਟਿਆ। ਬੰਦੇ ਨੂੰ ਲੱਗਦਾ ਕਿ ਮੈਂ ਜਿੱਤ ਰਿਹਾ ਪਰ ਅਸਲੀਅਤ ਦੇ ਵਿੱਚ ਉਹ ਹਾਰ ਰਿਹਾ ਹੁੰਦਾ। ਇਸ ਚੀਜ਼ ਦਾ ਅਹਿਸਾਸ ਉਦੋਂ ਹੁੰਦਾ ਜਦੋਂ ਆਪਣਾ ਬਹੁਤ ਕੁਛ ਗਵਾ ਪੈਂਦਾ। ਬਹੁਤ ਕੁਛ ਗਵਾਉਣ ਤੋਂ ਪਹਿਲਾਂ ਪਹਿਲਾਂ ਆਓ ਆਪਣੇ ਗੁੱਸੇ 'ਤੇ ਕਾਬੂ ਕਰੀਏ, ਮਾਫ਼ ਕਰਕੇ, ਮਾਫ਼ੀ ਮੰਗ ਕੇ ਹੋਰ ਵੱਡੇ ਬਣਨ ਦੀ ਕੋਸ਼ਿਸ਼ ਕਰੀਏ। ਇਹ ਕਹਾਣੀ ਲਿਖੀ ਸੀ ਲੀਓ ਟੋਲਸਟਾ ਨੇ, ਪੰਜਾਬੀ ਦੇ ਵਿੱਚ ਅਨੁਵਾਦ ਕਰਦਿਆਂ ਕਈ ਤਰ੍ਹਾਂ ਦੀਆਂ ਤਰੁੱਟੀਆਂ ਗਲਤੀਆਂ ਰਹਿ ਗਈਆਂ ਹੋਣਗੀਆਂ, ਉਹਦੇ ਲਈ ਮਾਫ਼ੀ। ਆਸ ਕਰਦਾ ਕਿ ਇਹਦੇ ਵਿਚਲਾ ਸਾਰ ਜ਼ਰੂਰ ਤੁਸੀਂ ਸਮਝੇ ਹੋਗੇ, ਰਾਈਟਰ ਕੀ ਕਹਿਣਾ ਚਾਹ ਰਿਹਾ ਇਹ ਜ਼ਰੂਰ ਤੁਸੀਂ ਸਮਝੇ ਹੋਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਜ਼ਰੂਰ ਲਾਗੂ ਕਰਕੇ ਵੇਖਿਓ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ ਵੇ, ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

सुनना एक गल दस सच्ची सच्ची दसेंगा।

0: गौड़ी सुखमी महला पंजवा सुखमी सुख अमृत प्रवनाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदी सिमरो सिमर सिमर सुख पावो कल कलेश तन माहे मिटावो
1: सिमरो जस प्रसंबर एकै नाम चबत अगनत अनेकै
0: वेद पुराण सिमर सुधाखर कीने राम नाम एक अखर
1: इनकै जे जीव सावै ताकि महिमा गनी न आवै
0: कांखी एकै दर्श तुहारो नानक गुण संग मोहे उधारो
1: सुखमनी सुख अमृत प्रवनाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन लागै प्रभु कै सिमरन आनंद न जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्ब निधान नानक हर अंग
1: प्रभु कै सिमरन ऋषि नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगाह मानी
0: प्रभु कै सिमरन होय सो भला प्रभु कै सिमरन सो फल फला
1: सिमरै जिने आप सिमराए नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाहीं जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै से पर उपकारी प्रभु को सिमरै तिन सद बलिहारी
1: प्रभु को सिमरै से मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते आंदन जाग नानक सिमरन पूरै भाग
1: प्रभु कै सिमरन कारज पूरै प्रभु कै सिमरन कबू न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जन कृपा मैया नानक तिंजन सरनी पया
0: हर सिमरन कर भत प्रगटाए हर सिमरन लाग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आपने अंकारा
0: कर कृपा जिसे आप बुझाया नानक गुरमुख हर सिमरन तिन पाया
1: सुखमनी सुख अमृत पब नाम भगत जना कै मन विश्राम अठ इक सलोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सुतमीत ना भाई मन उहा नाम तेरा संग सहाय
0: जह महा भयान दूत जम दल तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कोट पापर हर है
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जप तुहि सुखिया
1: लाख करोड़ी बंधन पर हर का नाम जपत निस्तर
0: अनक माया रंग तिख न बुझावे हर का नाम जपत आगावे
1: ये मार्ग हो जात गीला तै हर नाम संग होत सुहेला
0: ऐसा नामन सदा ध्याई है नानक गुरमुख परमगत पाई है
1: टूटत नाही को लख बाही नाम जपैता पार पराही
0: अनक बगंजह आए संघार है हर का नाम तत्काल उधार है
1: अनक जून जन मैं मर जाम नाम जोत पावे विश्राम
0: हो मैला मल कब हो ना धोवै हर का नाम कूट पाप खोवै
1: ऐसा नाम जपो मन रंग नानक पाई है साध कै संग
0: जिह मार के गन जाहे न पूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तो प्रोगाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भग जना की बर्तन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस कर संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भुगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछ न है बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पो जन हर सराते सुन समाद नाम रसमाते
0: आठ पहर जन हर हर जपै हर का भत प्रगटनी छपै
1: की भगत मत पौ करै नानक जन संकेते तरै
0: पार जात एहो हर को नाम काम तिन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पब नाम भगत जना कै मन विश्राम अठ दो श्लोक
0: बहुत शास्त्र बहुत सिमरती पेखे सर्ब टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमरत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਸ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਵਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਸੰਗ ਕੋ ਪਵ ਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸੰਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਮ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰ ਤੀ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया।
0: अगणत साहो अपनी देरास, खात पीत बरत आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूब है, बहुर उसका विश्वास न होवे।
1: जिसकी बस्ती सागे राख है, पप की आज्ञा माने माथ है।
0: उसते चौगन करे निहाल, नानक साहिब सदा दयाल।
1: अनक पात माया के हे, सर पर होत जान अनेक।
0: बिर की छाया सो रंग लावे, ओ बिन सह ओ मन पछतावे।
1: ज्योति सह सो चालन हार, लपट रहो ते अंध अंधार।
0: बटाऊ स्यो जो लावे नेह, ताको हाथ नावे के हे।
1: मन हर के नाम की प्रीत सुखदाई, कर कृपा नानक आप ले लाई।
0: मिथ्या तन धन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रो मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरुक हिरे।
0: मिथ्या नेत्र पेखत पर तिर रूपाद, मिथ्या रसना भोजन अनुसवाद।
1: मिथ्या चिन पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन मुझे मिथ्या सब पै, सफल दे नानक हर हर नाम लै।
0: बिरथी साक्त की आर जा, साच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाय, मेघ बिना ज्यों खेती जाए।
1: गोविंद भजन बिन बिथे सब काम, ज्यों कर प्रते निरार धाम।
0: धन धन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु प्रवीण, बाहर भेख न काहू पीन।
1: और उपदेश है अपना करै, आवत जावत जन मैं मरै।
0: जिसकै अंतर बसै निरंकार, तिसकी सीख तरै संसार।
1: जो तुम भाने तिन प्रभ जाता, नानक उंजन चन पराता।
0: करो बेनती पार ब्रह्म सब जानै, अपना किया आपह मानै।
1: आपे आप करत नवेरा, किसे दूर जनावत किसे बुझावत नेरा।
0: उपाव स्यान सगल ते रहत, सब कछ जानै आत्म की रहत।
1: पावै तिसलै लड़ लाए, थान थनंतर रहा समाए।
0: सो सेवक जिस कृपा करी, निमख निमख जप नानक हरी।
1: सुख मनी सुख अमृत प्रभ नाम, भग जना कै मन विश्राम। अठ पंज सलोक,
0: काम क्रोध अर लोभ मोह बिनस जाए अहमेव। नानक प्रभ शरणागति, कर प्रसाद गुरुदेव। सत नाम श्री वाहे गुरु अष्टपदी।
1: जय प्रसाद छति अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद बसे सुख मंदिर, तिसे त्याज सदा मन अंदर।
0: जय प्रसाद ग्रह संग सुख बसना, आठ पहर सिमर हो तिस रसना।
1: जय प्रसाद रंग रस भोग, नानक सदा त्याई त्यावन जोग।
0: जय प्रसाद पाठ पटंबर हंडावे, तिसे त्याका तवर लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुर सब को मान, मुखता को जस रसन बखाने।
1: जय प्रसाद तेरा धर्म, मन सदा त्याय केवल पार ब्रह्म।
0: प्रभु जी जपत दर गए मान, पावे नानक पथ सेती घर जावे।
1: जय प्रसाद अरो कंचन देही, लिव लाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेर सगल छिद्र ढाके, मन सनी प्रभ ठाकर प्रभ ताके।
0: जय प्रसाद तुझ को न पहुंचे, मन सास सास सिमरो प्रभु उच्चे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असु हस्त असवारी, मन तिस पर को कबू ना बिसारी।
0: जय प्रसाद बाग मिलक तना, राख पुरोई प्रभ अपने मना।
1: जिन तेरी मन बंत बनाई, उठत बैठत सत सहते आई।
0: सहते आजो एक अलख है, इहां उहां नानक तेरी रख है।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुने करनाद, जय प्रसाद पेखे बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सो सहज समावे।
0: ऐसा प्रभ त्याग अवर कत लागो, गुर प्रसाद नानक मन जागो।
1: जय प्रसाद तू पट संसार, तिस प्रभ को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीत होए, नानक जाप जपे जप सोए।
0: आप जपाए जपै सो नाओ, आप गाए सो हर गुण गाओ।
1: प्रभ कृपा ते होए प्रगास, प्रभु दया ते कमल विगास।
0: प्रभ सो प्रसन्न बसै मन सोए, प्रभ दया ते मत उत्तम होए।
1: शर्म निधान प्रभ तेरी मैया, आपो कछु ना किन्हु लया।
0: जित जित लावो तित लगे हर नाथ, नानक किन कह कछु न हाथ।
1: सुख मनी सुख अमृत प्रभ नाम, भगत जना कै मन विश्राम। अठ छे श्लोक।
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨ ਕਤੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦਿੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧ ਕੈ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਵਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਖ ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਤਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਾਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ बखानै ब्रह्म ज्ञानी की गत ब्रह्म ज्ञानी जानै
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब सृष्टि का करता ब्रह्म ज्ञानी सब जीवै नहीं मरता
1: ब्रह्म ज्ञानी मुकुट जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बानी नानक ब्रह्म ज्ञानी सर्व का धनी
1: सुख मनी सुख अमृत प्रभ नाम भगत जना कै मन विश्राम अठ अठ श्लोक
0: उरतारे जो अंतर नाम सर्व मैं पेखै भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपति
1: मिथ्या नाही रसना परस मन में पीत निरंजन दर्श
0: पर तेरे रूप ना पीखै नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सुपर सन विष्णु की माया ते हुए भिन्न
1: कर्म करत हुए ने कर्म तिस वैष्णो का निर्मल धर्म
0: काहु फल की इच्छा नहीं बाछै केवल भक्त कीर्तन संग राचै
1: मन तन अंतर सिमरन गोपाल सब ऊपर होवत कृपाल
0: आप दृढ़ अवरह नाम जपावै नानक हो वैष्णो परमगत पावै
1: भगवती भगवंत भक्त का रंग सगल त्यागै दुष्ट का संग
0: मन ते बिनसै सगला भरम कर पूजै सगल पार ब्रह्म
1: सत्संग पापा मल खोवै तिस भगवती की मत उत्तम होवै
0: भगवंत की टहल करै नितनीत मन तन अर्पै विष्णु प्रीत
1: हर के चरण हृदय बसावै नानक ऐसा भगवती भगवंत को पावै
0: सुपंडित जो मन पर बुद्ध है राम नाम आत्म सुध है
1: राम नाम सारस पीवै उस पंडित के उपदेश जग जीवै
0: हर की कथा हृदय बसावै सुपंडित फिर जो न आवै
1: वेद प्राण सिमरत बुझै मूल सुख मैं जाने स्थूल
0: सौ वरना को दे उपदेश नानक उस पंडित को सदा आदेश
1: बीज मंत्र सर्व को ज्ञान चौवरना मैं जपे को नाम
0: जो जो जपै तिसकी गाथ होए साध संग पावै जन कोए
1: कर कृपा अंतर उधारे पशु प्रेत मुक्त पाथर को तारे
0: सर्व रूप औखद नाम कल्याण रूप मंगल गुण गाम
1: आहो जुगत किते ना पाईऐ धर्म नानक तिस मिले जिस लिखिया तुर करम
0: जिस कै मन पार ब्रह्म का निवास तिसका नाम सत रामदास
1: सात नाम तिस नदरी आया दास संतर भाय तिन पाया
0: सदा नित नित हर जान सो दास दरगै प्रवान
1: अपने दास को आप कृपा करै तिस दास को सब सो जी परै
0: सगल संग आत्मो दास ऐसी जुगत नानक रामदास
1: रब की आज्ञा तुम्हें तावै जीवन मुक्त सो कहावै
0: ऐसा हरक तैसा सोग सदा अनंत है नहीं बियोग
1: ऐसा सुन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वरताए साई जुगत नानक ओ प्रह कहिया जीवन मुक्त
0: पार ब्रह्म के सगले ठाओ जित जित का राखै तैसा तिनाओ
1: आपे कन करावन जोग प्रभावे सुई फन होग
0: असरे आप हो अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अविनाश
0: सदा सदा सदा दयाल सिमर सिमर नानक भय निहाल
1: सुख सुख अमृत पब नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहुविध अनक प्रकार सत नाम श्री वाहे गुरु अष्टपदी
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के स्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नपत नाम ते आवै नानक करते का अंत न पावै
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लावो तित तित लगना नानक करते की जाने करता रचना
1: कई कोट सिज्जती जोगी कई कोट राजे रस भोगी
0: कई कोट पंखी सर्प पाए कई कोट पाथर बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंदर सिर छत्र
1: सुमदरी अपने सुतार है नानक जिस जिस पावे तिस तिस निस्तार
0: कई कोट राजस्ताम सातक कई कोट वेद पुराण सिमर तर शास्त्र
1: कई कोट किए रतन समुंद कई कोट नाना प्रकार जंत
0: कई कोट किए चरजीवे कई कोट गिरी मेर स्वर्ण थी
1: कई कोट जंक न प्रसाच कई कोट भूत पे सुकर मिर्गा
0: सब ते नेरा सब हुते दूर नारक आप लिप्त रहा भरपूर
1: कई कोट पाताल के वासी कई कोट नर्क स्वर्ग निवासी
0: कई कोट जन्म है जीव मर है कई कोट बहु जूनी फिर है
1: कई कोट बैठती खाए कई कोट खा ले तक पाए
0: कई कोट किए धनवंत कई कोट ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆ ਤੁਮ ਮੈਂ ਪਾਰ ਬ੍ਰਹਮ ਨਹੰਤੇ
0: ਕਈ ਕੋਟ ਦਰਸ਼ਨ ਪ੍ਰਾਪਿਆ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਏਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ
1: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭ ਭਾਵੈ ਮਨ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ
1: ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭ ਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰੇ ਆਕਾਸ਼ ਸੁਆਮੀ ਖੇਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੁ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੁ ਨਿੰਦ ਚਿੰਦ ਵਿਵਹਾਰ ਕਬਹੁ ਊਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੁ ਨਿਤ ਕਰੈ ਬਹੁ ਭਾਂਤ ਕਬਹੁ ਸੋਈ ਰਹਿ ਦਿਨ ਰਾਤ
1: ਕਬਹੁ ਮਹਾਕ੍ਰੋਧ ਬਿਕਰਾਲ ਕਬਹੁ ਸਰਬ ਕਿਹੋ ਤਰਵਾਲ
0: ਕਬਹੁ ਹੋਏ ਬਹਿ ਬੜ ਰਾਜਾ ਕਬਹੁ ਭੇਖਾਰੀ ਨੀਚ ਕਾ ਸਾਜਾ
1: ਕਬਹੁ ਆਪ ਕੀਰਤ ਮੈਂ ਆਵੈ ਕਬਹੁ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬਹੁ ਹੋਏ ਪੰਡਿਤ ਕਰੇ ਵਖਿਆਨ ਕਬਹੁ ਮੋਹਧਾਰੀ ਲਾਵੈ ਧਿਆਨ
0: ਕਬਹੁ ਤਟ ਤੀਰਥ ਇਸ਼ਨਾਨ ਕਬਹੁ ਸਿੱਧ ਸਾਧਕ ਮੁਖ ਗਿਆਨ
1: ਕਬਹੁ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੁ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਇਕ ਰੰਗ ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨ ਆਵੈ
1: ਸਰਬ ਕਿਰਿਅਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵ ਸਾਵਨ ਕਰ ਨਿਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਣ ਵਿਸਥਾਰ ਸਭ ਕਾ ਛੁਸਕਾ ਉਹ ਕਰ ਨਿਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਪ ਕਰ ਨਿਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਵਧੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੇ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆ ਗਏ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅੱਜ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਈਧਨ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਵਿਧੀ ਸਭ ਜਾਨ ਦੇਵਨ ਕੋ ਏ ਕਹਿ ਭਗਵਾਨ
0: ਜਿਸ ਕਹਿ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕਹਿ ਕਛ ਨਾਹੀ ਹਾ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਵਾਗੀ ਤੇ ਜਨ ਜੁਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂੰ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੁਖ
1: ਜਿਸ ਕੋ ਹਰ ਪਰ ਮੰਚਿਤ ਆਵੈ ਸੋ ਸੰ ਸੁਹੇਲਾ ਨਹੀਂ ਡੁਲਾਵੈ
0: ਜਿਸ ਪਰਾ ਆਪਣਾ ਕਿਰਪਾ ਕਰੈ ਸੋ ਸੇਵ ਕਹੋ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆ ਕਰ धारी तारी सब सिस्ट
0: आपे आप सगल मह आप अनक जुगत राज थापो थाप
1: अविनाशी नाही किछ खंड तारन धार रहो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: प्रभु के सेवक सगलो धारण प्रभु के सेवक दुख बिसारन
1: आपे मेल लय कृपाल गुर का सजो पै निहाल
0: उनकी सेवा सोई लागे जिसनो कृपा करह बड़ भाग है
1: नाम जपत पावे विश्राम नानक तिन पुरख को तुम कर मान
0: जो किछ करे सो प्रभु कै रंग सदा सदा सह हर संग
1: सह सुबह हो वैसो होए करने हार पछाणा सोए
0: प्रभु का किया जन्म मीठ लगाना जैसा सा तैसा दृष्टाना
1: जिसते उपजे तिस महे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भगत जना कै मन विश्राम अठ चौदह श्लोक
0: सर्व कला भरपूर प्रभ बिरथा जानन हार जाकै स्मरण उदरिय नानक तिस बलिहार सत नाम श्री वाहिगुरु अष्टपदी
1: टूटी गानन हार गोपाल सर्व जिया आपे प्रतपाल
0: सगल की चिंता जिस मन माहे तिस्ते बिरथा कोई नाहे
1: रे मन मेरे सदा हर जाप अवनाशी प्रभा पे आप
0: आपन की आ कछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह प्रभु की जोत सगल घट सो है
1: तनवंता होए क्या को गर्भ है जा सब की तिसका दिया दरब है
0: हथ सूरा जे को कहावे प्रभु की कला बिना कहतावे
1: जे को होए बह दातार तिस दिन हार जाने गवार
0: जिस गुर प्रसाद टूटे हो रोग नानक सो जन सदा अरोग
1: ज्यो मंदिर को था मैं थमन त्यो गुर का शब्द मने अस्थमन
0: ज्यो पाखान नाव चढ़ता रह प्राणी गुर चरण लगत निस्ता रह
1: ज्यो अंत का दीप प्रगास गुर दर्शन देख मन होए बिगास
0: ज्यो महाउद्यान मह मार्ग पावे त्यो साधु संग मिल जूत प्रगटावे
1: इन संतन की बाछो तूर नानक की हर लोचा पूर
0: मन मूर्ख काहे बिल लाइए पुरब लिखे का लिखिया पाइए
1: दुख सुख प्रभ देव नहार अवर त्या तू तसे चितार
0: जो कछ करे सोई सुखमान भूला काहे फिर जान
1: कौन बसताई तेरे संग लपट रहो रस डूबी पतंग
0: राम नाम जा फिर दे माहे नानक पत सेती कर जाहे
1: जिस्व कर को लेन तू आया राम नाम संतन घर पाया
0: ताजब मान ले हो मन मूल राम नाम हृदय महतोल
1: लाद खेप संत संचाल अवर त्या विख्या जंजाल
0: तन तन कह सब कोए मुख उजल हर दर गै सोए
1: हो वापार बिरला वापार है नानकता कैसद बलिहार है
0: चरण साध के धोए धोए पियो अर्प साध को अपना जियो
1: साध की तूर करो स्नान साध उपर जाइए कुर्बान
0: साध सेवा वडभागी पाइए साध संग हर कीर्तन गाइए
1: अनक विघन ते साधु राख है हर गुण गाए अमृत रस चाखै
0: कोट गही संत है दर आया सर्ब सुख नानक तेह पाया
1: मृत को जीवा लनहार भूखे को देवत आधार
0: सर्ब निधान जाकी दृष्टि माहे पुरब लिखे का लहना पाहे
1: सब तिस का करने जोग तिस बिंदु सर हुआ न होग
0: जप जन सदा सदा दिन रहनी सब ते उच निर्मल एह करनी
1: कर कृपा जिसको नाम दिया नानक सो जन निर्मल थिया
0: जाके मन गुर की प्रति तिस जन आवे हर प्रवचीत
1: भगत भगत सुनिए तिहलोए जाके हृदय को होए
0: सच करनी सच ताकि रहत सच हृदय सत मुख कहत
1: साची दिस सच आयाकार सच वर्ती साचा पासार
0: पार ब्रह्म जिन सच कर जाता नानक सो जन सच समाता
1: सुख मनी सुख अमृत प्रभ नाम भगत जना कै मन विश्राम अठ पंद्रह श्लोक
0: रूप न रेख न रंग किछ त्रह गुण ते प्रापिन तिसह बुझाए नानका जिस होवै सो प्रसन्न सत नाम श्री वाहिगुरु अष्टपदी
1: अविनाशी परम मन में राख मान की तू प्रीत त्याग
0: तिसते परै नाही किछ कोए सर्व निरंतर एको सोए
1: आपे बिना आपे दाना गहर गंभीर गही सुजाना
0: पार ब्रह्म परमेश्वर गोविंद कृपा निधान दयाल बख्शंद
1: सात तेरे की चरनी पाओ नानक कै मन इहो अनुराग
0: मनसा पूर्ण शरणा जोग जो कर पाया सोई होग
1: हरन परन जाका नेत्र फोर तिसका मंत्र न जाने होर
0: आनंद रूप मंगल सत जाकै सर्व थोक सुनिए कर ताकै
1: राज मैं राज जोग मैं जोगी तब मैं तभी सरगस्त मैं भोगी
0: त्याय त्याय भगत है सुख पाया नानक तिस पुरख का किनै अंत न पाया
1: जाकी लीला की मित नाहे सगल देव हारे वगाहे
0: पिता का जन्म के जाने पूत सगल परोई अपने सूत
1: सुमत ज्ञान ध्यान जन दे जन दास नाम ते आवैसे
0: तेह गुण मैं जाको परमाए जन्म रह फिर आवै जाए
1: ऊंच नीच तिसके स्थान जैसा जनावे तैसा नानक जान
0: नाना रूप नाना जाके रंग नाना भेख करै करंग
1: नाना बितकीनो विस्तार प्रभ बनासी एक अंकार
0: नाना चलित करे खिन माहे पूरहे ओ पूर्ण सब ठाए
1: नाना बित कर बंत बनाई अपनी कीमत आपे पाई
0: सब कट तिसके सब तिसके ठाओ जप जप जीवै नानक हर नाओ
1: नाम के धारे सगले जंत नाम के धारे खंड ब्रह्मांड
0: नाम के धारे सिमरत वेद पुराण नाम के धारे सुनन ज्ञान ध्यान
1: नाम के धारे आकाश पताल नाम के धारे सगल आकार
0: नाम के धारे पुरिया सा पवन नाम कै संग उदरे सुन सरवन
1: कर कृपा जिस अपने नाम लाए नानक चौथे पद में सो जनगत पाए
0: रूप सत जाका सत स्थान पुरख सत केवल प्रधान
1: करतूत सत सर जाकी ਸਾਚੀ ਬਾਣੀ ਸਤਪੁਰਖ ਸਮੈ ਸਮਾਣੀ
0: ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋ ਇਹ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀ ਆ
0: ਬਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉੱਚ ਤੇ ਉੱਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੰਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਵ ਪਾਤ ਤਿਸ ਕੈ ਕਰਤਵ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਤਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜਨ ਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਬਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋਆ ਹੋਵਤ ਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
1: ਹਠ ਪੈਰ ਪਰ ਬਸੈ ਹਜੂਰੈ ਕਹੋ ਨਾਨਕ ਸੇ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
0: ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵਿੱਚ ਹੈ ਸਤਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ प्रसाद ऐसा प्रभ जपने
0: एहो हर रस पावे जन कोए अमृत पीवे अमर सो होए
1: प्रका नाही कदे विनाश जाके मन पटे गुणतास
0: आठ पहर हर का नाम ले सच उपदेसे वकौदे
1: मोह माया के संग न लेप मन में रखे हर हर एक
0: अंधकार दीपक परगासे नानक पर मोह दुख तहते नासे।

0: ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾਨਕਿਹੋ ਧਨ ਸਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
1: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵਹਿ
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
1: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪਰਵਾਨ
1: ਮਨ ਪ੍ਰਬੋਧੋ ਹਰ ਕੈ ਨਾਏ ਦੈਦ ਸਤਾਵਤ ਆਵੈ ਠਾਏ
0: ਤਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
0: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
1: ਆਵਾਗਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰੀ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਚਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਹ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
0: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
0: ਗੁਰਪੂਰ ਐਤਾ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
1: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
0: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
1: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਓ
1: ਨੇਤਰੋ ਪੇਕ ਤਰਸ ਸੁਖ ਹੋਏ ਮਨ ਵਿਕਸੈ ਸਾਧ ਚਰਨ ਤੋ
0: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
1: ਏਕ ਬਸਤੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ
0: ਬਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਐ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
0: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ

0: संग प्रभु देहो निवास सर्व सुख नानक प्रगास
1: सुख मनी सुख अमृत प्रभ नाम भगजना कैमन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सतनाम श्री वाहे गुरु अष्टपदी
1: जब अकार कुछ न दृष्टि ताप पुण तब कहते होता
0: जब तारी आपन सुन समाद तब बैर विरोध के संग कमात
1: जब इसका वरन चिन्ह न जापत तब हर सोह को किसे व्याप्त
0: जब आपन आप पार ब्रह्म तम हो कहां किस होवत परम
1: आपन खेलिया वर्ती जा नानक करने हार न दूजा
0: जब होवत प्राव केवल तानी तब बंद मुक्त कहो किसको गनी
1: जब एक हर गम अपार तब नरक सुरक को कौन अवतार
0: जब निर्गुण प्राव सहज सुभाए तब शिव शक्त कहो हो कित ठाए
1: जब आपे आप अपनी जोत धरे तब कौन निडर कौन कत डरे
0: आपन चले तब करने हार नानक ठाकुर अगम पार
1: अविनाशी सुख अपने आसन तय जन्म मरण को कहा विनाशन
0: जब पूर्ण करता प्राव सोए तब जम की त्रास कहो किस होए
1: जब अवगत अगोचर प्रभ एका तब चित्रगुप्त किस पूछत लेखा
0: जब नाथ निरंजन अगोचर गादे तम कौन छुटे कौन बंधन बादे
1: आपन आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तोता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी ज्योत संग समावै तह किसै भू कौन तृप्तावै
0: कर्ण करावन करने हार नानक करते का नाहि सुमार
1: जा अपनी सुवा आपन संग बनाई तब कौन माए बा मित्र सुत भाई
0: जह सर्व कला आपे परवीन तह वेद कतेव कहां कोचीन
1: जब आपने आप उतारे तो सगन अपसगन कहां बिचारे
0: जह आपन ऊंच आपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गजानो आप
0: जह अछल अछेद अभेद समाया ऊहा किसह व्याप्त माया
1: आपस को आपे आदेश तिहु गुण का नाही प्रवेश
0: जह एक है एक एक भगवानता तह कौन अचिंत किस लागे चिंता
1: जह आपन आपा पतियारा तह कौन कथे कौन सुन नहारा
0: बहु बेअंत ऊंच ते ऊंचा नानक आपस को आप है पहुंचा
1: जह आप रचियो पर पंच आकार तिहु गुण में कीनो विस्तार
0: आप पुन तह पई कहावत को नरक को स्वर्ग बंचावत
1: आल जाल माया जंजाल हो मैं मोह परम पै पार
0: दुख सुख मान अपमान अनक प्रकार की ओ बख्यान
1: आपन खेल आप कर देखै खेल संकोच है तो नानक एक है
0: जह अवगत भक्त है आप जह पसरै पासार संत प्रताप
1: रूह पाक का अपै धनी उनकी शोभा उन्हों बनी
0: आप है कौतक रै आनंद चोज आप है रस भोगन निर्जोग
1: जिस भावै तुस अपन ना लावै जिस भावै तुस खेल खिलावै
0: बेशुमार अथा अगंत अतुलै ज्यों बुलावो त्यों नानक दास बोलै
1: सुख मनी सुख अमृत पब नाम भगत जना कै मन विश्राम अठ इक्की श्लोक
0: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहे गुरु अष्टपदी
1: आप कथे आप सुनने हार आपे एक आप विस्तार
0: जा तिस पावे ता सृष्टो पाए अपने पाणे लए समाए
1: तुम ते पिन्ने किछ होए आपन सूत सब जगत परोए
0: जाको प्रभ जियो आप बुझाए सच नाम सोई जन पाए
1: सो समदर्शी तत् का बेता नानक सगल सिष्ट का जेता
0: जी जंत्र सबता कह हाथ दीन दयाल अनाथ को नाथ
1: जिस राख है तिस कोई न मारे सो मुआ जिस मनो बिसारे
0: तिस्ता जबर कहां को जाए सब सरे एक निरंजन राए
1: जी की जुग जा कह सुभात अंतर बाहर जानो साथ
0: गुण दान बे अंत पार नानक दास दा बलिहार
1: पूरन पूर रह दयाल सब ऊपर होवत कृपाल
0: अपने करतब जाने आप अंतर जामी रहो ब्याप
1: तत्पाले जी अनबो पात जो जो रचियो सुत सह त्यार
0: जिस पावे तिस लय मिलाए भक्त करे हर के गुण गाए
1: मन अंतर विश्वास कर मानिया करन हार नानक इक जानिया
0: जन लागा हर एक नाए तिसकी आसन बिरथी जाए
1: सेवो को सेवा बने आए हुक्म बूझ परम पद पाए
0: इसते ऊपर नहीं विचार जाके मन बसिया निरंकार
1: बंधन तोर पै निर्वैर अंदिन पूजै गुर के पैर
0: एह लोक सुखिए पर लोक सुहेले नानक हर प्रभ आपह मेले
1: साध संग मिल करो आनंद गुण गावो परमानंद
0: राम नाम तत् करो विचार दुर्लभ देह का करो उदार
1: अमृत वचन हर की गुण गाओ प्रांत नुनका एह सुआओ
0: आठ पहर प्रापी खुह नीरा मिटै अज्ञान बिन सहंधीरा
1: सुन उपदेश हृदय बसावो मन इच्छा नानक फल पावो
0: हलत पलत दोय लिहो सवार राम नाम अंतर उरतार
1: पूरे गुर की पूरी दिखिया जिसमन बसै ते साच परीखिया
0: मनता नाम जपो लिव लाए दुख दर्द मन ते पौ जाए
1: सच व्यापार करो व्यापारी दरगह निभै खेप तुम्हारी
0: टीका टीक रखो मन माही नानक बहर न आवै जाहे
1: इसते दूर कहा को जाए उबरे रख न हार ते आए
0: निर्भउ जपै सगल भौ मिटै प्रभु कृपा ते प्राणी छुटै
1: जिस प्रभ रखै तिस नाही दुख नाम जपत मन होवत सुख
0: चिंता जाए मिटै अहंकार तिस जन को कोई न पहुंचन हार
1: सिर ऊपर ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
0: ਮਤ ਪੂਰੀ ਅਮਰਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੇ ਸੋਤ ਨਿਹਾਲ ਤਾ ਕੈ ਨਿਕਟ ਨਾ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
1: ਸੁਖ ਮਨੀ ਸੁਖ ਅਮ੍ਰਿਤ ਪਵਨਾ ਭਲ ਜਨਾ ਕੈ ਮਨ ਵਿਸਰਾਮ 8-22 ਸਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਜਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋ ਧਾਰ ਹੋ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰ ਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਉ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 8-23 ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
1: ਹਰ ਤਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸ ਨਾ ਕਹਿਤੇ
0: ਕਰ ਪ੍ਰਸਾਦ ਦਇਆ ਪ੍ਰਵਧਾਰੀ ਨਾਨਕ ਨਿਭੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
1: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ਼ੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੇ ਆਵੈ ਹਰ ਪ੍ਰਾਚੀਤ।
1: ਮਰਨਤਾ ਕਾ ਦੁਖ ਨਿਵਾਰ ਹੈ, ਦੁਲਭ ਦੇ ਤਤਕਾਲ ਉਧਾਰ ਹੈ।
0: ਨਿਰਮਲ ਸੁਭਾ ਅਮਰਤਾ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ।
1: ਦੁਖ ਰੋਗ ਬਿਨ ਸੇ ਪੈ ਪਰਮ, ਸਾਧ ਨਾਮ ਨਿਰਮਲਤਾ ਕੇ ਕਰਮ।
0: ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ, ਭਤ ਜਨਾ ਕੈ ਮਨ ਵਿਸਰਾਮ। 8:24 ਸਲੋਕ।

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਤੇ ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਵੀਕਐਂਡ ਦਾ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਤੇ ਹੱਸਣ ਹਸਾਉਣ ਦਾ ਹੋ ਚੁੱਕਾ ਸਮਾਂ ਥੋੜੀ ਜਿਹੀ ਦੇਰੀ ਦੇ ਲਈ ਮਾਫੀ ਚਾਹੁੰਦੇ ਹਾਂ ਕਿਉਂਕਿ ਛੁੱਟੀਆਂ ਵਾਲਾ ਮਾਹੌਲ ਚੱਲ ਰਿਹਾ ਤੇ ਮੇਰੇ ਨਾਲ ਪਹੁੰਚ ਗਏ ਨੇ ਯਸ਼ਪ੍ਰੀਤ।
3: ਹਾਂਜੀ ਬਿਲਕੁਲ ਛੁੱਟੀਆਂ ਵਾਲਾ ਮਾਹੌਲ ਤੇ ਹੈ ਪਰ ਹਾਂ ਉਹ ਤਾਂ ਦੇਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਖੈਰ ਬਿਲਕੁਲ ਛੁੱਟੀਆਂ ਦਾ ਟਾਈਮ ਹੈ ਤੇ ਆਪਣੇ ਆਪ ਹੀ ਹੈ ਨਾ ਭਾਵੇਂ ਸੜਕਾਂ ਨੂੰ ਲੈ ਲਓ ਭਾਵੇਂ ਘਰ ਨੂੰ ਕਹਿ ਲਓ ਹਰ ਇੱਕ ਚੀਜ਼ ਬੜੀ ਸਲੋ ਜਿਹੀ ਆਟੋਮੈਟਿਕ ਹੀ ਹੋ ਜਾਂਦੀ ਹੈ। ਪਹਿਲਾਂ ਜਿਵੇਂ
2: ਰਿਲੈਕਸ
3: ਹੋ ਜਾਂਦੇ ਨਾ ਪਹਿਲਾਂ ਏਦਾਂ ਹੁੰਦਾ ਕਿ ਹਾਂ
2: ਤੁਸੀਂ ਮਹਿਸੂਸ ਕਰਦੇ ਹੋ ਮੋਰਾਂ ਦੀ ਪੀੜ ਅੜ ਜਾਂਦੀ ਹੈ ਸਰਵਾਈਕਲ ਦੂਰ ਹੋ ਜਾਂਦੇ ਨੇ।
3: ਅੱਛਾ
2: ਜਿਨ੍ਹਾਂ ਦੇ ਮਾਈਗ੍ਰੇਨ ਹੁੰਦੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਠੀਕ ਫੀਲ ਹੋਣ ਲੱਗ ਪਏਗਾ ਮਾਵਾਂ ਰਾਹਤ ਮਹਿਸੂਸ ਕਰਦੀਆਂ ਨੇ ਪਰ ਯਾਦ ਰਵੇ ਸਿਰਫ ਤੁਹਾਡੀ ਇੱਕ ਹਫ਼ਤੇ ਦੀ ਫੀਲ ਆ ਅਗਲੇ ਹਫ਼ਤੇ ਤੁਸੀਂ ਫੇਰ ਉੱਥੇ ਅਗਲੇ ਹਫ਼ਤੇ ਤੁਹਾਨੂੰ ਫਿਰ ਇਹ ਚੀਜ਼ ਤੰਗ ਕਰਨ ਲੱਗ ਪੈਣੀ ਆ ਵੀ ਇਹ ਘਰ ਰਹਿ ਕੇ ਇੰਨਾ ਤੰਗ ਕਰਦੇ ਆ ਇੰਨਾ ਤੰਗ ਕਰਦੇ ਸੋ ਜੋ ਵੀ ਸਾਡੇ ਕੋਲ ਆ ਉਹ ਜਦੋਂ ਬਦਲਦਾ ਉਦੋਂ ਆਪਾਂ ਇੱਕ ਵਾਰੀ ਜ਼ਰੂਰ ਸਾਨੂੰ ਹੁੰਦਾ ਵੀ ਹਾਂ ਕੁਛ ਬਦਲਿਆ ਜ਼ਿੰਦਗੀ ਚ
3: ਇਨਸਾਨ ਕਦੇ ਵੀ ਖੁਸ਼ ਨਹੀਂ ਰਹਿ ਸਕਦਾ ਉਹਦੀ ਫਿਤਰਤ ਆਈ ਹੈ
2: ਜਿੱਦਾਂ ਘੁੰਮਣ ਜਾ ਕੇ ਲੋਕ ਸਮਝਦੇ ਵੀ ਹੁਣ ਅਸੀਂ ਠੀਕ ਹੋ ਗਏ ਹਨਾ ਉੱਥੇ ਹੀ ਰਹਿੰਦੇ ਤੇ ਸ਼ਾਇਦ ਉਹ ਠੀਕ ਹੋ ਜਾਣਾ। ਚਲੋ ਆਓ ਆਪਾਂ ਚੱਲਦੇ ਹਾਂ ਅੱਗੇ ਤੇ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਬੱਚਿਆਂ ਦੇ ਮਾਪਿਆਂ ਦਾ ਕਿ ਬੱਚੇ ਅੱਜ ਛੁੱਟੀ ਵਾਲੇ ਦਿਨ ਵੀ ਟਾਈਮ ਦੇ ਨਾਲ ਆ ਚੁੱਕੇ ਨੇ ਤੇ ਆਓ ਫਿਰ ਆਪਾਂ ਉਹਨਾਂ ਦੇ ਕੋਲੋਂ ਸੁਣਦੇ ਹਾਂ ਚੁਟਕਲੇ ਬੁਝਾਰਤਾਂ ਤੇ ਆਪਾਂ ਜ਼ਰੂਰ ਹੱਸਾਂਗੇ ਵੀ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਹੱਸਣਾ ਕਿਉਂਕਿ ਇਹ ਸਮਾਂ ਸਾਡਾ ਹੱਸਣ ਹਸਾਉਣ ਦੇ ਲਈ। ਅੱਜ ਤੇ ਆਪਾਂ ਜਿਹਦੀ ਮਰਜ਼ੀ ਪਹਿਲਾਂ ਵਾਰੀ ਲੈ ਲਈ ਹੈ ਨਾ
3: ਸਹੀ ਗੱਲ ਹੈ
2: ਵਾਟ ਯੂ ਥਿੰਕ
3: ਹਾਂ ਅਗਰੀ ਅਗਰੀ
2: ਵਾਟ ਯੂ ਥਿੰਕ ਬੀ ਟੂ ਤੁਸੀਂ ਵੇਖਿਆ ਵੀ ਵਨ ਬੀ ਟੂ ਨਹੀਂ ਲੈ ਦੱਸ ਫਿਰ ਤਾਂ ਫਿਰ ਐਵੇਂ ਹੱਸ ਪਏ ਤੁਸੀਂ ਕਿਉਂਕਿ ਆਪਾਂ ਕਿਹਾ ਜੂਗਾ ਭਾਈ ਹੱਸਣਾ ਹੈ ਨਾ ਥੈਂਕ ਯੂ ਤੇ ਸਭ ਤੋਂ ਪਹਿਲਾਂ ਸਾਡੇ ਨਾਲ ਵੈਸੇ ਸ਼੍ਰੇਆ ਆਈ ਸੀ
3: ਓਕੇ
2: ਓਨ ਟਾਈਮ ਥੈਂਕ ਯੂ ਸਤਿ ਸ਼੍ਰੀ ਅਕਾਲ ਸ਼੍ਰੇਆ ਵੀਰਾ ਜੀ ਯੂਟ ਵਾਲੇ ਵੀਰਾ ਜੀ ਕੀ ਹਾਲ ਚਾਲ ਹੈ ਤੁਹਾਡੇ
3: ਮਕੈਨਿਕ ਵੀਰਾ ਜੀ
4: ਸਤਿ ਸ਼੍ਰੀ ਅਕਾਲ ਅੰਕਲ ਜੀ ਐਂਡ ਆਂਟੀ
3: ਸਤਿ ਸ਼੍ਰੀ ਅਕਾਲ
2: ਸ਼੍ਰੇਆ ਅੱਜ ਤੇ ਟਾਈਮ ਨਾਲ ਹੀ ਉੱਠ ਪਈ
4: ਹਾਂਜੀ
2: ਵੈਰੀ ਗੁੱਡ
3: ਕੀ ਹਾਲ ਚਾਲ ਨੇ
4: ਜੀ ਕੀ ਤਾਂ ਹਾਲ ਕੀ ਹੈ
2: ਉਹ ਸਾਡਾ ਵੀ ਠੀਕ ਹੈ ਨਹੀਂ ਚਾਹ ਨਹੀਂ ਪੀਤੀ ਵੱਧ
3: ਅੱਜ ਗਰਮੀ ਹੈ ਨਾ ਅੱਜ ਚਾਹ ਨਹੀਂ ਪੀਤੀ
4: ਪੂਰੀ ਪੀ ਲਓ
2: ਹਾਂਜੀ ਪੂਰੀ ਘੋਲ ਕੇ ਪੀ ਲਈਏ ਸਮੂਦੀ ਸਮੂਦੀ ਪੀ ਲਓ ਸਮੂਦੀ ਓਹੋ ਹਾਂ ਇਹ ਵੀ ਠੀਕ ਹੈ ਯਾਰ
3: ਹੈਲਦੀ ਹੈਲਦੀ ਆਪਸ਼ਨ ਦਿੰਦੇ
2: ਹਾਂ ਨਹੀਂ ਇਹ ਤੇ ਇਹ ਕੁੜੀ ਬਹੁਤ ਹੈਲਦੀ ਹੈਲਦੀ ਆਪਸ਼ਨਾਂ ਦਿੰਦੀ ਸਾਨੂੰ ਸਮੂਦੀ ਓਕੇ
3: ਤੁਸੀਂ ਕੀ ਖਾਦਾ
4: ਮੈਂ ਬਦਾਮ ਖਾਂਦੀ ਪਰ ਵਾਈ ਤੁਸੀਂ ਕਿਉਂ ਨਹੀਂ ਖਾਂਦੇ ਬਦਾਮ
2: ਨਾ ਪਤਾ ਨਹੀਂ ਅਸੀਂ ਕਿਉਂ ਨਹੀਂ ਖਾਂਦੇ ਸਾਡੇ ਮੁੱਕ ਗਏ ਪੁੱਤ ਬਦਾਮ
3: ਹੁਣ ਦੀਵਾਲੀ ਦਾ ਵੇਟ ਕਰ ਰਿਹਾ ਗਿਫਟ ਚਾੜ ਕੇ ਬਦਾਮ ਦੀਵਾਲੀ ਤੱਕ ਐਵੇਂ ਸਾਰਨੀਆਂ ਮੂੰਗਫਲੀਆਂ ਖਾ ਕੇ
2: ਹੋਰ
3: ਫਿਰ ਦੀਵਾਲੀ ਦੇ ਬਾਅਦ ਬਦਾਮ ਖਾਵਾਂਗੇ ਸਾਡੇ ਘਰ ਦੇ ਬਦਾਮ ਪਿੰਨੀਆਂ ਚ ਲੱਗ ਗਏ ਸਾਰੇ ਖਤਮ ਹੋ ਗਏ
2: ਇਹਦੇ ਆਸਰੇ ਮੇਰੇ ਲੰਘ ਜਾਂਦੇ ਦੋ
3: ਡੱਬਿਆਂ ਚ ਸ਼ੱਕਰ ਹੀ ਭਰੀ ਹੁੰਦੀ
2: ਹੋਰ ਕੀ ਸ਼੍ਰੇਆ ਜਿਹੜੇ ਲਾਰੇ ਜੇ ਲਾਉਂਦੀ ਆ ਨਾ ਉਹਦੇ ਕਰਕੇ ਇੱਕ ਸਾਈਡ ਇਫੈਕਟ ਇਹ ਹੋ ਜਾਂਦਾ ਵੀ ਮੈਂ ਮੁੜ ਕੇ ਨਾ ਆਪ ਵੀ ਲੈਣੇ ਹੁੰਦੇ ਤੇ ਨਹੀਂ ਲੈਂਦਾ ਵੀ ਚੱਲ ਕਿਤੇ ਡਬਲ ਨਾ ਹੋ ਜਾਣ ਖਰਾਬ ਹੋ ਜਾਣਗੇ ਹਨਾ
3: ਪੂਰੀ ਸਰਦੀਆਂ ਅਸੀਂ ਬੇਸਨ ਦਾ ਵੇਟ ਕਰਦੇ ਰਹੇ
2: ਹੋਰ ਕੀ
3: ਹੈ ਸ਼੍ਰੇਆ
2: ਤਾਂ ਹੁਣ ਇਹਨਾਂ ਬਦਾਮ ਦਾ ਲਾਰਾ ਲਾਤਾ ਹੈ ਸ਼੍ਰੇਆ ਓ ਸ਼੍ਰੇਆ ਹਾਂਜੀ
4: ਮੈਂ ਪੱਖਾ ਦੂਗੀ
3: ਪੱਖਾ ਪੱਖਾ ਓਕੇ
2: ਅੱਛਾ ਪੱਖਾ ਦੋਗੇ ਪੱਕਾ ਹੀ ਪੱਕਾ ਦੋਗੇ ਪੱਕਾ ਦੋਗੇ ਨੀ ਪੱਕੇ ਨਾਲੋਂ ਸਗੋਂ ਬਦਾਮਾਂ ਨਾਲੋਂ ਪੱਖਾ ਠੀਕ ਹੀ ਸਗੋਂ ਜਿਹੜਾ ਕੋਈ ਨਿਕਾਹ ਜਿਹਾ ਨੀ ਉਹ ਬੀਬੀਆਂ ਆਫਿਸ ਵਾਲੀਆਂ ਨਿੱਕੀਆਂ ਨਿੱਕੀਆਂ ਜਿਹੀਆਂ ਬੀਬੀਆਂ ਲਈ ਫਿਰਦੀਆਂ ਡਰੈਸ ਵਾਲਾ ਨਾ
3: ਅੱਜ ਕੱਲ ਤੇ ਉਹ ਮੇਕਅਪ ਵਾਸਤੇ ਵੀ ਯੂਜ਼ ਕਰਦੇ ਨਾ ਹੱਥ 'ਚ ਫੜ ਕੇ ਮੇਕਅਪ ਸੁਕਾ ਲਓ
2: ਅੱਛਾ ਉਹਦੇ ਲਈ ਹੁੰਦਾ ਉਹ ਹਾਂ ਚਲੋ ਸੋਰੀ ਫਿਰ
3: ਨਹੀਂ ਨਹੀਂ ਆਫਿਸ ਵੀ ਪਰ ਉਹ ਮੈਕਸੀਮਮ ਅੱਜ ਕੱਲ ਜ਼ਿਆਦਾ ਉਹਦੇ ਲਈ ਹੁੰਦਾ ਤੁਹਾਡੀ ਜਿਹੜੀ ਪੁੱਟੀ ਸੀ ਲਾਈ ਉਹਨੂੰ ਸੁਕਾਉਣ ਵਾਸਤੇ
2: ਅੱਛਾ ਉਹ ਸੁਕਾਉਣੀ ਪੈਂਦੀ ਆ
3: ਹਾਂ ਥੋੜ੍ਹਾ ਜਿਹਾ ਉਹਨੂੰ ਦੇਣਾ ਪੈਂਦਾ ਬਰੀਦਿੰਗ ਟਾਈਮ
2: ਯਾਰ ਆਹ ਮੈਨੂੰ ਪਤਾ ਹੀ ਨਹੀਂ ਹੈ ਨਾ ਮਤਲਬ ਬੀਬੀ ਕਿੱਦਾਂ ਦੀ ਗੱਲ ਲੱਗੇ ਵੀ ਯਾਰ ਆਹ ਕੀ ਪਿਆ ਹੋਇਆ ਯਾਰ ਇਹਨੇ ਮੇਕਅਪ ਕਰਕੇ ਬੀਬੀ ਨੇ ਮੂੰਹ ਸੁੱਕਣੇ ਪਾਇਆ ਵਾ
3: ਕਹਿੰਦੀ ਹੈ ਮੇਕਅਪ ਆਰਟਿਸਟ ਕਹਿੰਦੀ ਹੈ ਕਿ ਜਾਓ ਵਾਸ਼ਰੂਮ ਹੋਓ ਲੜ ਲਓ ਜਾਂ ਤੇ ਪਤੀ ਨਾਲ ਕੁਛ ਕਰ ਲਓ ਪਰ ਕੁਛ ਛੇੜਨਾ ਨਹੀਂ ਹੈ ਇੰਨੀ ਦੇਰ ਮੇਕਅਪ
2: ਅੱਛਾ
3: ਤਾਂ ਪੂਰਾ ਹਾਂ ਬੇਸ ਬਣਾ ਕੇ
2: ਓਕੇ ਵਾਹ ਇਹ ਵੀ ਗੁੱਡ ਹੈ
3: ਤੇ ਉਹ ਪੱਕੇ ਤਾਂ ਹੀ ਨਿਕਲੇ
2: ਲੜਨਾ ਨਹੀਂ ਕਿਉਂਕਿ ਜੇ ਤੁਸੀਂ ਗੁੱਸੇ ਵਾਲੇ ਮੂਡ 'ਚ ਆ ਗਈਆਂ ਤੇ ਉਹ ਉੱਥੇ ਹੀ ਸੁੱਕ ਜਾਣਾ
3: ਹਾਂ
2: ਉੱਥੇ ਹੀ ਪੱਕ ਜਾਣਾ ਹੈ ਨਾ ਚੰਗੀ ਗੱਲ ਨੀ ਪਤਾ ਤੁਸੀਂ ਕੀ ਸੁਣਾਓਗੇ ਅੱਜ ਪੁੱਤ
4: ਇੱਕ ਵਰਡ ਔਰ ਲੈਟਰ ਚੇਂਜ ਕਰਦਾ ਔਰ ਐਨੀਮਲਸ ਬਣਦਾ ਮੈਂ ਇੱਕ ਵਰਡ ਬੋਲੂਗੀ ਔਰ ਇੱਕ ਲੈਟਰ ਚੇਂਜ ਕਰਕੇ ਐਨੀਮਲ ਬਣ ਜਾਣਾ
2: ਓਏ ਅੱਛਾ
4: ਵਰਡ ਹੈਗਾ ਹਾਊਸ
2: ਹਾਊਸ ਓਕੇ ਤੇ ਇੱਕ ਵਰਡ ਚੇਂਜ ਕਰਕੇ ਐਨੀਮਲ ਬਣ ਜਾਊਗਾ
3: ਮਾਊਸ
2: ਲੈਟਰ ਦੱਸਣਾ ਵਾ ਕਿਹੜਾ ਹੁਣ ਦੱਸੋ ਲੈਟਰ ਕਿਹੜਾ ਚੇਂਜ
3: ਹਾਊਸ ਹਾਊਸ ਦਾ ਐਚ
2: ਹੈ ਸ਼੍ਰੀਆ ਐਚ ਚੇਂਜ ਕਰਨਾ
4: ਹਾਂਜੀ
3: ਐਚ ਨੂੰ ਐਮ ਕਰ ਦੇ
2: ਐਚ ਨੂੰ ਐਮ ਕਰ ਦਈਏ ਤੇ ਆਨਸਰ ਆ ਜਾਊਗਾ
4: ਹਾਂਜੀ
3: ਹਾਂਜੀ
2: ਰਾਈਟ ਹੋ ਗਿਆ
4: ਕੀ ਆਊਗਾ ਲੈਟਰ
3: ਮਾਊਸ
4: ਬੋਲ ਕੇ
2: ਹਾਂਜੀ ਹਾਂਜੀ ਸੀਸ ਨਾਲ ਗੱਲ ਕਰਾ ਦੋ ਸਤਿ ਸ਼੍ਰੀ ਅਕਾਲ ਉਹ ਸਤਿ ਸ਼੍ਰੀ ਅਕਾਲ ਮਾਨੂ ਬਿੱਲੀ ਕੀ ਹਾਲ ਆ ਉਹ ਅਸੀਂ ਠੀਕ ਆ
3: ਤੁਸੀਂ ਕਿਵੇਂ ਹੋ
4: ਠੀਕ ਹੈ
3: ਯੂਟ ਸਹੀ ਚੱਲ ਰਿਹਾ
2: ਨਹੀਂ ਆਵੀ ਬੈਸਟ ਹੈ ਆਪੇ ਫਿਰ ਪਾਪਾ ਹੋਰ ਲੈ ਕੇ ਦੇਣਗੇ ਨਾ ਨਿਊ ਆਊਗਾ ਨਿਊ ਹੈ ਨਾ ਗੁਡ ਗੁਡ ਗੁਡ ਗੁਡ ਵੈਰੀ ਗੁਡ ਤੁਸੀਂ ਨਾ ਬਿੰਚ ਨਹੀਂ ਪਾਉਣਾ ਗਰਾਜ ਚ ਖੜਾ ਲੈਣਾ ਸੀ ਗਰਾਜ ਚ ਰੱਖ ਲੈਣਾ
3: ਹੋਰ
2: ਤੁਸੀਂ ਉਹਦੇ ਤੇ ਤੁਸੀਂ ਰੋਜ਼ ਕੰਮ ਕਰ ਕਰਕੇ ਨਾ ਤੇ ਮਕੈਨਿਕ ਬਣ ਜਾਣਾ ਹੈ ਨਾ ਹਾਂ ਤੁਸੀਂ ਜਾਚ ਸਿੱਖ ਲੈਣੀ ਸੀ ਪਰ ਟਰਾਈ ਤੇ ਤੁਸੀਂ ਕਰ ਹੀ ਲਈ ਮੇਰੇ ਹਿਸਾਬ ਨਾਲ ਲੰਮੀ ਬਾਂਹ ਕਰਕੇ ਗੇੜਾ ਦੇ ਦੇਣੀ ਮੁਟਿਆਰੇ ਲੰਮੀ ਬਾਂਹ ਕਰਕੇ ਬਲਬਲ ਬਲਬਲ ਬਲ ਓ ਸ਼ਵਾ ਸ਼ਵਾ ਓ ਰੱਖ ਪਟਾਕਾ ਥੈਂਕ ਯੂ ਉਹ ਚੱਕਦੇ ਪਰ ਇੱਕ ਮੈਨੂੰ ਗੱਲ ਦੱਸੋ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਬਾਂਹ ਕਿੱਡੀ ਕੁ ਲੰਮੀ ਕਰਾਉਣੀ ਆ ਆਂਟੀ ਪੁੱਛਦੀ ਸੀ ਵੀ ਕਿੰਨੀ ਕੁ ਬਾਂਹ ਲੰਮੀ ਕਰਾਂ ਸਾਰੀ ਵੱਡੀ ਉਹ ਉਹ ਜਿਹੜੀ ਜਿਹੜੀ ਉੱਤੇ ਖੰਭੇ ਤੱਕ ਪਹੁੰਚੇ ਕਿੱਥੋਂ ਤੱਕ ਪਹੁੰਚਾਉਣੀ ਆ ਬਾਂਹ ਟੀਵੀ ਤੱਕ ਆ ਓਕੇ ਓਕੇ ਓਕੇ ਭਰਾ ਰਿਮੋਟ ਲੈ ਲਓ ਤੁਸੀਂ ਜ਼ਰੂਰ
4: ਇੰਨੀ
2: ਹੋਰ ਇੰਨੀ ਲੰਮੀ ਬਾਂਹ ਕਰਕੇ ਤੇ ਮੁੜ ਕੇ ਉਹ ਮੁਟਿਆਰ ਨੇ ਸੂਟ ਕਿੱਦਾਂ ਪਾਉਣਾ ਵਾ ਉਹਨੂੰ ਇੱਕ ਲੰਮੀ ਬਾਂਹ ਵਾਲਾ ਸੂਟ ਬਣਾਉਣਾ ਪਿਆ ਕਰਨਾ ਮੁਟਿਆਰ ਨੂੰ
4: ਪ੍ਰੋਬਲਮ
2: ਨਹੀਂ ਯਾਰ ਮੁਟਿਆਰ ਨੂੰ ਪ੍ਰੋਬਲਮ ਪਤਾ ਕਿੰਨੀ ਆਉਂਦੀ ਉਹਦੇ ਕੋਲ ਰੋਟੀਆਂ ਨੀ ਵੇਲੀਆਂ ਜਾਣ ਡੀਆਂ ਇੱਕ ਬਾਂਹ ਲੰਮੀ ਹੋ ਗਈ ਆ ਬੇਚਾਰੀ ਕੋ ਏਡੀ ਬਾਂਹ ਤੁਸੀਂ ਲੰਮੀ ਕਰੀ ਜਾਂਦੇ ਜੋ ਦੀ ਹਾਂਜੀ ਗੁਰਪਾਲ ਤੇ ਮੰਨਤ ਆਏ ਆ ਬਾਬਾ ਤੇਰਾ ਬਾਅਦ ਗੁਰਪਾਲ ਜੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ
3: ਕੀ ਹਾਲ ਚਾਲ ਨੇ
4: ਵਧੀਆ ਤੁਸੀਂ ਸੁਣਾਓ
2: ਵਧੀਆ ਯਾਰ ਤੁਸੀਂ ਤੇ ਗੈਬ ਹੀ ਹੋ ਗਈ ਯਾਰ ਕਿੱਥੇ ਗੈਬ ਹੋ ਗਏ ਤੁਸੀਂ ਤੇ ਤੁਸੀਂ ਤੇ ਯਾਰੀ ਤੋੜਤੀ ਹੈਂ ਮੈਂ ਵੇਖਿਆ ਸੀ ਤੈਨੂੰ
4: ਗੈਬ ਹੋ ਗਏ ਸਾਂ
2: ਮੈਂ ਵੇਖਿਆ ਸੀ ਤੈਨੂੰ
4: ਕਿੱਥੇ
2: ਗੁਰਪਾਲ ਨੂੰ ਮੈਂ ਵੇਖਿਆ ਸੀ ਸੰਡੇ ਪ੍ਰੈਕਟਿਸ ਕਰਨ ਡਿਆ ਸੀ
4: ਮੈਂ ਵੀ ਤੁਹਾਨੂੰ ਵੇਖਿਆ ਸੀ
2: ਕਿੱਥੇ ਭਲਾ
3: ਤਾਂ ਹੀ ਫੋਨ ਆਇਆ
2: ਕਿੱਥੇ
4: ਸੰਡੇ ਇਨਡੋਰ ਟ੍ਰੇਨਿੰਗ
2: ਨਾ ਸੰਡੇ ਭਲਾ ਇਨਡੋਰ ਟ੍ਰੇਨਿੰਗ ਕੀਤੀ ਸੀ ਚੇਤਾ ਕਰ ਹਾਂ ਭਲਾ ਆ ਜਿਹੜਾ ਕੱਲ ਕੱਲ ਭਲਾ ਕਿੱਥੇ ਟ੍ਰੇਨਿੰਗ ਕੀਤੀ ਸੀ ਕੱਲ
4: ਮੈਂ ਤਾਂ ਕੱਲ ਆਊਟਡੋਰ ਕੀਤੀ ਸੀ ਪਰ ਲਾਸਟ ਲਾਸਟ ਸੰਡੇ ਲਾਸਟ
2: ਤੇ ਮੈਂ ਤੈਨੂੰ ਕੱਲ ਵੇਖਿਆ ਸੀ
4: ਤੁਸੀਂ ਕੱਲ ਦੇਖਿਆ ਸੀ ਪਰ ਮੈਂ ਨਹੀਂ ਦੇਖਿਆ ਨਾ
2: ਤੁਸੀਂ ਨਹੀਂ ਵੇਖਿਆ ਭਾਜੀ ਮੈਂ ਤੁਹਾਨੂੰ ਵੇਖ ਲਿਆ ਸੀ ਫਿਰ ਮੈਂ ਡਿਸਟਰਬ ਨਹੀਂ ਕੀਤਾ ਮੈਂ ਕਿਹਾ ਵੀ ਬੜਾ ਏ ਤੇ ਮੁੰਡਾ ਤਿਆਰ ਤਿਉਰ ਹੋਇਆ ਹੈਲਮੇਟ ਹੁਲਮੇਟ ਪਾਇਆ ਤੇ ਇਹਦੇ ਪਛਾਣਿਆ ਨਾ ਜਾਵੇ
3: ਵਾਹ
2: ਇਹਨੇ ਮਾਰਦਾ ਸੀ ਚੌਕੇ ਖਿੱਚ ਖਿੱਚ ਕੇ ਮੈਂ ਕੱਲ ਵੇਖਿਆ ਸੀ ਤੁਸੀਂ ਆਊਟਡੋਰ ਜਿਹੜੇ ਬਰਨ ਸਾਈਡ ਵਾਲੇ ਨੈਟ ਆ ਉਹਦੇ ਵਿੱਚ ਹੋ ਤੁਸੀਂ ਪਾਪਾ ਦੇ ਨਾਲ
4: ਆਊਟਡੋਰ ਸੀ ਉੱਥੇ ਮਜ਼ਾ ਆਇਆ ਸੀ
2: ਹਾਂ ਆਊਟਡੋਰ ਵਾਲੇ ਚ ਵੇਖਿਆ ਸੀ ਮੈਂ ਅੱਜ ਕੱਲ ਫਿਰ ਕ੍ਰਿਕਟ ਹੀ ਖੇਡਦੇ ਤੁਸੀਂ ਹੈ ਕਈ ਵਾਰੀ ਫੁੱਟਬਾਲ ਵੀ ਖੇਡਦਾ ਓਕੇ ਗੁੱਡ
4: ਇੱਕ ਵਾਰੀ ਸਕੂਲੇ ਮੈਂ ਟ੍ਰਿਪਲ ਬਲਾਕ ਕੀਤੀ ਸੀ ਪਹਿਲਾਂ ਮੇਰੇ ਬਾਹ ਨਾਲ ਫਿਰ ਦੋਵੇਂ ਬਾਹਾਂ ਨਾਲ ਫਿਰ ਮੇਰੇ ਫਰੈਂਡ ਨੂੰ ਸਲਾਈ ਟੈਕਲ ਕਰਕੇ ਉਹ ਵੀ ਬਲਾਕ ਹੋ ਗਈ
2: ਅੱਛਾ ਵਾਹ ਇਹ ਤੇ ਮੈਨੂੰ ਪਤਾ ਵੀ ਨਹੀਂ ਕੀ ਹੁੰਦਾ
4: ਵਾ ਗੋਲਕੀਪਰ ਹੁੰਨਾ
2: ਅੱਛਾ ਗੁੱਡ ਗੁੱਡ ਗੁੱਡ ਵਾਹ ਫਿਰ ਤੇ ਨਾਈਸ ਓਕੇ ਰਿਪੋਰਟ ਹੋ ਗਿਆ ਤੇ ਹੁਣ ਆਇਆ ਕਰੋਗੇ ਫਿਰ ਛੁੱਟੀਆਂ ਚ ਗੁਰਪਾਲ ਤੇ ਮੰਨਤ ਆਇਆ ਕਰਨਗੇ ਥੈਂਕ ਯੂ ਗੁਰਪਾਲ ਜੀ ਤੇ ਕੀ ਸੁਣਾਓਗੇ ਫਿਰ ਅੱਜ
4: ਅੱਜ ਮੈਂ ਬੁਝਾਰਤ ਸੁਣਾਉਂਗਾ
2: ਅੱਜ ਤੁਸੀਂ ਬੁਝਾਰਤ ਸੁਣਾਓਗੇ ਤੇ ਇੱਕ ਮਿੰਟ ਮੈਨੂੰ ਤੁਸੀਂ ਨਾ ਡਟਵਾਲ ਸਾਹਿਬ ਨੂੰ ਵੀ ਲੈ ਲੈਣ ਦੋ
4: ਵਕੀਲ ਦਾ ਪਿਤਾ ਜੱਜ ਸੀ ਤੇ ਦੱਸੋ ਡਾਕਟਰ ਕੌਣ ਸੀ
2: ਫੇਰ ਫੇਰ ਦੁਬਾਰਾ
4: ਦੱਸੋ
2: ਇੱਕ ਵਾਰੀ ਦੁਬਾਰਾ ਦੱਸੋ ਫੇਰ
4: ਡਾਕਟਰ ਦਾ ਬੇਟਾ ਵਕੀਲ ਸੀ ਵਕੀਲ ਦਾ ਪਿਤਾ ਜੱਜ ਸੀ ਤੇ ਦੱਸੋ ਡਾਕਟਰ ਕੌਣ ਸੀ
2: ਹੈ ਦੱਸੋ ਜੀ
3: ਸਿਰੀ ਕੁਮਾਰ ਦੱਸੋ
2: ਡਾਕਟਰ ਦਾ ਬੇਟਾ ਵਕੀਲ ਸੀ
3: ਤੇ ਵਕੀਲ ਦਾ
4: ਬੇਟਾ ਵਕੀਲ ਸੀ ਤੇ ਵਕੀਲ ਦਾ ਪਿਤਾ ਜੱਜ ਸੀ ਤੇ ਦੱਸੋ ਡਾਕਟਰ ਕੌਣ ਸੀ
3: ਜਿਹਦਾ ਬੇਟਾ ਵਕੀਲ ਸੀ
2: ਫੇਰ ਵਕੀਲ ਕੌਣ ਸੀ ਹੈਨਾ ਅੱਛਾ ਨਹੀਂ ਡਾਕਟਰ ਕੌਣ ਸੀ? ਡਾਕਟਰ ਉਹਨਾਂ ਦੋਵਾਂ ਭਰਾਵਾਂ ਦਾ ਪਿਓ?
4: ਨਹੀਂ
2: ਹਾਂ ਇਹੋ ਹੀ
4: ਗੈਸ ਕਰੋ ਫਿਰ।
2: ਡਾਕਟਰ ਦਾ ਬੇਟਾ ਵਕੀਲ ਸੀ ਹੈ?
4: ਹਾਂਜੀ ਤੇ ਵਕੀਲ ਦਾ ਪਿਤਾ ਜੱਜ ਸੀ, ਤੇ ਦੱਸੋ ਡਾਕਟਰ ਕੌਣ ਸੀ?
2: ਤੇ ਵਕੀਲ ਦਾ ਪਿਤਾ ਜੱਜ ਸੀ, ਡਾਕਟਰ ਦਾ ਬੇਟਾ ਵਕੀਲ। ਭਰਾ
4: ਦੱਸੋ ਡਾਕਟਰ ਕੌਣ ਸੀਗਾ?
2: ਡਾਕਟਰ ਕੌਣ ਸੀ? ਓਕੇ ਡਾਕਟਰ ਦਾ ਬੇਟਾ ਵਕੀਲ ਸੀ?
4: ਹਾਂਜੀ
2: ਹਾਂ। ਤੇ ਵਕੀਲ ਦਾ?
4: ਤੇ ਵਕੀਲ ਦਾ ਪਿਤਾ ਜੱਜ ਸੀ।
2: ਯਾਰ
3: ਕਿਵੇਂ ਹੋ ਸਕਦਾ ਹੈ? ਮੈਨੂੰ ਡਾਇਲੋਗ ਹੈ ਮੇਰੇ ਦੋ ਦੋ ਬਾਪ ਦੀ ਬਾਲੀਵੁੱਡ ਦੀ ਪਿਕਚਰ ਸੀ ਨਾ ਸੁਨੀਲ ਸ਼ੈਟੀ ਵਾਲੀ।
2: ਯਾਰ ਇਹਦੇ ਸਵੇਰੇ ਸਵੇਰੇ ਤੁਸੀਂ ਪੰਗਾ ਹੀ ਪਾਤਾ ਹੈ।
3: ਹੁਣੀ ਤੇ ਮਸਾਂ ਅਸੀਂ ਬਦਾਮ ਜਿੱਤੇ ਸੀਗੇ।
2: ਆਹੋ
3: ਇਹ ਤੇ ਬੜਾ ਟਫ ਹੈ
2: ਹੈ। ਇਹ ਇੱਕ ਅੰਕਲ ਕਹਿੰਦੇ ਮਾਂ, ਗੁਰਪਾਲ ਦਾ ਆਂਸਰ ਮਾਂ ਵਾ।
4: ਸਹੀ ਜਵਾਬ
2: ਯੇ ਡਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ, ਕਿਉਂਕਿ ਉਹਦਾ ਜਿਹੜਾ ਡਾਕਟਰ ਦਾ ਬੇਟਾ ਵਕੀਲ ਸੀ ਤੇ ਜਿਹੜੀ ਉਹ
3: ਡਿਫਾਈਨ ਨਹੀਂ ਕੀਤਾ,
2: ਮਾਂ ਜਿਹੜੀ ਜੱਜ ਆ।
3: ਟ੍ਰਿਕ ਹੀ ਕਰਤਾ ਟ੍ਰਿਕ।
2: ਇਹਦਾ ਮਤਲਬ ਵੀ ਉਹਦੀ ਮਾਂ
3: ਨਹੀਂ, ਮਾਂ ਡਾਕਟਰ ਹੈ ਨਾ, ਮਾਂ ਤੇ ਡਾਕਟਰ ਹੋਈ ਨਾ।
2: ਹਾਂ ਥੈਂਕ ਯੂ, ਤੁਸੀਂ ਤੇ ਯਾਰ ਚੱਕਰਾਂ ਚ ਪਾਤਾ ਸਵੇਰੇ ਸਵੇਰੇ ਹੈ।
3: ਵੈਰੀ ਗੁੱਡ ਵਨ, ਗੁੱਡ ਵਨ,
2: ਥੈਂਕ ਯੂ ਗੁਰਪਾਲ ਜੀ। ਨਾਲੇ ਬਲੇਟਿਡ ਹੈਪੀ ਬਰਥਡੇ, ਤੁਹਾਡਾ ਤੇ ਬਰਥਡੇ ਵੀ ਲੰਘ ਕੇ ਗਿਆ ਓਏ।
4: ਹਾਂਜੀ ਥੈਂਕ ਯੂ,
2: ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਬਰਥਡੇ ਬੋਏ। ਤੇ ਮੰਨਤ ਹੈਗੀ?
4: ਹਾਂਜੀ
2: ਹਾਂਜੀ, ਮੰਨਤ ਨਾ ਵੀ ਕਰਾਓ ਗੱਲ। ਸਤਿ ਸ੍ਰੀ ਅਕਾਲ ਮੰਨਤ, ਕੀ ਹਾਲ ਆ?
5: ਵਧੀਆ, ਤੁਸੀਂ ਸੁਣਾਓ?
2: ਸਹੀ ਵੀ ਠੀਕ ਆ। ਮੰਨਤ ਤੁਹਾਡਾ ਜੀ ਨਹੀਂ ਕਰਦਾ ਸਾਡੇ ਨਾਲ ਗੱਲ ਕਰਨ ਨੂੰ?
5: ਨਹੀਂ, ਸਾਡਾ ਸਕੂਲ ਨਾ ਛੇਤੀ ਲੱਗ ਜਾਂਦਾ ਹੈ।
2: ਓਏ ਹੋਏ,
5: ਇਸ ਸਾਲ ਮੈਂ ਸਕੂਲ ਕੈਪਟਨ ਵੀ ਹਾਂ, ਸੋ ਉਸ ਤੋਂ ਵੀ ਛੇਤੀ ਜਾਣਾ ਪੈਂਦਾ ਹੈ।
2: ਓਏ ਹੋਏ ਕੈਪਟਨ ਸਾਹਿਬ, ਗੁੱਡ, ਥੈਂਕ ਯੂ ਪੁੱਤ। ਤੇ ਕੀ ਸੁਣਾਓਗੇ ਫਿਰ ਅੱਜ?
5: ਮੈਂ ਅੱਜ ਇੱਕ ਚੁਟਕਲਾ ਸੁਣਾਉਂਗੀ।
2: ਹਾਂਜੀ।
5: ਪਤਨੀ ਰਸਗੁੱਲੇ ਖਾ ਰਹੀ ਸੀ ਤੇ ਪਤੀ ਕਹਿੰਦਾ ਮੈਨੂੰ ਵੀ ਸਵਾਦ ਦਿਖਾ ਦੇ, ਤੇ ਪਤਨੀ ਕਹਿੰਦੀ ਇੱਕ ਲੈ ਲੋ, ਤੇ ਉਹਨੇ ਇੱਕ ਦੇ ਦਿੱਤਾ, ਤੇ ਪਤੀ ਕਹਿੰਦਾ ਇੱਕ ਹੀ, ਤੇ ਪਤਨੀ ਕਹਿੰਦੀ ਹਾਂ ਬਾਕੀ ਦਾ ਵੀ ਸਵਾਦ ਇਹੋ ਜਿਹਾ ਹੀ ਹੈ।
2: ਪਤਨੀ ਦੇ ਹੱਥ ਡੱਬਾ। ਥੈਂਕ ਯੂ ਮਨਨ,
3: ਥੈਂਕ ਯੂ ਮਨਨ,
5: ਥੈਂਕ ਯੂ,
2: ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ, ਨੈਕਸਟ ਸਾਡੇ ਨਾਲ ਸੀ ਮੰਨਤ ਫਤਿਹ। ਸਤਿ ਸ੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ?
6: ਸਤਿ ਸ੍ਰੀ ਅਕਾਲ ਅੰਕਲ ਜੀ।
2: ਸਤਿ ਸ੍ਰੀ ਅਕਾਲ ਮੰਨਤ ਜੀ। ਮੰਨਤ ਤੂੰ ਤੇ ਕੁੜੀਏ ਵਿੱਚ ਹੀ ਵੜ ਆਈ ਹੈ, ਇੰਨੀ ਜ਼ੋਰ ਦੀ ਆਵਾਜ਼ ਕੱਢੀ, ਡਰਾ ਹੀ ਦਿੱਤਾ ਸੀ ਮੈਨੂੰ ਹੈ। ਮੈਨੂੰ ਲੱਗਾ ਮੇਰੇ ਕੰਨਾਂ 'ਚ ਹੀ ਵੜ ਗਈ ਆ ਕੇ ਕੁੜੀ ਹੈ, ਪਰ ਇਹ ਨਾਈਸ ਹੀ ਇੱਦਾਂ ਦੀ ਆਵਾਜ਼ ਚਾਹੀਦੀ ਆ।
3: ਤੁਹਾਡੀ ਕਿਵੇਂ ਜਾ ਰਹੀ ਹੈ ਛੁੱਟੀਆਂ? ਹਜੇ ਤਾਂ ਪਹਿਲਾ ਹੀ ਦਿਨ ਹੈ ਛੁੱਟੀਆਂ ਦਾ
2: ਹੈ ਮੰਨਤ।
3: ਹੁਣ ਗਾਇਬ ਵੀ ਹੋ
2: ਗਿਆ। ਹੈਲੋ
3: ਮੰਨਤ,
2: ਕਿੱਥੇ ਚੱਲ ਗਈ? ਪਾਣੀ ਪੀਣ ਚੱਲ ਗਈ ਹੈ? ਨਹੀਂ ਮੰਨਤ,
3: ਕਹਿੰਦੀ ਮੈਂ ਇੱਕ ਵਾਰ ਚ ਸਾਰੀ ਆਵਾਜ਼ ਕੱਢਤੀ, ਹੁਣ ਮੇਰੀ ਆਵਾਜ਼ ਚਲੀ ਗਈ।
2: ਚਲੋ ਮੈਨੂੰ ਲੱਗਦਾ ਬਿਜ਼ੀ ਹੋ ਗਈ, ਆਪਾਂ ਫਿਰ ਤਵਨੀਤ ਹੋਣਾ ਨਾ ਉਹਨਾਂ ਚਿਰ ਗੱਲ ਕਰ ਲੈਂਦੇ। ਸਤਿ ਸ੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ। ਸਾਰੇ ਗਾਇਬ ਹੋ ਗਏ,
3: ਆਪਣੇ ਵੱਲੋਂ ਤਾਂ ਨਹੀਂ ਆ ਕੁਛ?
2: ਹੈਲੋ
3: ਹੈਲੋ,
2: ਕੀ ਕਿਹਾ ਜਾ ਸਕਦਾ ਭਾਈ? ਚਲੋ ਆਪਾਂ ਵੇਖਦੇ ਹਾਂ ਵੀ ਆਹ ਕੁੜੀ ਕੀ ਕਹਿੰਦੀ ਆ। ਅਸੀਸ ਤੁਹਾਨੂੰ ਆਵਾਜ਼ ਆਉਂਦੀ ਆ? ਹੈਲੋ ਆਉਂਦੀ ਆ? ਓਕੇ ਚਲੋ, ਫਿਰ ਇਹ ਮੰਨਤ ਦਾ ਹੀ ਕੁਛ ਹੋਇਆ ਕੰਮ ਖਰਾਬ। ਚਲੋ ਫਿਰ ਤੁਸੀਂ ਸੁਣਾਓ, ਕੀ ਸੁਣਾਓਗੇ?
3: ਸਤਿ ਸ਼੍ਰੀ ਅਕਾਲ ਅਸੀਸ।
6: ਨਵੀਂ
2: ਬੋਲੀ ਸੁਣਾਓਗੇ? ਓਕੇ ਓਕੇ ਓਕੇ।
4: ਫਿਰ ਮੈਂ ਗੱਲਾਂ ਕਰੂ
2: ਓਕੇ ਓਕੇ
3: ਸੁਣਾਓ ਸੁਣਾਓ
4: ਉਂਝ ਤਾਂ ਮਾਸੀ ਡੇਟਿੰਗ ਕਰਦੀ ਉਂਝ ਤਾਂ ਮਾਸੀ ਡੇਟਿੰਗ ਕਰਦੀ ਪਕੌੜੇ ਖਾ ਗਈ ਪਲੇਟਾ ਚਾਰ ਨੀ ਮਾਸੀ ਗੋਰੀ ਇੰਜਨੀਓ ਕਟਰਾ ਪਾਰ
2: ਮਾਸੀ ਗੋਰੀ ਇੰਜਨੀ ਕਟਨਾ ਪਾਰ ਨੀ ਮਾਸੀ ਗੋਰੀ ਨਾ ਨਾ ਨਾ ਨਾ ਨਾ ਰੇ ਭਾਰ ਨੀ ਕਟਨਾ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ
3: ਨਾ
2: ਨਾ ਰੇ ਨਾ ਰੇ ਨਾ ਰੇ ਮੋਟੀ ਮਾਸੀ ਮਾਸੀ ਮਾਸੀ ਮੋਟੀ ਮਾਸੀ
4: ਹੁਣੇ ਚੱਕਦਾ ਮੇਰਾ ਫੋਨ ਮੰਮਾ ਨੇ ਵੀ
2: ਚੱਕ ਲੋ ਤੇ ਫਿਰ ਕਹਿੰਦੀ ਮੇਰਾ ਪਹਿਲਾਂ ਕੋ ਚੱਕ ਲਿਆ ਹੈ ਵਧੀਆ ਲੱਗਿਆ ਓਕੇ ਓਕੇ ਠੀਕ ਆ ਸਾਨੂੰ ਲੱਗਾ ਵੀ ਤੁਸੀਂ ਹਲੇ ਸ਼ਾਇਦ ਸੋਮਨ ਸਾਹਮਣੇ ਹੋਣਾ
4: ਇੰਗਲਿਸ਼ ਸਕੂਲ ਇੱਕ ਪੰਜਾਬੀ ਸਕੂਲ ਇੱਕ ਪੜੰਗਾ
2: ਪੜੰਗਾ ਇਹ ਕਿਹੜਾ ਪੜੰਗਾ ਸਵੇਰੇ ਸਵੇਰੇ ਪੜੰਗਾ ਹੀ ਹੁੰਦਾ ਵਾ
4: ਨੱਚੋ ਨੱਚੋ ਪੜੰਗਾ
2: ਗਿੱਧਾ ਤੇ ਪੜੰਗਾ ਅਸੀਂ ਇਸ ਨਾਲ
4: ਪੜੰਗਾ ਹੀ ਹੁੰਦਾ ਪੜੰਗਾ
2: ਹੋਰ ਕੀ ਹੋਰ ਕੀ ਹੋਰ ਸਾਰਾ
4: ਥੈਂਕ
2: ਯੂ ਤੇ ਮੰਨਤ ਫਤਿਹ ਜੇ ਤੈਨੂੰ ਆਵਾਜ਼ ਆਉਂਦੀ ਆ ਤੇ ਤੁਸੀਂ ਆਪਣੀ ਵਾਰੀ ਲੈ ਲੋ ਬਈ ਉਹਨੂੰ ਪਤਾ ਨਾ ਜਦੋਂ ਨਵੇਂ ਬਣਦੇ ਉਦੋਂ ਨਹੀਂ ਚੈੱਕ ਕਰਾਈ
3: ਦੇ ਨਹੀਂ ਚੈੱਕ ਕਰੀਦਾ ਤਾਜੇ ਤਾਜੇ
2: ਹਾਂਜੀ ਕੀ ਸੁਣਾਓਗੇ
4: ਅੱਜ ਮੈਂ ਸੁਣਾਉਂਗੀ ਇੱਕ ਬੋਲੀ
2: ਹਾਂਜੀ
4: ਮਾਵਾਂ ਦੀਆਂ ਕੱਪੜੇ ਧੁੰਦੀਆਂ ਮਾਵਾਂ ਦੀਆਂ ਕੱਪੜੇ ਧੁੰਦੀਆਂ ਫੱਟੇ ਨਾਲ ਫੱਟਾ ਜੋੜ ਕੇ ਹੁਣ ਕਿਉਂ ਮਾਏ ਰੋਂ

0: ਮੈਨੂੰ ਤਾਂ ਹੁਣ ਤਾਂ ਫੱਟਾ ਕੋਈ ਵਰਤਦਾ ਹੀ ਨਹੀਂ, ਫੱਟਾ ਤਾਂ ਸਾਡੀ ਜਨਰੇਸ਼ਨ ਤੋਂ ਹੀ ਖਤਮ ਹੋ ਗਿਆ, ਉਸ ਤੋਂ ਪਹਿਲਾਂ
1: ਹਾਂਜੀ
2: ਹਾਂ। ਮੈਂ ਛੇਤੀ ਛੇਤੀ ਦੋ ਗੱਲਾਂ ਦੱਸਣੀਆਂ। ਪਹਿਲੀ ਚੀਜ਼ ਇਹ ਆ ਕਿ ਮੈਂ ਤਾਂ ਫੱਤੇ ਆਲਰੇਡੀ ਲਾ ਕੇ ਤਿਆਰ ਹੋ ਵੀ ਗਏ।
1: ਵੈਰੀ ਨਾਈਸ, ਵੈਰੀ ਨਾਈਸ।
2: ਦੂਜੀ ਚੀਜ਼ ਇਹ ਆ ਕਿ ਅਮਰਿੰਦਰ ਗਿੱਲ ਦੇ ਮੁੰਡਿਆਂ ਦੇ ਆਇਆ ਸੀਗਾ ਨਵਾਂ ਗਾਣਾ, ਦੋ ਆਏ ਸੀਗੇ ਇਸ ਮਹੀਨੇ, ਇੱਕ ਤਾਂ ਮੇਰਾ ਜ਼ਿਆਦਾ ਫੇਵਰੇਟ ਆ।
1: ਕਿਹੜਾ ਕਿਹੜਾ?
2: ਉਹ ਹੈਗਾ ਗਿੱਲ ਐਸ ਜ਼ੈਡ ਐਨ।
1: ਹੈ?
0: ਇੰਨੀ ਤਿਆਰ ਸ਼ਿਆਰ ਹੋ ਕੇ ਕਿੱਥੇ ਚੱਲੀ ਸੰਗਤਾਂ ਅੱਜ?
1: ਫਿਰ ਤਾਂ ਵੱਡਾ ਬੈਟ ਹੋ ਗਿਆ ਤੁਹਾਡੇ ਕੋਲ। ਸੁਣਾਉਂਗੇ ਫਿਰ?
2: ਅੱਜ ਮੈਂ ਸੁਣਾਉਂਗਾ ਇੱਕ ਬਜ਼ੁਰਗ।
1: ਹਾਂਜੀ
2: ਕਿਹੜੀ ਚੀਜ਼ ਆ ਜਿਹੜੀ ਚਾਰ ਸਵੇਰੇ ਘੁੰਮਦੀ ਆ ਪਰ ਆਪਾਂ ਨੂੰ ਦੱਸਦੀ ਨੀ?
1: ਅੱਛਾ, ਕਿਹੜੀ ਚੀਜ਼ ਜਿਹੜੀ ਚਾਰ ਸਵੇਰੇ ਘੁੰਮਦੀ ਪਰ ਆਪਾਂ ਨੂੰ ਦਿਖਦੀ ਨੀ ਆ?
2: ਹਾਂਜੀ,
1: ਚਾਰ ਸਵੇਰੇ ਘੁੰਮਦੀ। ਮੱਛਰ?
2: ਨਹੀਂ।
1: ਤਿੱਤਲੀ?
2: ਨਹੀਂ।
1: ਹਵਾ? ਭੂੰਡੀ? ਪੋਲਨ?
0: ਪੋਲਨ ਸਹੀ ਗੱਲ।
2: ਹਾਂਜੀ, ਹਵਾ ਹਵਾ ਹਵਾ।
1: ਪੋਲਨ ਠੀਕ ਹੀ ਯਾਰ, ਪੋਲਨ ਰੱਖ ਲਈਏ, ਪੋਲਨ ਠੀਕ ਹੀ। ਯਾਨੀ ਯਾਰ ਲੈ ਦੇ ਕੇ ਨਾ ਪੋਲਨ ਕਰੀਏ, ਹੈਂ? ਵੇਖੋ ਜੇ ਕੁਛ ਹੋ ਸਕਦਾ ਤੇ ਪੋਲਨ ਕਰੀਏ ਥੋੜਾ ਜਿਹਾ, ਮਤਲਬ ਕਰੋ ਪੋਲਨ ਕਰੀਏ ਯਾਰ ਥੋੜਾ ਜਿਹਾ, ਮਤਲਬ ਕੋਈ ਜੇ 150 ਲੈ ਕੇ ਪੋਲਨ ਹੁੰਦਾ ਨਾ ਤੇ ਉਹ ਜ਼ਿਆਦਾ ਵਧੀਆ ਜੇ
0: ਉਹ ਫਿੱਟ ਹੋ ਰਿਹਾ।
1: ਹਾਂ
2: ਠੀਕ ਆ,
1: ਹੈਂ? ਚਲੋ ਵੈਰੀ ਗੁੱਡ, ਵੈਰੀ ਪਹਿਲੀ ਨਹੀਂ ਵੇਖਿਆ
0: ਕਨਵਿੰਸ ਕਰਤਾ ਤੁਸੀਂ
1: ਬਾਜ਼ਾਰ ਤੇ ਪਹਿਲੀ ਨਹੀਂ ਵੇਖਿਆ ਜੀ,
0: ਆਪਣੇ ਆਪਣੇ ਅਕੋਰਡਿੰਗ ਕਰ ਲਓ।
1: ਵੈਰੀ ਨਾਈਸ ਫਤਿਹ, ਗੁੱਡ ਲੱਕ ਮੈਚ ਦੇ ਲਈ।
0: ਆਲ ਦਾ ਬੈਸਟ ਫਤਿਹ।
1: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਹੈ ਤਵਨੀਤ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਣੇ ਰਹੋ ਸਿਬਲਿੰਗਸ। ਸਤਿ ਸ਼੍ਰੀ ਅਕਾਲ, ਬੁੱਝੋ ਹਾਂ ਕੌਣ ਹੈ ਭਲਾ, ਬੁੱਝੋ ਬੁੱਝੋ ਬੁੱਝੋ।
0: ਜਿਹੜਾ ਸਾਸ਼ਾ ਬੋਲਦੀ ਉਹ ਤੇ ਨੀ ਭਰਾ ਹੈ?
1: ਲੈ ਤੁਸੀਂ ਤਾਂ ਬਿਲਕੁਲ ਹੀ ਮਤਲਬ, ਹਾਂ ਹੋਮਵਰਕ ਕਰਨ ਦੀ ਲੋੜ ਹੈ ਤੁਹਾਨੂੰ। ਆਂਟੀ ਨੇ ਬਿਲਕੁਲ ਪਤਾ ਨੀ ਲੱਗਦਾ ਆਂਟੀ ਨੂੰ, ਹੈਨਾ? ਹੋਰ
0: ਇਹ ਤੇ ਤਵਨੀਤ ਆ
1: ਨਾ,
0: ਐਸ਼ਲੀਨ
1: ਹਾਂਜੀ, ਉਹ ਵੀ ਕਾਲੀ ਬੇਟੀ ਵੀ ਬੁੱਝੋ ਮੈਨੂੰ ਦੱਸਦਾ,
0: ਮੈਂ ਤੇ ਕਿਤੇ ਹੋਰ ਹੀ ਚਲੀ ਗਈ ਸੀ।
1: ਐਸ਼ਲੀਨ
2: ਹਾਂਜੀ,
1: ਕੀ ਹਾਲ ਚਾਲ ਹੈ?
2: ਕੀ ਚੱਲ ਰਿਹਾ, ਕਿਵੇਂ ਚੱਲ ਰਿਹਾ?
1: ਹੂੰ ਵਧੀਆ ਵਧੀਆ। ਕਿੱਦਾਂ ਲੜ ਲਿਆ ਸਵੇਰੇ ਸਵੇਰੇ ਕਿ ਨਹੀਂ ਹਲੇ?
2: ਥੋੜਾ
1: ਜਿਹਾ ਨਾ। ਵੈਰੀ ਗੁੱਡ ਵੈਰੀ ਗੁੱਡ। ਕਿਹਦੇ ਨਾਲ ਲੜੇ ਹੋ, ਦੀਦੀ ਨਾਲ ਕਿ ਭਰਾ ਨਾਲ?
2: ਵੀਰ ਜੀ
1: ਨਾਲ ਲੜੇ ਨਾ। ਹਾਂ
0: ਵੀਰ ਜੀ ਨਾਲ ਬੜਾ ਲੜਦੀ ਹੈ ਐਸ਼ਲੀਨ,
1: ਕਿਉਂਕਿ ਇਹ ਸਵੇਰੇ ਸਵੇਰੇ
2: ਖੇਡ ਰਹੇ ਸੀ।
1: ਹਾਂ ਖੇਡਦੇ ਇੰਨਾ ਕਿ ਤੇ ਬੰਦਾ ਹੁੰਦਾ ਵਾ ਤੇ
2: ਜੀਭ
1: ਕੱਢ ਰਿਹਾ। ਓਹੋ, ਕੋਈ ਨੀ, ਚੁਟਕਲਾ ਚਟਕਲਾ ਸੁਣਾ ਕੇ ਫਿਰ ਤੁਸੀਂ ਵੀ ਕੁਛ ਨਾ ਕੁਛ ਕਰ ਸਕਦੇ ਹੋ। ਵੀਰ ਜੀ ਨੂੰ ਕਹਿ ਏਦਾਂ ਦਾ ਮੂੰਹ ਹੋ ਜਾਂਦਾ ਹੁੰਦਾ ਜਿੱਦਾਂ ਦਾ ਬਣਾਈਏ। ਕਿਆ ਸੀ ਨਾ, ਫਿਰ ਆਪੇ ਹੋ ਜੂਗਾ, ਫਿਰ ਆਪੇ ਇਹਨੂੰ ਵੋਟੀ ਵੀ ਓਦਾਂ ਦੀ ਮਿਲੂਗੀ, ਵਿੰਗੇ ਮੂੰਹ ਵਾਲੀ।
2: ਫਿਰ
1: ਸ਼ਾਇਦ ਹਟ ਜੇ।
0: ਹਾਂ ਉਹ ਨੀ ਹਟਦਾ,
1: ਉਹਨਾਂ ਸੋਹਣੀ ਵੋਟੀ ਚਾਹੀਦੀ ਤੇ ਸੋਹਣੇ ਸੋਹਣੇ ਮੂੰਹ ਬਣਾਇਆ ਕਰ,
2: ਜਿਹਨੂੰ ਵੋਟੀ ਦਾ ਮਤਲਬ ਨਹੀਂ ਪਤਾ।
1: ਅੱਛਾ ਤੇ ਉਹਨੂੰ ਵਾਈਫ ਕਹਿ ਕੇ ਸਮਝਾ ਦੋ। ਤੈਨੂੰ ਲੱਗਦਾ ਗੁੜੀਏ ਸਭ ਪਤਾ ਨੂੰ, ਕੋਈ ਨੀ ਪੁੱਛਦੇ ਆਪਾਂ ਉਹਨੂੰ ਹਨਾ। ਤੁਸੀਂ ਦੱਸੋ ਕੀ ਸੁਣਾਓਗੇ?
2: ਸ਼ਨੀਵਾਰ ਜੋ ਜਿਆਦਾ ਕੰਮ ਤੋਂ ਆਏ 12 ਵਿਚ ਰਾਤ ਨੂੰ, ਡੈਡਾ ਦਾ ਫਰੈਂਡ ਦਾ ਫੋਨ ਆਇਆ। ਡੈਡਾ ਕਹਿੰਦੇ, ਉਹ ਕਹਿੰਦੇ ਗਗਨਾ ਹਾਈਕਿੰਗ ਕਰਨ ਜਾਣਾ ਸਾਡੇ ਨਾਲ ਸਵੇਰੇ 5 ਵਜੇ। ਤੇ ਫਿਰ ਡੈਡਾ ਕਹਿੰਦੇ ਠੀਕ ਹੈ ਚੱਲ ਪਾਂਗੇ। ਤੇ ਫਿਰ
0: ਚੱਲ ਗਏ
2: ਸੀ ਜਦੋਂ। ਤੇ ਫਿਰ ਜਦੋਂ ਜਦੋਂ ਅਸੀਂ ਕਹਿੰਦੇ 1000 ਸਟੈਪ ਲੈ ਕੇ ਜਾ ਰਹਾ, ਉਹਦਾ ਫਿਰ ਡੈਡਾ ਕਹਿੰਦੇ
1: ਧੱਕਾ ਹੀ ਵੈਸੇ ਚੁਟਕਲਾ ਤੇ ਨਹੀਂ। ਇਹਨੂੰ ਇਹਨੂੰ ਨਾ ਚੁਟਕਲਾ ਤੇ ਅੱਗੇ ਬ੍ਰੈਕਟ ਚ ਪੜਾਸ ਲਿਖ ਲੋ।
2: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਇਹ ਕਿਵੇਂ ਹੋ ਗਿਆ
1: ਅੱਜ ਕਿਥੋਂ ਫੁੱਲੀਆਂ ਸਵੇਰੇ ਸਵੇਰੇ ਹੱਥ ਲੱਗ ਗਈਆਂ
2: ਹੈ? ਤੁਸੀਂ ਕਿਹਾ ਸੀ ਨਹੀਂ?
1: ਅੱਛਾ ਕਿਹਾ ਹੈ? ਕੀ ਕਿਹਾ ਹੈ?
2: ਹਾਂਜੀ ਤੁਸੀਂ ਕਿਹਾ ਵੀਰ ਜੀ ਮੈਨੂੰ ਬੁਲਾਇਆ ਕਰੋ।
1: ਅੱਛਾ
0: ਜੀ ਵੀਰ ਜੀ,
2: ਫਿਰ ਤੁਸੀਂ ਫਿਰ ਤੁਹਾਡੀ ਚੀਜ਼ਾਂ ਯਾਦ ਰਹੂਗੀ।
1: ਅੱਛਾ ਯਾਦ ਰਹਾ, ਓਕੇ ਓਕੇ ਓਕੇ ਓਕੇ। ਆ ਤਾਂ ਫਿਰ ਆਤ ਰਹੀ ਨਹੀਂ,
0: ਫਾਇਦਾ ਨਹੀਂ ਹੋਇਆ
1: ਹੈ।
2: ਹਾਂਜੀ ਤੁਹਾਨੂੰ ਯਾਦ ਨਹੀਂ, ਯਾਦ ਹੈ ਪਰ ਤੁਹਾਨੂੰ ਵੀਰ ਜੀ।
1: ਡੈਡੀ ਦੇ ਸਰਾਣੇ ਥੱਲੇ ਰੱਖ ਦੋ।
2: ਡੈਡ
1: ਨੂੰ ਦੇਤੀ। ਚਲੋ ਚਾਹੁਣ ਤਾਂ ਵੀ ਚੰਗਾ ਕੀਤਾ। ਕੀ ਸੁਣਾਓਗੇ ਫਿਰ?
2: ਬੋਲੀ ਉਸ ਤੋਂ ਪਹਿਲਾਂ ਕੱਲ ਵੀਰ ਜੀ ਨੇ ਦਰਵਾਜਾ ਖੋਲਿਆ ਤੇ ਇੱਕ ਮੋਟੀ ਜੀ ਮੱਖੀ ਆਈ। ਤੇ ਫਿਰ ਮੰਮਾ ਨੇ ਦੇਖ ਲਿਆ, ਡੈਡ ਸੋਫੇ ਦੇ ਉੱਤੇ ਬੈਠੀ ਸੀ। ਤੇ ਫਿਰ ਮੰਮਾ ਨੇ ਡੈਡ ਨੂੰ ਕਿਹਾ ਜੀ ਕੱਪੜੇ ਦੇਓ ਛੇਤੀ। ਤੇ ਫਿਰ ਡੈਡਾ ਕਹਿੰਦੇ ਆਲੋ ਮੱਖੀ ਮਰਨੀ ਚਾਹੀਦੀ, ਉਹਦੀ ਤਾਂ ਬਤਾਲੇ ਵਾਲੇ ਦੇ ਨੱਕ ਦਾ
1: ਨੱਕ ਨੀ ਰਹਿਣੀ।
2: ਹਾਂਜੀ ਫਿਰ ਜਦੋਂ ਮੰਮਾ ਨੇ ਮਾਰਤੀ, ਡੈਡ ਕੇ ਸ਼ੁਕਰ ਹੈ ਮਾਰਤੀ, ਉਹਨੀ ਤਾਂ ਬਤਾਲੇ ਦੇ ਨੱਕ
1: ਨੱਕ ਨੀ
2: ਵੱਧ ਜਾਣੀ ਸੀ,
1: ਵੱਡੀ ਜਾਣੀ ਆ। ਮੱਖੀ ਸਪੈਸ਼ਲਿਸਟ ਹੈ। ਮੱਖੀ ਮਾਰਨੇ ਕੋ ਸੌਖੀ ਥੋੜੀ ਹੁੰਦੀ ਆ।
2: ਅੱਜ ਮਮਾ ਬਟਾਲੇ ਵਾਲੇ ਮੱਖੀ ਐਕਸਪਰਟ ਹੈ।
1: ਅੱਛਾ ਓਕੇ। ਹਾਂਜੀ ਕੀ ਸੁਣਾਓਗੇ ਫਿਰ?
2: ਇੱਕ ਬੋਲੀ
1: ਓਕੇ
2: ਟਰੱਕ ਤੇ ਬਹਿ ਕੇ ਦਾਦਾ ਆਏ, ਟਰੱਕ ਤੇ ਬਹਿ ਕੇ ਦਾਦਾ ਆਏ ਪਾ ਕੇ ਸੇਫਟੀ ਬੂਟ ਪਾ ਕੇ ਸੇਫਟੀ ਬੂਟ
0: ਬਟਾਲੇ ਤੋਂ ਬਣ ਕੇ ਆਈਏ।
1: ਅੱਜ ਤੇ ਡੈਡੀ ਤੇ ਵਾਵਾ ਗੁੱਸਾ ਲੱਗਦਾ ਮੈਨੂੰ ਨਿਆਣਿਆਂ ਨੂੰ
2: ਬੁੱਚੜ ਕੇ ਵਜਾਰਾ ਬੇਬੀ
1: ਬੁੱਚੜ ਨੀ ਬੁੱਚਣ ਬੁੱਚਣ ਕੇ ਬੁੱਕਣ
2: ਡੈਡਾ ਬੁੱਚਣ ਇਟ ਡਿਪੈਂਡਸ ਔਨ ਡੈਡਸ ਲਾਰੇ
1: ਮੇਰੇ ਖਿਆਲ ਬੁੱਕਨ ਕੇ ਵਿਆਹ ਸ਼ਾਇਦ
2: ਬੁੱਕਨ ਮੰਮਾ ਬੁੱਚਨ ਕਹਿੰਦੇ
1: ਹੈ ਹੋ ਸਕਦਾ
2: ਮੰਮਾ ਬੁੱਚਨ ਕਹਿੰਦੇ
1: ਤੇ ਮੰਮਾ ਠੀਕ ਹੀ ਕਹਿੰਦੇ ਹੋਣੇ ਫਿਰ ਕੋਈ ਨੀ ਪਤਾ
0: ਨਹੀਂ ਤੇ ਆਪਣੇ ਤੇ ਕੋਈ ਬੋਲੀ ਬਣ ਗਿਆ ਜੇ ਨੈਕਸਟ
1: ਮੰਮਾ ਜੋ ਕਹਿੰਦੇ ਉਹ ਠੀਕ ਹੈ ਪੁੱਤ
2: ਪਤਾ ਨੀ ਡੈਡਾ ਕੁਛ ਹੋਰ ਕਹਿੰਦੇ ਮੰਮਾ ਕੁਛ ਹੋਰ ਕਹਿੰਦੇ ਅਸੀਂ ਕੁਛ ਹੋਰ ਕਹਿੰਦੇ ਪਤਾ ਵੀ ਨੀ ਕੀ ਕਹਿੰਦੇ ਕੀ ਗੱਲ
1: ਹਾਂ ਨੀ ਜੋ ਵੇਖੋ ਸਾਨੂੰ ਤੇ ਕੀ ਪਤਾ ਤੁਸੀਂ ਜਿਆਦਾ ਵਧੀਆ ਜਾਣਦੇ ਹੋ ਥੈਂਕ ਯੂ
2: ਹਾਂਜੀ ਤੇ ਵੀਰ ਜੀ ਮੈਂ ਅਮ ਕੋਲੇ ਬੈਂਦਾ ਸੀ ਤੇ ਫਿਰ ਬੱਬਾ ਵੀਰ ਜੀ ਗੋਡੀ ਚੱਕਰ ਤੇ ਥੱਲੇ ਸੁੱਟੇ ਬੈਠੇ ਤੇ ਵੀਰ ਜੀ ਵੀ ਐਸ਼ਰ ਬੱਬਾ ਐਸ਼ਰ ਮੰਮਾ ਦੇ ਪਿੱਛੇ ਜਾ ਰਹੀ ਸੀ
1: ਯਾਰ ਤੁਸੀਂ ਨਾ ਵੀਰ ਜੀ ਨਾਲ ਧੱਕਾ ਹੀ ਕਰਦੇ ਜੇ ਲੋੜ ਹੋਵੇ ਤੇ ਕਾਲ ਕਰਿਓ ਵੀਰ ਜੀ ਕਿਤੇ ਲੋੜ ਪਈ ਨਾ ਤੇ ਕਾਲ ਕਰ ਲਿਓ ਹਾਂ ਇਹ ਤੰਗ ਕਰਦੀਆਂ ਤੁਹਾਨੂੰ ਹਾਂ ਓਏ ਹੋਏ ਯਾਰ ਇਹ ਸਾਰੇ ਜਾਣੇ ਤੰਗ ਕਰਦੇ ਹਾਂ ਚੱਕ ਲੈਣੇ ਆਪਾਂ ਕੋਈ ਚੱਕਰ ਹੀ ਨੀ ਤੁਸੀਂ ਮੈਨੂੰ ਫੋਨ ਕਰਿਓ ਯਾਰ ਆਹੋ ਪਰ ਪੰਗਾ ਓਨਾ ਕੀ ਲਿਓ ਜਿਹੜਾ ਮਤਲਬ ਕਿਸੇ ਵੇਲੇ ਮੈਂ ਨਾ ਵੀ ਚੱਕਾਂ ਤੇ ਸਰ ਜੇ ਹਾਂ ਵੱਡਾ ਪੰਗਾ ਨਾ ਲੈ ਲਿਓ
0: ਨਹੀਂ ਫੋਨ ਬਾਈ ਚਾਂਸ ਚੱਕ ਵੀ ਲਿਆ ਤੇ ਚੱਕ ਕੇ ਕਹੋ ਅੱਛਾ ਮੈਂ ਕਿਹਾ ਸੀ
1: ਹਾਂਜੀ
2: ਜਦੋਂ ਮੈਂ ਬੂਆ ਖੱਲਿਆ ਸੀ ਇੱਕ ਮੱਖੀ ਆਈ ਮੈਂ
1: ਮੋਟੀ ਮੱਖੀ ਤੁਸੀਂ ਨੀ ਡਰਦੇ
2: ਨਹੀਂ ਮੈਂ ਮੋਟੀ ਮੱਖੀ ਵੱਡੀ ਦੀਦੀ ਡਰਦੇ
1: ਅੱਛਾ ਤੁਸੀਂ ਨੀ ਡਰਦੇ
2: ਮੋਟੀ ਮੱਖੀ ਵੱਡੀ ਦੀਦੀ ਨਹੀਂ ਡਰਦੇ
1: ਅੱਛਾ ਛੋਟੀ ਤੋਂ ਨੀ ਤੇ ਤੁਸੀਂ ਨੀ ਡਰਦੇ
2: ਵੱਡੀ ਦੀਦੀ ਲਾਇਕ ਹੈਂਡੀ ਚ ਮੋਟੀ
1: ਤੁਸੀਂ ਕਾਹ ਤੋਂ ਡਰਦੇ
2: ਮੈਂ ਨੀ ਡਰਦੀ
1: ਓਕੇ ਤੇ ਉੱਥੇ ਜਿੱਥੇ ਤੁਸੀਂ ਜਾਣਾ ਨਾ ਬੁੱਕਣ ਕੇ ਉੱਥੇ ਤਾਂ ਬਹੁਤ ਮੋਟੀਆਂ ਮੱਖੀਆਂ ਆਹੋ ਨੇਰੇ ਤੋਂ ਡਰਦੇ ਨੇਰੇ ਤੋਂ ਪਹਿਲਾਂ ਆ ਜਾਓ ਨਾ ਫਿਰ ਲਾਈਟ ਲੈ ਜਾਓ ਮੱਥੇ ਤੇ ਲਾਉਣ ਵਾਲੀ ਅੱਛਾ ਮੱਥੇ ਨਹੀਂ ਹੈਗੀ ਮਿਲ ਜਾਣੀ ਤੁਹਾਨੂੰ ਕੇ ਮਾਰਟ ਤੋਂ ਮਿਲ ਜਾਣੀ ਆ ਕੀ ਸੁਣਾਓਗੇ ਫਿਰ
2: ਲੱਡੂ
3: ਸਾਈਕਲ ਚੰਦੀ ਨੂੰ ਅੱਖ ਬਾਲੇ ਦੰਦੂ ਸਾਈਕਲ ਚੰਦੀ ਨੂੰ ਅੱਖ ਬਾਲੇ ਦੰਦੂ ਬਲੇ ਬਲੇ ਬਲੇ ਬਲੇ ਸ਼ਾਹ ਸ਼ਾਹ ਜਿਲ ਬਾਲ ਬਲੇ ਬਲੇ ਸਾਈਕਲ ਬਲੇ ਬਲੇ ਸਾਈਕਲ ਸ਼ਾਹ ਸ਼ਾਹ ਦੰਦੂ ਜਿੰਦਾ ਬਾਲ ਮੇਰੇ ਹਾਂਜੀ ਜਿੰਦਾ ਬਾਲ ਵੀਰ ਜੀ ਜਿੰਦਾ ਬਾਲ
0: ਵੀਰ ਜੀ ਬੈਸਟ
1: ਵੀਰ ਜੀ ਤੁਸੀਂ ਤਾਂ ਬਹੁਤ ਵਧੀਆ ਰੀਮਿਕਸ ਕਰਦੇ ਹੋ ਯਾਰ
3: ਤੁਸੀਂ
1: ਵੱਡੇ ਹੋ ਕੇ ਨਾ ਗਾਣੇ ਰੀਮਿਕਸ ਕਰਿਆ ਕਰਿਓ ਤੁਸੀਂ ਸਾਈਕਲ ਧੋਂਦੀ ਨੂੰ ਅੱਖ ਮਾਰ ਕੇ ਡੱਡੂ ਵੈਰੀ ਨਾਈਸ
3: ਬਿਕਾਜ਼ ਕੱਲ ਨੂੰ ਸਾਈਕਲ ਟੁੱਟਾ
1: ਓਏ ਹੋਏ ਫਿਰ
3: ਦਾਦਾ ਅਮਸ ਜਿਹੜਾ ਸਾਈਕਲ ਕਲੀਨਰ ਆਊਗਾ ਨਾਲ ਸਾਨੂੰ $1 ਦੇਊਗੇ ਵੱਡੀ ਕੋਲ $6 ਹੈਗੇ ਮੇਰੇ ਕੋਲ $2 ਹੈਗੇ ਤੇ ਛੋਟੇ ਕੋਲ $2 ਹੈਗੇ ਪਹਿਲਾਂ ਮੈਂ $1 ਸੀ ਹੁਣ $2 ਬਿਕਾਜ਼ ਮੈਂ ਦੱਸਿਆ ਵੀ ਨੀ ਮੰਮਾ ਨੂੰ ਪਾਉਂਦੀ ਮੈਂ ਟੋ ਸੀਗੇ ਤੁਹਾਡੇ ਨਾਲ ਮੈਂ ਜਸਟ ਪਾਉਂਦੀ ਟੋਏ ਮੰਮਾ
1: ਨਾਲ
3: ਪਾਉਂਦੀ ਰੱਖੀ ਦੀ ਸੋਸ਼ਲ ਤੇ
1: ਵੈਰੀ ਗੁੱਡ ਯਾਰ ਤੁਸੀਂ ਤਾਂ ਬੜੇ ਕੰਮ ਦੇ ਬੰਦੇ
3: ਮੰਮਾ ਮੈਨੂੰ ਦੱਸਿਆ ਵੀ ਨੀ
1: ਓ ਵੈਰੀ ਗੁੱਡ ਵੈਰੀ ਤੁਸੀਂ ਬੜੇ ਕੰਮ ਦੇ ਬੰਦੇ ਹੋ ਯਾਰ ਥੈਂਕ ਯੂ
3: ਸਰ ਵੱਡੀ ਕਲੀ $6 ਛੋਟੀ ਕਲੀ $2 ਬਿਕ $2
1: ਹਾਂ ਵੱਡੀ ਦੀਦੀ ਫਿਰ ਪਹਿਲਾਂ ਦੀ ਹੋਈ ਆ ਨਾ
3: ਮੋਸਟ ਮਨੀ ਹੈ
1: ਉਹ ਪਰ ਵੱਡੀ ਆ ਨਾ ਉਹ ਪਹਿਲਾਂ ਦੀ ਹੋਈ ਆ ਉਹ ਤੁਹਾਡੇ ਕੋ ਵੀ ਹੋ ਜਾਣੇ 6
3: ਹਾਂਜੀ
1: ਹੌਲੀ ਹੌਲੀ ਹੋ ਜਾਣੇ
3: ਤੇ ਦਾਦਾ ਅਮਰ ਵੱਡੀ ਸਾਈਕਲ ਪੂਰਾ ਪਿੰਕ ਸੀ ਹੋਰ ਪੂਰਾ ਬਲੈਕ ਹੋ ਲਿਆ
1: ਓਕੇ ਉਹ ਜ਼ਿਆਦਾ ਸਾਫ਼ ਕਰਤੀ ਹੋਣੀ ਨਾ ਉਹ ਥੱਲੇ ਉਹ ਪਿੰਕ ਨਿਕਲ ਆਈ
3: ਨਹੀਂ ਉਹ ਸਾਫ਼ ਨਹੀਂ ਕਰ ਸਕੇ ਹੁਣ ਡਰਾਈ ਹੋ ਗਈ ਸਟicker ਵੀ ਲੱਗਿਆ ਸੀ
1: ਹਾਂ ਓਕੇ ਸਟicker ਲਾਤਾ ਨਾ ਫਿਰ ਉਹ ਬਲੈਕ ਹੋਣਾ
3: ਹਾਂ ਸਾਰਾ ਬਲੈਕ
1: ਗੁੱਡ ਗੁੱਡ ਚਲੋ ਫਿਰ ਕਰੋ ਇੰਜੋਏ ਤੁਸੀਂ ਫੇਰ ਕਰ ਲਿਓ
3: ਸਾਈਕਲ ਟੁੱਟਾ ਜਿਹਨੇ ਲਾਈਨਾਂ ਤੋਂ ਗੁੜੇ ਆ ਹਨਾ ਤੇ ਥੋਲੇ ਜੀ ਕਿੱਤੇ ਆ ਤੇ ਛੋਟੇ ਲਾਈਨਾਂ ਤੋਂ ਗੁੜੇ ਆ ਤੇ ਥੋਲੇ ਜੀ ਕਿੱਤੇ ਆ
1: ਓਕੇ ਗੁੱਡ ਗੁੱਡ ਗੁੱਡ ਚਲੋ ਫੜੋ ਇਹਨੂੰ ਭੈਣ ਜੀ ਇਹਨੂੰ ਮੱਝ ਚੋਈਏ ਧਾਰਾਂ ਵੀ ਕੱਢ ਲਈਏ ਇਹਨੂੰ ਫੜੋ ਰੌਣਕਾਂ ਲਾ ਦਿੰਦੇ ਵੀਰ ਜੀ ਸਵੇਰੇ ਸਵੇਰੇ ਥੈਂਕ ਯੂ ਵੀਰ ਜੀ ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਬਰੋਜ ਥੈਂਕ ਯੂ ਡਡਵਾਲ ਬਰੋਜ ਹਾਉ ਯੂ ਸਤਿ ਸ੍ਰੀ ਅਕਾਲ ਕੀ ਹਾਲ ਤੁਹਾਡਾ ਸਾਡਾ ਵੀ ਠੀਕ ਹੈ ਯਾਰ ਸੁਸਤੀ ਕਿਉਂ ਪਾਈ ਆ ਯਾਰ ਉਹ ਨਹੀਂ ਪਾਈ ਹੁਣ ਲੱਥੀ ਹੋ ਕੀ ਖਾਦਾ ਸਵੇਰੇ
3: ਦੁੱਧ ਪੀਤਾ
1: ਓਕੇ ਹੋਰ
3: ਸ਼ਿਕੂ
1: ਸ਼ਿਕੂ ਸ਼ਿਕੂ ਖਾਦਾ ਸ਼ਿਕੂ ਕਿਥੋਂ
3: ਸ਼ਿਕੂ ਤੇ ਬਿਕੂ
1: ਸ਼ਿਕੂ ਤੇ ਬਿਕੂ ਓਕੇ ਓਕੇ ਸ਼ਿਕੂ ਚ ਰੱਖ ਕੇ ਬਿਕੂ ਹੋਰ ਫਿਰ ਕੀ ਸੁਣਾਓਗੇ
3: ਬੁਜਾਰ
1: ਓਕੇ
0: ਓਕੇ ਵੇਖਦੇ
3: ਆ ਲੰਮਾ ਕਿ ਆਦਮੀ ਉਹਦਾ ਪਛਾਵਾ ਹੈ ਨਹੀਂ
1: ਹਾਂ ਭੂਤ
3: ਨਹੀਂ
1: ਯਾਰ
0: ਕੈਂਡਲ
1: ਸੂਈ ਧਾਗਾ
3: ਨਹੀਂ
1: ਓਕੇ
3: ਹਾਰ ਗਏ
1: ਹਾਂ ਹਾਰ ਗਏ ਹਾਰ ਗਏ
3: ਰੋਡ
1: ਓ ਅੱਛਾ
3: ਰੋਡ
1: ਰੋਡ ਅੱਛਾ ਸੜਕ ਵੀ ਬੰਦਾ ਹੀ ਹੁੰਦੀ ਆ ਹੈਂ ਸਹੀ ਗੱਲ ਹੈ ਯਾਰ ਮੈਨੂੰ ਕਦੀ ਕਦੀ ਨਾ ਮੈਨੂੰ ਲੱਗਾ ਟੋਇਆ ਪਰ ਉਹ ਫਿਰ ਧੁੰਨੀ ਹੋਣੀ ਆ ਫਿਰ ਸੜਕ ਦੀ ਹੈ ਨਾ
3: ਇਹ ਆ ਧੁੰਨੀ
1: ਸੜਕ ਦੀ ਤੂੰ ਨੀ ਵੇਖੀ ਕਦੀ? ਵੇਖੀ ਸੀ ਨਾ, ਜਿੱਥੇ ਗੱਡੀ ਬੰਪ ਕਰ ਜਾਂਦੀ ਆ ਉਹ ਸੜਕ ਦੀ ਧੁਨੀ ਹੁੰਦੀ ਆ। ਠੀਕ ਹੈ ਠੀਕ ਹੈ, ਚਲੋ ਠੀਕ ਹੈ ਫਿਰ। ਹਾਂਜੀ ਹਾਂਜੀ, ਲਿਆਓ ਜੀ ਵੀਰ ਨਾਲ ਵੀ ਗੱਲ ਕਰਾਓ। ਹੈਲੋ ਵੀਰ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਹੈ ਸਾਹਿਬ? ਵਧੀਆ ਵਧੀਆ, ਬਹੁਤ ਵਧੀਆ। ਕੀ ਖਾਧਾ ਦੁੱਧ ਨਾ? ਇਹ ਕਹੀ ਜਾਂਦਾ ਸ਼ਿਕੂ,
3: ਅਸੀਂ ਨਾਨਕੇ ਆਏ ਸੀ।
1: ਓ ਬੱਲੇ ਬੱਲੇ,
0: ਤੁਹਾਡੀ ਛੁੱਟੀਆਂ ਆ ਪ੍ਰੋਪਰ
1: ਯਾਰ, ਨਜ਼ਾਰੇ ਲੱਗੇ ਫਿਰ ਤੇ।
3: ਹਾਂਜੀ
1: ਨਾਨਕੇ ਤੇ ਫਿਰ ਲਾਗੇ ਹੋਣ ਤੇ ਫਿਰ ਤੇ ਲੱਡੂ ਪੇੜੇ।
3: ਜਦੋਂ ਮਾਮੂ ਆਉਗੇ ਅਸੀਂ ਕ੍ਰਿਕਟ ਖੇਡੋਗੇ।
1: ਮਾਮੂ ਕਿੱਥੇ ਗਏ ਆ ਕੰਮ ਤੇ?
3: ਹਾਂਜੀ।
1: ਓਕੇ ਗੁੱਡ ਗੁੱਡ ਗੁੱਡ ਗੁੱਡ, ਫਿਰ ਤੇ ਨਜ਼ਾਰੇ ਬੱਜ ਗਏ ਤੇ।
3: ਹਾਂਜੀ
1: ਗੁੱਡ ਗੁੱਡ, ਕੀ ਸੁਣਾਓਗੇ ਫਿਰ ਮਾਮੂ ਦੇ ਆਉਣ ਤੋਂ ਪਹਿਲਾਂ ਪਹਿਲਾਂ?
3: ਪੋਇਮ।
1: ਓਕੇ
0: ਹਾਂਜੀ।
3: ਪਾਰੇ ਪਾਰੇ ਬਸਤੇ ਰੰਮੇ ਰੰਮੇ ਰਸਤੇ, ਗੋਡੇ ਵੀ ਦੁਖਦੇ ਮੋਢੇ ਵੀ ਦੁਖਦੇ, ਮਾਸਟਰ ਜੀ ਆਉਣਗੇ ਹੁਕਮ ਨੀ ਚਲਾਉਣਗੇ, ਤਾਬਾਂ ਖੋਲੋ ਉੱਚੀ ਉੱਚੀ ਬੋਲੋ, ਅਸੀਂ ਬੋਲਦੇ ਨੀ ਹੈਗੇ ਅਸੀਂ ਕੋਈ ਖੋਤੇ ਆ।
1: ਹਾਂ ਵੀ ਠੀਕ ਹੈ ਨਾ, ਛੁੱਟੀਆਂ ਚ ਵੀ ਠੀਕ।
3: ਉਹ ਮਾਮੀ ਨੇ ਸੁਣਾਈ ਸੀ।
1: ਅੱਛਾ ਮਾਮੀ ਨੇ ਸੁਣਾਈ, ਓਕੇ ਗੁੱਡ, ਥੈਂਕ ਯੂ ਸਾਹਿਬ, ਇੰਜੋਏ ਕਰੋ ਬਈ ਤੁਸੀਂ ਨਾਨਕਾ ਤੇ ਇੰਜੋਏ ਕਰੋ ਤੁਸੀਂ ਛੁੱਟੀਆਂ ਤੇ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਸੈਮੀ ਸਾਹਿਬ। ਸੈਮੀ ਸਾਹਿਬ ਕੀ ਹਾਲ ਚਾਲ ਹੈ?
0: ਇਹਨਾਂ ਦੀ ਵੀ ਛੁੱਟੀਆਂ ਲੱਗ ਗਈ
1: ਸੈਮੀ ਸਾਹਿਬ ਦੀਆਂ?
0: ਹਾਂ
1: ਆਹੋ, ਇਹਨਾਂ ਦੀ ਵੀ ਛੁੱਟੀਆਂ
0: ਹੋਣੀਆਂ ਅੱਜ, ਫੋਨ ਹੈ ਨਾ
1: ਹੋ ਜ਼ਿਆਦਾ। ਹੈਲੋ,
4: ਨਹੀਂ ਅੱਜ ਆਏ, ਮੈਂ ਪਿਛਲੇ ਹਫਤੇ ਆਇਆ ਹਾਂ।
0: ਅੱਛਾ ਅੱਛਾ,
1: ਉਹਨਾਂ ਦੀ ਪਿਛਲੇ ਹਫਤੇ ਦੀਆਂ ਛੁੱਟੀਆਂ ਹੋਈਆਂ।
0: ਓਕੇ ਓਕੇ ਠੀਕ ਹੈ ਠੀਕ ਹੈ।
4: ਸਤਿ
1: ਸ੍ਰੀ ਅਕਾਲ ਜੀ,
0: ਪੱਕੀ ਛੁੱਟੀਆਂ ਚੱਲ ਰਹੀਆਂ। ਮੈਂ ਲੱਗਦਾ ਆਪਸ

0: ਇਨਸਾਨ ਹਰ ਰੋਜ ਸਿੱਖਦਾ
1: ਆਪਣਾ ਤੇ ਨਾ ਚੀਜ਼ ਲੈ ਕੇ ਆਓ ਤੇ ਸਾਰੇ ਵਰਤੇ ਕੁਛ ਨਾ ਕੁਛ ਇੱਦਾਂ ਦਾ ਕਨਵਿੰਸਿੰਗ ਹੋਣਾ ਚਾਹੀਦਾ ਨਾ
0: ਯਾਰ ਨਿੱਕੇ ਪੱਖੇ ਦਾ ਅੰਤ ਲੈਣਾ ਤੁਸੀਂ ਅਗਲਿਆਂ ਨਿੱਕਾ ਪੱਖਾ ਵੀ ਬਣਾਤਾ ਤੁਸੀਂ ਤੇ ਮਤਲਬ ਕਦੀ ਨਹੁੰ ਸਕਾ ਲਓ ਕਦੀ ਮੂੰਹ ਸਕਾ ਲਓ ਹਨਾ ਕਦੀ ਦਾੜੀ ਸਕਾ ਲਓ ਦੱਸ ਦਾੜੀ ਸਿਖਾ ਕੇ ਤੁਸੀਂ ਉਹਦੇ
1: ਨਾਲ ਉਹ ਵੀ ਕਰ ਸਕਦੇ ਹੋ ਜਿਹੜੇ ਬਾਰਬੇਕਿਊ ਦੇ ਕੋਇਲ
0: ਨਹੀਂ ਪਰ ਉਹ ਏਡਾ ਸਟਰੋਂਗ ਨਹੀਂ ਨਾ ਹੁੰਦਾ ਉਹ ਪੱਖੇ ਹੋਰ ਹੁੰਦੇ ਆ
1: ਉਹ ਤੇ ਮੈਨੂੰ ਪਤਾ ਹੈ ਹੁਣ ਕੁਛ ਤੇ ਕਹਿਣਾ ਹੀ ਹੈ
0: ਅੱਛਾ ਮਤਲਬ ਫੇਰ ਠੀਕ ਆ ਫੇਰ ਠੀਕ ਆ
2: ਉਹਨਾਂ ਨੇ ਪਤਾ ਕਿ ਹਲੇ ਉਹ ਪੱਖੇ ਦੇ ਪੈਸੇ ਖਰਚ ਬੈਠੇ ਆ ਤੇ ਉਹਨੂੰ ਪੱਖੇ ਕੰਮ ਤੇ ਆਉਣਾ
0: ਹਾਂ ਨਹੀਂ ਫੇਰ ਠੀਕ ਆ ਲੱਗੇ ਹੁੰਦਾ ਤੂੰ ਪੱਖਾ ਸਾੜ ਬਹਿਣਾ ਤੁਹਾਨੂੰ ਮੈਂ ਦੱਸਾਂ
1: ਹਾਂ ਕਹਿਣਾ ਚਾਈਨਾ ਵਾਲੀ ਚੀਜ਼ ਚੱਲਦੀ ਨਹੀਂ
0: ਚਾਈਨਾ ਤੋਂ ਨਹੀਂ ਮਿਲਦਾ ਤੁਸੀਂ ਟੇਮੂ ਤੋਂ ਸਕਦਾ ਟੇਮੂ ਤੋਂ ਮੰਗਾਇਆ ਮਿਲਦਾ ਤੁਹਾਡਾ ਹਾਂਜੀ
1: ਹਾਂਜੀ
0: ਪੂਰੀ ਉਹ ਬਣੇ ਆ ਕਿਹੜੀ ਆ ਪੋਲੀਨ ਹੈਂਸਨ
2: ਮਾਣ
0: ਵਾਲੀ ਗੱਲ
2: ਇਹਨਾਂ ਕੋਲ ਵੀ ਹੈਗੀ ਹੈ ਨਾ ਕੋਈ ਆਪਣਾ ਕਿਹੜੀ ਆ ਜੀਨਾ ਰੈਨਹਾਰਟ ਕੋਈ ਹੋਣਾ ਕੋਈ
0: ਉਹਨੇ ਤਾਂ ਜਿਹੜੀ ਮੁੜ ਕੇ ਜਹਾਜ਼ ਧੋਂਦੀ ਹੋਣੀ ਹਾਂਜੀ
2: ਤੈਨੂੰ ਪੱਠੇ ਨੀ ਵੱਢਣੇ ਪੈਣੇ ਅੱਛਾ ਆਂਦਾ ਉਹ ਕਿੱਦਾਂ ਆਂਦਾ ਮਾਝੀ ਵਜੇ ਕਦੇ ਫੋਨ ਲੈਣਾ ਪੱਠੇ ਤੂੰ ਆਪ ਖਾਣੇ ਆ
0: ਸਹੀ ਸਹੀ ਸਹੀ
1: ਕਿਡਨੀ ਤਾਂ ਲੈਣੀ ਨੀ ਕਿਸੇ ਨੇ ਬਾਪੂ ਦੀ
0: ਮੈਂ
2: ਬੰਦਾ ਨਾ ਮਿਲਿਆ ਨਾ ਜਸਵਾਲ ਸਾਹਿਬ ਕਹਿਣਾ ਉਹਨੂੰ ਪੁੱਛਿਆ ਬੜਾ ਜਾ ਕੀ ਗੱਲ ਤੂੰ ਬੜਾ ਨਾ ਠੀਕ ਲੱਗਣ ਦਿਆ ਬੜਾ ਲੱਗਣ ਦਿਆ ਢਲਾ ਜਾ ਅੱਗੋਂ ਬੜਾ ਉਹਨਾਂ ਨੇ ਉਸ਼ਾਰਾ ਨਾ ਅੰਦਾਜ਼ ਚ ਕਹਿਣਾ ਯਾਰ ਕਹਿੰਦਾ ਇਸ਼ਕ ਬੰਦੇ ਨੂੰ ਸ਼ਰਾਬੀ ਜਾਂ ਨਿਜ਼ਾਮੀ ਬਣਾ ਦਿੰਦਾ ਕਹਿੰਦਾ ਅੱਛਾ ਅੱਛਾ ਇਹ ਗੱਲ ਆ ਉਹਦਾ ਨੀ ਇਹ ਗੱਲ ਨੀ ਆ ਮੈਨੂੰ ਤਾਂ ਮਹੀਨਾ ਕੁ ਦਸਤ ਲੱਗੇ ਆ
0: ਮਹੀਨਾ ਹੋ ਗਿਆ ਜ਼ਿਆਦਾ ਹੋ ਗਿਆ ਹੁਣ
1: ਨਾਲੇ ਘੱਟ ਕਹਿ ਵੀ ਨੀ ਸਕਦੇ ਨਾ ਜੱਜਦਾ ਨੀ
2: ਕਿੱਡਾ ਵੱਡਾ ਬੰਦਾ ਹੁਣ ਉਹਦੇ ਦਿਲ ਵਧਾਉਣੇ ਬਣੇ ਨਾ

ਇੱਕ ਵਾਰੀ ਦੀ ਗੱਲ ਹੈ, ਕਿਸੇ ਮੁਲਕ ਦੇ ਵਿੱਚ ਦੋ ਕਿਸਾਨ ਰਹਿੰਦੇ ਸੀ। ਇੱਕ ਦਾ ਨਾਂ ਸੀ ਇਵਾਨ ਤੇ ਦੂਸਰੇ ਦਾ ਨਾਂ ਸੀ ਨਾਇਓਮ। ਦੋਵੇਂ ਕਮਾਉਣ ਦੇ ਲਈ ਇਕੱਠੇ ਇੱਕੋ ਪਿੰਡ ਦੇ ਵਿੱਚ ਚਲੇ ਗਏ। ਅੱਡ ਅੱਡ ਮਾਲਕਾਂ ਦੇ ਕੋਲ ਨੌਕਰੀ ਕਰਨ ਲੱਗ ਪਏ। ਹਫ਼ਤਾ ਭਰ ਕੰਮ ਕੀਤਾ ਤੇ ਫਿਰ ਹਫ਼ਤੇ ਬਾਅਦ ਐਤਵਾਰ ਨੂੰ ਆਪਸ ਦੇ ਵਿੱਚ ਮਿਲੇ। ਇਵਾਨ ਨੇ ਪੁੱਛਿਆ, ਭਰਾਵਾ ਕੀ ਕਮਾਇਆ ਜੀ? ਉਸਨੇ ਉੱਤਰ ਦਿੱਤਾ, ਰੱਬ ਨੇ ਮੈਨੂੰ 5 ਰੂਬਲ ਬਖਸ਼ੇ ਨੇ। ਰੱਬ ਨੇ ਦਿੱਤੇ ਨੇ? ਉਸਨੇ ਅੱਗੋਂ ਪੁੱਛਿਆ। ਉਹ ਤਾਂ ਮਜ਼ਦੂਰੀ ਨਾਲੋਂ ਵੱਧ ਕੋਈ ਦੀਵਾਨੀ ਵੀ ਨਹੀਂ ਦਿੰਦਾ। ਤੂੰ ਇੱਦਾਂ ਕਹਿ ਕਿ ਅਸੀਂ ਆਪਣੀ ਮਿਹਨਤ ਦੇ ਨਾਲ ਕਮਾਏ ਨੇ, ਜਿੰਨੀ ਸਾਡੇ 'ਚ ਹਿੰਮਤ ਸੀ ਉਨੇ ਅਸੀਂ ਕਮਾ ਲਏ। ਨਾ ਉਹ ਭਰਾਵਾ, ਰੱਬ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ। 5 ਰੂਬਲ ਤੱਕ ਹੀ ਇੱਕ ਪੈਸਾ ਵੀ ਨਹੀਂ ਕਮਾ ਸਕਦੇ ਆਪਾਂ। ਬੜੀ ਦੇਰ ਤੱਕ ਦੋਵੇਂ ਆਪਸ ਦੇ ਵਿੱਚ ਇਸੇ ਵਿਸ਼ੇ ਦੇ ਉੱਤੇ ਝਗੜਦੇ ਰਹੇ, ਬਹਿਸਦੇ ਰਹੇ। ਆਖਿਰਕਾਰ ਇਹ ਫੈਸਲਾ ਕੀਤਾ ਕਿ ਆਪਾਂ ਆਪਣੇ ਰਾਹ ਪੈਂਦੇ ਹਾਂ ਅਤੇ ਰਾਹ ਦੇ ਵਿੱਚ ਜਿਹੜਾ ਵੀ ਸਭ ਤੋਂ ਪਹਿਲਾਂ ਬੰਦਾ ਟੱਕਰੂਗਾ ਉਹ ਸਾਡਾ ਜੱਜ ਹੋਊਗਾ। ਸਾਡੇ ਵਿੱਚੋਂ ਜਿਹੜਾ ਵੀ ਹਾਰ ਜਾਊਗਾ ਉਹ ਆਪਣੀ ਕਮਾਈ ਦੂਸਰੇ ਦੇ ਹਵਾਲੇ ਕਰ ਦੇਊਗਾ। ਬਸ ਇਹ ਫੈਸਲਾ ਕਰਕੇ ਹਲੇ ਉਹ ਚੱਲੇ ਸੀ। ਥੋੜ੍ਹੀ ਦੂਰ ਗਏ ਤਾਂ ਇੱਕ ਆਦਮੀ ਸ਼ੈਤਾਨ ਦੇ ਰੂਪ ਦੇ ਵਿੱਚ ਟੱਕਰਿਆ, ਜਾਂ ਫਿਰ ਸ਼ੈਤਾਨ ਆਦਮੀ ਦੇ ਰੂਪ ਦੇ ਵਿੱਚ ਟੱਕਰਿਆ। ਉਹਨੂੰ ਫੈਸਲਾ ਕਰਨ ਦੇ ਲਈ ਕਹਿ ਦਿੱਤਾ। ਜੱਜ ਬਣੇ ਸ਼ੈਤਾਨ ਨੇ ਕਿਹਾ, ਰੱਬ 'ਤੇ ਕੋਈ ਭਰੋਸਾ ਨਾ ਕਰਿਓ, ਜੋ ਤੁਸੀਂ ਕਮਾ ਸਕਦੇ ਹੋ ਉਹ ਤੁਸੀਂ ਕਮਾਉਂਦੇ ਜਾਓ। ਰੱਬ ਕੌਣ ਹੁੰਦਾ? ਤੁਹਾਡੀ ਆਪਣੀ ਹਿੰਮਤ ਆ, ਤੁਹਾਡੀ ਆਪਣੀ ਮਿਹਨਤ ਹੈ। ਨਾਇਓਮ ਸ਼ਰਤ ਹਾਰ ਗਿਆ, ਆਪਣਾ ਸਾਰਾ ਕਮਾਇਆ ਧਨ ਇਵਾਨ ਦੇ ਹਵਾਲੇ ਕਰ ਦਿੱਤਾ ਅਤੇ ਖਾਲੀ ਹੱਥ ਵਾਪਸ ਘਰ ਨੂੰ ਆ ਗਿਆ। ਹੁਣ ਇੱਕ ਹਫ਼ਤੇ ਬਾਅਦ ਫਿਰ ਦੁਬਾਰਾ ਦੋਵੇਂ ਇਕੱਠੇ ਹੋਏ। ਬਹਿਸ ਦਾ ਵਿਸ਼ਾ ਫਿਰ ਉਹੀ ਸੀ, ਜਿੱਤਿਆ ਬੰਦਾ ਆਪਣੀ ਜਿੱਤ ਦਾ ਜਸ਼ਨ ਹਾਲੇ ਤੱਕ ਮਨਾਉਣਾ ਚਾਹੁੰਦਾ ਸੀ ਅਤੇ ਹਾਰਿਆ ਹਾਲੇ ਵੀ ਰੱਬ ਦੇ ਉੱਤੇ ਵੋਟ ਰੱਖ ਕੇ ਬੈਠਾ। ਨਾਇਓਮ ਬੋਲਿਆ, ਇਵਾਨ ਤੋਂ ਪਿਛਲੀ ਵਾਰੀ ਮੇਰਾ ਰੁਪਈਆ ਜਿੱਤ ਗਿਆ ਸੀ ਨਾ, ਪਿਛਲੀ ਵਾਰ ਚਾਹੇ ਤੂੰ ਮੇਰੇ ਸਾਰੇ ਪੈਸੇ ਜਿੱਤ ਗਿਆ ਸੀ ਨਾ, ਰੱਬ ਨੇ ਮੈਨੂੰ ਹੋਰ ਦੇ ਦਿੱਤੇ। ਤੈਨੂੰ ਪਤਾ ਮੈਨੂੰ ਕੋਈ ਔਕੜ ਨਹੀਂ ਆਈ, ਰੋਟੀ ਖਾਣ ਜੋਗੇ ਪੈਸੇ ਚਾਹੀਦੇ ਸੀ, ਮੈਂ ਰੱਜ ਕੇ ਰੋਟੀ ਖਾਧੀ ਆ। ਅੱਛਾ, ਤੇ ਜੇਕਰ ਤੈਨੂੰ ਰੱਬ ਨੇ ਹੀ ਪੈਸੇ ਦਿੱਤੇ ਸੀ ਤੇ ਫਿਰ ਆ ਆਪਾਂ ਇੱਕ ਵਾਰੀ ਫਿਰ ਫੈਸਲਾ ਕਰ ਲੈਂਦੇ। ਉਸਨੂੰ ਆਪਣੇ ਜਿੱਤਣ ਦੇ ਉੱਤੇ ਘਮੰਡ ਸੀ। ਅੱਜ ਫਿਰ ਉਵੇਂ ਹੀ ਕਰਦੇ ਹਾਂ, ਜਿਹੜਾ ਪਹਿਲਾ ਬੰਦਾ ਸਾਨੂੰ ਮਿਲੂਗਾ ਉਹੀ ਸਾਡਾ ਜੱਜ ਹੋਊਗਾ। ਸ਼ਰਤ ਹਾਰਨ ਵਾਲਾ ਆਪਣੇ ਪੈਸੇ ਲਵੇਗਾ ਤੇ ਨਾਲ ਆਪਣਾ ਸੱਜਾ ਹੱਥ ਵੀ ਵੱਢ ਕੇ ਦਊਗਾ। ਦੋਵਾਂ ਨੇ ਸ਼ਰਤ ਦੇ ਉੱਤੇ ਹਾਮੀ ਭਰੀ। ਰਸਤੇ ਦੇ ਵਿੱਚ ਫਿਰ ਉਹੀ ਸ਼ੈਤਾਨ ਮਿਲ ਗਿਆ ਇਨਸਾਨ ਦੇ ਰੂਪ ਦੇ ਵਿੱਚ। ਉਸਨੇ ਜਵਾਬ ਦਿੱਤਾ, ਬਿਲਕੁਲ ਤੁਹਾਡੀ ਆਪਣੀ ਮਿਹਨਤ ਹੈ, ਤੁਹਾਡੀ ਆਪਣੀ ਹਿੰਮਤ ਹੈ, ਰੱਬ ਕੌਣ ਹੁੰਦਾ ਕੁਛ ਕਰਨ ਵਾਲਾ? ਰੱਬ ਤੇ ਮਿਹਨਤ ਕਰਨ ਵਾਲਿਆਂ ਦੇ ਨਾਲ ਧੱਕਾ ਹੀ ਕਰਦਾ ਹਮੇਸ਼ਾ, ਉਹਨਾਂ ਦੇ ਘਰਾਂ ਦੇ ਵਿੱਚ ਦੁੱਖ ਤਕਲੀਫਾਂ ਹੀ ਦਿੰਦਾ। ਫਿਰ ਕੀ ਸੀ, ਉਹ ਇੱਕ ਵਾਰੀ ਫਿਰ ਹਾਰ ਗਿਆ, ਆਪਣੇ ਪੈਸੇ ਵੀ ਦਿੱਤੇ ਤੇ ਆਪਣਾ ਸੱਜਾ ਹੱਥ ਵੀ ਵੱਢ ਕੇ ਦੇਣਾ ਪਿਆ। ਨਾਇਓਮ ਸੋਚਣ ਦੇ ਲਈ ਮਜਬੂਰ ਹੋ ਗਿਆ। ਬਹੁਤ ਦੇਰ ਤੱਕ ਸੋਚਦਾ ਰਿਹਾ, ਮੈਂ ਬਿਨਾਂ ਸੱਜੇ ਹੱਥ ਦੇ ਹੁਣ ਕੰਮ ਕਿੱਦਾਂ ਕਰੂੰਗਾ, ਮੈਨੂੰ ਰੋਟੀ ਕੌਣ ਖਵਾਊਗਾ, ਕੀ ਵਾਕਈ ਰੱਬ ਹੈਗਾ? ਇੱਕ ਵਾਰੀ ਤਾਂ ਮਨ ਦੇ ਵਿੱਚ ਸ਼ੰਕਾ ਆ ਗਿਆ, ਪਰ ਉਹਦਾ ਨਿਸ਼ਚਾ, ਉਹਦਾ ਇਰਾਦਾ ਬੜਾ ਦ੍ਰਿੜ ਸੀ। ਇੱਕ ਮਨ ਕਹਿੰਦਾ ਕਿ ਤੂੰ ਸ਼ਾਇਦ ਐਵੇਂ ਹੀ ਮੰਨੀ ਜਾਂਦਾ, ਪਰ ਦੂਸਰਾ ਮਨ ਕਹਿੰਦਾ ਨਹੀਂ, ਰੱਬ ਹੈਗਾ ਵਾ, ਜੋ ਵੀ ਉਹ ਕਰ ਰਿਹਾ ਉਹ ਚੰਗਾ ਕਰ ਰਿਹਾ। ਇਹਨਾਂ ਸੋਚਿਆ
ਤੇ ਉੱਠ ਕੇ ਦਰਿਆ ਕੰਢੇ ਜਾ ਬੈਠਾ। ਦਰਿਆ ਕੰਢੇ ਇੱਕ ਕਿਸ਼ਤੀ ਦੇ ਵਿੱਚ ਪੈ ਗਿਆ। ਅੱਧੀ ਰਾਤ ਹੋਈ, ਕਰੀਬ ਬਹੁਤ ਸਾਰੇ ਸ਼ਤਾਨ ਉਸ ਕਿਸ਼ਤੀ ਦੇ ਵਿੱਚ ਜਮ੍ਹਾਂ ਹੋਏ, ਇੱਕ ਦੂਸਰੇ ਦੇ ਨਾਲ ਆਪਣੀਆਂ ਕਾਰਸਤਾਨੀਆਂ ਬਿਆਨ ਕਰਨ ਦੇ ਲਈ। ਅੱਧੀ ਰਾਤ ਦੇ ਸਮੇਂ ਜੋ ਸ਼ੈਤਾਨਾਂ ਦੀ ਉੱਥੇ ਮੀਟਿੰਗ ਹੋਈ, ਉਹਦੇ ਵਿੱਚ ਇੱਕ ਨੇ ਕਿਹਾ, ਮੈਂ ਅੱਜ ਦੋ ਕਿਸਾਨਾਂ ਨੂੰ ਆਪਸ ਦੇ ਵਿੱਚ ਲੜਾ ਦਿੱਤਾ। ਉਹਨਾਂ ਨੇ ਮੇਰੀ ਮਦਦ ਲੈਣ ਦੇ ਲਈ ਬੜੀ ਵੱਡੀ ਗਲਤੀ ਕਰ ਦਿੱਤੀ। ਤੁਹਾਨੂੰ ਪਤਾ ਉਹ ਨੰਗ ਤਾਂ ਕੀਤਾ ਹੀ ਕੀਤਾ, ਮੈਂ ਉਹਦਾ ਅੱਜ ਸੱਜਾ ਹੱਥ ਵੀ ਕਟਵਾ ਦਿੱਤਾ। ਦੂਜੇ ਨੇ ਕਿਹਾ, ਇਹ ਕਿਹੜੀ ਵੱਡੀ ਗੱਲ ਹੈ, ਜੇਕਰ ਉਹ ਆਪਣੇ ਹੱਥ ਨੂੰ ਤਰੇਲ ਦੇ ਉੱਤੇ ਤਿੰਨ ਵਾਰੀ ਫੇਰੂਗਾ ਤਾਂ ਹੱਥ 'ਤੇ ਉਹਦਾ ਫਿਰ ਵਾਪਸ ਉਗਾਉਣਾ, ਸੋ ਇਹ ਕੋਈ ਵੱਡੀ ਗੱਲ ਨਾ ਹੋਈ। ਤੂੰ ਮੇਰੀ ਸੁਣ, ਮੈਂ ਇੱਕ ਅਮੀਰ ਆਦਮੀ ਦੀ ਕੁੜੀ ਦਾ ਖੂਨ ਚੂਸ ਕੇ ਆਇਆ, ਅੱਧ ਮੋਇਆ ਕਰਕੇ ਛੱਡ ਆਇਆ, ਬਿਸਤਰ 'ਤੇ ਹਿੱਲ ਵੀ ਨਹੀਂ ਸਕਦੀ। ਚੌਥਾ ਬੋਲਿਆ, ਇਹ ਕਿਹੜਾ ਵੱਡਾ ਕੰਮ ਹੈ, ਜੇਕਰ ਕੋਈ ਸ਼ਖਸ ਉਸ ਕੁੜੀ ਨੂੰ ਠੀਕ ਕਰਨਾ ਚਾਹੇ ਤਾਂ ਫਲਾਂ ਫਲਾਂ ਬੂਟੀ ਉਹ ਰਗੜ ਕੇ ਉਬਾਲ ਕੇ ਤਿੰਨ ਵਾਰੀ ਉਹਨੂੰ ਦੇਵੇ ਤਾਂ ਤੰਦਰੁਸਤ ਹੋ ਜਾਵੇਗੀ, ਚੰਗੀ ਭਲੀ ਹੋ ਜਾਵੇਗੀ, ਇਹ ਕੋਈ ਵੱਡੀ ਗੱਲ ਥੋੜ੍ਹੀ ਹੋਈ। ਅਤੇ ਨਾਲ ਉਹਨੇ ਬੂਟੀ ਵੱਲ ਨੂੰ ਇਸ਼ਾਰਾ ਵੀ ਕਰ ਦਿੱਤਾ। ਪੰਜਵਾਂ ਸ਼ਤਾਨ ਬੋਲਿਆ, ਇਹ ਕੋਈ ਗੱਲਾਂ ਹੋਈਆਂ ਭਲਾ, ਇੱਕ ਤਲਾਬ ਦੇ ਨਾਲ ਉਹ ਵੇਖਦੇ ਹੋ ਜਿਹੜੀ ਕਿਸਾਨ ਦੀ ਚੱਕੀ ਆ, ਉਹ ਵੀ ਬੜਾ ਰੱਬ ਨੂੰ ਮੰਨਦਾ, ਚਿਰਾਂ ਤੋਂ ਕੋਸ਼ਿਸ਼ ਕਰ ਰਿਹਾ ਕਿ ਉਹਦੀ ਚੱਕੀ ਸਹੀ ਚੱਲੇ, ਪਰ ਜਦੋਂ ਕਦੇ ਉਹ ਪਾਣੀ ਦਾ ਵਹਾਅ ਇੱਕ ਤਰਫ ਛੱਡਦਾ ਤਾਂ ਮੈਂ ਬੰਦ ਵਿੱਚ ਮੋਰੀ ਕਰ ਦਿੰਦਾ। ਛੇਵੇਂ ਸ਼ਤਾਨ ਨੇ ਕਿਹਾ, ਇਹ 'ਚ ਤੇਰੀ ਕੀ ਕਾਰਸਤਾਨੀ ਆ, ਇਹ ਤਾਂ ਉਹ ਕਿਸਾਨ ਹੀ ਬੇਵਕੂਫ ਹੋਇਆ ਨਾ, ਉਹਨੂੰ ਚਾਹੀਦਾ ਸੀ ਕਿ ਉਸ ਬੰਦ ਦੇ ਨਾਲ ਬਹੁਤ ਸਾਰਾ ਘਾਹ ਫੂਸ ਇਕੱਤਰ ਕਰਕੇ ਲਗਾ ਦੇਵੇ ਅਤੇ ਬਸ ਮਸਲਾ ਹੱਲ। ਤੇਰਾ ਇਹਦੇ ਵਿੱਚ ਕੀ ਕੰਮ ਹੋਇਆ? ਹੁਣ ਉੱਧਰ ਨਿਯੋਮ ਸ਼ਤਾਨਾਂ ਦੀਆਂ ਸਾਰੀਆਂ ਗੱਲਾਂ ਸੁਣ ਰਿਹਾ, ਬੜੇ ਧਿਆਨ ਦੇ ਨਾਲ, ਬੜੇ ਗੌਰ ਦੇ ਨਾਲ। ਇਸ ਦੇ ਲਈ ਸ਼ਾਇਦ ਰੱਬ ਨੇ ਉਹਦਾ ਸਾਥ ਦਿੱਤਾ ਸੀ। ਸ਼ਤਾਨਾਂ ਤੋਂ ਸੁਣੇ ਦੇ ਮੁਤਾਬਿਕ ਅਗਲੇ ਦਿਨ ਉੱਠਿਆ, ਤਰੇਲ 'ਤੇ ਆਪਣਾ ਹੱਥ ਰਗੜਿਆ ਅਤੇ ਉਹਦਾ ਹੱਥ ਵਾਪਸ ਆ ਚੁੱਕਾ ਸੀ। ਫਿਰ ਉਹਨੇ ਕਿਸਾਨ ਦੀ ਚੱਕੀ ਵੀ ਦਰੁਸਤ ਕਰ ਦਿੱਤੀ ਅਤੇ ਫਿਰ ਉਹਨੇ ਅਮੀਰ ਆਦਮੀ ਦੀ ਕੁੜੀ ਨੂੰ ਵੀ ਤੰਦਰੁਸਤ ਕਰ ਦਿੱਤਾ। ਅਮੀਰ ਆਦਮੀ ਦੇ ਕਿਸਾਨਾਂ ਨੇ ਉਸ ਤੋਂ ਖੁਸ਼ੀ ਜ਼ਾਹਰ ਕੀਤੀ, ਬਹੁਤ ਸਾਰਾ ਉਹਨੂੰ ਇਨਾਮ ਦਿੱਤਾ, ਮਾਲਾਮਾਲ ਕਰ ਦਿੱਤਾ ਅਤੇ ਹੁਣ ਉਹ ਬੜੀ ਸੋਹਣੀ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਗਾ ਸੀ। ਇੱਕ ਦਿਨ ਉਹੀ ਪੁਰਾਣਾ ਸਾਥੀ ਉਹਨੂੰ ਦੁਬਾਰਾ ਮਿਲਿਆ, ਵੇਖ ਕੇ ਬਹੁਤ ਹੈਰਾਨ ਹੋਇਆ, ਤੇਰਾ ਇੱਕ ਹੱਥ ਵਾਪਸ ਕਿੱਦਾਂ ਆ ਗਿਆ, ਭਲਾ ਦੱਸ ਤੂੰ ਇੰਨਾ ਅਮੀਰ ਕਿੱਦਾਂ ਹੋ ਗਿਆ। ਬੜੇ ਸਾਰੇ ਸਵਾਲ ਸੀ ਉਹਦੇ ਕੋਲ, ਕਿਉਂਕਿ ਉਹ ਵੀ ਅਮੀਰ ਹੋਣਾ ਚਾਹੁੰਦਾ ਸੀ, ਨਿਯਮ ਝੂਠ ਨਹੀਂ ਸੀ ਮਾਰਨਾ ਚਾਹੁੰਦਾ, ਉਹ ਰੱਬ ਦਾ ਬੰਦਾ ਸੀ ਅਤੇ ਰੱਬ ਦੇ ਬੰਦੇ ਕਦੀ ਝੂਠ ਨਹੀਂ ਬੋਲਦੇ। ਉਹਨੇ ਸਾਰੀ ਦੀ ਸਾਰੀ ਕਹਾਣੀ ਆਪਣੇ ਦੋਸਤ ਨੂੰ ਬਿਆਨ ਕਰ ਦਿੱਤੀ। ਇਵਾਨ ਨੇ ਉਹ ਸਾਰੀ ਕਹਾਣੀ ਸੁਣੀ, ਬੜੇ ਗੌਰ ਦੇ ਨਾਲ ਸੁਣੀ ਅਤੇ ਸੋਚਿਆ, ਮੈਂ ਵੀ ਇੱਦਾਂ ਹੀ ਕਰੂੰਗਾ, ਮੈਂ ਵੀ ਅਮੀਰ ਬਣ ਜੂੰਗਾ, ਇਹਦੇ ਤੋਂ ਵੀ ਜ਼ਿਆਦਾ ਅਮੀਰ ਬਣੂੰਗਾ। ਓਨਾ ਕੀ ਸਮਾਂ ਹੋਇਆ, ਉਸੇ ਦਰਿਆ ਦੇ ਉੱਤੇ ਉਸੇ ਕਿਸ਼ਤੀ ਦੇ ਕੰਢੇ ਜਾ ਪਿਆ। ਅੱਧੀ ਰਾਤ ਦੇ ਨੇੜੇ ਫਿਰ ਸਾਰੇ ਸ਼ਤਾਨ ਜਮ੍ਹਾਂ ਹੋਏ, ਆਪਸ ਦੇ ਵਿੱਚ ਫਿਰ ਦੁਬਾਰਾ ਉਹੀ ਗੱਲਾਂ ਬਾਤਾਂ ਹੋਈਆਂ। ਇੱਕ ਕਹਿਣ ਲੱਗਾ, ਓਏ ਮੈਨੂੰ ਸ਼ੱਕ ਆ ਸਾਡੀਆਂ ਕੋਈ ਗੱਲਾਂ ਸੁਣਦਾ ਰਾਤ ਨੂੰ, ਨਹੀਂ ਤਾਂ ਕਿਸਾਨ ਦਾ ਕੰਮ ਨਾ ਸਹੀ ਚੱਲਦਾ, ਉਹ ਕੁੜੀ ਚੰਗੀ ਭਲੀ ਨਾ ਹੋ ਜਾਂਦੀ, ਉਹ ਬੰਦੇ ਦਾ ਹੱਥ ਨਾ ਵਾਪਸ ਆ ਜਾਂਦਾ, ਇਹਦਾ ਮਤਲਬ ਕਿ ਸਾਡੀਆਂ ਗੱਲਾਂ ਕੋਈ ਰਾਤ ਨੂੰ ਬਹਿ ਕੇ ਇੱਥੇ ਸੁਣਦਾ, ਹੋਵੇ ਨਾ ਤਾਂ ਪਹਿਲਾਂ ਆਸ ਪਾਸ ਚੈੱਕ ਕਰ ਲਿਆ ਜਾਵੇ। ਸਾਰੇ ਸ਼ਤਾਨ ਆਸ ਪਾਸ ਜਦੋਂ ਵੇਖਣ ਲੱਗੇ ਤਾਂ ਬਹੁਤਾ ਸਮਾਂ ਨਾ ਲੱਗਾ, ਇਵਾਨ ਉਹਨਾਂ ਦੇ ਹੱਥ ਆ ਗਿਆ। ਫਿਰ ਕੀ ਸੀ, ਕਹਿੰਦੇ ਨੇ ਉਹਨਾਂ ਨੇ ਇਵਾਨ ਦੀ ਬੋਟੀ ਬੋਟੀ ਕਰ ਛੱਡੀ, ਮਾਸਾ ਮਾਸਾ ਜਿੰਨਾ ਇਵਾਨ ਸ਼ਤਾਨਾਂ ਦੇ ਹੱਥੇ ਆਇਆ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: Hi, this is Ayushman Khurana and you're listening to Radio Hanji.

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਵਾਲੇ ਬਾਬੂ, ਮੇਰਾ ਗਾਣਾ ਚਲਾ ਦੋ।
3: ਸਤਿ ਸ਼੍ਰੀ ਅਕਾਲ, ਸ਼ੁਭੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ ਜੀ ਆਇਆਂ ਨੂੰ। ਵੈਲਕਮ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ। ਇੱਕ ਪੋਡਕਾਸਟ ਸੁਣ ਰਹੇ ਹੋ ਤਾਂ ਵੀ, ਨਵਾਂ ਐਪੀਸੋਡ ਰੇਡੀਓ 'ਤੇ ਲਾਈਵ ਸੁਣ ਰਹੇ ਹੈਗੇ ਹੋ ਤਾਂ ਵੀ ਤੁਹਾਡਾ ਧੰਨਵਾਦ, ਸ਼ੁਕਰੀਆ। ਬਹੁਤ ਜ਼ੇਰਾ ਨਵਾਜ਼ੀ ਇਸ ਸ਼ੋਅ ਨੂੰ ਸੁਣਦੇ ਹਾਂ। ਔਰ ਪੋਡਕਾਸਟ ਤੋਂ ਸਾਨੂੰ ਫੁੱਟਸਟੈਪਸ ਜਿਹੜੇ ਆਉਂਦੇ ਨੇ ਉਹ ਤੋਂ ਪਤਾ ਚੱਲ ਜਾਂਦਾ ਹੈਗਾ ਕਿ ਕਿਸ ਪਾਸੇ ਨੂੰ ਲੋਕ ਜ਼ਿਆਦਾ ਜਾ ਰਹੇ ਹੈਗੇ ਨੇ। ਸੋ ਨਹੀਂ ਤਾਂ ਫਿਰ ਗੱਲ ਹੀ ਕੀ ਸੀਗੀ। ਪਰ ਧੰਨਵਾਦ ਇਸ ਪੋਡਕਾਸਟ ਨੂੰ, ਇਸ ਸਪੈਸ਼ਲੀ ਇਨਫੋਰਮੇਸ਼ਨ ਵਾਲੇ ਸ਼ੋਅ ਜ਼ਿਆਦਾਤਰ ਇੰਨੇ ਲੰਬੇ ਟਿਕਦੇ ਨਹੀਂ ਹੁੰਦੇ, ਪਰ ਤੁਸੀਂ ਦੱਸਦੇ ਹੋ ਕਿ ਇਸ ਕਿਸਮ ਦੇ ਸ਼ੋਅ ਦੀ ਲੋੜ ਹੈਗੀ ਹੈ। ਔਰ ਸਿਆਣੇ ਹੁੰਦੇ ਆ ਪੰਜਾਬੀ। ਸੋ ਆਪਾਂ ਕਿੰਨੇ ਕੁ ਸਿਆਣੇ ਹੈਗੇ ਅੱਜ ਦੇ ਦਿਨ। ਅੱਜ ਕੁਛ ਸਰੀਰਕ ਬਣਤਰ ਦੀ, ਸਰੀਰਕ ਸੰਰਚਨਾ ਦੀ, ਬਾਡੀ ਸਟਰਕਚਰ ਦੀ, ਬਾਡੀ ਫਾਰਮੇਸ਼ਨ ਦੀ ਗੱਲ ਜਿਹੜੀ ਆ ਅੱਜ ਦੇ ਦਿਨ ਇਸ ਸਾਇੰਸ ਵਾਲੇ ਸ਼ੋਅ ਦੇ ਵਿੱਚ ਕਰਨੀ ਹੈ। ਪਰ ਬਗੈਰ ਕਿਸੇ ਦੇਰੀ ਤੋਂ ਮੈਂ ਤਾਂ ਨਹੀਂ ਕਰ ਸਕਦਾ ਹੈਗਾ, ਕਰਦੇ ਤਾਂ ਗੱਲਾਂ ਡਾਕਟਰ ਸੰਦੀਪ ਕੌਰ ਨੇ ਸਾਡੇ ਨਾਲ ਇਸ ਵਕਤ ਫੋਨ ਲਾਈਨ 'ਤੇ ਮੌਜੂਦ ਹੈ। ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਨੇ ਜੀ? ਲਗਭਗ ਮੈਨੂੰ ਸ਼ਕਤੀਮਾਨ ਵਾਲੀ ਯਾਦ ਆ ਗਈ। ਜਦੋਂ ਅਸੀਂ ਸ਼ਕਤੀਮਾਨ ਦੇਖਦੇ ਹੁੰਦੇ ਸੀਗੇ ਤਾਂ ਉਹ 'ਚ ਕਹਿੰਦੇ ਸੀਗੇ ਪਾਂਚ ਤੱਤਵੋਂ ਸੇ ਬਣਾ ਹੈ ਸ਼ਕਤੀਮਾਨ, ਭੂਮੀ, ਵਾਯੂ, ਅਗਨੀ, ਜਲ, ਆਕਾਸ਼। ਤੁਹਾਡੇ ਪਤਾ ਨਹੀਂ ਯਾਦ ਹੈ ਕਿ ਨਹੀਂ, ਅਤੇ ਏਅਰਬੈਂਡਰ ਵੀ ਜਿਹੜੇ ਨੇ ਉਹ 'ਚ ਉਹ ਚਾਰ ਕਿਸਮ ਦੇ ਦਿਖਾਉਂਦੇ ਨੇ ਕਿ ਇੱਕ ਫਾਇਰ ਹੈ, ਇੱਕ ਅਰਥ ਹੈ, ਇੱਕ ਵਾਟਰ ਹੈ ਅਤੇ ਇੱਕ ਏਅਰ ਹੈ। ਅਤੇ ਇਹ ਚਾਰ ਕਿਸਮ ਦੇ ਏਅਰਬੈਂਡਰ ਹੈਗੇ ਨੇ, ਜਦੋਂ ਚਾਰੇ ਮਿਲ ਜਾਂਦੇ ਨੇ ਤਾਂ ਉਹ ਧਰਤੀ ਦਾ ਸਭ ਤੋਂ ਵੱਡਾ ਏਅਰਬੈਂਡਰ ਬਣਦਾ ਹੈ। ਅਤੇ ਫਿਰ ਉਹ ਧਰਤੀ ਦੇ ਉੱਤੇ ਜਿਹੜੀਆਂ ਮਾੜੀਆਂ ਤਾਕਤਾਂ ਨੇ ਉਹਨਾਂ ਨੂੰ ਕਿਵੇਂ ਖਤਮ ਕਰਨਾ। ਪਰ ਫਾਇਰ ਨੂੰ ਸਭ ਤੋਂ ਜ਼ਿਆਦਾ ਅਗਰੈਸਿਵ ਦੱਸਿਆ ਗਿਆ ਹੈਗਾ ਹੈ। ਮੈਂ ਇਹ ਸਾਰੀਆਂ ਗੱਲਾਂ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਜਿਹੜੀਆਂ ਡਰਾਮੇ ਨੇ ਜਾਂ ਫਿਲਮਾਂ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਬੜੀ ਉੱਭਰ ਕੇ ਆਉਂਦੀ ਹੈਗੀ ਹੈ ਕਿ ਸਰੀਰ ਇਹਨਾਂ ਤੱਤਾਂ ਦਾ ਬਣਿਆ ਹੋਇਆ ਹੈਗਾ। ਪਰ ਅਸੀਂ ਜਦੋਂ ਸੰਦੀਪ ਜੀ ਗੱਲ ਕਰਦੇ ਹਾਂ ਸਰੀਰਕ ਫਾਰਮੇਸ਼ਨ ਦੀ, ਹਿਊਮਨ ਬਾਡੀ ਦੀ, ਤਾਂ ਅਕਸਰ ਇਹ ਕਹਿ ਦਿੱਤਾ ਜਾਂਦਾ, ਜਿਵੇਂ ਕਹਿ ਨਹੀਂ ਦਿੱਤਾ ਜਾਂਦਾ ਬਲਕਿ ਆਪਾਂ ਵੀ ਆਪਣੇ ਐਪੀਸੋਡਸ ਦੇ ਵਿੱਚ ਸ਼ੁਰੂਆਤੀ ਦਿਨਾਂ ਦੇ ਵਿੱਚ ਸਪੇਸ ਦੀ ਗੱਲ ਜਦੋਂ ਕਰਨ ਲੱਗੇ ਕਿ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਰੋਸ਼ਨੀ ਸੀ, ਉਹ ਫਟਦੀ ਹੈ, ਫਿਰ ਯੂਨੀਵਰਸ ਬਣਦਾ ਹੈ, ਫਿਰ ਉਹਦੇ 'ਚੋਂ ਅਲੱਗ ਅਲੱਗ ਤਾਰੇ ਨਿਕਲਦੇ ਨੇ, ਅਲੱਗ ਅਲੱਗ ਗ੍ਰਹਿ ਨਿਕਲਦੇ ਨੇ, ਗ੍ਰਹਿ ਥੋੜ੍ਹੇ ਸੋਲਿਡ ਫਾਰਮੇਸ਼ਨ 'ਚ ਹੁੰਦੇ ਨੇ, ਸਟਾਰਸ ਥੋੜ੍ਹੇ ਜਿਹੇ, ਉਹਨਾਂ ਦੀ ਆਪਣੀ ਇੱਕ ਇੰਡੀਵਿਜੁਅਲਿਟੀ ਹੁੰਦੀ ਹੈ। ਅਤੇ ਫਿਰ ਆਪਾਂ ਅਕਸਰ ਪੁਰਾਣੀਆਂ ਕਹਾਣੀਆਂ ਦੇ ਵਿੱਚ ਵੀ ਕਹਿ ਦਿੰਦੇ ਹਾਂ ਕਿ ਜਿਵੇਂ ਉਹ ਕਵਿਤਾਵਾਂ ਵੀ ਪੜ੍ਹੀਆਂ ਨਾ ਕਿ ਜੋ ਬੰਦ ਉੱਤੇ ਜੋ ਵੀ ਮਰਦਾ ਫੁੱਲ ਬਣਦਾ ਜਾਂ ਤਾਰਾ, ਵੀ ਜਾਂ ਆਪਾਂ ਫਲਾਵਰਸ ਬਣ ਜਾਂਦੇ ਹਾਂ ਧਰਤੀ ਦੇ ਉੱਤੇ, ਖਾਦ ਬਣ ਜਾਂਦੇ, ਜਾਂ ਫਿਰ ਸਿਤਾਰੇ ਬਣ ਜਾਂਦੇ ਹਾਂ ਕਿਉਂਕਿ ਉੱਥੋਂ ਹੀ ਆਏ ਹਾਂ। ਸੋ ਕੀ ਅਸੀਂ ਆਸਮਾਨ ਦੇ ਵਿੱਚੋਂ ਆਏ ਹਾਂ ਜਾਂ ਫਿਰ ਅਸੀਂ ਇਹਨਾਂ ਤੱਤਾਂ ਦੇ ਸੁਮੇਲ ਹੈਗੇ ਹਾਂ ਜਾਂ ਕੀ ਹੈ ਬਾਡੀ ਸਟਰਕਚਰ ਦੇ ਬਾਰੇ, ਇਹ ਸਾਰੀਆਂ ਗੱਲਾਂ ਕਰਨੀਆਂ। ਪਰ ਪਹਿਲਾ ਸਵਾਲ ਹੀ ਮੇਰਾ ਇਹੀ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ?
1: ਹਾਂਜੀ ਬਿਲਕੁਲ, ਅਸੀਂ ਸਟਾਰਡਸਟ ਤੇ ਬਣੇ ਆ। ਬਟ ਇਸ ਚੀਜ਼ ਨੂੰ ਜਦੋਂ ਆਪਾਂ ਸਟਾਰਡਸਟ ਦੀ ਗੱਲ ਕਰਦੇ ਹਾਂ, ਆਪਾਂ ਪੋਡਕਾਸਟ ਚ ਆਪਣੀ ਵੀ ਗੱਲ ਕੀਤੀ ਸੀ ਲਾਈਫ ਓਰੀਜਨ ਦੀ, ਹੈ ਨਾ, ਉਸ ਟਾਈਮ ਅਸੀਂ ਸਾਰੀ ਗੱਲ ਕੀਤੀ ਸੀ। ਬਟ ਇਹਨੂੰ ਐਕਸਪਲੇਨ ਕਰਨ ਦੇ ਲਈ ਪਹਿਲਾਂ ਜਿਵੇਂ ਤੁਸੀਂ ਕਿਹਾ ਅਲੱਗ ਅਲੱਗ ਤੱਤਾਂ ਦੀ ਗੱਲ ਕੀਤੀ ਆ, ਉਹਨੂੰ ਜਾਣਨਾ ਜ਼ਰੂਰੀ ਹੈ ਕਿ ਸਾਡੀ ਬੋਡੀ ਦੇ ਵਿੱਚ ਕੀ ਹੁੰਦਾ ਨਾ। ਉਹਦੀ ਐਕਸਪਲੇਨੇਸ਼ਨ ਤੋਂ ਬਾਅਦ ਹੀ ਅਸੀਂ ਇਹ ਦੱਸ ਸਕਦੇ ਹਾਂ ਕਿ ਸਟਾਰ ਡਸਟ। ਔਰ ਇਸੇ ਤਰ੍ਹਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਵੀ ਉਹਨਾਂ ਸਟਾਰਸ ਤੋਂ ਹੀ ਬਣੇ ਆ ਜਿਨ੍ਹਾਂ ਤੋਂ ਜਿਹੜੇ ਆ ਡਾਇਨਾਸੋਰਸ ਬਣੇ ਸੀ ਜਾਂ ਬਾਕੀ ਜਿਹੜੇ ਆ ਐਨੀਮਲਸ ਬਣੇ ਸੀ ਜਾਂ ਅੱਜ ਦੇ ਜਿਹੜੇ ਪਲਾਂਟਸ ਔਰ ਐਨੀਮਲਸ ਬਣੇ ਆ। ਕੋਈ ਵੀ ਐਨੀਮਲ ਹੈਗਾ, ਕੋਈ ਵੀ ਜਿਹੜਾ ਤੁਸੀਂ ਟ੍ਰੀ ਦੇਖਦੇ ਆ, ਉਹਦੇ ਚ ਵੀ ਸੇਮ ਉਹੀ ਜਿਹੜੇ ਆ ਐਲੀਮੈਂਟਸ ਹੈਗੇ ਆ ਜਿਹੜੇ ਸਾਡੇ ਚ ਹੈਗੇ ਆ ਹਿਊਮਨ ਦੇ ਵਿੱਚ। ਔਰ ਤੁਹਾਨੂੰ ਪਤਾ ਕਿ ਹਿਊਮਨ ਬੋਡੀ ਕਿੰਨੀ ਕੰਪਲੈਕਸ ਆ, ਹੈ ਨਾ। ਇਸ ਟਾਈਮ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੇ ਨਾ ਮਤਲਬ ਸਾਨੂੰ ਨੋਟਿਸ ਨਾ ਹੁੰਦੇ ਹੋਏ ਵੀ ਸਾਡੀ ਬੋਡੀ ਕਿੰਨੇ ਕੰਮ ਕਰ ਰਹੀ ਆ। ਅਸੀਂ ਸਾਹ ਲੈ ਰਹੇ ਹਾਂ, ਸਾਡਾ ਫੂਡ ਡਾਇਜੈਸਟ ਹੋ ਰਿਹਾ, ਹੈ ਨਾ, ਔਰ ਬਹੁਤ ਸਾਰੇ ਹੋਰ ਜਿਹੜੀਆਂ ਰਿਐਕਸ਼ਨ ਹੋ ਰਹੀ, ਸਾਡਾ ਹਾਰਟ ਪੰਪ ਕਰ ਰਹੇ ਆ ਬਲੱਡ ਨੂੰ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਬੋਡੀ ਦੇ ਵਿੱਚ ਹੋ ਰਹੀਆਂ ਜਿਹਨਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਲੱਗਦਾ, ਹੈ ਨਾ। ਸੋ ਇੰਨੀਆਂ ਜਦੋਂ ਕੰਪਲੈਕਸ ਚੀਜ਼ਾਂ ਸਾਡੀ ਬੋਡੀ ਦੇ ਵਿੱਚ ਹੁੰਦੀਆਂ ਹੈਗੀਆਂ ਆ, ਉਹਨਾਂ ਦੇ ਹੋਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ। ਜਿਵੇਂ ਸਾਨੂੰ ਸਾਡੀ ਮਸਲ ਸੈਲਸ ਲਈ ਪ੍ਰੋਟੀਨ ਚਾਹੀਦਾ ਹੈ ਨਾ, ਉਹ ਸਾਡੀ ਮਸਲ ਜਿਹੜੀ ਵਧੀਆ ਬਣਾਉਂਦੀਆਂ, ਨਿਊਰੋਨਸ ਜਿਹੜੀ ਜਿਹਨਾਂ ਦੀ ਅਸੀਂ ਗੱਲ ਕੀਤੀ ਸੀ ਆਪਣੀ ਸਾਈਕੋਲੋਜੀ ਵਾਲੇ ਪੋਡਕਾਸਟ ਦੇ ਵਿੱਚ, ਉਹਨਾਂ ਦੀ ਵਜ੍ਹਾ ਨਾਲ ਸਾਡਾ ਬ੍ਰੇਨ ਕੰਮ ਕਰਦਾ, ਫੋਰਮੇਸ਼ਨ ਦਾ ਜਿਹੜਾ ਇਨਫੋਰਮੇਸ਼ਨ ਦਾ ਟ੍ਰਾਂਸਫਰ ਹੁੰਦਾ ਹੈ ਨਾ ਸਾਡੀ ਬੋਡੀ ਦੇ ਵਿੱਚ. ਉਸ ਤੋਂ ਇਲਾਵਾ ਲਿਵਰ ਸੈਲ ਸਾਡੇ ਜਿਹੜੇ ਅਲੱਗ ਕੰਮ ਕਰਦੇ ਆ, ਸਾਡੇ ਇਮਿਊਨ ਸੈਲਸ ਵੀ ਅਲੱਗ ਕੰਮ ਕਰਦੇ ਆ. ਸੋ ਇਹ ਸਾਰੇ ਜਿਹੜੇ ਇੰਨੀਆਂ ਸਾਰੀਆਂ ਪ੍ਰੋਸੈਸਿਸ ਦੇ ਹੋਣ ਦੇ ਲਈ ਬਹੁਤ ਸਾਰੇ ਜਿਹੜੇ ਐਲੀਮੈਂਟਸ ਦੀ ਲੋੜ ਹੁੰਦੀ ਆ, ਜਿਹਨਾਂ ਦੀ ਜਦੋਂ ਅਸੀਂ ਬਲੱਡ ਟੈਸਟ ਵੀ ਕਰਾਉਣ ਜਾਂਦੇ ਹਾਂ ਨਾ, ਸਾਨੂੰ ਪਤਾ ਸਾਨੂੰ ਡਾਕਟਰ ਕਦੇ ਕਹਿ ਦਿੰਦੇ ਕਿ ਉੱਥੇ ਤੁਹਾਡੇ ਮਤਲਬ ਕਿਸੇ ਦਾ ਆਇਰਨ ਘੱਟ ਹੋ ਗਿਆ ਜਾਂ ਕਿਸੇ ਦੇ ਵਿੱਚ ਹੋਰ ਕੋਈ ਜਿਹੜਾ ਮੈਗਨੀਸ਼ੀਅਮ ਘੱਟ ਹੋ ਗਿਆ, ਅਸੀਂ ਸਪਲੀਮੈਂਟਸ ਲੈਂਦੇ ਹਾਂ. ਸੋ ਇਹ ਸਾਰੇ ਜਿਹੜੇ ਐਲੀਮੈਂਟਸ ਜਿਹੜੇ ਸਾਡੀ ਬੋਡੀ ਦੇ ਵਿੱਚ ਮਿਲਦੇ ਆ, ਇਹ ਉਹੀ ਐਲੀਮੈਂਟਸ ਆ ਜਿਹੜੇ ਤੁਹਾਨੂੰ ਇੱਕ ਨੋਰਮਲ ਆਇਰਨ ਰੋਡ ਦੇ ਵਿੱਚ ਮਿਲਣੇ ਆ ਹਨਾ. ਜੇ ਆਇਰਨ ਜਿਹੜਾ ਸਾਡੀ ਬੋਡੀ ਦੇ ਵਿੱਚ ਮਿਲਦਾ, ਉਹੀ ਉਹਦੀ ਕੰਪੋਜੀਸ਼ਨ ਕੈਮੀਕਲ ਕੰਪੋਜੀਸ਼ਨ ਸੇਮ ਆ ਜਿਹੜੀ ਤੁਹਾਨੂੰ ਇੱਕ ਆਇਰਨ ਰੋਡ ਦੇ ਵਿੱਚ ਮਿਲੂਗੀ, ਜਿਹੜੀ ਸਾਡੇ ਚ ਮਿਲੂਗੀ ਉਹੀ ਸਾਨੂੰ ਇੱਕ ਪੇਪਰ ਦਾ ਜਿਹੜਾ ਪੀਸ ਆ ਉਹਦੇ ਚ ਮਿਲੂਗੀ. ਸੋ ਇਹ ਜਿਹੜੇ ਐਲੀਮੈਂਟਸ ਪੂਰੀ ਅਰਥ ਦੇ ਉੱਤੇ ਹੁਣ ਹੈਗੇ ਆ, ਜਿਹਦੀ ਵਜ੍ਹਾ ਨਾਲ ਲਾਈਫ ਜਿਹੜੀ ਸਾਡੀ ਜਿਹੜੀ ਹੋਈ ਆ, ਮਤਲਬ ਲਾਈਫ ਓਰੀਜੀਨੇਟ ਹੋਈ ਆ ਅਰਥ ਦੇ ਉੱਤੇ. ਇਹ ਆਏ ਕਿੱਥੋਂ? ਇਹ ਜਿਹੜੇ ਉਹਨਾਂ ਸਟਾਰਸ ਤੋਂ ਹੀ ਜਿਹੜੇ ਇਹ ਆਏ ਹੈਗੇ ਆ ਐਲੀਮੈਂਟ, ਹਨਾ. ਤੇ ਇਹਨਾਂ ਦੇ ਵਿੱਚ ਮੇਨ ਐਲੀਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਕਾਰਬਨ, ਕਿਉਂਕਿ ਸਾਨੂੰ ਪਤਾ ਕਿ ਜਿਹੜੇ ਹਿਊਮਨ ਹੁੰਦੇ ਆ ਅਸੀਂ ਕਾਰਬਨ ਬੇਸਡ ਸਟਰਕਚਰ ਹੈਗੇ ਆ ਮੋਸਟਲੀ ਲਾਈਫ ਜਿਹੜੀ ਅਰਥ ਦੇ ਉੱਤੇ ਆ ਉਹ ਕਾਰਬਨ ਦੇ ਬੇਸਿਸ ਤੇ ਹੈਗੀ ਆ. ਇਹਦਾ ਮਤਲਬ ਹੈ ਕਿ ਜਿੱਦਾਂ ਸਾਨੂੰ ਪਤਾ ਜਿਹੜੇ ਸਾਡੇ ਪ੍ਰੋਟੀਨ ਸਾਡੀ ਬੋਡੀ ਦੇ ਵਿੱਚ ਹੁੰਦੇ ਆ ਹਨਾ, ਅਮਾਈਨੋ ਐਸਿਡਸ ਹੁੰਦੇ ਜਾਂ ਸਾਡਾ DNA ਆ, RNA ਆ, ਇਹ ਸਾਰੀਆਂ ਚੀਜ਼ਾਂ ਕਾਰਬਨ ਦੀਆਂ, ਇਹਦੇ ਵਿੱਚ ਕਾਰਬਨ ਦਾ ਹਿੱਸਾ ਹੁੰਦਾ. ਸ਼ੂਗਰ ਅਸੀਂ ਖਾਂਦੇ ਹਾਂ ਉਹਦੇ ਵਿੱਚ ਕਾਰਬਨ ਹੁੰਦਾ ਹਨਾ, ਕਾਰਬਨ ਦੇ ਬੋਂਡ ਹੁੰਦੇ ਆ, ਮਤਲਬ ਜਿਹੜੇ ਕੈਮੀਕਲ ਐਟਮਸ ਪੀਰੀਓਡਿਕ ਟੇਬਲਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਯਾਦ ਹੋਣਾ ਸਾਰਿਆਂ ਨੂੰ, ਜਦੋਂ ਕੈਮਿਸਟਰੀ ਕਲਾਸ ਦੇ ਵਿੱਚ ਪੜ੍ਹਦੇ ਸੀ ਪੀਰੀਓਡਿਕ ਟੇਬਲ ਹਨਾ, ਪਹਿਲਾਂ ਹਾਈਡਰੋਜਨ, ਹੀਲੀਅਮ, ਲੀਥੀਅਮ, ਫਿਰ ਅੱਗੇ ਅੱਗੇ ਜਿੱਦਾਂ ਜਿੱਦਾਂ ਐਟਮ ਨੰਬਰ ਵੱਧਦੇ ਜਾਂਦੇ ਆ ਉਦਾਂ ਉਦਾਂ ਜਿਹੜੇ ਕੈਮੀਕਲ ਵੀ ਜਿਹੜੇ ਵੱਧਦੇ ਜਾਂਦੇ ਆ, ਮਤਲਬ ਡਿਫਰੈਂਟ ਡਿਫਰੈਂਟ ਕੈਮੀਕਲ. ਇਹਨਾਂ ਦੇ ਵਿੱਚ ਜਿਹੜੇ ਬੇਸਿਕ ਜਿਹੜੇ ਕੈਮੀਕਲ ਜਾਂ ਐਲੀਮੈਂਟ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਉਹ ਚਾਰ ਹੈਗੇ ਆ, ਜਿਹਨਾਂ ਵਿੱਚ ਆਕਸੀਜਨ, ਕਾਰਬਨ, ਹਾਈਡਰੋਜਨ ਤੇ ਨਾਈਟ੍ਰੋਜਨ, ਇਹ ਚਾਰ ਬੇਸਿਕ ਐਲੀਮੈਂਟਸ ਆ ਜਿਹੜੇ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਆ. ਤੇ ਸਾਡੀ ਬੋਡੀ ਦਾ 96% ਜਿਹੜਾ ਬੋਡੀ ਮਾਸ ਦਾ ਜਿਹੜਾ ਹਿੱਸਾ ਹੈਗਾ, ਜੇ ਮੈਂ ਗੱਲ ਕਰਾਂ ਮਤਲਬ ਇੱਕ ਮੰਨ ਲਓ ਕਿ ਐਵਰੇਜ ਇੱਕ ਪਰਸਨ ਆ ਜਿਹਦਾ ਵੇਟ 80 ਕਿਲੋਗ੍ਰਾਮ ਵੇਟ ਆ, ਤੇ ਉਹਦੀ ਬੋਡੀ ਦੇ ਵਿੱਚ ਜਿਹੜਾ ਆਲਮੋਸਟ 43 ਕਿਲੋਗ੍ਰਾਮ ਜਿਹੜੀ ਆਕਸੀਜਨ ਜਿਹੜੀ ਹੋਊਗੀ, 16 kg ਜਿਹੜਾ ਕਾਰਬਨ ਹੋਏਗਾ ਉਹਦੀ ਬੋਡੀ ਦੇ ਵਿੱਚ, ਔਰ 7 kg ਜਿਹੜਾ ਅਰਾਊਂਡ ਹਾਈਡਰੋਜਨ ਉਹਦੀ ਬੋਡੀ ਚ ਹੋਗਾ, ਤੇ ਨਾਈਟ੍ਰੋਜਨ ਆਲਮੋਸਟ 2 ਕਿਲੋਗ੍ਰਾਮ ਜਿਹੜਾ ਨਾਈਟ੍ਰੋਜਨ ਹੋਊਗਾ. ਤੇ ਇੱਕ ਐਵਰੇਜ 80 ਕਿਲੋਗ੍ਰਾਮ ਦੇ ਪਰਸਨ ਦੀ ਵੇਟ ਵਾਲੇ ਦੀ ਗੱਲ ਕਰਦੇ ਹਾਂ ਆਪਾਂ. ਤੇ ਜਿਹੜੇ ਚਾਰ ਐਲੀਮੈਂਟ ਹੈਗੇ ਆ ਇਹ ਬੇਸਿਕ ਪਾਰਟ ਬਣਾਉਂਦੇ, ਔਰ ਸਾਨੂੰ ਇਹ ਵੀ ਪਤਾ ਕਿ ਸਾਡੀ ਬੋਡੀ ਜਿਹੜੀ ਆ ਉਹ ਮੋਸਟਲੀ ਜਿਹੜਾ ਉਹਦਾ ਪਾਰਟ ਵਾਟਰ ਦੇ ਨਾਲ ਬਣਿਆ ਹਨਾ. ਅਸੀਂ ਕਹਿੰਦੇ ਹਾਂ ਕਿ ਸਾਡੀ ਬੋਡੀ ਜ਼ਿਆਦਾਤਰ 70% ਜਿਹੜਾ 60-70% ਦੇ ਵਿਚਕਾਰ ਜਿਹੜਾ ਵਾਟਰ ਹੈਗਾ. ਸੋ ਜਿਹੜਾ ਵਾਟਰ ਦੀ ਜਦੋਂ ਅਸੀਂ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਕਿ ਵਾਟਰ ਜਿਹੜਾ ਹਾਈਡਰੋਜਨ ਤੇ ਆਕਸੀਜਨ ਨੂੰ ਮਿਲ ਕੇ ਬਣਦਾ ਹੈ, ਇਸੇ ਲਈ ਹਾਈਡਰੋਜਨ ਐਂਡ ਆਕਸੀਜਨ ਜਿਹੜੇ ਆ ਉਹ ਜਿਹੜੇ ਇੱਕ ਮੇਨ ਇਹਨਾਂ ਚਾਰ ਇੰਗਰੀਡੀਐਂਟਸ ਤੋਂ ਵਿੱਚ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ. ਉਸ ਤੋਂ ਇਲਾਵਾ ਕਾਰਬਨ ਤਾਂ ਜਿਵੇਂ ਮੈਂ ਦੱਸਿਆ ਹੀ ਆ ਕਿ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਮੋਸਟਲੀ ਕਾਰਬਨ ਹੁੰਦਾ ਹੈ, ਔਰ ਇਸੇ ਲਈ ਅਸੀਂ ਕਾਰਬਨ ਬੇਸਡ ਸਟਰਕਚਰਸ ਹੈਗੀਆਂ. ਸੋ ਇਹ ਜਿਹੜੇ ਚਾਰ ਮੇਨ ਐਲੀਮੈਂਟ ਜਿਹੜੀ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ. ਉਸ ਤੋਂ ਇਲਾਵਾ ਜਿਹੜੇ ਕੁਛ ਇਸੈਂਸ਼ੀਅਲ ਹੋਰ ਐਲੀਮੈਂਟਸ ਹੁੰਦੇ ਜਿਹੜੇ ਘੱਟ ਅਮਾਊਂਟ ਦੇ ਵਿੱਚ ਪਾਏ ਜਾਂਦੇ ਆ ਇਹਨਾਂ ਦੇ ਕੰਪੈਰੇਟਿਵਲੀ, ਬਟ ਉਹ ਬਹੁਤ ਜ਼ਿਆਦਾ ਜਿਹੜੇ ਇੰਪੋਰਟੈਂਟ ਹੁੰਦੇ ਆ ਸਾਡੀ ਬੋਡੀ ਦੇ ਲਈ ਹਨਾ, ਜਿਵੇਂ ਕੈਲਸ਼ੀਅਮ ਹੋ ਗਿਆ, ਫੋਸਫੋਰਸ ਹੋ ਗਿਆ, ਪੋਟੈਸ਼ੀਅਮ, ਸਲਫਰ ਹੋ ਗਿਆ, ਜਾਂ ਡਿਫਰੈਂਟ ਡਿਫਰੈਂਟ ਜਿਹੜੇ ਹੋਰ ਹੈਗੇ, ਸੋਡੀਅਮ, ਮੈਗਨੀਸ਼ੀਅਮ ਹੋ ਗਿਆ, ਜਾਂ ਆਇਰਨ ਜਿਹੜਾ ਹੈਗਾ ਹੀ ਆ ਸਾਡਾ ਹਨਾ. ਇਹ ਸਾਰੇ ਜਿਹੜੇ ਇਹਨਾਂ ਦੇ ਅਲੱਗ ਅਲੱਗ ਜਿਹੜੇ ਕੰਮ ਹੈਗੇ, ਜਿਵੇਂ ਸਾਡੀ ਬੋਨਸ ਜਿਹੜੀਆਂ ਸਟਰੋਂਗ ਸਾਡੀਆਂ ਇੰਨੀਆਂ ਬੋਨਸ ਆ, ਸਾਨੂੰ ਪਤਾ ਕੈਲਸ਼ੀਅਮ ਦੀ ਵਜ੍ਹਾ ਨਾਲ ਹੈਗੀਆਂ ਹਨਾ, ਉਹਦੇ ਲਈ ਸਾਨੂੰ ਕੈਲਸ਼ੀਅਮ ਐਲੀਮੈਂਟ ਚਾਹੀਦਾ ਹੈਗਾ, ਜਾਂ ਹੈਲਦੀ ਮਸਲਸ ਦੇ ਲਈ ਸਾਨੂੰ ਪੋਟੈਸ਼ੀਅਮ ਜਾਂ ਮੈਗਨੀਸ਼ੀਅਮ ਚਾਹੀਦਾ ਹੈਗਾ, ਹੈਲਦੀ ਹਾਰਟ ਦੇ ਲਈ ਸਾਨੂੰ ਪੋਟੈਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਚਾਹੀਦਾ ਆ, ਤੇ ਮਾਇੰਡ ਕਲੀਅਰ ਕਰਨ ਦੇ ਲਈ ਸਾਨੂੰ ਮੈਗਨੀਸ਼ੀਅਮ ਐਪਰੋਪਰੀਏਟ ਅਮਾਊਂਟ ਦੇ ਵਿੱਚ ਚਾਹੀਦਾ ਹਨਾ, ਕੋਈ ਵੀ ਘੱਟ ਜਾਂ ਵੱਧ ਅਮਾਊਂਟ ਜਿਹੜਾ ਸਾਡੀ ਬੋਡੀ ਨੂੰ ਹਾਰਮ ਕਰਦਾ ਹੈ. ਸੋ ਇਹ ਜਿਹੜੇ ਉਹ ਵਾਲੇ ਕੁਛ ਐਲੀਮੈਂਟ ਹੈਗੇ ਆ ਜਿਹੜੇ ਘੱਟ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੁੰਦੇ ਹੈਗੇ ਆ ਕੰਪੈਰੇਟਿਵਲੀ ਚਾਰ. ਸੋ ਮੇਜਰ ਜਿਹੜੇ ਚਾਰ ਐਲੀਮੈਂਟ ਕਾਰਬਨ, ਹਾਈਡਰੋਜਨ, ਆਕਸੀਜਨ ਤੇ ਨਾਈਟ੍ਰੋਜਨ, ਉਸ ਤੋਂ ਬਾਅਦ ਜਿਹੜੇ ਆ ਉਹਦੇ ਤੋਂ ਘੱਟ ਅਮਾਊਂਟ ਦੇ ਵਿੱਚ ਜਿਹੜੇ ਬਾਕੀ ਅਸੀਂ ਸੁਣਦੇ ਹੈਗੇ ਆ ਆਇਰਨ, ਮੈਗਨੀਸ਼ੀਅਮ ਵਗੈਰਾ, ਉਹ ਸਾਰੇ ਮਿਲਦੇ ਆ. ਤੇ ਉਸ ਤੋਂ ਵੀ ਘੱਟ ਅਮਾਊਂਟ ਦੇ ਵਿੱਚ ਜਿਹੜੇ ਆ ਬਹੁਤ, ਮਤਲਬ 1 mg ਤੋਂ ਵੀ ਘੱਟ ਅਮਾਊਂਟ ਦੇ ਵਿੱਚ ਮਿਲਦੇ ਆ, ਜ਼ਿੰਕ, ਕਾਪਰ ਵਗੈਰਾ ਹੋ ਗਿਆ, ਜਾਂ ਹੋਰ ਕੁਛ ਹੈਗੇ ਆ ਜਿਹੜੇ ਸਿਲੇਨੀਅਮ, ਕੋਬਾਲਟ ਹੋ ਗਿਆ, ਮਤਲਬ ਕੁਛ ਹੋਰ ਐਲੀਮੈਂਟਸ ਹੈਗੇ ਆ. ਤੇ ਇਹ ਸਾਰੇ ਐਲੀਮੈਂਟਸ ਜਿਹੜੇ ਆ ਮਿਲ ਕੇ ਸਾਡੀ ਬੋਡੀ ਦਾ ਜਿਹੜਾ ਡਿਫਰੈਂਟ ਡਿਫਰੈਂਟ ਜਿਹੜੀ ਪਰਸੈਂਟੇਜ ਮੈਂ ਦੱਸੀ ਹੈ ਕਿ ਇੰਨਾ ਇੱਕ 80 kg ਪਰਸਨ ਦੇ ਵਿੱਚ ਜਿਹੜਾ ਇੰਨਾ ਹੁੰਦਾ ਆ। ਸੋ ਇਹ ਅਗਰ ਐਲੀਮੈਂਟ ਨਹੀਂ ਹੋ ਗਏ ਸਾਡੀ ਬੋਡੀ ਦੇ ਵਿੱਚ ਤਾਂ ਹਿਊਮਨ ਬੋਡੀ ਜਿਹੜੀ ਆ ਉਹ ਆਪਣੇ ਜਿਹੜੇ ਪ੍ਰੋਪਰ ਫੰਕਸ਼ਨ ਜਿਹੜੇ ਕਰਦੇ ਹਾਂ ਅਸੀਂ, ਸਾਡੇ ਰੈਸਪੀਰੇਟਰੀ ਸਿਸਟਮ ਹੋ ਗਿਆ, ਡਾਇਜੈਸਟਿਵ ਸਿਸਟਮ ਹੋ ਗਿਆ, ਹਨਾ, ਸਾਡਾ ਜਿਹੜਾ ਨਰਵਸ ਸਿਸਟਮ ਹੋ ਗਿਆ, ਤੇ ਇਹ ਕੰਮ ਨਹੀਂ ਕਰ ਸਕਣਗੇ ਜੇ ਪ੍ਰੋਪਰ ਨਹੀਂ ਜਿਹੜੇ ਐਲੀਮੈਂਟਸ ਪ੍ਰੋਪਰ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੋਊਗੇ।
0: ਰਾਈਟ ਰਾਈਟ, ਹਾਂਜੀ। ਇਹਦੇ ਚ ਫਿਰ ਮਤਲਬ ਮੈਂ ਤਾਂ ਉਹ ਥੋੜੀ ਕ੍ਰੀਏਟਿਵ ਜਿਹਾ ਸੋਚਿਆ ਸੀਗਾ ਕਿ ਇੱਦਾਂ ਜਿਵੇਂ ਫਿਲਮਾਂ ਡਰਾਮਿਆਂ ਦੇ ਵਿੱਚ ਹੁੰਦਾ ਹੈ, ਧਰਤੀ, ਵਾਯੂ, ਅਗਨੀ, ਉਹ ਐਲੀਮੈਂਟਸ ਜਾਂ ਕੋਈ, ਮਤਲਬ ਆਹ ਜਿਹੜੇ ਬੇਸਿਕ ਐਲੀਮੈਂਟਸ ਤੁਸੀਂ ਦੱਸੇ, ਦਿਸ ਇਜ਼ ਦੈਟਸ ਇਟ, ਇਹੀ ਹੈ, ਕੁਛ ਹੋਰ ਦੇ ਆ ਅਦਰ ਐਲੀਮੈਂਟਸ, ਕਿ ਜਾਂ ਉਹ ਸਿਰਫ ਕਾਲਪਨਿਕ ਨੇ, ਇਮੈਜਨਰੀ ਨੇ?
1: ਨਹੀਂ, ਉਹੀ ਮੈਂ ਕਹਿ ਰਹੀ, ਜਿੱਦਾਂ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਜਿੱਦਾਂ ਸ਼ਕਤੀਮਾਨ ਦੀ ਵੀ ਤੁਸੀਂ ਗੱਲ ਕੀਤੀ, ਉਹਦੇ ਚ ਆਪਾਂ ਸੁਣਦੇ ਸੀ, ਹਨਾ, ਕਿ ਬੋਡੀ ਦੇ ਵਿੱਚ ਕੀ ਜਿਹੜੀ ਅਸੀਂ ਮਤਲਬ ਧਰਤੀ ਤੋਂ, ਜਿੱਦਾਂ ਤੁਸੀਂ ਕਿਹਾ ਹਵਾ ਤੋਂ ਆ ਜਾਂ ਫਿਰ ਅੱਗ ਤੋਂ ਆ, ਹਨਾ। ਸੋ ਜਦੋਂ ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਐਗਰੀਕਲਚਰ ਜਦੋਂ ਆਪਾਂ ਕਰਦੇ ਹਾਂ ਅਸੀਂ ਜਿਹੜਾ ਖਾਦਾਂ ਜਿਹੜੀਆਂ ਪਾਉਂਦੇ ਹਾਂ ਉਹਨਾਂ ਦੇ ਵਿੱਚ ਪੋਟਾਸ਼ੀਅਮ ਵਗੈਰਾ ਹੁੰਦਾ, ਹਨਾ। ਸੋ ਇਹੀ ਮੇਰਾ ਜਿਹੜਾ ਇਹਦਾ ਮਤਲਬ ਹੈ ਕਿ ਜਿਹੜੇ ਐਲੀਮੈਂਟ ਤੁਹਾਨੂੰ ਬੋਡੀ ਦੇ ਵਿੱਚ ਚਾਹੀਦੇ ਆ, ਉਹੀ ਕੈਮੀਕਲ ਕੰਪੋਜੀਸ਼ਨ ਸਾਡੀ ਸੋਇਲ ਦੇ ਵਿੱਚ ਵੀ ਉਹੀ ਐਲੀਮੈਂਟਸ ਪ੍ਰੈਜੈਂਟ ਹੁੰਦੇ ਆ। ਅਮਾਊਂਟ ਚੇਂਜ ਹੋ ਜਾਂਦਾ ਹੈ, ਡਿਫਰੈਂਟ ਲੈਸ ਔਰ ਮੋਰ ਹੋ ਜਾਂਦਾ, ਬਟ ਸੇਮ ਹੀ ਤੁਹਾਨੂੰ ਇਹੀ ਗੈਸਿਸ ਸਾਨੂੰ ਜਿਹੜੀਆਂ ਐਟਮੋਸਫੇਅਰ ਦੇ ਵਿੱਚ ਮਿਲਦੀਆਂ, ਜਦੋਂ ਅਸੀਂ ਗੱਲ ਕਰਦੇ ਕਿ ਨਾਈਟ੍ਰੋਜਨ ਮਿਲਦਾ ਹੈ, ਕਾਰਬਨ ਜਿਹੜੀ ਆ, ਆਕਸੀਜਨ ਮਿਲਦੀ ਹਨ, ਕਾਰਬਨ ਡਾਇਆਕਸਾਈਡ ਮਿਲਦੀ ਆ। ਸੋ ਇਹ ਸਾਰੇ ਜਿਹੜੇ ਆ ਇੰਨਾ ਹੀ ਜਿਹੜੇ ਬੇਸਿਕ ਕੰਪੋਨੈਂਟ ਪੀਰੀਓਡਿਕ ਟੇਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ, ਕਾਰਬਨ, ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਇਹ ਜਿਹੜੇ ਬੇਸਿਕ ਜਿਹੜੇ ਐਟਮ ਹੈਗੇ ਆ, ਜਦੋਂ ਇਹਨਾਂ ਦੇ ਇੱਕ, ਦੋ ਜਾਂ ਤਿੰਨ ਜਿੰਨੇ ਵੀ ਐਟਮ ਜਿਹੜੇ ਮਿਲ ਕੇ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਐਲੀਮੈਂਟ ਹੋਰ ਬਣਾ ਦਿੰਦੇ ਆ, ਡਿਫਰੈਂਟ ਤਰ੍ਹਾਂ ਦੀ ਗੈਸਿਸ ਬਣਾ ਦਿੰਦੇ ਆ ਜਾਂ ਹੋਰ ਜਿਹੜਾ ਪ੍ਰੋਡਕਟ ਬਣਾ ਦਿੰਦੇ ਆ। ਸੋ ਘੁੰਮ ਘੁਮਾ ਕੇ ਪੂਰੇ ਐਟਮੋਸਫੇਅਰ ਜਿਹੜੇ ਅਸੀਂ ਪੀਰੀਓਡਿਕ ਟੇਬਲ ਦੇ ਵਿੱਚ 114 ਐਲੀਮੈਂਟ ਪੜ੍ਹਦੇ ਆ, ਉਹ ਸਾਰੇ ਐਲੀਮੈਂਟ ਹੀ ਪੂਰੇ ਅਰਥ ਦੇ ਵਿੱਚ, ਪੂਰੇ ਯੂਨੀਵਰਸ ਦੇ ਵਿੱਚ ਤੁਹਾਨੂੰ ਉਹੀ ਐਲੀਮੈਂਟਸ ਮਿਲਣਗੇ, ਹਾਂਜੀ, ਪਰ ਉਹਨਾਂ ਦੀ ਕੰਪੋਜੀਸ਼ਨ, ਉਹ ਕਿਵੇਂ ਰਿਐਕਟ ਕਰ ਰਹੇ ਇੱਕ ਦੂਜੇ ਨਾਲ, ਉਹ ਡਿਫਰੈਂਟ ਹੋ ਜਾਂਦੀ ਆ, ਤੇ ਉਹਦੀ ਵਜ੍ਹਾ ਨਾਲ ਹੀ ਸਾਨੂੰ ਡਿਫਰੈਂਟ ਲਾਈਫ ਫਾਰਮਸ ਦੇਖਦੀਆਂ, ਚਾਹੇ ਹਿਊਮਨਸ ਆ ਗਏ, ਚਾਹੇ ਜਿਹੜੇ ਆ ਜਿਹੜੇ ਡਾਇਨਾਸੌਰ ਸੀਗੇ ਉਹ ਹੋ ਗਏ, ਹਨਾ। ਔਰ ਜਦੋਂ ਅਸੀਂ ਐਟਮਸ ਦੀ ਗੱਲ ਕਰਦੇ ਹਾਂ, ਸਾਡੀ ਜਿਹੜੀ ਇਹ ਜਿਹੜੇ ਕਾਰਬਨ, ਹਾਈਡਰੋਜਨ ਜਾਂ ਆਕਸੀਜਨ ਹੈਗੇ ਆ, ਡਿਫਰੈਂਟ ਡਿਫਰੈਂਟ ਐਟਮਸ ਹੀ ਹੁੰਦੇ ਆ, ਹਨਾ। ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ ਤਾਂ ਸਾਡੀ ਬੋਡੀ ਦੇ ਵਿੱਚ 7 billion billion billion, ਮਤਲਬ 3 billion ਤੁਸੀਂ ਲਾ ਲਓ, ਇੰਨੇ ਜਿਹੜੇ ਐਟਮ ਸਾਡੀ ਬੋਡੀ ਦੇ ਪ੍ਰੈਜੈਂਟ ਹੁੰਦੇ ਆ, ਹਾਂਜੀ। ਤੇ ਜਿਹੜੀ ਅੱਜ ਤੱਕ ਜਿੰਨੇ ਹਿਊਮਨਸ ਪੂਰੇ ਵਰਲਡ ਦੇ ਵਿੱਚ ਹੋਏ ਆ, ਉਹਦੇ ਤੋਂ 1% ਇੱਕ ਹਿਊਮਨ ਬੋਡੀ ਦੇ ਜਿਹੜੇ ਆ 1 lakh ਗੁਣਾ ਜ਼ਿਆਦਾ, ਮਤਲਬ ਸੈਲ ਐਟਮਸ ਹੁੰਦੇ ਆ ਇੱਕ ਬੋਡੀ ਦੇ ਵਿੱਚ, ਹਿਊਮਨ ਬੋਡੀ ਦੇ ਵਿੱਚ, ਹਨਾ। ਤੇ ਮਤਲਬ ਇੰਨਾ ਜ਼ਿਆਦਾ ਨੰਬਰ ਹੁੰਦਾ ਹੈ, ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਅੱਜ ਐਲੀਮੈਂਟ ਸਾਡੀ ਬੋਡੀ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਜਦੋਂ ਅਸੀਂ ਮਰ ਜਾਂਦੇ ਹਾਂ ਉਹ ਵਾਪਸ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਉਹ ਚਲੇ ਜਾਂਦਾ, ਹਨਾ, ਜਾਂ ਸੋਇਲ ਦੇ ਵਿੱਚ ਚਲੇ ਜਾਂਦੀਆਂ ਉਹ ਚੀਜ਼ਾਂ। ਤੋ ਇਹਦਾ ਮਤਲਬ ਇਹ ਹੈ ਕਿ ਉਹ ਯੂਨੀਵਰਸ ਦੇ ਵਿੱਚ ਇੱਦਾਂ ਹੀ ਪ੍ਰੈਜੈਂਟ ਆ, ਹਜੇ ਵੀ ਉਹੀ ਅਮਾਊਂਟ ਜਿਹੜਾ ਘੁੰਮ ਰਿਹਾ, ਇੱਕ ਚੀਜ਼ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਉਹ ਚਲੇ ਜਾਂਦਾ ਹੈ। ਸੋ ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਜਿਹੜੇ ਡਾਇਨਾਸੋਰਸ ਦੇ ਵਿੱਚ ਜਿਹੜੇ ਐਟਮਸ ਜਾਂ ਐਲੀਮੈਂਟ ਸਾਨੂੰ ਮਿਲਦੇ ਸੀ, ਹੋ ਸਕਦਾ ਉਹ ਅੱਜ ਕਿਸੇ ਪਲਾਂਟ ਦੇ ਵਿੱਚ ਹੋਣ, ਜਾਂ ਹੋ ਸਕਦਾ ਉਹ ਕਿਸੇ ਹਿਊਮਨ ਦੇ ਜਿਹੜਾ ਬੋਡੀ ਦੇ ਵਿੱਚ ਉਹ ਐਲੀਮੈਂਟ ਘੁੰਮ ਰਹੇ ਹੋਣ। ਸੇਮ ਚੀਜ਼ ਪਾਣੀ ਦੇ ਨਾਲ ਹੁੰਦੀ ਆ ਕਿ ਜਿਹੜਾ ਪਾਣੀ ਪਹਿਲਾਂ ਪ੍ਰੈਜੈਂਟ, ਅੱਜ ਤੱਕ ਪ੍ਰੈਜੈਂਟ ਸੀਗਾ, ਉਹ ਪ੍ਰੈਜੈਂਟ ਉੱਥੇ ਹੀ ਆ ਪਾਣੀ, ਉਹਦੀ ਜਿਹੜੀ ਫਾਰਮ ਚੇਂਜ ਹੋ ਸਕਦੀ ਆ, ਉਹ ਫਰੈਸ਼ ਵਾਟਰ ਹੋ ਸਕਦਾ, ਉਹ ਓਸ਼ੀਅਨਿਕ ਵਾਟਰ ਹੋ ਸਕਦਾ, ਬਟ ਅਮਾਊਂਟ ਜਿਹੜਾ ਉਹਦਾ ਸਟਿਲ ਪ੍ਰੈਜੈਂਟ ਆ ਉਨਾ ਹੀ ਜਿਹੜਾ ਇਹਨਾਂ ਐਲੀਮੈਂਟਸ।
0: ਸੌਖੇ ਸ਼ਬਦਾਂ ਦੇ ਵਿੱਚ ਦੱਸਾਂ ਤੇ ਜਿਹੜੀ ਆਪਾਂ ਗੱਲ ਕਹਿ ਦਿੰਦੇ ਹਾਂ ਕਿ ਮਰਨ ਤੋਂ ਬਾਅਦ ਰੂਹ ਇੱਥੇ ਰਹਿ ਜਾਂਦੀ ਹੈ, ਸਰੀਰ ਚਲਾ ਜਾਂਦਾ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ, ਇਹਦੇ 'ਤੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਬੇਸਿਕਲੀ ਜਿਹੜੇ ਸਰੀਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਿਲੀਅਨਸ ਆਫ ਬਿਲੀਅਨਸ ਐਟਮਸ ਦਾ, ਐਲੀਮੈਂਟਸ ਦਾ ਬਣ ਕੇ ਇਹ ਜਿਹੜਾ ਹੈਗਾ ਬਣਿਆ ਹੋਇਆ ਸਰੀਰ ਹੈਗਾ, ਅਤੇ ਜਦੋਂ ਸਰੀਰ ਜਿਹਨੂੰ ਆਪਾਂ ਨਸ਼ਵਰ ਕਹਿ ਦਿੰਦੇ ਹੈਗੇ ਹਾਂ ਕਿ ਇਹ ਖਤਮ ਹੋ ਜਾਂਦਾ, ਨਾਸ਼ਵਾਨ ਹੈ, ਖਤਮ ਹੈ, ਇਹ ਨਾਸ਼ਵਾਨ ਟੈਕਨੀਕਲੀ ਨਹੀਂ ਹੈਗਾ। ਸੋ ਫਿਰ ਵੀ ਸਰੀਰ ਦੇ ਕੁਛ ਨਾ ਕੁਛ ਕਣ ਜਿਹੜੇ ਹੈਗੇ ਨੇ ਸਾਡੀ ਬਾਡੀ ਲਈ ਸਟਰਕਚਰ ਦੇ, ਉਹ ਕਿਤੇ ਨਾ ਕਿਤੇ ਇਸ ਯੂਨੀਵਰਸ ਤਾਂ ਹੈਗੇ ਨੇ, ਕਿਤੇ ਹੋਰ ਨਾ ਹੋਣ ਇਸ ਯੂਨੀਵਰਸ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਤਾਂ ਉਹ ਰਹਿ ਹੀ ਜਾਂਦੇ ਹੈਗੇ ਨੇ, ਔਰ ਉਹ ਟ੍ਰਾਂਸਫਰ ਹੁੰਦੇ ਰਹਿੰਦੇ ਹੈਗੇ ਨੇ ਇੱਕ ਬਾਡੀ ਤੋਂ ਦੂਸਰੀ ਐਟੋਮਿਕ ਬਾਡੀ ਦੇ ਵਿੱਚ, ਦੂਸਰੀ ਤੋਂ ਤੀਸਰੀ ਦੇ ਵਿੱਚ। ਇਸ ਦੈਟ ਦੈਟਸ ਇਹੀ ਆਪਾਂ ਗੱਲ ਕਹਿਣਾ ਚਾਹੁੰਦੇ ਹਾਂ, ਸੰਦੀਪ ਜੀ?
1: ਹਾਂਜੀ,
0: ਠੀਕ ਹੈ। ਤੇ ਫਿਰ ਤੁਸੀਂ ਪਿੱਛੇ ਜੇ ਇੱਕ ਉਹਦੀ DNA RNA ਦੀ ਗੱਲ ਕੀਤੀ ਸੀਗੀ, ਉਹ ਕੀ ਚੀਜ਼ ਹੈਗਾ ਫਿਰ DNA RNA ਕੀ ਹੈਗੇ ਨੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੈਨੇਟਿਕਲੀ ਜਿਹੜੀਆਂ ਚੀਜ਼ਾਂ ਨੇ ਉਹ ਮੈਚ ਕਰ ਜਾਂਦੀਆਂ ਨੇ ਇੱਕ ਲੈਗੇਸੀ ਦੀਆਂ, ਇੱਕ ਜਨਰੇਸ਼ਨ ਦੀਆਂ, ਵੀ ਆਹ ਤੁਹਾਡਾ ਖਾਨਦਾਨ ਹੈ, ਇਹਨਾਂ ਦਾ DNA, ਉਹ ਫਿਰ ਯੂਨੀਵਰਸ ਭਾਲ ਲੈਂਦਾ ਆਪਣੇ ਆਪ ਵੀ ਆਹ ਫਲਾਣਿਆਂ ਦੇ ਐਟਮਸ ਹੈਗੇ ਨੇ, ਇਹਨੂੰ ਇਹਨਾਂ ਦੀ ਫੈਮਿਲੀ ਦੇ ਵਿੱਚ ਭੇਜਣਾ ਹੈਗਾ। ਮਤਲਬ ਕੁਐਸਚਨ ਥੋੜ੍ਹਾ ਜਿਹਾ ਸੁਣਨ ਦੇ ਵਿੱਚ ਬੜਾ ਸਾਦਾ ਜਿਹਾ ਹੈਗਾ, ਬਟ ਮੈਨੂੰ ਪਤਾ ਇਹਦਾ ਤੁਸੀਂ ਟੈਕਨੀਕਲ ਆਨਸਰ ਦੇਣਾ, ਬਟ ਵਟ ਇਜ਼ ਡੀ ਐੱਨ ਏ, ਆਰ ਐੱਨ ਏ, ਆਹ ਪ੍ਰੋਟੋਨ ਵਗੈਰਾ, ਇਹ ਜਿਹੜੀ ਚੀਜ਼ਾਂ ਦੱਸੀਆਂ ਨੇ, ਇਹ ਕਿੱਥੇ ਖੜ੍ਹਦੇ ਨੇ, ਵੇਅਰ ਡੂ ਦੇ ਸਟੈਂਡ ਇਨ ਦਿਸ ਆਹ ਐਟੋਮਿਕ ਸਟਰਕਚਰ ਦੇ ਵਿੱਚ।
1: ਹਾਂਜੀ, ਕਿ ਐਟੋਨ ਜਿਹੜੇ ਐਟਮਸ ਆਪਾਂ ਦੱਸੇ, ਜਦੋਂ ਡੀ ਐੱਨ ਏ ਦੀ ਗੱਲ ਕਰਦੇ ਹਾਂ ਅਸੀਂ, ਮੋਸਟਲੀ ਆਪਾਂ ਸੁਣਦੇ ਹਾਂ ਨਾ ਕਿ ਇੱਕ ਜਿਹੜਾ ਹਿਊਮਨ ਬੀਂਗ ਹੈਗਾ, ਕਿਸੇ ਵੀ ਹਿਊਮਨ ਬੀਂਗ ਦਾ ਡੀ ਐੱਨ ਏ ਜਿਹੜਾ ਉਹ ਮੈਚ ਨਹੀਂ ਕਰਦਾ ਹੈਗਾ, ਅਸੀਂ ਹਮੇਸ਼ਾ ਹੀ ਕਰਦੇ ਹਾਂ ਹਨਾ, ਜਦੋਂ ਕਈ ਵਾਰ ਕੋਈ ਟੈਸਟ ਵੀ ਕਰਾ ਕੇ ਅਸੀਂ ਪਤਾ ਕਰਾਉਂਦੇ ਹਾਂ ਕਿ ਬਾਇਓਲੋਜੀਕਲ ਫਾਦਰ ਜਾਂ ਮਦਰ ਕੌਣ ਹੈ ਕਿਸੇ ਬੱਚੇ ਦਾ ਹਨਾ, ਤੋ ਡੀ ਐੱਨ ਏ ਜਿਹੜਾ ਇੱਕ ਸਪੈਸੀਫਿਕ ਪ੍ਰੋਟੀਨ, ਜਿਹੜਾ ਇਹਦੇ ਵਿੱਚ ਡਿਫਰੈਂਟ ਚੀਜ਼ਾਂ ਹੁੰਦੀਆਂ, ਸ਼ੂਗਰ ਦਾ ਬਣਿਆ ਹੁੰਦਾ, ਇਹਦੇ ਵਿੱਚ ਐਸਿਡਸ ਹੁੰਦੇ ਆ, ਔਰ ਇਹਦੇ ਵਿੱਚ ਜਿਹੜੇ ਬੇਸਿਸ ਜਿਹੜੇ ਹੁੰਦੇ ਹੈਗੇ ਆ ਡੀ ਐੱਨ ਏ ਦੇ ਵਿੱਚ। ਸੋ ਡੀ ਐੱਨ ਏ ਇੱਕ ਤਰ੍ਹਾਂ ਦਾ ਨਿਊਕਲਿਕ ਐਸਿਡ ਅਸੀਂ ਇਹਨੂੰ ਬੋਲ ਦਿੰਦੇ ਹਾਂ, ਨਿਊਕਲਿਕ ਐਸਿਡ ਹੈਗਾ ਜਿਹੜਾ, ਜਿਵੇਂ ਤੁਸੀਂ ਲੈ ਲਓ ਕਿ ਇੱਕ ਲੈਡਰ, ਮਤਲਬ ਇੱਕ ਪੌੜੀ ਹੈਗੀ ਆ, ਡਬਲ ਸਟੈਂਡ ਵਾਲੀ ਪੌੜੀ ਹੈਗੀ ਆ, ਉਹਦੇ ਵਾਂਗ ਹੁੰਦਾ। ਸੋ ਡੀ ਐੱਨ ਏ ਇੱਕ ਬੇਸਿਕ ਲਾਈਫ ਦੀ ਜਿਹੜੀ ਆ ਇੰਪੋਰਟੈਂਸ, ਜਿਹੜੀ ਜੈਨੇਟਿਕ ਚੀਜ਼ ਹੈਗੀ ਆ, ਜਿਹੜੀ ਸਾਨੂੰ ਜਿਹੜੀ ਆ ਡਿਫਰੈਂਟ, ਸਾਨੂੰ ਜਦ ਅਸੀਂ ਦੇਖਦੇ ਹਾਂ ਕਿ ਕੋਈ ਬੱਚਾ ਆਪਣੀ ਮਦਰ ਤੇ ਗਿਆ ਜਾਂ ਫਾਦਰ ਤੇ ਗਿਆ, ਆਪਾਂ ਦੇਖ ਲੈਂਦੇ ਹਾਂ ਕਿ ਉਹਨਾਂ ਦੀ ਫੇਸ ਸ਼ਕਲ ਮਿਲਦੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਜਿਹਦੀ ਹਾਈਟ ਜਿਹੜੀ ਕਿਵੇਂ ਕਿਹਦੇ ਤੇ ਗਈ ਆ ਫੈਮਿਲੀ ਦੇ ਵਿੱਚ, ਜਾਂ ਕਈ ਵਾਰ ਡਿਫਰੈਂਟ ਵੀ ਹੋ ਜਾਂਦੀ ਹੈ, ਕਿਸੇ ਦਾ ਆਈ ਕਲਰ ਕਿਸੇ ਬੱਚੇ ਦਾ, ਉਹਦੀ ਫੈਮਿਲੀ ਦੇ ਵਿੱਚ ਕਿਸੇ ਦਾ ਨਿਊ ਆਈ ਕਲਰ ਹੁੰਦਾ ਨਾ, ਸੋ ਸਾਰੀ ਚੇਂਜਸ ਜਦੋਂ ਡੀ ਐੱਨ ਏ ਦੇ ਵਿੱਚ ਜਿਹੜੇ ਜੀਨਸ ਹੁੰਦੇ ਆ ਉਹਨਾਂ ਦੇ ਵਿੱਚ ਚੇਂਜਸ ਹੁੰਦੇ ਆ, ਤੇ ਜਦੋਂ ਜਿਹੜੀ ਐਟਮਸ ਦੀ ਮੈਂ ਗੱਲ ਕੀਤੀ ਆ, ਕਾਰਬਨ, ਹਾਈਡਰੋਜਨ, ਆਕਸੀਜਨ ਵਗੈਰਾ, ਇਹ ਸਾਰੇ ਐਟਮਸ ਜਿਹੜੇ ਆ ਮਿਲ ਕੇ ਜਿਹੜੇ ਮੋਲੀਕਿਊਲਸ ਬਣਾਉਂਦੇ ਆ, ਔਰ ਜਦੋਂ ਅਸੀਂ ਹਿਊਮਨ ਬਾਡੀ ਦੀ ਗੱਲ ਕਰਦੇ, ਸਾਨੂੰ ਪਤਾ ਕਿ ਸਾਡੀ ਬਾਡੀ, ਅਸੀਂ ਕਹਿੰਦੇ ਕਿ ਮਲਟੀ ਸੈਲੂਲਰ ਬਾਡੀ ਆ, ਮਤਲਬ ਸਾਡੀ ਬਾਡੀ ਵਿੱਚ ਬਹੁਤ ਸਾਰੇ ਸੈਲਸ ਜਿਹੜੇ ਆ ਪ੍ਰੈਜੈਂਟ ਹੈਗੇ ਆ ਹਨਾ, ਉਹਨਾਂ ਹਰ ਇੱਕ ਸੈੱਲ ਦੇ ਅੰਦਰ ਜਿਹੜਾ ਇੱਕ ਨਿਊਕਲੀਅਸ ਹੁੰਦਾ ਆ, ਸਿਰਫ ਰੈਡ ਬਲੱਡ ਸੈਲਸ ਨੂੰ ਛੱਡ ਕੇ, ਉਹਨਾਂ ਦੇ ਵਿੱਚ ਕੋਈ ਨਿਊਕਲੀਅਸ ਨਹੀਂ ਹੁੰਦਾ, ਬਾਕੀ ਸਾਰੇ ਬਾਡੀ ਸੈਲਸ ਦੇ ਵਿੱਚ ਜਿਹੜਾ ਨਿਊਕਲੀਅਸ ਹੁੰਦਾ ਆ, ਤੇ ਉਸ ਨਿਊਕਲੀਅਸ ਦੇ ਅੰਦਰ ਇੱਕ ਕ੍ਰੋਮੋਸੋਮ ਨਾਮ ਦੀ ਚੀਜ਼ ਹੁੰਦੀ ਆ, ਜਿਹੜੀ ਡੀ ਐੱਨ ਏ ਸਟ੍ਰੈਂਡਸ ਤੋਂ ਬਣੀ ਹੁੰਦੀ ਆ, ਜਿਹੜੀ ਡੀ ਐੱਨ ਏ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਸਾਨੂੰ ਇੱਕ ਪਰਟੀਕੁਲਰ ਹਿਊਮਨ ਬਣਾਉਂਦਾ ਹੈ ਨਾ, ਡੀ ਐੱਨ ਏ ਮੇਕਸ ਯੂ ਹਨਾ, ਜੋ ਤੁਸੀਂ ਹੈਗੇ ਆ, ਤੁਹਾਡੀ ਖਾਸ ਕਰੈਕਟਰਿਸਟਿਕਸ ਹੈਗੀਆਂ, ਸੋ ਉਹ ਜਿਹੜਾ ਡੀ ਐੱਨ ਏ ਹੁੰਦਾ ਉਹ ਜੈਨੇਟਿਕ ਇਨਫੋਰਮੇਸ਼ਨ ਨੂੰ ਟ੍ਰਾਂਸਫਰ ਕਰਦਾ ਆ, ਤੁਹਾਡੇ ਪੇਰੈਂਟਸ ਤੋਂ ਬੱਚਿਆਂ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ, ਜਿਹੜੀ ਫੈਮਿਲੀ ਟ੍ਰੀ ਦੀ ਤੁਸੀਂ ਗੱਲ ਕੀਤੀ, ਸਾਨੂੰ ਪਤਾ ਕਿ ਇਹ ਸਾਡੀ ਫੈਮਿਲੀ ਹੈ, ਮੇਰੇ ਗ੍ਰੈਂਡ ਪੇਰੈਂਟਸ ਆ, ਮੇਰੇ ਪੇਰੈਂਟਸ ਆ, ਜਾਂ ਪਿਛਲੀਆਂ ਜਿਹੜੀਆਂ ਪੀੜ੍ਹੀਆਂ ਹੈਗੀਆਂ, ਸੋ ਹਰ ਪੀੜ੍ਹੀ ਦੇ ਵਿੱਚ ਜਿਹੜਾ ਡੀ ਐੱਨ ਏ ਟ੍ਰਾਂਸਫਰ ਹੋਈ ਜਾ ਰਿਹਾ ਇੱਕ ਪਰਸਨ ਤੋਂ ਦੂਜੇ ਪਰਸਨ ਦੇ ਵਿੱਚ, ਤੇ ਇਹ ਡੀ ਐੱਨ ਏ ਜਿਹੜਾ ਮੋਸਟਲੀ ਮੋਸਟਲੀ ਸੇਮ ਰਹਿੰਦਾ, ਸਿਰਫ 0.1% ਜਿਹੜਾ ਡੀ ਐੱਨ ਏ ਡਿਫਰ ਕਰਦਾ ਹਰ ਇੰਡੀਵਿਜੁਅਲ ਦੇ ਵਿੱਚ, ਮੋਸਟਲੀ ਜਿਹੜਾ ਸੇਮ ਹੁੰਦਾ, ਕਿਉਂਕਿ ਇਹਨਾਂ ਦੀ ਬੇਸਿਕ ਸਟਰਕਚਰ ਫਿਰ ਇਹਨਾਂ ਦੀ ਸੇਮ ਰਹਿੰਦੀ ਹੈ, ਸ਼ੂਗਰ ਦੇ ਬਣੇ ਹੁੰਦੇ ਆ ਜਿਵੇਂ ਮੈਂ ਕਿਹਾ, ਇਸ ਤੋਂ ਇਲਾਵਾ ਇਹਦੇ ਵਿੱਚ ਕੁਛ ਬੇਸਿਸ ਹੁੰਦੇ ਆ, ਚਾਰ ਤਰ੍ਹਾਂ ਦੇ ਬੇਸਿਸ ਹੁੰਦੇ ਆ ਡੀ ਐੱਨ ਏ ਦੇ ਵਿੱਚ ਜਿਹੜੇ ਬਣਾਉਂਦੇ ਹੈਗੇ ਆ, ਪਰਟੀਕੁਲਰ ਜੀਨ ਜਾਂ ਡੀ ਐੱਨ ਏ ਜਿਹੜੀ ਇੱਕ ਉਹਦੀ ਸੀਕੁਐਂਸ ਬਣਾਉਂਦੇ ਆ, ਜਿਹੜੀ ਇੱਕ ਪਰਸਨ ਨੂੰ ਜਿਹੜਾ ਡਿਫਰੈਂਸ਼ੀਏਟ ਕਰਦੀ ਹੈ ਦੂਜੇ ਪਰਸਨ ਦੇ ਵਿੱਚ। ਸੋ ਅਗਰ ਸੈਲਸ ਜਿਹੜੀ ਹਿਊਮਨ ਬਾਡੀ ਜਿਹੜੀ ਹੈਗੀ ਉਹਦੇ 'ਚ ਇੰਨੇ ਸਾਰੇ ਸੈਲਸ ਆ, ਤਾਂ ਉਹਨਾਂ ਦੇ ਵਿੱਚ ਡੀ ਐੱਨ ਏ ਹੋਣਾ ਜ਼ਰੂਰੀ ਹੈ, ਇਸੇ ਲਈ ਸਾਨੂੰ ਇੱਕ ਖਾਸੀਅਤ ਸਾਡੀ ਮਿਲਦੀ ਹੈ, ਸਾਡੀ ਹਾਈਟ, ਸਾਡੀ ਸ਼ਕਲ, ਸਾਡਾ ਹੇਅਰ ਕਲਰ, ਆਈ ਕਲਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਡੀ ਐੱਨ ਏ ਹੀ ਜਿਹੜਾ ਕਰਦਾ, ਨਿਰਧਾਰਿਤ ਕਰਦਾ ਕਿ ਕਿਹੜੀ ਚੀਜ਼ ਹੋਣੀ ਚਾਹੀਦੀ ਆ। ਔਰ ਡੀ ਐੱਨ ਏ ਜਿਹੜਾ, ਕਿਉਂਕਿ ਸੈੱਲ ਦੇ ਅੰਦਰ ਹੁੰਦਾ, ਇਹ ਬਾਹਰ ਨਹੀਂ ਨਿਕਲ ਸਕਦਾ, ਇਸ ਲਈ ਇਹ ਆਰ ਐੱਨ ਏ ਜਿਹੜੀ ਇੱਕ ਹੋਰ ਚੀਜ਼ ਹੁੰਦੀ ਆ, ਉਹ ਜਿਹੜੀਆਂ ਕਾਪੀਜ਼ ਹੁੰਦੀਆਂ, ਇੱਕ ਤਰ੍ਹਾਂ ਡੀ ਐੱਨ ਏ ਦੀ ਕਾਪੀ ਹੁੰਦੀ ਆ ਆਰ ਐੱਨ ਏ, ਜਿਹੜੀ ਕਾਪੀ ਹੋ ਕੇ ਜਿਹੜੀ, ਕਿਉਂਕਿ ਜਿਹੜਾ ਡੀ ਐੱਨ ਏ ਤੁਹਾਡੇ ਇੱਕ ਸੈੱਲ ਦੇ ਵਿੱਚ ਪ੍ਰੈਜੈਂਟ ਆ, ਉਹੀ ਡੀ ਐੱਨ ਏ ਤੁਹਾਡੇ ਬਾਕੀ ਜਿਹੜੇ ਬਿਲੀਅਨ ਸੈੱਲਸ ਤੁਹਾਡੀ ਬਾਡੀ ਦੇ ਵਿੱਚ ਪ੍ਰੈਜੈਂਟ ਆ, ਉਹਨਾਂ ਦੇ ਵਿੱਚ ਵੀ ਸੇਮ ਡੀ ਐੱਨ ਏ ਪ੍ਰੈਜੈਂਟ ਹੈਗਾ, ਉਹ ਇਸ ਲਈ ਕਿਉਂਕਿ ਡੀ ਐੱਨ ਏ ਆਪਣੇ ਆਪ ਨੂੰ ਕਾਪੀ ਕਰਦਾ ਰਹਿੰਦਾ, ਔਰ ਉਹ ਹਰ ਸੈੱਲ ਦੇ ਜਿੱਦਾਂ ਜਿੱਦਾਂ ਨੰਬਰ ਆਫ ਸੈੱਲਸ ਵੱਧਦੇ ਜਾਂਦੇ ਆ, ਤਾਂ ਉਹ ਡੀ ਐੱਨ ਏ ਕਾਪੀ ਹੋ ਕੇ ਜਿਹੜਾ ਆ ਸੇਮ ਜਿਹੜਾ ਇੱਕ ਇੱਕ ਪਰਟੀਕੁਲਰ ਹਿਊਮਨ ਬੀਂਗ ਜਿਹੜਾ ਬਣਾ ਦਿੰਦਾ ਆ, ਔਰ ਇਹਦੇ ਤੋਂ ਹੀ ਫਿਰ ਜਿਹੜੇ ਸਾਡੇ ਪ੍ਰੋਟੀਨਸ ਬਾਡੀ ਦੇ ਵਿੱਚ ਜਿਹੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪ੍ਰੋਟੀਨਸ ਹੁੰਦੇ ਆ, ਉਹਦੀ ਫਾਰਮੇਸ਼ਨ ਹੁੰਦੀ ਆ। ਸੋ ਈਜ਼ੀਲੀ ਅਗਰ ਮੈਂ ਗੱਲ ਈਜ਼ੀਲੀ ਸਮਝਦੀ ਹਾਂ, ਤਾਂ ਡੀ ਐੱਨ ਏ ਜਿਹੜਾ ਇੱਕ ਤਰ੍ਹਾਂ ਦੀ ਤੁਹਾਡੀ ਕੁੱਕ ਬੁੱਕ, ਜਿਹੜੀ ਰੈਸਪੀ ਬੁੱਕ ਜਿਹੜੀ ਤੁਸੀਂ ਕਹਿ ਸਕਦੇ ਆ, ਉਹ ਹੁੰਦੀ ਆ। ਉਹਦੇ ਵਿੱਚ ਆਰ ਐੱਨ ਏ ਜਿਹੜੀ ਤੁਹਾਡੀ ਇੱਕ ਪਰਟੀਕੁਲਰ ਰੈਸਪੀ ਹੋ ਗਈ, ਮੰਨ ਲਓ ਤੁਸੀਂ ਅੱਜ ਕੋਈ ਪਰਟੀਕੁਲਰ ਡਿਸ਼ ਬਣਾਉਣਾ ਚਾਹੁੰਦੇ ਆ, ਕੋਈ ਜਿਹੜਾ ਗ੍ਰਿਲਡ ਚਿਕਨ ਬਣਾਉਣਾ ਚਾਹੁੰਦੇ, ਜਾਂ ਕੋਈ ਵੀ ਚਿਕਨ, ਕੋਈ ਵੀ ਡਿਸ਼ ਬਣਾਉਣੀ ਚਾਹੁੰਦੇ ਆ, ਤਾਂ ਤੁਸੀਂ ਉਸ ਰੈਸਪੀ ਬੁੱਕ ਦੇ ਵਿੱਚ ਇੱਕ ਰੈਸਪੀ ਕੱਢਦੇ ਆ, ਔਰ ਇੱਕ ਫਾਈਨਲ ਪ੍ਰੋਡਕਟ ਤੁਹਾਡਾ ਤਿਆਰ ਹੁੰਦਾ ਹੈ। ਸੋ ਡੀ ਐੱਨ ਏ ਜਿਹੜੀ ਸਾਡੀ ਇੱਕ ਰੈਸਪੀ ਬੁੱਕ ਹੋ ਗਈ, ਔਰ ਉਹਦੇ ਵਿੱਚੋਂ ਜਦੋਂ ਰੈਸਪੀ ਅਸੀਂ ਜਿਹੜੀ ਲਈ, ਉਹਨੂੰ ਅਸੀਂ ਆਰ ਐੱਨ ਏ ਕਹਿੰਦੇ ਹਾਂ, ਔਰ ਜਿਹੜਾ ਸਾਡਾ ਫਾਈਨਲ ਪ੍ਰੋਡਕਟ ਬਣਿਆ ਉਹ ਸਾਡੇ ਪ੍ਰੋਟੀਨਸ ਹੁੰਦੇ ਆ, ਜਿਹੜੇ ਸਾਡੀ ਬਾਡੀ ਦੀ ਜਿਹੜੀ ਆ ਸਾਰੀ ਐਕਟੀਵਿਟੀਜ਼ ਨੂੰ ਕੰਟਰੋਲ ਕਰਦੇ ਆ, ਹਨਾ। ਤੇ ਇਹ ਜਿਹੜੀ ਆ ਜੀਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਜੀਨਸ ਦੇ ਬਾਰੇ ਤਾਂ ਆਪਾਂ ਸਾਰੇ ਸੁਣਦੇ ਹਾਂ ਕਿ ਜਿਹੜਾ ਇੱਕ ਪਰਸਨ ਦੇ ਜੀਨ ਜਿਹੜੇ ਆਪਣੇ ਪੇਰੈਂਟਸ ਦੇ ਉੱਤੇ ਜਾਂਦੇ ਆ, ਹਨਾ, ਮਦਰ ਜਾਂ ਫਾਦਰ ਤੇ ਜਿਹੜੇ ਜੀਨਸ ਜਿਹੜੇ ਉਹਨਾਂ ਦੇ ਚਲੇ ਜਾਂਦੇ ਆ। ਕਈ ਵਾਰ ਮਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਮਦਰ ਵਰਗੀਆਂ ਫੀਚਰਸ ਹੋ ਜਾਂਦੀਆਂ, ਕਈ ਵਾਰ ਫਾਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਉਹਨਾਂ ਵਰਗੀਆਂ ਫੀਚਰਸ ਹੋ ਜਾਂਦੀਆਂ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮਿਲ ਕੇ ਜਿਹੜੀਆਂ ਹਿਊਮਨ ਬਾਡੀ ਦੇ ਫੰਕਸ਼ਨ ਕਰਨ ਦੇ ਲਈ ਜ਼ਰੂਰੀ ਹੁੰਦੀਆਂ, ਜਿਹਨਾਂ ਦੇ ਵਿੱਚ ਕਾਰਬਨ ਹਾਈਡਰੋਜਨ ਦਾ ਵੀ ਉਨਾ ਹੀ ਰੋਲ ਆ, ਔਰ ਉਹਦਾ ਦੀ ਵੀ ਉਨੀ ਹੀ ਇੰਪੋਰਟੈਂਸ ਆ ਜਿੰਨੀ ਡੀਐਨਏ ਔਰ ਆਰਐਨਏ ਵਗੈਰਾ ਦੀ ਹੈਗੀ ਆ। ਔਰ ਅਗਰ ਕਾਰਬਨ ਜਿਹੜਾ ਨਹੀਂ ਹੋਏਗਾ ਜਾਂ ਬਾਕੀ ਐਲੀਮੈਂਟਸ ਨਹੀਂ ਹੋਣਗੇ ਤਾਂ ਡੀਐਨਏ ਵੀ ਨਹੀਂ ਹੋਏਗਾ, ਸੈਲਸ ਨਹੀਂ ਹੋਣਗੇ ਤਾਂ ਹਿਊਮਨ ਬਾਡੀ ਵੀ ਨਹੀਂ ਜਿਹੜੀ ਐਗਜ਼ਿਸਟ ਕਰ ਪਾਊਗੀ, ਲਾਈਫ ਨਹੀਂ ਹੋਊਗੀ।
0: ਹਾਂਜੀ ਰਾਈਟ। ਸੋ ਬੇਸਿਕਲੀ ਜਿਹੜੀ ਹਿਊਮਨ ਬਾਡੀ ਹੈ ਉਹਦਾ ਇੱਕ ਕਿਸਮ ਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਐਕਸਰੇ ਹੈ, ਜਾਂ ਇੱਕ ਕਿਸਮ ਦਾ ਬਲੂ ਪ੍ਰਿੰਟ ਹੈ, ਇਹ ਡੀਐਨਏ ਆਰਐਨਏ, ਹੈ ਨਾ, ਇਸ ਕਿਸਮ ਦੇ ਨਿਊਕਲਿਕ ਐਸਿਡ ਨੇ। ਮੈਂ ਬ੍ਰੇਕ 'ਤੇ ਜਾਣਾ ਚਾਹੁੰਦਾ ਪਰ ਇੱਕ ਗੱਲ ਤੁਸੀਂ ਵਿੱਚ ਜੇ ਵਰਤੀ ਸੀਗੀ, ਗੱਲ ਕਹੀ ਸੀਗੀ, ਇੱਦਾਂ ਹੀ ਸਵਾਲ ਨਿਕਲਿਆ ਕਿ ਤੁਸੀਂ ਕਿਹਾ ਕਿ ਜਿਹੜੇ ਰੈੱਡ ਬਲੱਡ ਸੈਲਸ ਨੇ ਉਹ ਉਹਨਾਂ ਦੇ ਵਿੱਚ ਇਸ ਕਿਸਮ ਦੇ ਨਿਊਕਲਿਕ ਐਸਿਡ ਨਹੀਂ ਹੁੰਦੇ ਹੈਗੇ, ਉਹ ਡੀਐਨਏ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਇਜ਼ ਦੈਟ ਰਾਈਟ?
1: ਹਾਂਜੀ, ਕਿਉਂਕਿ ਉਹਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਤੇ ਉਹਦੇ ਵਿੱਚ ਇਹ ਵਾਲਾ ਡੀਐਨਏ ਨਹੀਂ ਹੁੰਦਾ ਜਿਹੜਾ ਬੇਸਿਕਲੀ ਜਿਹੜਾ, ਕਿਉਂਕਿ ਜਦੋਂ ਅਸੀਂ ਡੀਐਨਏ ਦੀ ਵੀ ਗੱਲ ਕਰਦੇ ਹਾਂ ਤਾਂ ਡੀਐਨਏ ਦਾ ਸਿਰਫ 3%। ਅੱਛਾ, ਅਗਰ ਤੁਸੀਂ ਡੀਐਨਏ ਦੀ ਜਿਹੜੀ ਆ ਲੈਂਥ ਲਓ ਤਾਂ ਇੱਕ ਹਿਊਮਨ ਦੇ ਇੱਕ ਸੈੱਲ ਦੇ ਵਿੱਚ 2 ਮੀਟਰ ਦਾ ਡੀਐਨਏ ਜਿਹੜਾ ਹੁੰਦਾ ਆ, ਜਿਹੜਾ ਉਹਦੀ ਲੈਂਥ 2 ਮੀਟਰ ਦੀ ਹੁੰਦੀ ਆ। ਹਾਲਾਂਕਿ ਉਹ ਬਹੁਤ ਜ਼ਿਆਦਾ ਛੋਟੇ ਜਿਹੜੇ ਆ ਸਾਈਜ਼ ਦੇ ਵਿੱਚ, ਮਤਲਬ ਬਹੁਤ ਇਕੱਠੀ ਹੋ ਕੇ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਹਾਂ ਕਿ ਤੁਸੀਂ ਇੱਕ ਜਿਹੜਾ ਲੋਕਰ ਦੇ ਵਿੱਚ ਕੋਈ ਚੀਜ਼ ਰੱਖੀ ਹੈ ਤਾਂ ਬਹੁਤ ਛੋਟੇ ਅਮਾਊਂਟ ਦੇ ਵਿੱਚ, ਮਤਲਬ ਕੋਇਲ ਹੋ ਕੇ ਜਿਹੜੀ ਉਹ ਪ੍ਰੈਜੈਂਟ ਹੁੰਦੀ ਹੈ ਨਾ, ਗੁੱਛਾ ਮੁੱਛਾ ਉਹਦਾ ਬਣ ਕੇ ਡੀਐਨਏ ਪ੍ਰੈਜੈਂਟ ਹੁੰਦਾ ਹੈ ਜਿਹੜਾ ਬਾਡੀ ਦੇ ਵਿੱਚ। ਸੋ ਉਹ ਜਿਹੜੇ ਸੈਲਸ ਦੇ ਵਿੱਚ ਡੀਐਨਏ ਪ੍ਰੈਜੈਂਟ ਹੁੰਦਾ, ਉਹ ਸੈਲਸ ਦੇ ਅੰਦਰ ਇੱਕ ਨਿਊਕਲੀਅਸ ਨਾਮ ਦੀ ਚੀਜ਼ ਹੁੰਦੀ ਆ, ਉਹਦੇ ਅੰਦਰ ਪ੍ਰੈਜੈਂਟ ਹੁੰਦਾ ਹੈ। ਪਰ ਜਿਹੜੇ ਰੈੱਡ ਬਲੱਡ ਸੈਲਸ ਹੁੰਦੇ ਆ ਉਹਨਾਂ ਦੇ ਵਿੱਚ ਉਹ ਨਿਊਕਲੀਅਸ ਨਹੀਂ ਹੁੰਦਾ, ਤੇ ਇਹਦਾ ਮਤਲਬ ਉਹਨਾਂ ਦੇ ਵਿੱਚ ਉਹ ਵਾਲਾ ਡੀਐਨਏ ਵੀ ਨਹੀਂ ਹੁੰਦਾ ਜਿਹੜਾ ਬਾਕੀ ਸੈਲਸ ਦੇ ਵਿੱਚ ਪਾਇਆ ਜਾਂਦਾ।
0: ਨਹੀਂ, ਮੇਰਾ ਇਸ ਕਰਕੇ ਸੀਗਾ ਇਹ ਸਵਾਲ, ਫਿਰ ਮੈਂ ਇਹ ਪੁੱਛ ਰਿਹਾ ਸੀਗਾ ਕਿ ਫਿਰ ਆਪਾਂ ਇਹ ਕਿਉਂ ਕਹਿ ਦਿੰਦੇ ਹਾਂ ਕਿ ਇਹ ਸਾਡੀ ਬਲੱਡ ਲਾਈਨ ਹੈ, ਇਹ ਸਾਡਾ ਹੀ ਲਹੂ ਹੈ ਨਾ, ਕਿਉਂਕਿ ਡੀਐਨਏ ਦਾ ਮੈਚ ਨਹੀਂ ਕਰਿਆ, ਜਾਂ ਫਿਰ ਲਹੂ ਸਿਰਫ ਰੈੱਡ ਬਲੱਡ ਸੈੱਲ ਨਹੀਂ ਹੈਗੇ, ਦੇ ਆਰ ਅਦਰ ਕੰਪੋਜੀਸ਼ਨ, ਏਦਾਂ ਕਹਿ ਸਕਦੇ?
1: ਹਾਂਜੀ, ਸਾਡੀ ਬਾਡੀ ਦੇ ਵਿੱਚ ਸਿਰਫ ਰੈੱਡ ਬਲੱਡ ਸੈਲਸ ਨਹੀਂ ਹੁੰਦੇ, ਸਾਡੀ ਬਾਡੀ ਸੈਲ ਵਿੱਚ ਵਾਈਟ ਬਲੱਡ ਸੈਲਸ ਹੁੰਦੇ ਆ, ਪਲੇਟਲੈਟਸ ਹੁੰਦੇ ਆ, ਉਹ ਸਾਰਿਆਂ ਦਾ ਅਲੱਗ ਅਲੱਗ ਫੰਕਸ਼ਨ, ਜਿਵੇਂ ਵਾਈਟ ਬਲੱਡ ਸੈਲਸ ਸਾਨੂੰ ਜਿਹੜੇ ਆ ਬਿਮਾਰੀਆਂ ਤੋਂ ਬਚਾਉਂਦੇ ਆ, ਪ੍ਰੋਟੈਕਸ਼ਨ ਜਿਹੜੀ ਉਹ ਕਰਦੇ ਆ, ਹਨਾ। ਰੈੱਡ ਬਲੱਡ ਸੈਲਸ ਜਿਹੜਾ ਉਹਨਾਂ ਦਾ ਡੀਐਨਏ ਉਹਨਾਂ ਨੂੰ ਚਾਹੀਦਾ ਨਹੀਂ, ਜਿਵੇਂ ਮੈਂ ਕਿਹਾ ਹੈ ਕਿ ਉਹਨਾਂ ਦੇ ਵਿੱਚ ਜਿਹੜਾ ਨਿਊਕਲੀਅਸ ਹੀ ਨਹੀਂ ਹੁੰਦਾ ਨਾ, ਪਰ ਇਹ ਜਿਹੜੇ ਰੈੱਡ ਬਲੱਡ ਸੈਲਸ ਇਸ ਲਈ ਜਿਹੜੇ ਆ ਜ਼ਰੂਰੀ ਹੁੰਦੇ ਆ ਕਿਉਂਕਿ ਇਹ ਸਾਡੀ ਜਿਹੜੇ ਲੰਗਸ ਤੋਂ ਸਾਡੀ ਰੈਸਟ ਆਫ ਦਾ ਬਾਡੀ ਦੇ ਵਿੱਚ ਜਿਹੜੇ ਆ ਆਕਸੀਜਨ ਨੂੰ ਲੈ ਕੇ ਜਾਂਦੇ ਆ, ਹਨਾ, ਤੇ ਇਹਨਾਂ ਦੀ ਸਟੋਰੇਜ ਸਪੇਸ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ, ਤੇ ਵਾਇਰਸ ਰੈਜ਼ਿਸਟੈਂਸ, ਤੋਂ ਇਹਨਾਂ ਦਾ ਆਪਣਾ ਅਲੱਗ ਫੰਕਸ਼ਨ ਹੁੰਦਾ ਹੈ, ਈਵਨ ਦੋ, ਕਿਉਂਕਿ ਜਿਵੇਂ ਮੈਂ ਕਿਹਾ ਡੀਐਨਏ ਦਾ ਮਤਲਬ ਇਹ ਆ ਕਿ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟਰਾਂਸਫਰ ਹੋਣੀ ਆ ਇੱਕ ਜਿਹੜੀ ਆ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ, ਹਨਾ, ਜੋ ਤੁਹਾਡੇ ਜੀਨਸ ਹੈਗੇ ਆ ਤੁਹਾਡੇ ਬੱਚਿਆਂ ਦੇ ਵਿੱਚ ਅੱਗੇ ਜਾਣੇ ਆ, ਜਾਂ ਤੁਹਾਡੇ ਪੇਰੈਂਟਸ ਦੇ ਜੀਨ ਤੁਹਾਡੇ 'ਚ ਜਾਏ ਗਏ ਹੈਗੇ ਆ, ਇੱਕ ਡਿਫਰੈਂਟ ਚੀਜ਼ ਹੈਗੀ ਆ ਕਿ ਜੈਨੇਟਿਕਲੀ ਜਿਵੇਂ ਟ੍ਰਾਂਸਫਰ ਹੋ ਰਿਹਾ ਉਹਦੇ ਲਈ ਡੀਐਨਏ ਜ਼ਰੂਰੀ ਆ, ਬਟ ਤੁਹਾਡੀ ਬਾਡੀ ਦੇ ਡਿਫਰੈਂਟ ਫੰਕਸ਼ਨਸ ਦੇ ਲਈ ਅੱਗੇ ਜਿਹੜੇ ਹੋਰ ਜਿਹੜੇ ਸੈਲਸ ਜਿਹੜੇ ਜ਼ਰੂਰੀ ਹੈਗੇ, ਜਿਨ੍ਹਾਂ ਦੇ ਵਿੱਚ ਰੈੱਡ ਬਲੱਡ ਸੈਲਸ ਵੀ ਜ਼ਰੂਰੀ ਹੈਗੇ ਆ, ਉਹ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਨਹੀਂ ਕਰਦੇ, ਮਤਲਬ ਤੁਹਾਡੀ ਫੈਮਿਲੀ ਟ੍ਰੀ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਬਟ ਉਹ ਤੁਹਾਡੀ ਬਾਡੀ ਨੂੰ ਜ਼ਿੰਦਾ ਰੱਖਣ ਦੇ ਲਈ ਜ਼ਰੂਰੀ ਹੁੰਦੇ ਆ।
0: ਰਾਈਟ ਰਾਈਟ। ਵੈਸੇ ਡੀਐਨਏ ਨੂੰ ਥੋੜਾ ਜਿਹਾ ਹੋਰ ਸਪਸ਼ਟ ਕਰਕੇ, ਹੋਰ ਥੋੜਾ ਜਿਹਾ ਸਾਦੀ ਭਾਸ਼ਾ ਦੇ ਵਿੱਚ ਤੁਹਾਨੂੰ ਦੱਸਾਂਗੇ, ਮੋਟੇ ਮੋਟੇ ਤੌਰ ਤੇ ਡੀਐਨਏ ਆਰਐਨਏ ਮੈਂ ਕਿਤੇ ਪੜ੍ਹਿਆ ਸੀਗਾ ਸੰਦੀਪ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਗੱਲ ਮੈਂ ਸਾਂਝੀ ਕਰਦਾ, ਕਿ ਕਹਿੰਦੇ ਕਿ ਡੀਐਨਏ ਤੁਸੀਂ ਇਹ ਸਮਝ ਕੇ ਚੱਲੋ ਕਿ ਬੇਸਿਕਲੀ ਇੱਕ ਜਿਵੇਂ ਇੱਕ ਕੰਟਰੀ ਦੇ ਲਈ ਇੱਕ ਕੋਨਸਟੀਟਿਊਸ਼ਨ ਹੁੰਦਾ, ਤੇ ਆਰਐਨਏ ਜਿਹੜਾ ਹੈਗਾ ਉਹ ਇੱਕ ਉਸ ਕੰਟਰੀ ਦੇ ਲਈ ਪ੍ਰੈਜ਼ੀਡੈਂਟ ਤੇ ਜਾਂ ਪ੍ਰਾਈਮ ਮਿਨਿਸਟਰ ਵਰਗਾ ਕੰਮ ਕਰਦਾ ਹੈ ਕਿ ਉਹਨੇ ਉਹਨੂੰ ਇੰਪਲੀਮੈਂਟ ਕਰਨਾ, ਕਿਉਂਕਿ ਡੀਐਨਏ ਨੇ ਇਨਫੋਰਮੇਸ਼ਨ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਉਹਨੂੰ ਸਟੋਰ ਕਰਨਾ, ਤੇ ਆਰਐਨਏ ਨੇ ਪ੍ਰੋਟੀਨਸ ਦਾ ਨਿਰਮਾਣ ਕਰਨਾ ਹੈਗਾ, ਸੋ ਬਣਾਉਣਾ ਹੈਗਾ। ਸੋ ਆਰਐਨਏ ਇੱਕ ਮਜ਼ਦੂਰ ਵਰਗਾ ਕਹਿ ਲਓ ਤੁਸੀਂ, ਇੱਕ ਕੰਮ ਕਰਨ ਵਾਲਾ ਹੋ ਗਿਆ, ਤੇ ਜਿਹੜਾ ਉਸ ਗਾਈਡ ਉਸ ਇੰਸਟਰਕਸ਼ਨ ਬੁੱਕ ਦੇ ਵਿੱਚੋਂ ਇੰਸਟਰਕਸ਼ਨ ਪੜ੍ਹ ਪੜ੍ਹ ਕੇ ਕੰਮ ਕਰ ਰਿਹਾ ਹੈਗਾ। ਸੋ ਇਹਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਸਾਦਾ ਕਰਕੇ ਸਮਝ ਸਕਦੇ। ਬਾਕੀ ਜਿਹੜਾ ਸਵਾਲ ਮੈਂ ਸ਼ੁਰੂਆਤ 'ਚ ਤੁਹਾਡਾ ਪੁੱਛਿਆ ਸੀਗਾ ਉਹ ਹਲੇ ਵੀ ਬਰਕਰਾਰ ਹੈਗਾ, ਉਹਦਾ ਜਵਾਬ ਮੈਂ ਲੈ ਕੇ ਹਟਣਾ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ, ਅਤੇ ਉਹ ਤੁਸੀਂ ਕਿਹਾ ਸੀਗਾ ਕਿ ਐਂਡ 'ਚ ਪਹਿਲਾਂ ਇਹ ਸਾਰਾ ਸਮਝ ਲਓ, ਫਿਰ ਤੁਹਾਨੂੰ ਐਂਡ ਦੇ ਵਿੱਚ ਸਮਝਣ 'ਚ ਆਸਾਨੀ ਹੋਏਗੀ। ਉਹ ਅਤੇ ਆਪਾਂ ਡੀਐਨਏ ਦੇ ਬਾਰੇ ਥੋੜ੍ਹੀ ਜਿਹੀ ਹੋਰ ਗੱਲ ਕਰਦੇ ਹੈਗੇ, ਅਤੇ ਨਾਲ ਹੀ ਇੱਕ ਥੋੜ੍ਹਾ ਜਿਹਾ ਫੈਕਟ ਹੈਗਾ ਜਿਹਦੀ ਗੱਲ ਵੀ ਆਪਾਂ ਅੱਗੇ ਚੱਲ ਕੇ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ। ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਹਾਜ਼ਰ।

0: ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਜੀ। ਔਰ ਗੱਲ ਅੱਜ ਬੋਡੀ ਫਾਰਮੇਸ਼ਨ, ਸਰੀਰ ਕਿਵੇਂ ਬਣਿਆ ਉਹਦੀ ਗੱਲ ਹੋ ਰਹੀ ਹੈਗੀ ਹੈ। ਔਰ ਡਾਕਟਰ ਸੰਦੀਪ ਜੀ ਸਾਡੇ ਨਾਲ ਇਸ ਵਕਤ ਇਸ ਸ਼ੋਅ ਦੇ ਵਿੱਚ ਮੌਜੂਦ ਨੇ। ਸੰਦੀਪ ਜੀ, ਡੀ ਐਨ ਏ ਆਰ ਐਨ ਏ ਦੀ ਬੇਸਿਕ ਇੱਕ ਜਿਹੜੀ ਦੋਵਾਂ ਦਾ ਜਿਹੜਾ ਮੁੱਖ ਅੰਤਰ ਹੈਗਾ ਉਹ ਆਪਾਂ ਗੱਲ ਕਰ ਲਈ ਹੈ, ਪਰ ਡੀ ਐਨ ਏ ਦੇ ਬਾਰੇ ਥੋੜ੍ਹੇ ਜਿਹੇ ਹੋਰ ਆਪਾਂ ਜੇ ਤੁਸੀਂ ਸਮਝਾ ਸਕੋ ਕਿ ਜਿੱਦਾਂ ਆਪਾਂ ਦੱਸਿਆ ਕਿ ਬੇਸਿਕਲੀ ਜਿਹੜੇ ਐਲੀਮੈਂਟਸ ਹੈਗੇ ਨੇ ਸਰੀਰ ਜਿਹਦਾ ਬਣਿਆ ਹੋਇਆ ਉਹ ਤਾਂ ਯੂਨੀਵਰਸ ਦੇ ਵਿੱਚ ਹੀ ਹੈਗੇ ਨੇ, ਬਟ ਡੀ ਐਨ ਏ ਕਾਹਦਾ ਬਣਿਆ ਹੋਇਆ ਹੈਗਾ ਹੈ? ਮਤਲਬ ਕਿਸ ਕਿਸਮ ਦੇ ਮੋਲੀਕਿਊਲਸ, ਕਿਸ ਕਿਸਮ ਦੇ ਪ੍ਰੋਟੀਨ ਬਣਾਉਣਾ ਤਾਂ ਆਰ ਐਨ ਏ ਦਾ ਕੰਮ ਹੋ ਗਿਆ, ਫਿਰ ਡੀ ਐਨ ਏ ਦੇ ਵਿੱਚ ਇਹ ਕਿਸ ਚੀਜ਼ ਦਾ ਬਣਿਆ? ਤੁਸੀਂ ਸ਼ੂਗਰ ਗੱਲ ਦੱਸੀ ਸੀਗੀ, ਬਟ ਉਹਨੂੰ ਮੈਂ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੁੰਦਾ ਹੈਗਾ, ਔਰ ਇਹਨਾਂ ਦੇ ਬਾਰੇ ਥੋੜ੍ਹੇ ਜਿਹੇ ਹੋਰ ਫੈਕਟਸ ਜਿਹੜੇ ਹੈ ਉਹ ਜੇ ਆਪਾਂ ਸ਼ੇਅਰ ਕਰ ਸਕੀਏ।
1: ਹਾਂਜੀ ਜੀ, ਜਿੱਦਾਂ ਤੁਸੀਂ ਪਹਿਲਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਉਹ ਗੱਲ ਕੀਤੀ ਸੀ ਕਿ ਪ੍ਰਾਈਮ ਜਿਹੜਾ ਇੱਕ ਪ੍ਰੈਜ਼ੀਡੈਂਟ ਹੁੰਦਾ ਜਾਂ ਕੰਸਟੀਟਿਊਸ਼ਨ ਹੁੰਦਾ ਨਾ, ਤਾਂ ਡੀ ਐਨ ਏ ਉਹ ਚੀਜ਼ਾਂ ਜਿਹਨੇ ਬੇਸਿਕ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ, ਆਰ ਐਨ ਏ ਨੇ ਉਸ ਤੋਂ ਉਹ ਇਨਫੋਰਮੇਸ਼ਨ ਲੈਣੀ ਆ, ਔਰ ਉਹਨੇ ਪ੍ਰੋਟੀਨ ਬਣਾਉਣਾ ਜਿਹੜਾ ਅੱਗੇ ਸਾਡੀ ਹਾਂਜੀ ਬੋਡੀ ਨੂੰ ਜਿਹੜਾ ਕੰਟਰੋਲ ਐਕਟ ਜਿਹੜੇ ਉਹਦੀ ਐਕਟੀਵਿਟੀਜ਼ ਹੈਗੀਆਂ ਉਹਨੂੰ ਕੰਟਰੋਲ ਕਰਨ ਲਈ ਹੈਲਪ ਕਰਦਾ। ਤੇ ਜਦੋਂ ਅਸੀਂ ਇਹਦੀ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਇਹ ਸ਼ੂਗਰ ਜਿਹੜਾ ਇੱਕ ਇਹਦੇ ਵਿੱਚ ਸ਼ੂਗਰ ਮੋਲੀਕਿਊਲ ਹੁੰਦਾ, ਇੱਕ ਡੀ ਐਨ ਏ ਜਿਹੜਾ ਡੀ ਐਨ ਏ ਦੇ ਅਗਰ ਅਸੀਂ ਮੋਲੀਕਿਊਲ ਦੀ ਗੱਲ ਕਰੀਏ ਤਾਂ ਉਹਦੇ ਚ ਇੱਕ ਸ਼ੂਗਰ ਮੋਲੀਕਿਊਲ ਹੋ ਗਿਆ, ਔਰ ਉਸ ਤੋਂ ਇਲਾਵਾ ਚਾਰ ਤਰ੍ਹਾਂ ਦੇ ਬੇਸਿਸ ਜਿਹੜੇ ਪਾਏ ਜਾਂਦੇ ਆ ਜਿਹਨੂੰ ਅਸੀਂ ਐਡੀਨਿਨ, ਗੁਆਨਿਨ, ਸਾਈਟੋਸਿਨ, ਥਾਇਮਿਨ, ਸੋ ਏ ਟੀ ਸੀ ਜੀ, ਇਹਨਾਂ ਨੂੰ ਆਪਾਂ ਜਿਹੜੇ ਤਿੰਨ ਚਾਰ ਜਿਹੜੇ ਹਾਂਜੀ ਕਹਿ ਦਿੰਦੇ ਹਾਂ ਨਾ। ਸੋ ਇਹ ਸਾਨੂੰ ਪਤਾ ਕਿ ਜਿਹੜੇ ਬੇਸ ਪੇਅਰ ਜਿਹੜੇ ਹੈਗੇ ਡੀ ਐਨ ਏ ਦੇ ਵਿੱਚ, ਏ ਨੇ ਹਮੇਸ਼ਾ ਟੀ ਦੇ ਨਾਲ ਹੀ ਜਿਹੜਾ ਬਾਇੰਡ ਕਰਨਾ, ਤੇ ਸੀ ਨੇ ਹਮੇਸ਼ਾ ਜੀ ਦੇ ਨਾਲ ਹੀ ਬਾਇੰਡ ਕਰਨਾ, ਸੀ ਕਦੇ ਵੀ ਏ ਟੀ ਦੇ ਨਾਲ ਬਾਇੰਡ ਨਹੀਂ ਕਰੇਗਾ। ਔਰ ਜਦੋਂ ਆਰ ਐਨ ਏ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਟੀ ਵਾਲਾ ਮਤਲਬ ਥਾਇਮੀਨ, ਉਹਦੀ ਜਗ੍ਹਾ ਇੱਕ ਜਿਹੜਾ ਯੂਰਾਸਿਲ ਕਰਕੇ ਜਿਹੜਾ ਬੇਸ ਹੁੰਦਾ, ਬੇਸ ਦਾ ਮਤਲਬ ਹੁੰਦਾ ਜਦੋਂ ਅਸੀਂ ਕੈਮਿਸਟਰੀ ਕਲਾਸ ਪੜ੍ਹਦੇ ਸੀ ਐਸਿਡ ਔਰ ਬੇਸ, ਜਿਹੜਾ ਮਤਲਬ ਤੇਜ਼ਾਬੀ ਚੀਜ਼ ਹੋਗੀ ਜਾਂ ਖਾਰੀ ਚੀਜ਼, ਸੋ ਖਾਰਾ ਮਤਲਬ ਇੱਕ ਖਾਰੀ ਤਰ੍ਹਾਂ ਦੀ ਚੀਜ਼ ਜਿਹੜੀ ਇਹਦੀ, ਮੈਂ ਜ਼ਿਆਦਾ ਉਹਦੇ ਚ ਨਹੀਂ ਜਾਊਂਗੀ ਡਿਟੇਲ ਚ ਕਿ ਕੈਮੀਕਲੀ ਕੀ ਹੁੰਦਾ ਕਿਉਂਕਿ ਉਹ ਥੋੜਾ ਕੰਫਿਊਜ਼ਿੰਗ ਹੋ ਜਾਂਦਾ ਫਿਰ। ਤੋ ਇਹ ਜਿਹੜੀ ਚਾਰ ਜਿਹੜੇ ਬੇਸਿਸ, ਬੇਸਿਸ ਤੇ ਸ਼ੂਗਰ ਨੂੰ ਮਿਲਾ ਕੇ ਜਿਹੜਾ ਸਾਡਾ ਡੀ ਐਨ ਏ ਬਣਦਾ ਆ, ਤੇ ਡੀ ਐਨ ਏ ਦੇ ਅੱਗੇ ਜਿਹੜੇ ਅਸੀਂ ਜੀਨਸ ਦੀ ਗੱਲ ਕਰਦੇ ਹਾਂ ਤਾਂ ਆਲਮੋਸਟ ਜਿਹੜਾ 3% ਇੱਕ ਡੀ ਐਨ ਏ, ਅੱਛਾ ਡੀ ਐਨ ਏ ਦੀ ਜਦੋਂ ਅਸੀਂ ਲੈਂਥ ਦੀ ਜਿਵੇਂ ਮੈਂ ਦੱਸਿਆ ਸੀ ਕਿ 2 meter ਜਿਹੜੀ ਇੱਕ ਡੀ ਐਨ ਏ ਦੀ, ਮਤਲਬ ਇੱਕ ਸੈੱਲ ਦੇ ਅੰਦਰ ਜਿਹੜਾ ਡੀ ਐਨ ਏ ਆ ਉਹਦੀ ਲੈਂਥ 2 meter ਦੀ, ਹਿਊਮਨ ਬੋਡੀ ਦੇ ਸੈੱਲ ਦੀ 2 meter ਦੀ ਲੈਂਥ ਹੁੰਦੀ ਆ, ਪਰ ਜੇ ਤੁਸੀਂ ਪੂਰੀ ਬੋਡੀ ਦੇ ਜਿੰਨੇ ਵੀ ਬਿਲੀਅਨ ਟ੍ਰਿਲੀਅਨ ਸੈੱਲਸ ਹੈਗੇ ਆ ਉਹਨਾਂ ਸਾਰੇ ਦੀ ਡੀ ਐਨ ਏ ਨੂੰ ਅਗਰ ਤੁਸੀਂ ਕੰਬਾਈਨ ਕਰ ਲਓ ਔਰ ਉਹਦੀ ਲੈਂਥ ਜਿਹੜੀ ਆ ਤੁਸੀਂ ਮੈਜ਼ਰ ਕਰਨਾ ਚਾਹੋ, ਤਾਂ ਤੁਹਾਡੀ ਜਿਹੜਾ ਸਾਡਾ ਸੋਲਰ ਸਿਸਟਮ ਆ ਉਹਦੇ ਡਾਇਆਮੀਟਰ ਨੂੰ ਤੁਸੀਂ 2 times ਘੁਮਾ ਦਿਓ, ਇੰਨੀ ਸਾਡੀ ਇੱਕ ਹਿਊਮਨ ਦੀ ਬੋਡੀ ਦੇ ਵਿੱਚ ਡੀ ਐਨ ਏ ਹੁੰਦਾ ਹੈ ਨਾ।
0: ਸੰਦੀਪ ਜੀ ਇਹ ਕਹਿ ਰਹੇ ਨੇ ਕਿ ਜਿਹੜਾ ਡੀ ਐਨ ਏ ਹੈ ਉਹ ਬੇਸਿਕਲੀ ਇੱਕ ਚੇਨ ਹੁੰਦਾ, ਅਸੀਂ ਆਪਾਂ ਹੈਲਿਕਸ ਜਦੋਂ ਬਣਾਉਂਦੇ ਹੁੰਦੇ ਸੀਗੇ ਸਾਇੰਸ ਦੀਆਂ ਕਿਤਾਬਾਂ 'ਚ ਛੋਟੇ ਹੁੰਦੇ ਤਾਂ ਉਹ ਦੇਖਦੇ ਹੁੰਦੇ ਸੀਗੇ ਕਿ ਆ ਜਿਹੜਾ ਏ ਟੀ ਜੀ ਸੀ ਇਹ 4 ਜਿਹੜੇ ਮੋਲੀਕਿਊਲਸ ਜਿਹੜੇ ਨੇ ਜੋੜ ਕੇ ਡੀ ਐਨ ਏ ਬਣਦਾ, ਉਹਨਾਂ ਨੂੰ ਟਵਿਸਟ ਕਰਕੇ ਆਪਾਂ ਉਹ ਜਿਹੜੀ ਚੇਨ ਜੀ ਦੇਖਦੇ ਹੈਗੇ। ਪਰ ਉਹ ਕਹਿੰਦੇ ਕਿ ਜਿਹੜੇ ਹਿਊਮਨ ਬੋਡੀ ਦੇ ਅੰਦਰ ਸੈੱਲ ਹੈਗੇ ਨੇ ਤੇ ਜੇ ਇੱਕ ਸੈੱਲ ਦਾ ਡੀ ਐਨ ਏ ਕੱਢ ਕੇ ਬਾਹਰ ਸਰੀਰ ਤੋਂ ਤੇ ਜ਼ਮੀਨ ਤੇ ਧਰ ਦਈਏ ਤੇ ਉਹਨੂੰ ਖਿੱਚ ਕੇ ਲੰਬਾ, ਖਿੱਚ ਕੇ ਵੀ ਨਹੀਂ ਉਹਨੂੰ ਇੱਦਾਂ ਹੀ ਲੰਬਾ ਕਰਕੇ ਰੱਖ ਦਈਏ ਉਹ ਸੈੱਲ ਨੂੰ, ਤਾਂ ਉਹ 2 meter ਲਗਭਗ 6 feet ਦਾ ਇੱਕ ਇਨਸਾਨ ਦੇ ਕੱਦ ਜਿੱਡਾ ਹੋ ਗਿਆ, ਉਹ ਇੱਕ ਸੈੱਲ ਹੈ। ਪਰ ਸੰਦੀਪ ਜੀ ਤੁਸੀਂ ਇਹ ਗੱਲ ਕਹੀ ਹੈ ਕਿ ਜੇ ਸਾਰੇ ਡੀ ਐਨ ਏ ਆਪਸ ਦੇ ਵਿੱਚ ਇੱਕੋ ਹੀ ਇਨਸਾਨ ਦੇ ਸਰੀਰ ਦੇ ਅੰਦਰ ਜਿੰਨੇ ਵੀ ਡੀ ਐਨ ਏ ਹਰ ਇੱਕ ਸੈੱਲ ਦੇ ਅੰਦਰ ਮੌਜੂਦ ਨੇ, ਜੇ ਉਹਨਾਂ ਸਾਰਿਆਂ ਨੂੰ ਇੱਕ ਚੇਨ ਬਣਾ ਕੇ ਜਾਂ ਜਿਵੇਂ ਆਪਾਂ ਬੀਡਸ ਮਾਲਾ ਬਣਾਉਂਦੇ ਹੁੰਦੇ ਉਸ ਤਰੀਕੇ ਦੇ ਨਾਲ ਰੱਖ ਦਈਏ, ਤਾਂ ਐਡੀ ਲੰਬੀ ਚੇਨ ਹੋ ਜਾਏਗੀ ਇੱਕ ਸਰੀਰ ਦੇ ਅੰਦਰੋਂ ਕਿ ਉਹ ਸੂਰਜ ਦਾ ਗੇੜਾ ਕੱਢ ਕੇ ਵਾਪਸ ਆ ਜਾਣਗੇ, ਐਡੀ ਲੰਬੀ ਲੈਂਥ ਹੈ।
1: ਹਾਂਜੀ ਹਾਂਜੀ
0: ਬਿਲਕੁਲ, ਦੈਟਸ ਇੰਟਰਸਟਿੰਗ, ਇਹ ਬਹੁਤ ਇੰਟਰਸਟਿੰਗ ਚੀਜ਼ ਹੈਗੀ ਕਿ ਆਪਣੇ ਅੰਦਰ ਐਡਾ ਵੱਡੀ ਵੀ ਕੋਈ ਚੀਜ਼ ਹੈਗੀ ਐਡੀ ਲੰਬੀ, ਪਰ ਕਿੰਨੀ ਬਾਰੀਕ ਕਿੰਨੀ ਮਹੀਨ ਹੋਏਗੀ ਉਹ, ਹਨਾ।
1: ਹਾਂਜੀ, ਔਰ ਇਹ ਕਿ ਜਦੋਂ ਤੁਸੀਂ ਮਤਲਬ ਇਹ ਤਾਂ ਲੈਂਥ ਦੀ ਆਪਾਂ ਉਹਦੇ ਗੱਲ, ਅਗਰ ਤੁਸੀਂ ਮੰਨੋ ਕਿ ਤਾਂ ਮਤਲਬ ਬੋਡੀ ਕਰ ਰਹੀ ਆ, ਅਗਰ ਇੱਕ ਹਿਊਮਨ ਬੀਂਗ ਮਤਲਬ ਮੈਂ ਬਹਿ ਕੇ ਅਗਰ ਇਹ ਡੀ ਐਨ ਏ ਦੀ ਸੀਕੁਐਂਸ ਲਿਖਣ ਲੱਗ ਜਾਵਾਂ ਤਾਂ ਮੈਨੂੰ ਆਲਮੋਸਟ 50 ਲੱਗ ਜਾਣਗੇ ਇੱਕ ਹਿਊਮਨ ਬੀਂਗ ਦੀ ਡੀ ਐਨ ਏ ਜਿਹੜੀ ਲਿਖਣ ਦੀ, ਅਗਰ ਮੈਂ 8 hours ਬੈਠੀ ਰੋਜ਼ ਜਿਹੜੀ ਆ ਉਹ ਡੀ ਐਨ ਏ ਸੀਕੁਐਂਸ ਲਿਖੀ ਜਾਵਾਂ ਹਮੇਸ਼ਾ ਮਤਲਬ 365 days, ਤਾਂ ਮੈਨੂੰ ਜਿਹੜਾ 50 ਲੱਗਣਗੇ ਇੱਕ ਪਰਸਨ ਦੀ ਹਿਊਮਨ ਬੀਂਗ ਨੂੰ, ਇੱਕ ਪਰਸਨ ਦੇ ਜਿਹੜੇ ਡੀ ਐਨ ਏ ਨੂੰ ਕਰਨ ਦੇ ਲਈ, ਹਨਾ। ਸੋ ਇਹ ਇਸ ਲਈ ਜਿਹੜਾ ਅਸੀਂ ਮੰਨਦੇ ਕਿ ਸਾਡੀ ਨੇਚਰ ਬਹੁਤ ਜ਼ਿਆਦਾ ਜਿਹੜੀ ਪਾਵਰਫੁਲ ਔਰ ਸਟਰੋਂਗ ਆ, ਕਿ ਜਿਹੜੀ ਇੰਨੀ ਵੱਡੀ ਮਤਲਬ ਜਦੋਂ ਮੈਂ ਕਿਹਾ ਹੀ ਹੈ ਕਿ अगर मतलब मेरी शक्ल अगर अपनी जा किसी की शक्ल अपने फादर ना जा मदर ना मिलती है है ना वह सारी चीजा ये जी डीएनए के स्ट्रैंड की असं गल की उन्होंने वजह ना आती है और डीएनए का जरा इनी लेंथ की जड़े जीन्स जड़े है मतलब अगर किसी की जी आईज कलर ब्लू आ ग्रीन आ जा ब्लैक आ ब्राउन आ वह इस पर डिपेंड करता है कि तरह के जीन वो बॉडी डोमीनेंट आ है ना तो ये जड़े जीन होंगे पूरा जरा डीएनए लेंथ की असं गल की सारी की सारी से जरा ये जीन जरा पूरे का पूरा जीन ना कवर नहीं होंगे साड़ी बॉडी 25,000 के करीब जड़े जीन होंगे जी साडे डीएनए का सिर्फ 3% हिस्सा बनाते हैं सो यही जड़े 3% जड़े डीएनए का जीन है यही साड़ी जड़ी बॉडी की जड़ी आ शेप नू जा साइज नू सानू जड़ा डिफाइन करता है और बाकी सारे जिन्हें भी जड़े आ डीएनए बच जाता है वह इन जीन्स की एक्टिविटी नू कंट्रोल करता है
0: राइट सो वेरी वेरी इंटरेस्टिंग हैगा एक ना मैं कितने आप जिमें कहते होंगे सके कि जोड़ा इंसान हैगा वह बंदर तो बने तो फिर आप जोक भी कहें होंगे सके कि मास्टर दस रहे तो बच्चा कह रहा है कि मास्टर जी थोड़े घर के बने हो गए बंदर तो असी तो नहीं और बाकी वह सही चीज़ हैगी आप अगे भी कई बार शेयर की पर कहें कि इंसान का डीएनए जो सब तो ज़्यादा क्लोजली किसी के नाल इंसान तो इलावा मैच करता तो चिपेंजी है ना तो जे यही एक फैक्ट हैगा तो जे जीवत चीज तो इलावा जे आप गल करिए कि जिमें जानवर तो इलावा इंसान का इंसान दे नाल मैच करता है ना तुहाडा तुहाडे माँ प्यो दे नाल करता होगा किसी होर नाल करता होगा चिपेंजी दे नाल करता होएगा पर एक शय होर भी है धरती ते कहिंदे इंसान का विज्ञानिया ने देखा है कि इंसान का डीएनए 60% मैचिंग केले दे नाल भी हुंदा है सो असी बनाना वर्गे है कि सो बनाना शेयर्ड जीन्स आप अपने आप को मान लें हमने बट दैट्स आलसो अफेक्ट पर तुहाडी गल ठीक है कि जे डीएनए ते गल करन बैठीए तो जे लिखन बैठीए उन्हां दे बारे तो अद्धी उम्र भी लंघ जाएगी शायद तो वह भी घट पै जाएगी पर फिर मैं इत्थी क्योंकि प्रोग्राम की लेंथ भी देखनी आप शायद इन होर भी अगे ले जा सकते कि मैं इत्थे भी देखना चाहना कि जिहड़ा सवाल आप शुरुआत दे विच रखिया सीगा कि आर वी मेड ऑफ स्टार डस्ट उन्होंने हूँ काफ़ी हद तक तुहाडियां गल्लां समझ गए पर उहदा की जवाब है
1: हाँ जी हाँ जी ओ मैं जवाब दिनी है थोड़ी जी मैं होर जिवें तुसीं बनाना दी गल कीती साडी 60% डीएनए बनाना ना मैच करदा चिंपैंजी नाल साडा 97 तो इस तरह दी एक सी क्रिएचर भी हैगी है जिहदा जिहड़ा मतलब समुंदरी पानी दे विच मिलदी है रॉक्स दे नाल लगी हुंदी है इनवर्टिब्रेट इनवर्टिब्रेट दा मतलब हुंदा ओ वाले जिहड़े एनिमल्स जिन्हां दे विच हड्डियां नहीं हुंदियां ह्यूमन ब्रेन असीं इह जिहड़े आ वर्टिब्रेट एनिमल्स आ क्योंकि साडी बॉडी दे विच हड्डियां हुंदियां ना ते इक मरीन एनिमल जिहड़ा जिहदी बॉडी दे विच हड्डियां नहीं हुंदियां और समुंदर दे तो जिहड़े साइंटिस्ट ने उन्होंने नाम सीगा जेम्स वाटसन ते फ्रेंसिस क्रिक जिन्होंने यह जिहड़ा फाइंड आउट किया कि डीएनए इदां दी जिहड़ी शक्ल दे विच मिलदा है ना 1953 दे विच उन्होंने इस चीज के लिए नोबल प्राइज भी दिता गया सी उन्होंने जो स्ट्रक्चर फाइंड आउट की थी ते डीएनए जरा जो कोयल होके जिदा कट्ठा गुच्छा मुच्छा करके जो असं एक सैल दे विच उस डीएनए प्रेजेंट हुंदा है उन्हें क्रोमोसोम जिहड़ा मैं पहले ही कहा सीगा क्रोमोसोम कहने सो ह्यूमन बॉडी दे विच जिहड़े आ एक सैल दे विच 42 क्रोमोसोम जिहड़े हुंदे आ उन्हां दे विचों जिहड़े आ 44 क्रोमोसोम सेम होणगे बट जिहड़ा लास्ट क्रोमोसोम होगा 23 नंबर दा क्रोमोसोम क्योंकि हर क्रोमोसोम दे विच दो जिहड़े आ पेयर हुंदे आ सो जिहड़ा लास्ट नंबर दा क्रोमोसोम होगा वह साडा जेंडर डिफाइन करदा है जिन्हों असी एक्स और वाई क्रोमोजोम कह दें अगर जरा एक्स क्रोमोजोम जरा 23वां क्रोमोजोम भी अगर बोथ दोनों पेयर जड़े एक्स मतलब पेयर जरा एक्स क्रोमोजोम आ तो एक फीमेल तो उसका जेंडर फीमेल होगा बट जे वो एक्स और वाई क्रोमोजोम है मतलब दो डिफरेंट क्रोमोजोम है तो यह मतलब वो मेल जरा कोई बच्चा है वो मेल होगा जरा मेल होगा ना कि फीमेल होगा है ना सो जड़े यही क्रोमोजोम जरा डिफाइन करते कि साडा जेंडर की होगा एक ह्यूमन बीइंग का ਸੋ ਜਿਹੜੇ ਜਿੱਦਾਂ ਮੈਂ ਕਿਹਾ ਹੀ ਹੈ ਕਿ ਇਹਨਾਂ ਦੇ ਜਿਹੜੇ ਜੀਨਸ ਜਿਹੜੇ ਆ ਕੁਛ ਜੀਨਸ ਹੀ ਹੁੰਦੇ ਆ ਜਿਹੜੇ ਡੀ ਐਨ ਏ ਨੂੰ ਜਿਹੜਾ ਸਾਡੀ ਸਾਰੀਆਂ ਕਰੈਕਟਰਿਸਟਿਕਸ ਜਿਹੜੀਆਂ ਡਿਫਾਈਨ ਕਰਦੇ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਇੰਟਰਸਟਿੰਗ ਚੀਜ਼ਾਂ ਹੈਗੀਆਂ ਡੀ ਐਨ ਏ ਦੇ ਬਾਰੇ ਬਟ ਜਿਹੜੀ ਸਟਾਰ ਡਸਟ ਵਾਲੀ ਕੁਐਸਚਨ ਤੁਸੀਂ ਕਿਹਾ ਕਿ ਆਰ ਵੀ ਸਟਾਰ ਡਸਟ ਆਰ ਵੀ ਮੇਡ ਅਪ ਆਫ ਸਟਾਰ ਡਸਟ ਇਹ ਕਾਫੀ ਜਿਹੜਾ ਅੱਜ ਕੱਲ੍ਹ ਤੁਸੀਂ ਪੜ੍ਹ ਸਕਦੇ ਆ ਮਤਲਬ ਸੁਣ ਸਕਦੇ ਆ ਇਹ ਜਦੋਂ ਅਸੀਂ ਪੋਡਕਾਸਟ ਦੀ ਗੱਲ ਕੀਤੀ ਸੀ ਇਹ ਲਾਈਫ ਓਰੀਜੀਨੇਟ ਦੀ ਔਰ ਅੱਜ ਵੀ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਕਾਰਬਨ ਹਾਈਡਰੋਜਨ ਜਾਂ ਹੋਰ ਐਲੀਮੈਂਟ ਸਾਡੀ ਬੋਡੀ ਨੂੰ ਚਾਹੀਦੇ ਹੁੰਦੇ ਆ ਇਹ ਉਹੀ ਐਲੀਮੈਂਟ ਆ ਜਦੋਂ ਬਿਗ ਬੈਂਗ ਦੀ ਗੱਲ ਕੀਤੀ ਸੀ ਤਾਂ ਬਿਗ ਬੈਂਗ ਸਾਨੂੰ ਪਤਾ ਕਿ ਹੋਣ ਵੇਲੇ ਕੀ ਹੋਇਆ ਸੀ ਕਿ ਜਿਹੜਾ ਟੈਂਪਰੇਚਰ ਜਿਹੜਾ ਕਾਫੀ ਜਿਹੜਾ ਜ਼ਿਆਦਾ ਹੋ ਗਿਆ ਸੀ ਜਿਹਦੀ ਵਜ੍ਹਾ ਨਾਲ ਹਾਈਡਰੋਜਨ ਮਤਲਬ ਫਿਊਜ਼ਨ ਹੋ ਗਈ ਸੀ ਮਤਲਬ ਜਿਹੜੇ ਆ ਐਲੀਮੈਂਟ ਜਿਹੜੇ ਆਪਸ ਚ ਇਕੱਠੇ ਹੋਣ ਲੱਗ ਗਏ ਸੀ ਤੋ ਸਭ ਤੋਂ ਪਹਿਲੇ ਜਿਹੜੇ ਐਲੀਮੈਂਟ ਬਣੇ ਸੀਗੇ ਉਹ ਸੀਗੇ ਹਾਈਡਰੋਜਨ ਐਂਡ ਹੀਲੀਅਮ ਜਿਹੜੇ ਪਹਿਲੇ ਪੀਰੀਓਡਿਕ ਟੇਬਲ ਦਾ ਨੰਬਰ ਇੱਕ ਔਰ ਨੰਬਰ ਦੋ ਦੇ ਜਿਹੜੇ ਐਟਮ ਹੈਗੇ ਆ ਸਭ ਤੋਂ ਪਹਿਲਾਂ ਹਾਈਡਰੋਜਨ ਐਂਡ ਹੀਲੀਅਮ ਬਣੇ ਸੀ ਉਹ ਕਾਫੀ ਟਾਈਮ ਤੱਕ ਜਿਹੜੇ ਆ ਉਹੀ ਰਹੇ ਸੀ ਉਹ ਸਭ ਤੋਂ ਹਲਕੇ ਜਿਹੜੇ ਐਲੀਮੈਂਟਸ ਹੁੰਦੇ ਆ ਤੋ ਜਿੱਦਾਂ ਜਿੱਦਾਂ ਜਿੱਦਾਂ ਹੌਲੀ ਹੌਲੀ ਜਿਹੜਾ ਟਾਈਮ ਲੰਘਦਾ ਗਿਆ ਤਾਂ ਹਾਈਡਰੋਜਨ ਹੀਲੀਅਮ ਲੀਥੀਅਮ ਬਣ ਗਿਆ ਫਿਰ ਹੌਲੀ ਹੌਲੀ ਕਾਰਬਨ ਹਾਈਡਰੋਜਨ ਕਾਰਬਨ ਜਾਂ ਨਾਈਟ੍ਰੋਜਨ ਜਾਂ ਬਾਕੀ ਜਿਹੜੇ ਐਲੀਮੈਂਟਸ ਬਣਨ ਲੱਗ ਗਏ ਆਇਰਨ ਤੱਕ ਜਿਹੜੇ ਐਲੀਮੈਂਟਸ ਬਣ ਗਏ ਜਿਹੜੇ ਸਾਡੀ ਬੋਡੀ ਦੇ ਵਿੱਚ ਸਾਨੂੰ ਮਿਲਦੇ ਹੈਗੇ ਆ ਹਨਾ ਤੇ ਇਹ ਸਾਰੇ ਜਿਹੜੇ ਆ ਕਿਉਂਕਿ ਬਿਗ ਬੈਂਗ ਜਦੋਂ ਹੋਇਆ ਤਾਂ ਜਿਹੜਾ ਐਕਸਪਲੋਜਨ ਹੋਇਆ ਉਸ ਤੋਂ ਬਾਅਦ ਜਿਹੜਾ ਹਾਈਡਰੋਜਨ ਐਂਡ ਹੀਲੀਅਮ ਬਣਿਆ ਫਿਰ ਹਾਈਡਰੋਜਨ ਹੀਲੀਅਮ ਨੇ ਅੱਗੇ ਜਿਹੜਾ ਕਮਲ ਜੇ ਤੁਹਾਨੂੰ ਯਾਦ ਹੋਵੇ ਪੀਰੀਓਡਿਕ ਟੇਬਲ ਦੇ ਵਿੱਚ ਜਦੋਂ ਅਸੀਂ ਇਹ ਐਲੀਮੈਂਟ ਅਸੀਂ ਕਹਿੰਦੇ ਹਾਂ ਕਿ ਨੰਬਰ ਦਿੰਦੇ ਹਾਂ ਇੱਕ ਦੋ ਤਿੰਨ ਚਾਰ ਪੰਜ ਜੋ ਵੀ ਨੰਬਰ ਦਿੰਦੇ ਹਾਂ ਤਾਂ ਅਸੀਂ ਉਹਦੇ ਬੇਸਡ ਔਨ ਉਹਦੇ ਵਿੱਚ ਪ੍ਰੋਟੋਨ ਕਿੰਨੇ ਆ ਉਹਦੇ ਬੇਸ ਦੇ ਉੱਤੇ ਆਪਾਂ ਉਹ ਨੰਬਰ ਦਿੰਦੇ ਹਾਂ ਹਨਾ ਤੇ ਇਹਦਾ ਮਤਲਬ ਕਿ ਜਿੱਦਾਂ ਜਿੱਦਾਂ ਪ੍ਰੋਟੋਨ ਦਾ ਨੰਬਰ ਵੱਧਦਾ ਜਾਂਦਾ ਆ ਉਦਾਂ ਉਦਾਂ ਜਿਹੜਾ ਆ ਉਹ ਐਲੀਮੈਂਟ ਦਾ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ ਹਾਈਡਰੋਜਨ ਤੋਂ ਹੀਲੀਅਮ ਜਿਹੜਾ ਹੀਲੀਅਮ ਬਣ ਜਾਂਦਾ ਹੀਲੀਅਮ ਤੋਂ ਲੀਥੀਅਮ ਬਣ ਜਾਂਦਾ ਜਾਂ ਅੱਗੇ ਜਿਹੜੇ ਆ ਐਲੀਮੈਂਟਸ ਬਣ ਜਾਂਦੇ ਆ ਸੋ ਇਹ ਜਿਹੜੇ ਐਲੀਮੈਂਟ ਸਾਡੀ ਬੋਡੀ ਦੇ ਵਿੱਚ ਮਿਲਦੇ ਆ ਇਹਨਾਂ ਦੀ ਸ਼ੁਰੂਆਤ ਉਦਾਂ ਹੀ ਹੋਈ ਜਦੋਂ ਬਿਗ ਬੈਂਗ ਬਣਿਆ ਜਾਂ ਹੋਰ ਸਟਾਰਸ ਬਣੇ ਹਨਾ ਜਦੋਂ ਇਹ ਸਟਾਰਸ ਜਿਹੜੇ ਖਤਮ ਹੋ ਜਾਂਦੇ ਆ ਅਸੀਂ ਉਹਦੀ ਵੀ ਗੱਲ ਕੀਤੀ ਸੀ ਸੁਪਰਨੋਵਾ ਅਸੀਂ ਉਸ ਚੀਜ਼ ਨੂੰ ਕਹਿੰਦੇ ਹਾਂ ਤੋ ਉਸ ਤੋਂ ਇਲਾਵਾ ਜਿਹੜੇ ਜਦੋਂ ਖਤਮ ਹੁੰਦੇ ਆ ਤਾਂ ਉਹਦਾ ਸਾਰੇ ਐਲੀਮੈਂਟ ਜਿਹੜੇ ਬਿਖਰ ਜਾਂਦੇ ਆ ਪੂਰੇ ਯੂਨੀਵਰਸ ਦੇ ਵਿੱਚ ਹਨਾ ਔਰ ਫਿਰ ਅਲਟੀਮੇਟਲੀ ਹੋਰ ਸਟਾਰਸ ਬਣਾ ਦਿੰਦੇ ਆ ਔਰ ਉਹ ਸਟਾਰਸ ਦੇ ਵਿੱਚੋਂ ਜਿਹੜੇ ਫਿਰ ਮੈਟਰੋਇਡਸ ਬਣਦੇ ਆ ਮਤਲਬ ਉਲਕਾ ਪਿੰਡ ਵਗੈਰਾ ਬਣਦੇ ਆ ਉਹ ਜਦੋਂ ਅਰਥ ਦੇ ਉੱਤੇ ਆਏ ਤਾਂ ਪਾਣੀ ਸਾਨੂੰ ਪਤਾ ਉਹੀ ਲੱਗੇ ਆਏ ਸਾਡੀ ਅਰਥ ਦੇ ਉੱਤੇ ਜਿਹਦੀ ਵਜ੍ਹਾ ਨਾਲ ਕਿਉਂਕਿ ਲਾਈਫ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਸ਼ੁਰੂ ਹੋਈ ਸੀ ਇਹਦਾ ਮਤਲਬ ਜਿਹੜਾ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਹੀ ਜਿਹੜਾ ਜਿਹੜੇ ਡਿਫਰੈਂਟ ਡਿਫਰੈਂਟ ਐਨੀਮਲਸ ਜਾਂ ਪਲਾਂਟ ਹੋਣੇ ਸ਼ੁਰੂ ਹੋਏ ਸੀ ਨਾ ਸੋ ਇਹ ਜਿਹੜੀ ਸਾਡੀ ਬੋਡੀ ਦੇ ਵਿੱਚ ਐਲੀਮੈਂਟ ਮਿਲਦੇ ਆ ਜਾਂ ਕਿਸੇ ਜਿਹੜੀ ਆ ਟ੍ਰੀ ਦੇ ਵਿੱਚ ਐਲੀਮੈਂਟ ਮਿਲਦੇ ਆ ਜਾਂ ਤੁਹਾਡੇ ਕਿਸੇ ਫੇਵਰੇਟ ਜਿਹੜੇ ਪੁਰਾਣੀ ਸੈਲੀਬ੍ਰਿਟੀ ਦੇ ਵਿੱਚ ਜਿਹੜੇ ਐਲੀਮੈਂਟ ਮਿਲਦੇ ਸੀ ਜਾਂ ਕੋਈ ਆਈਨਸਟਾਈਨ ਦੇ ਵਿੱਚ ਐਲੀਮੈਂਟਸ ਐਟਮਸ ਜਿਹੜੇ ਐਲੀਮੈਂਟ ਸੀਗੇ ਉਹ ਅੱਜ ਵੀ ਇਸ ਜਿਹੜੀ ਯੂਨੀਵਰਸ ਦੇ ਵਿੱਚ ਜਾਂ ਅਰਥ ਦੇ ਵਿੱਚ ਜਿਹੜੇ ਘੁੰਮਦੇ ਫਿਰਦੇ ਆ ਇੱਕ ਇੱਕ ਇੰਡੀਵਿਜੁਅਲ ਤੋਂ ਇੱਕ ਸਪੀਸੀਜ਼ ਤੋਂ ਦੂਜੀ ਸਪੀਸੀਜ਼ ਦੇ ਵਿੱਚ ਜਿਹੜੇ ਟ੍ਰਾਂਸਫਰ ਹੁੰਦੇ ਜਾਂਦੇ ਆ ਬਟ ਇਹ ਜਿਹੜੇ ਹੈਗੇ ਸੇਮ ਹੀ ਆ ਜਿਹੜੇ ਜਿਹੜੇ ਜਿਨ੍ਹਾਂ ਤੋਂ ਸਟਾਰਸ ਬਣੇ ਆ ਇਸ ਲਈ ਅਸੀਂ ਆਪਣੇ ਆਪ ਨੂੰ ਵੀ ਸਟਾਰ ਡਸਟ ਕਹਿੰਦੇ ਹਾਂ ਕਿਉਂਕਿ ਅਸੀਂ ਵੀ ਉਹਨਾਂ ਸਟਾਰਸ ਦੀ ਜਿਹੜੀ ਆ ਬਣਨ ਦੇ ਜਦੋਂ ਉਹ ਬਣਦੇ ਆ ਮਰਦੇ ਆ ਬਣਦੇ ਆ ਮਰਦੇ ਆ ਹਨਾ ਤੇ ਅਲਟੀਮੇਟਲੀ ਜਿਹੜੀ ਬਾਕੀ ਲਾਈਫ ਫਾਰਮਸ ਵੀ ਉਹਨਾਂ ਤੋਂ ਹੀ ਬਣਦੀਆਂ
0: ਰਾਈਟ ਰਾਈਟ ਰਾਈਟ ਨਹੀਂ ਬਹੁਤ ਸੋਹਣਾ ਔਰ ਮੇਰੇ ਖਿਆਲ ਦੇ ਨਾਲ ਇੱਥੇ ਟੌਪਿਕ ਖਤਮ ਨਹੀਂ ਹੁੰਦਾ ਇੱਥੋਂ ਇਹ ਸ਼ੁਰੂ ਹੁੰਦਾ ਹੈ ਕਿਉਂਕਿ ਹਾਲੇ ਇਹਦੇ 'ਚ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ ਮੈਂ ਨਾ ਪਰਸਨਲੀ ਅੱਗੇ ਵੀ ਬੜੀ ਵਾਰ ਰੇਡੀਓ 'ਤੇ ਵੀ ਕਹਿ ਚੁੱਕੇ ਹਾਂ ਸੰਦੀਪ ਜੀ ਅਤੇ ਮੈਂ ਖੁੱਲ੍ਹ ਕੇ ਇਹ ਗੱਲ ਕੜੀ ਵਾਰ ਕਰਦਾ ਹੁੰਦਾ ਕਿ ਜਿਹੜੇ ਡਾਕਟਰ ਰਿਚਰਡ ਸਕੈਲਰ ਸੀ ਜਿਨ੍ਹਾਂ ਦੇ ਪਿੱਛੇ ਜੇ ਦੇਹਾਂਤ ਹੋਇਆ ਨਾ ਕੈਂਸਰ ਦੇ ਉੱਤੇ ਰਿਸਰਚ ਕਰ ਰਹੇ ਸੀਗੇ ਆਈ ਰੀਅਲੀ ਫਾਊਂਡ ਮਤਲਬ ਮੈਂ ਬਹੁਤ ਜ਼ਿਆਦਾ ਮਰੀਜ਼ ਹਾਂ ਉਸ ਸ਼ਖਸ ਦਾ ਚਲੇ ਵੀ ਗਏ ਨੇ ਧਰਤੀ ਤੋਂ ਪਰ ਉਹਨਾਂ ਨੇ ਜੋ ਰਿਸਰਚ ਕੀਤੀ ਸੀਗੀ ਇਨਫੈਕਟ ਆ ਗੱਲ ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਸੀ ਉਹਦੇ 'ਚ ਇੱਕ ਗੱਲ ਜ਼ਰੂਰ ਇਹ ਗੱਲ ਆਪਾਂ ਅੱਜ ਦੇ ਐਪੀਸੋਡ ਦੇ ਵਿੱਚ ਕੀਤੀ ਕਿ ਹਿਊਮਨ ਐਲੀਮੈਂਟਸ ਜਿਹੜੇ ਨੇ ਉਹ ਯੂਨੀਵਰਸ ਦੇ ਵਿੱਚ ਹੀ ਰਲ ਮਿਲ ਜਾਂਦੇ ਨੇ ਇਨਸਾਨ ਦੇ ਜਾਣ ਤੋਂ ਬਾਅਦ ਪਰ ਜਿਹੜਾ ਡੀ ਐਨ ਏ ਹੈਗਾ ਉਹ ਕਿੰਨੀ ਜ਼ਿਆਦਾ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈਗਾ ਕਿੰਨਾ ਉਹਦਾ ਇੰਪੋਰਟੈਂਟ ਰੋਲ ਹੈ ਜਿਵੇਂ ਦੱਸਿਆ ਸੰਦੀਪ ਜੀ ਨੇ ATGCA ਚਾਰ ਸਰੋਤਾਂ ਦਾ ਰਲ ਕੇ ਬਣਿਆ ਹੋਇਆ ਪਰ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਜਿਨ੍ਹਾਂ ਨੂੰ ਯੂ ਵੀ ਰੇਜ਼ ਆਪਾਂ ਕਹਿ ਦਿੰਦੇ ਹਾਂ ਅਲਟਰਾ ਵਾਇਲਟ ਰੇਜ਼ ਬਚਪਨ 'ਚ ਪੈਰਾ ਬੈਂਗਣੀ ਕਿਰਨਾਂ ਪੜ੍ਹੀਆਂ ਹੈਗੀਆਂ ਨੇ ਅਸੀਂ ਉਹ ਜਿਹੜੀਆਂ ਪੈਰਾ ਬੈਂਗਣੀ ਕਿਰਨਾਂ ਨੇ ਉਹ ਜਿਹੜੀਆਂ ਯੂ ਵੀ ਰੇਜ਼ ਨੇ ਉਹ ਡੀ ਐਨ ਏ ਦਾ ਜਿਹੜਾ ਇਹ ATGCA ਜਿਹੜੇ ਚਾਰ ਹੈਗੇ ਨੇ ਉਹਦੇ 'ਚੋਂ ਸਿਰਫ ਇੱਕ ਜਿਹੜਾ ਸਰੋਤ ਸਭ ਤੋਂ ਇੰਪੋਰਟੈਂਟ ਹੈਗਾ ਸਭ ਤੋਂ ਇੰਪੋਰਟੈਂਟ ਚਾਰੇ ਇੰਪੋਰਟੈਂਟ ਨੇ ਪਰ ਥਾਇਮੀਨ ਉਹਨੂੰ ਇੰਪੈਕਟ ਕਰਦਾ ਉਦੋਂ ਤਾਂ ਨਹੀਂ ਸੀ ਮੈਨੂੰ ਪਤਾ ਪਰ ਆ ਜਦੋਂ ਹੁਣ ਸੰਦੀਪ ਜੀ ਨੇ ਅੱਜ ਦੱਸਿਆ ਤਾਂ ਮੈਂ ਉਹਨਾਂ ਚੀਜ਼ਾਂ ਨੂੰ ਲਿੰਕ ਕਰ ਗਿਆ ਕਿਉਂਕਿ ਮੈਂ ਪ੍ਰੋਫੈਸਰ ਰਿਚਰਡ ਦੀ ਬੜੀਆਂ ਕਲੋਜ਼ਲੀ ਸਟੱਡੀਜ਼ ਪੜ੍ਹੀਆਂ ਹੋਈਆਂ ਅਤੇ ਉਹਨਾਂ ਨੇ ਸਕਿਨ ਕੈਂਸਰ ਦੇ ਉੱਤੇ ਜਿਹੜੀ ਇੱਕ ਬਹੁਤ ਚੰਗੀ ਰਿਸਰਚ ਕੀਤੀ ਸੀਗੀ ਅਤੇ ਹਾਲਾਂਕਿ ਉਹ ਇੱਕ ਤ੍ਰਾਸਦੀ ਰਹੀ ਹੈ ਕਿ ਉਹ ਆਪ ਖੁਦ ਬ੍ਰੇਨ ਕੈਂਸਰ ਦੇ ਮਰੀਜ਼ ਹੋਏ ਅਤੇ ਉਹਨਾਂ ਦਾ ਦੇਹਾਂਤ ਇਸ ਤਰੀਕੇ ਦੇ ਨਾਲ ਹੋਇਆ, ਪਰ ਇਹ ਜਿਹੜੀਆਂ ਡੀ ਐੱਨ ਏਜ਼ ਨੇ ਜਾਂ ਆਰ ਐੱਨ ਏਜ਼ ਨੇ ਇਹਨਾਂ ਦੇ ਉੱਤੇ ਹਾਲੇ ਬਹੁਤ ਸਾਰੀਆਂ ਗੱਲਾਂ ਹੋਣੀਆਂ ਬਾਕੀ ਹੈਗੀਆਂ ਨੇ। ਸੰਦੀਪ ਜੀ ਥੈਂਕ ਯੂ ਸੋ ਮੱਚ। ਇਨਫੈਕਟ ਆ ਜਿਹੜਾ ਅਖੀਰ ਦੇ ਵਿੱਚ ਤੁਸੀਂ ਇਹ ਗੱਲ ਦੱਸੀ ਹੈਗੀ ਹੈ ਕਿ ਅਸੀਂ ਸਰੀਰ ਜਿਹੜਾ ਹੈਗਾ ਉਹ ਤਾਰਿਆਂ ਦੀ ਧੂੜ ਦਾ ਬਣਿਆ ਹੋਇਆ ਹੈਗਾ, ਸਟਾਰ ਡਸਟ ਦਾ ਬਣਿਆ ਹੋਇਆ ਹੈਗਾ, ਔਰ ਇਹਦੇ 'ਚ ਜਿਹੜੇ ਸਾਡੇ ਸਰੀਰ ਦੇ ਅੰਦਰ ਆਕਸੀਜਨ, ਨਾਈਟ੍ਰੋਜਨ, ਆਇਰਨ ਜੋ ਵੀ ਹੈਗੇ ਨੇ ਉਹ ਸਾਡੇ ਇਸ ਯੂਨੀਵਰਸ ਦੇ ਵਿੱਚ ਵੀ ਮੌਜੂਦ ਹੈਗੇ ਨੇ, ਅਤੇ ਇਸ ਕਰਕੇ ਅਸੀਂ ਮੰਨ ਸਕਦੇ ਹੈਗੇ ਹਾਂ ਕਿ ਯੈਸ ਵੀ ਆਰ ਮੇਡ ਆਫ ਸਟਾਰ ਡਸਟ। ਪਰ ਅਖੀਰ 'ਚ ਮੈਂ ਇੱਕ ਸਵਾਲ ਜ਼ਰੂਰ ਛੱਡ ਕੇ ਜਾਣਾ, ਅੱਜ ਨਹੀਂ ਮੈਂ ਕਹਿ ਰਿਹਾ ਸੰਦੀਪ ਜੀ, ਪਰ ਫੇਰ ਕਦੇ ਜਦੋਂ ਕਦੇ ਮੌਕਾ ਲੱਗਿਆ, ਮੈਂ ਕਿਤੇ ਪੋਡਕਾਸਟ ਸੁਣ ਰਿਹਾ ਸੀ, ਉਹ ਕਹਿੰਦੇ ਕਿ ਸਰੀਰ ਦੇ ਉੱਤੇ ਜਿਵੇਂ ਸਰੀਰ ਕਾਹਦਾ ਬਣਿਆ ਹੋਇਆ ਉਹਦੇ 'ਤੇ ਬੜੀ ਰਿਸਰਚ ਅਲੱਗ ਅਲੱਗ ਟਾਈਮ ਦੇ ਉੱਤੇ ਅਲੱਗ ਅਲੱਗ ਕੰਟਰੀ 'ਚ ਅਲੱਗ ਅਲੱਗ ਰਿਸਰਚਰਸ ਨੇ ਕੀਤੀਆਂ ਨੇ। ਇੱਕ ਕਿਸੇ ਪੋਡਕਾਸਟ ਦੇ ਵਿੱਚ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਇੱਕ ਕਈ ਇਨਸਾਨਾਂ ਦੇ ਸਰੀਰ ਦੇ ਉੱਤੇ ਨਾ ਜਦੋਂ ਉਹਨਾਂ ਦੀ ਡੈਥ ਬੈੱਡ ਦੇ ਉੱਤੇ ਉਹ ਸੀਗੇ, ਤਾਂ ਰਿਸਰਚਰਸ ਨੇ ਵਿਦ ਦੇਅਰ ਫੈਮਿਲੀ ਪਰਮਿਸ਼ਨ ਉਹਨਾਂ ਦੀ ਬਾਡੀ ਦੇ ਉੱਤੇ ਇੱਕ ਰਿਸਰਚ ਕੀਤੀ। ਉਹ ਇਹ ਸੀਗੀ ਕਿ ਇੱਕ ਵਿਅਕਤੀ ਦਾ ਮਰਨ ਦੇ ਵੇਲੇ ਭਾਰ ਕਿੰਨਾ ਸੀ, ਉਹਨਾਂ ਨੂੰ ਵੇ ਸਕੇਲ ਦੇ ਉੱਤੇ ਲਿਟਾਇਆ ਹੋਇਆ ਸੀਗਾ, ਅਤੇ ਫਿਰ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਉਸ ਤੋਂ ਬਾਅਦ ਉਹਦੀ ਬਾਡੀ ਦਾ ਵੇਟ ਕਿੰਨਾ ਰਹਿ ਗਿਆ। ਉਹ ਜਿੰਨਾ ਮਰਜ਼ੀ ਕੈਲਕੂਲੇਸ਼ਨਾਂ ਕਰ ਲੈਣ, ਜਿਵੇਂ ਆਪਾਂ ਕਹਿੰਦੇ ਹਾਂ ਕਿ ਸਰੀਰ ਦੇ ਵਿੱਚ 90% ਤੋਂ ਜ਼ਿਆਦਾ ਪਾਣੀ ਹੈ, ਹੱਡੀਆਂ ਦਾ ਭਾਰ ਹੈ, ਮਾਸ ਦਾ ਭਾਰ ਹੈ, ਜਾਂ ਜੋ ਵੀ ਆਹ ਤੁਸੀਂ ਕਣ ਅਣੂ ਜੋ ਵੀ ਲਗਾਏ ਹੈਗੇ ਨੇ, ਮੋਲੀਕਿਊਲਸ ਵਗੈਰਾ ਜਾਂ ਬਲੱਡ ਵਗੈਰਾ, ਇਹ ਤੋਂ ਇਲਾਵਾ ਜਦੋਂ ਵੀ ਕੈਲਕੂਲੇਸ਼ਨਾਂ ਕਰੀਆਂ ਜਾਣ ਤਾਂ 1.5-2% ਕਿਤੇ ਨਾ ਕਿਤੇ ਭਾਰ ਘੱਟ ਹੀ ਰਿਹਾ ਸੀਗਾ, ਵੀ ਉਹ ਮੈਚ ਨਹੀਂ ਕਰ ਰਿਹਾ ਸਕੇਲ ਦੇ ਨਾਲ। ਤਾਂ ਉਹ ਕਹਿੰਦੇ ਕਿ ਇਹ ਆਤਮਾ ਦਾ ਭਾਰ ਹੋ ਸਕਦਾ, ਇਹ ਵਜ਼ਨ ਜਿਹੜਾ ਉਹ ਸੌਲ ਦਾ ਹੋ ਸਕਦਾ, ਪਰ ਉਹ ਅੱਜ ਦੇ ਟੌਪਿਕ ਦੇ ਨਾਲ ਬਿਲਕੁਲ ਰਲਦਾ ਮਿਲਦਾ ਨਹੀਂ ਹੈਗਾ। ਕਿਸੇ ਦਿਨ ਫਿਰ ਇਹਦੇ 'ਤੇ ਆਪਾਂ ਗੱਲ ਜ਼ਰੂਰ ਕਰਾਂਗੇ, ਸਾਇੰਸ ਦਾ ਇਹ ਟੌਪਿਕ ਹੈ ਨਹੀਂ ਹੈ ਕੀ ਫਰਕ ਪੈਂਦਾ, ਅਸੀਂ ਤਾਂ ਸਿਰਫ ਜਾਣਕਾਰੀ ਦੇਣੀ ਹੈ, ਇਨਫੋਰਮੇਸ਼ਨ ਦੇਣੀ ਹੈ, ਔਰ ਇਸ ਇਨਫੋਰਮੇਸ਼ਨ ਦੇ ਵਿੱਚ ਜਿਹੜੀਆਂ ਥਿਊਰੀਜ਼ ਹੈਗੀਆਂ ਨੇ, ਜਿਹੜੀਆਂ ਇੱਕ ਕੀ ਕਹਿ ਲੈਂਦੇ ਕੰਟਰੋਵਰਸੀਜ਼ ਹੈਗੀਆਂ ਨੇ, ਉਹਨਾਂ ਨੂੰ ਵੀ ਆਪਾਂ ਇਨਵੋਲਵ ਕਰਾਂਗੇ ਅਤੇ ਦੱਸਾਂਗੇ, ਜਿਵੇਂ ਫੈਕਟ ਸ਼ੀਟ ਆ ਜਾਂਦੀ ਹੁੰਦੀ ਹੈ ਨਾ, ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਸਹੀ ਕੀ ਹੈ, ਗਲਤ ਕੀ ਹੈ, ਜੋ ਸਾਇੰਸ ਕਹਿ ਰਹੀ ਹੈਗੀ ਹੈ, ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੈ। ਥੈਂਕ ਯੂ ਸੋ ਮੱਚ ਸੰਦੀਪ ਜੀ।
1: ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਸਾਨੂੰ ਪਤਾ ਕਿ ਇੱਥੇ ਸਕਿਨ ਕੈਂਸਰ ਬਹੁਤ ਹੁੰਦੇ ਆ, ਇਸੇ ਲਈ ਅਸੀਂ ਕਹਿੰਦੇ ਹਾਂ ਕਿ ਸਾਨੂੰ ਜਿਹੜੀ ਆ ਸਨਸਕ੍ਰੀਨ ਲਾ ਕੇ ਹੀ ਨਿਕਲਣਾ ਚਾਹੀਦਾ ਘਰੋਂ ਬਾਹਰ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸਪੈਸ਼ਲੀ ਸਨਲਾਈਟ ਦੀ ਅਗਰ ਜਦੋਂ ਅਸੀਂ ਗੱਲ ਕਰਦੇ ਹਾਂ, ਤੇ ਜੀਨਸ ਦੇ ਵਿੱਚ ਮਿਊਟੇਸ਼ਨ ਨਾਮ ਦੀ ਆਪਾਂ ਇੱਕ ਚੀਜ਼ ਕਹਿੰਦੇ, ਇਹਦਾ ਮਤਲਬ ਇਹ ਹੈ ਕਿ ਜੀਨ ਦੀ ਸੀਕੁਐਂਸ ਜਿਹੜੀ ਚੇਂਜ ਕਰ ਦਿੰਦਾ, ਮਤਲਬ ਕਿ ਸਾਨੂੰ ਇਫੈਕਟ ਕਰਦਾ, ਡੈਮੇਜ ਕਰ ਦਿੰਦਾ, ਤੁਸੀਂ ਇੱਕ ਤਰ੍ਹਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹਾਂ ਨਾ, ਤੇ ਡੈਮੇਜ ਦੀ ਵਜ੍ਹਾ ਨਾਲ ਜਿਹੜਾ ਉਹ ਸਾਡਾ ਡੀ ਐੱਨ ਏ ਚੇਂਜ ਹੋ ਜਾਂਦਾ, ਜਿਹਦੀ ਵਜ੍ਹਾ ਨਾਲ ਸਾਨੂੰ ਕਈ ਵਾਰ ਕੈਂਸਰ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ। ਸੋ ਜਿਹੜੀ ਇਸ ਲਈ ਸਾਨੂੰ ਜਿਹੜੀ ਥੋੜੀ ਪ੍ਰੀਕੋਸ਼ਨਸ ਰੱਖਣ ਦੀ ਲੋੜ ਹੁੰਦੀ ਹੈ, ਜਿਹਦੇ ਵਿੱਚ ਇਨਵਾਇਰਮੈਂਟ ਦਾ ਕਾਫੀ ਜਿਹੜਾ ਇੰਪੈਕਟ ਪੈਂਦਾ ਹੈ, ਔਰ ਜਿਹੜਾ ਚਾਹੇ ਪੋਲਿਊਸ਼ਨ ਹੋ ਗਿਆ ਤੇ ਹੋਰ ਚੀਜ਼ਾਂ ਹੋ ਗਈਆਂ। ਬਟ ਜਿੱਦਾਂ ਡੀ ਐੱਨ ਏ ਦੀ ਆਪਾਂ ਗੱਲ ਲਾਸਟ ਗੱਲ ਨੂੰ ਕਹੂੰਗੀ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪੇਰੈਂਟਸ ਦੀ, ਕਿ ਪੇਰੈਂਟਸ ਦਾ ਡੀ ਐੱਨ ਏ ਸਾਡੇ ਚ ਹੁੰਦਾ, ਜੋ ਗ੍ਰੈਂਡ ਪੇਰੈਂਟਸ ਦਾ ਹੈ ਨਾ ਉਹਨਾਂ ਚ ਹੁੰਦਾ ਹੈ ਅੱਗੇ, ਤੇ ਕਈ ਵਾਰ ਕੀ ਹੁੰਦਾ ਕਿ ਕੁਛ ਇੱਕ ਪਰਸਨ ਦੇ ਵਿੱਚ ਦੋ ਡੀ ਐੱਨ ਏ ਪ੍ਰੋਫਾਈਲ ਵੀ ਮਿਕਸ ਹੋ ਜਾਂਦੀਆਂ, ਜਿਹਨੂੰ ਚਾਈਮਰਿਜ਼ਮ ਅਸੀਂ ਕਹਿੰਦੇ ਹਾਂ ਸਾਇੰਟਿਫਿਕ ਲੈਂਗੁਏਜ,
0: ਰਾਈਟ ਰਾਈਟ।
1: ਉਹਦਾ ਹੁੰਦਾ ਕਿ ਕਈ ਵਾਰ ਤੁਸੀਂ ਮੰਨ ਲਓ ਟਰਾਂਸਪਲੈਂਟ ਕਿਸੇ ਚ ਹੋਇਆ, ਹੈਡ ਟਰਾਂਸਪਲੈਂਟ ਹੋਇਆ ਜਾਂ ਮਤਲਬ ਹਾਰਟ ਟਰਾਂਸਪਲੈਂਟ ਹੋਇਆ ਨਾ, ਤੇ ਕਈ ਵਾਰ ਜਿਹੜਾ ਉਹਨਾਂ ਦਾ ਜਿਹੜਾ ਡੀ ਐੱਨ ਏ ਜਿਹੜਾ ਮਿਕਸ ਹੋ ਸਕਦਾ ਹੈ, ਜਾਂ ਫਿਰ ਕਈ ਵਾਰ ਟਵਿਨ, ਜੇ ਮੰਨ ਲਓ ਕਿਸੇ ਦੇ ਜਿਹੜੀ ਪ੍ਰੈਗਨੈਂਸੀ ਟਾਈਮ ਟਵਿਨਸ ਬੱਚੇ ਹੈਗੇ ਆ, ਬਟ ਇੱਕ ਜਿਹੜਾ ਟਵਿਨ ਦੂਸਰੇ ਦੀ ਜਿਹੜੀ ਆ ਮਤਲਬ ਇੱਕੋ ਹੀ ਬੱਚਦਾ ਹੈ ਨਾ, ਤੇ ਉਹਦੇ ਵਿੱਚ ਵੀ ਹੋ ਸਕਦਾ ਕਿ ਜਿਹੜਾ ਡੀ ਐੱਨ ਏ ਕਾਪੀ ਹੋ ਸਕਦੀ। ਸੋ ਡਿਫਰੈਂਟ ਡਿਫਰੈਂਟ ਹੋ ਸਕਦੀ ਹੈ, ਬਟ ਬੇਸਿਕਲੀ ਜਿਹੜਾ ਡੀ ਐੱਨ ਏ ਜਿਹੜਾ ਆ, ਜਿਹੜਾ ਮੈਂ ਦੱਸਿਆ 0.1% ਡੀ ਐੱਨ ਏ ਹਿਊਮਨ, ਹਰ ਹਿਊਮਨ ਦਾ ਉਹ ਹੁੰਦਾ ਹੈ ਜਿਹੜਾ ਕਿਸੇ ਦੂਜੇ ਹਿਊਮਨ ਨਾਲ ਜਿਹੜਾ ਮੈਚ ਨਹੀਂ ਕਰਦਾ,
0: ਮੈਚ ਨਹੀਂ ਕਰਦਾ,
1: ਹਾਂ ਜਿਹੜਾ ਉਹਨੂੰ ਜਿਹੜਾ ਮੈਚ ਕਰਦਾ, ਔਰ ਉਹੀ ਕਿਉਂਕਿ ਸਾਨੂੰ ਪਤਾ ਨੇ ਕਿ ਇਹੀ ਚਾਰ ਬੇਸਿਸ ਆ ਜਿਹਨਾਂ ਦੀ ਤੁਸੀਂ ਗੱਲ ਕੀਤੀ, ਇਹਨਾਂ ਨੇ ਘੁੰਮ ਘੁਮਾ ਕੇ ਇੱਧਰ ਉੱਧਰ ਲੱਗੀ ਜਾਣਾ ਹਨਾ। ਤੋ ਸਿਰਫ 0.1% ਜਿਹੜਾ ਪਾਰਟ ਐਵੇਂ ਦਾ ਹੁੰਦਾ ਜਿਹੜਾ ਸਾਨੂੰ ਜਿਹੜਾ ਇੱਕ ਇੰਡੀਵਿਜੁਅਲ ਬਣਾਉਂਦਾ, ਇੱਕ ਪਾਰਟੀਕੁਲਰ ਮਤਲਬ ਇੱਕ ਅਲੱਗ ਇੰਡੀਵਿਜੁਅਲ
0: ਬਣਾਉਂਦਾ, ਆਪਣੀ ਇੱਕ ਆਈਡੈਂਟੀ ਜਿਹੜੀ ਉਹ ਅਲੱਗ ਤੋਂ ਕ੍ਰੀਏਟ ਕਰਦਾ ਹੈਗਾ।
1: ਹਾਂਜੀ
0: ਰਾਈਟ, ਨਹੀਂ ਥੈਂਕ ਯੂ ਸੋ ਮੱਚ। ਪਰ ਇਨਸਾਨੀ ਸਰੀਰ ਕਾਹਦਾ ਬਣਿਆ ਹੋਇਆ ਇਹ ਸ਼ਾਇਦ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਵਾਟ ਆਰ ਵੀ ਮੇਡ ਆਫ, ਅਤੇ ਬੜੇ ਵਿਸਤਾਰ ਦੇ ਨਾਲ ਬੜੇ ਤਰੀਕੇ ਦੇ ਨਾਲ ਜਿਹੜਾ ਸੰਦੀਪ ਜੀ ਨੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈਗੀ, ਔਰ ਥੈਂਕ ਯੂ ਸੋ ਮੱਚ ਸੰਦੀਪ ਜੀ, ਔਰ ਡੈਫੀਨੇਟਲੀ ਉਹ ਐਪੀਸੋਡ ਕੱਢਣਾ ਜ਼ਰੂਰ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station,

ਰੇਡੀਓ ਹਾਂਜੀ 1674 ਹੈ। ਮੈਂ ਆਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ, ਚਿਹਰੇ 'ਤੇ ਹੋਊਗੀ ਖੁਸ਼ੀ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ।